0: ਮਾਨੀ ਲਾਭ ਪ੍ਰਾਪਤ ਕਰਦੀਆਂ ਰਹੀਆਂ। ਭੱਟਾ ਨੇ ਆਪ ਦੀ ਉਪਮਾ ਵਿਚ ਜੋ ਪਾਵਨ ਪਵਿੱਤਰ ਇੱਕ ਸਵਈਆ ਉਚਾਰਨ ਕੀਤਾ ਹੈ ਉਹ ਇਹ ਹੈ ਕਿ ਸੂਰਜ ਦੀਆਂ ਕਿਰਨਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ, ਸਾਗਰ ਦੀਆਂ ਲਹਿਰਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ, ਬਸੰਤ ਰੂਪ ਵਿਚ ਬਸੰਤੀ ਫੁੱਲ ਜੋ ਖਿੜਦੇ ਨੇ ਉਹ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ, ਜਿਵੇਂ ਸ਼ਿਵ ਜੀ ਦਾ ਲੰਬਾ ਗਹਿਰਾ ਧਿਆਨ ਨਹੀਂ ਨਾਪਿਆ ਜਾ ਸਕਦਾ, ਇਸੇ ਤਰੀਕੇ ਨਾਲ ਹੇ ਗੁਰੂ ਅਮਰਦਾਸ ਜੀ ਤੁਹਾਡੇ ਗੁਣ ਨਹੀਂ ਨਾਪੇ ਜਾ ਸਕਦੇ, ਤੁਹਾਡੀ ਮਹਿਮਾ ਨਹੀਂ ਨਾਪੀ ਜਾ ਸਕਦੀ। ਗਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨਾ ਆਵੇ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਗੁਰ ਕੇ ਕਵ ਜਨ ਭਲ ਉਨੇ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ।
1: ਗੁਰੂ ਰਾਮਦਾਸ ਜੀ ਮਹਾਰਾਜ ਰੂਹੇ ਜ਼ਮੀਨ ਤੇ ਮਹਾਂਪੁਰਸ਼ਾਂ ਦੀ ਦੁਨੀਆਂ ਵਿਚ, ਅਵਤਾਰੀ ਪੁਰਸ਼ਾਂ ਦੀ ਦੁਨੀਆਂ ਚ ਇੱਕ ਮਹਾਨ ਮਨੁੱਖ ਨੇ, ਇੱਕ ਪੂਰਨ ਪੁਰਖ ਨੇ। ਆਪ ਜੀ ਦਾ ਜਨਮ ਲਾਹੌਰ ਚੂਨਾ ਮੰਡੀ ਵਿਚ ਹੋਇਆ, ਸੋਢੀ ਹਰਦਾਸ ਜੀ ਦੇ ਘਰ। ਸੰਸਾਰ ਦੇ ਅਨੇਕਾਂ ਮਹਾਂਪੁਰਸ਼ਾਂ ਦੀ ਤਰ੍ਹਾਂ ਆਪ ਦਾ ਜਨਮ ਤੇ ਜੀਵਨ ਵੀ ਇੱਕ ਗਰੀਬ ਘਰਾਣੇ ਵਿਚ ਬਤੀਤ ਹੋਇਆ। ਅਜੇ 27 ਵਰਿਆਂ ਦੇ ਸਨ ਕਿ ਮਾਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ 2 ਸਾਲ ਬਾਅਦ ਪਿਤਾ ਦਾ ਸਾਇਆ ਵੀ ਸਿਰ ਤੋਂ ਜਾਂਦਾ ਰਿਹਾ। ਆਪ ਬਿਲਕੁਲ ਯਤੀਮੀ ਦੀ ਹਾਲਤ ਵਿਚ ਹੋ ਗਏ ਤਾਂ ਬਾਸਰ ਕੇ ਨਾਨਕਿਆਂ ਦੇ ਘਰ ਜਾ ਕੇ ਪਨਾਹ ਲਈ, ਪਰ ਨਾਨਕੇ ਵੀ ਘਰ ਦੇ ਕੋਈ ਬਹੁਤੇ ਸੌਖੇ ਨਹੀਂ ਸਨ। ਲਿਹਾਜ਼ਾ ਨਾਨੀ ਆਪ ਨੂੰ ਘੂਣੀਆਂ ਉਬਾਲ ਕੇ ਦੇ ਦਿੰਦੀ ਸੀ ਤੇ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਬਾਲ ਅਵਸਥਾ ਵਿਚ ਇਸ ਤਰ੍ਹਾਂ ਗਲੀ ਗਲੀਆਂ ਵਿਚ ਘੂੰਗਣੀਆਂ ਵੇਚ ਕੇ ਆਪਣੀ ਉਪਜੀਵਿਕਾ ਚਲਾਉਂਦੇ ਸਨ, ਆਪਣੇ ਰਿਜ਼ਕ ਦੀ ਇਸ ਢੰਗ ਨਾਲ ਉਹ ਪਾਲਣਾ ਕਰਦੇ ਸਨ। ਸਹਿਜੇ ਸਹਿਜੇ ਆਪ ਵੱਡੇ ਹੁੰਦੇ ਗਏ, ਗਰੀਬੀ ਤੇ ਸੰਸਾਰ ਦੀਆਂ ਔਕੜਾਂ ਨੇ ਤਰ੍ਹਾਂ ਤਰ੍ਹਾਂ ਦੇ ਸੰਘਰਸ਼ ਤੇ ਆਪ ਨੂੰ ਮਜਬੂਰ ਕੀਤਾ, ਲੇਕਿਨ ਸੰਘਰਸ਼ ਇੱਕ ਤੇ ਬੈਰਾਗੀ ਰੁਚੀ ਨੂੰ ਜਨਮ ਦਿੰਦਾ ਹੈ ਤੇ ਸੰਘਰਸ਼ ਇੱਕ ਗਿਲੇ ਤੇ ਸ਼ਿਕਵਿਆਂ ਦੀ ਬਿਰਤੀ ਨੂੰ ਜਨਮ ਦਿੰਦਾ ਹੈ। ਜਦ ਗਿਲੇ ਤੇ ਸ਼ਿਕਵਿਆਂ ਦਾ ਜਨਮ ਹੋਵੇ ਤਾਂ ਮਨੁੱਖ ਚੋਰ ਯਾਰ ਡਾਕੂ ਬਣ ਜਾਂਦਾ ਹੈ, ਪਰ ਜੇ ਬੈਰਾਗ ਪੈਦਾ ਹੋਵੇ ਕਿ ਜੀਵਨ ਕੁਛ ਵੀ ਨਹੀਂ, ਜਗਤ ਕੁਛ ਵੀ ਨਹੀਂ ਸਿਵਾਏ ਦੁੱਖ ਦੇ, ਤੋਂ ਬੈਰਾਗ ਦਾ ਜਨਮ ਹੁੰਦਾ ਹੈ ਤੇ ਬੈਰਾਗ ਦੇ ਨਾਲ ਤਿਆਗੀ ਬਿਰਤੀਆਂ ਉਜਾਗਰ ਹੁੰਦੀਆਂ ਹਨ ਔਰ ਉਹੀ ਪ੍ਰੇਮ ਤੇ ਬ੍ਰਹਮ ਗਿਆਨ ਉਤਪਤੀ ਦਾ ਕਾਰਨ ਬਣਦੀਆਂ, ਪ੍ਰਭੂ ਮਿਲਾਪ ਦਾ ਕਾਰਨ ਬਣਦੀਆਂ ਨੇ। ਆਪ ਜੀ ਦੇ ਅੰਦਰ ਸਹਿਜੇ ਸਹਿਜੇ ਜੀਵਨ ਦੇ ਸੰਘਰਸ਼ ਨੇ ਬੈਰਾਗ ਪੈਦਾ ਕੀਤਾ, ਬੈਰਾਗ ਨੇ ਆਪ ਨੂੰ ਤਿਆਗੀ ਬਣਾ ਦਿੱਤਾ ਔਰ ਤਿਆਗਮਈ ਅਵਸਥਾ ਵਿੱਚ ਹੀ ਆਪ ਅਜੇ ਗਲੀ ਗਲੀ ਵਿੱਚ ਵਿਚਰ ਰਹੇ ਸਨ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਿਗਾਹ ਆਪ ਤੇ ਪਈ, ਕਿਉਂਕਿ ਬਾਸਰ ਕੇ ਤੋਂ ਬਾਅਦ ਜੇਠਾ ਜੀ ਗੋਬਿੰਦਵਾਲ ਸਾਹਿਬ ਵਿੱਚ ਆ ਗਏ ਸਨ। ਗੁਰੂ ਅਮਰਦਾਸ ਜੀ ਮਹਾਰਾਜ ਦੀ ਨਜ਼ਰਾਂ ਕੀ ਪਈਆਂ, ਆਪ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੀ ਬਣ ਕੇ ਰਹਿ ਗਏ। ਕਹਾਵਤ ਹੈ, ਇਤਿਹਾਸ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੁਛ ਇੱਕ ਸਿਆਣਿਆਂ ਨੂੰ ਕਹਿ ਰੱਖਿਆ ਸੀ ਕਿ ਬੱਚੀ ਸਾਡੀ ਸਿਆਣੀ ਹੋ ਗਈ ਹੈ, ਭਾਨੀ ਜੀ ਅਸੀਂ ਇਸ ਲਈ ਵਰਦੀ ਤਲਾਸ਼ ਦੇ ਚਾਹਾਂ। ਤੋਂ ਇੱਕ ਸਿਆਣੇ ਨੇ ਕਿਹਾ, ਮਹਾਰਾਜ ਚੂੰਕਿ ਗੱਲ ਰਸਤੇ ਚ ਹੋਈ, ਉਹ ਸਾਹਮਣੇ ਜੋ ਘੁੰਗਣੀਆਂ ਵੇਚਦਾ ਪਿਆ ਇਸ ਵਰਗਾ ਹੋਵੇ? ਤੋ ਸਤਿਗੁਰ ਕਹਿਣ ਲੱਗੇ, ਇਸ ਵਰਗਾ ਤਾਂ ਫਿਰ ਇਹੀ ਹੈ, ਹੁਣ ਇਹੀ ਠੀਕ ਹੈ। ਤੋ ਆਪ ਨੇ ਭਾਈ ਜੇਠਾ ਜੀ ਨੂੰ ਦਾਮਾਦ ਬਣਾ ਲਿਆ ਔਰ ਗੁਰੂ ਦੀ ਸੰਗਤ, ਸਤਸੰਗੀਆਂ ਦਾ ਇਕੱਠ,

ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ ਪਾਸ ਗਏ ਤੇ ਕਹਿਣ ਲੱਗੇ, ਪੁਰਖਾ ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ। ਹੱਥ ਜੋੜ ਕੇ ਭਾਈ ਜੇਠਾ ਜੀ ਕਹਿੰਦੇ ਨੇ, ਬਾਰ ਬਾਰ ਬਖਸ਼ਤ ਹੋ ਮੋਹੀ ਗੁਨਾਹਗਾਰ ਅਪਰਾਧੀ ਕੋਹੀ। ਹੇ ਪਾਤਸ਼ਾਹ, ਮੈਂ ਬਾਰ ਬਾਰ ਭੁੱਲ ਕਰਦਾ, ਤੁਸੀਂ ਬਾਰ ਬਾਰ ਮੈਨੂੰ ਬਖਸ਼ ਦਿਓ। ਮੈਂ ਬਾਰ ਬਾਰ ਗਲਤੀ ਕਰਦਾ, ਤੁਸੀਂ ਬਾਰ ਬਾਰ ਨਜ਼ਰ ਅੰਦਾਜ਼ ਕਰਦੇ ਹੋ। ਹੁਣ ਮਿਹਰ ਵਰਤਾਣੀ, ਬਖਸ਼ਿਸ਼ ਕਰਨੀ, ਮੈਂ ਚੰਗਾ ਬਣਾ ਸਕਾਂ, ਮੈਂ ਇਗਰਾਹ ਦਿੰਦਾ। ਪਾਤਸ਼ਾਹ ਵਾਕਈ ਇਹ ਆਪ ਦੇ ਬੈਠਣ ਲਾਇਕ ਨਹੀਂ। ਅੱਜ ਤੀਜੇ ਦਿਨ ਜਦ ਸਤਿਗੁਰ ਨਿਰੀਕਸ਼ਣ ਕਰਨ ਆਏ ਤੇ ਦੇਖਦਿਆਂ ਸਾਰ ਭਾਈ ਰਾਮੇ ਨੂੰ ਕਹਿ ਦਿੱਤਾ, ਥੜਾ ਢਾਹ ਦੇ, ਨਹੀਂ ਕਿਸੇ ਕੰਮ ਦਾ। ਤੇ ਰਾਮਾ ਜੀ ਕਹਿਣ ਲੱਗੇ, ਨਹੀਂ ਕਿਸੇ ਕੰਮ ਦਾ ਤੇ ਨਾ ਸਹੀ, ਨਹੀਂ ਬੈਠਣਾ ਤੇ ਨਾ ਸਹੀ, ਪਰ ਮੈਂ ਢਾਹਣਾ ਨਹੀਂ, ਕਿਸੇ ਕੀਮਤ ਤੇ ਨਹੀਂ ਢਾਹਣਾ। ਤੁਸੀਂ ਬੈਠੋ ਚਾਹੇ ਨਾ ਬੈਠੋ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਅੱਗੇ ਚਲੇ ਗਏ ਭਾਈ ਜੇਠਾ ਜੀ ਪਾਸ। ਉੱਥੇ ਵੀ ਇਹੀ ਫਿਕਰਾ ਦੁਹਰਾਇਆ, ਜੇਠਾ ਜੀ ਤੋੜ ਦਿਓ ਥੜਾ, ਇਹ ਸਾਡੇ ਬੈਠਣ ਦੇ ਲਾਇਕ ਨਹੀਂ ਹੈ। ਤਾਂ ਇਕਦਮ ਭਾਈ ਜੇਠਾ ਜੀ ਕਹਿਣ ਲੱਗੇ, ਹਾਂ ਵਾਕਈ ਮਹਾਰਾਜ, ਇਹ ਆਪ ਜੀ ਦੇ ਬੈਠਣ ਦੇ ਲਾਇਕ ਕਿੱਥੇ ਹੋ ਸਕਦਾ। ਮੈਂ ਨਿਮਾਣਾ, ਮੈਂ ਛੋਟੀ ਮਤ ਵਾਲਾ ਪਾਤਸ਼ਾਹ, ਮੈਂ ਇਤਨਾ ਮਹਾਨ ਥੜਾ ਕਿੱਥੇ ਬਣਾ ਸਕਦਾ ਜਿਸ ਤੇ ਆਪ ਬਿਰਾਜਮਾਨ ਹੋ ਸਕੋ। ਮਿਹਰ ਕਰੋ, ਬਖਸ਼ਿਸ਼ ਕਰੋ, ਮੇਰੀ ਮਤ ਮਹਾਨ ਹੋਵੇ ਤੇ ਮੈਂ ਉਸ ਢੰਗ ਦਾ ਬਣਾਵਾਂ ਜੋ ਆਪ ਨੂੰ ਪਸੰਦ ਆਵੇ। ਕਈ ਲੈ ਕੇ ਜਿਉਂ ਢਾਣ ਲੱਗੇ ਤਾਂ ਗੁਰੂ ਅਮਰਦਾਸ ਜੀ ਨੇ ਗਲੋਕੜੀ ਚ ਲੈ ਲਿਆ, ਆਖਿਆ, ਨਹੀਂ ਜੇਠਾ ਜੀ, ਥੜਾ ਬਣ ਗਿਆ, ਤੂੰ ਥੜਾ ਬਣਾ ਦਿੱਤਾ, ਅਸੀਂ ਹੁਣ ਇਸੇ ਥੜੇ ਤੇ ਬੈਠਾਂਗੇ। ਭੋਲਿਆ, ਸਾਨੂੰ ਇਹ ਮਿੱਟੀ ਦੇ ਥੜੇ ਥੋੜੀ ਚਾਹੀਦੇ ਸਨ, ਤੇ ਮੈਂ ਤੇ ਹਿਰਦੇ ਦਾ ਥੜਾ ਵੇਖ ਰਿਹਾ ਸੀ, ਤੂੰ ਥੜਾ ਬਣ ਗਿਆ, ਤੇਰੇ ਹਿਰਦੇ ਦੀ ਬਣਤਰ ਹੁਣ ਇਸ ਢੰਗ ਦੀ ਬਣ ਗਈ ਹੈ, ਆਈਂਦਾ ਤੋਂ ਦੁਨੀਆਂ ਦੇਖੇਗੀ ਕਿ ਤੇਰੇ ਹਿਰਦੇ ਦੇ ਸਿੰਘਾਸਣ ਤੇ ਗੁਰੂ ਨਾਨਕ ਦੀ ਜੋਤ ਬਿਰਾਜਮਾਨ ਹੈ। ਥੜਾ ਬਣ ਗਿਆ, ਸਿੰਘਾਸਣ ਬਣ ਗਿਆ। ਇਸ ਤਰੀਕੇ ਨਾਲ ਆਪ ਨੂੰ ਗੋਬਿੰਦਵਾਲ ਸਾਹਿਬ ਦੇ ਵਿੱਚ ਹੀ ਗੁਰਗੱਦੀ ਨਸੀਬ ਹੋਈ ਤੇ ਆਪ ਨੇ ਉਸਾਰੂ ਕੰਮ ਸ਼ੁਰੂ ਕੀਤੇ। ਗੁਰੂ ਅਮਰਦਾਸ ਜੀ ਮਹਾਰਾਜ ਦੇ ਸੰਕਲਪ ਨੂੰ, ਗੁਰੂ ਅਮਰਦਾਸ ਜੀ ਮਹਾਰਾਜ ਦੇ ਸੁਪਨਿਆਂ ਨੂੰ ਆਪ ਨੇ ਸਾਕਾਰ ਕਰਨਾ ਸ਼ੁਰੂ ਕੀਤਾ, ਜਿਸ ਨੂੰ ਅੱਜ ਅੰਮ੍ਰਿਤਸਰ ਕਹਿੰਦੇ ਨੇ। ਇਸ ਦੀ ਕਲਪਨਾ, ਇਸ ਦਾ ਚਿਤਰਨ, ਇਹਦਾ ਸੁਪਨਾ ਪਹਿਲੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਲਿਆ, ਔਰ ਉਸੇ ਸੁਪਨੇ ਨੂੰ, ਉਸੇ ਫੁਰਨੇ ਨੂੰ, ਉਸੇ ਸੰਕਲਪ ਨੂੰ ਸਾਕਾਰ ਕਰਨ ਲਈ ਅੱਜ ਗੁਰੂ ਰਾਮਦਾਸ ਜੀ ਮਹਾਰਾਜ ਨੇ ਤਿੰਨ ਚਾਰ ਪਿੰਡਾਂ ਦਾ ਇੱਕ ਚੱਕ ਬਣਾ ਕੇ ਵਸਾਣਾ ਸ਼ੁਰੂ ਕੀਤਾ, ਔਰ ਉਸਦਾ ਨਾਂ ਰੱਖਿਆ ਗੁਰੂ ਕਾ ਚੱਕ। ਇੱਥੇ ਹੀ ਆਪ ਨੇ ਅੰਮ੍ਰਿਤ ਸਰੋਵਰ ਦੀ ਖੁਦਾਈ ਆਰੰਭ ਕੀਤੀ, ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਸਭ ਤੋਂ ਪਹਿਲਾਂ ਇੱਕ ਮਹਾਨ ਤੀਰਥ ਦਿੱਤਾ, ਗੁਰੂ ਕੀ ਬਾਉਲੀ। ਉੱਥੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਕੇਂਦਰ ਦਿੱਤਾ, ਮਰਕਜ਼ ਦਿੱਤਾ, ਇੱਕ ਬੁਨਿਆਦੀ ਅਸਥਾਨ ਦਿੱਤਾ, ਜਿਸ ਦਾ ਨਾਂ ਹੈ ਸ੍ਰੀ ਹਰਿਮੰਦਰ ਅੰਮ੍ਰਿਤਸਰ। ਗੁਰੂ ਰਾਮਦਾਸ ਜੀ ਮਹਾਰਾਜ ਨੇ ਸਰੋਵਰ ਦੀ ਖੁਦਾਈ ਤੇ ਤਿਆਰੀ ਤੋਂ ਬਾਅਦ ਹਰਿਮੰਦਰ ਦੀ ਉਸਾਰੀ ਦੇ ਸੰਕਲਪ ਨੂੰ ਵੀ ਅਗਾਂਹ ਵਧਾਉਣਾ ਚਾਹਿਆ। ਉਦੋਂ ਤੱਕ ਗੁਰੂ ਕੇ ਚੱਕ ਦਾ ਨਾਂ ਸ੍ਰੀ ਅੰਮ੍ਰਿਤਸਰ ਪੈ ਗਿਆ, ਕਿਉਂਕਿ ਪਾਣੀ ਦੇ ਨਾਲ ਅੱਠੇ ਪੈਰ ਗੁਰਬਾਣੀ ਦਾ ਸੰਬੰਧ ਜੁੜਿਆ ਹੋਇਆ ਸੀ, ਭਜਨੀਕ ਲੋਕਾਂ ਦਾ ਸੰਬੰਧ ਜੁੜਿਆ ਹੋਇਆ ਸੀ, ਤੋ ਪਾਣੀ ਭਜਨ ਕਰਕੇ ਅੰਮ੍ਰਿਤ ਬਣ ਗਿਆ। ਉਂਝ ਵੀ ਪੰਜ ਪਿਆਰੇ ਜਦ ਪੰਜ ਬਾਣੀਆਂ ਪੜ੍ਹਦੇ ਨੇ ਤੇ ਦ੍ਰਿਸ਼ਟੀ ਪਾਣੀ ਦੇ ਚ ਰੱਖਦੇ ਨੇ, ਤੋ ਪਾਣੀ ਅੰਮ੍ਰਿਤ ਬਣਦਾ ਹੈ। ਤੋ ਇਸ ਪਾਣੀ ਦਾ ਅੱਠੇ ਪੈਰ ਗੁਰਬਾਣੀ ਨਾਲ ਸੰਬੰਧ ਜੁੜਿਆ ਹੋਇਆ, ਨਾਮ ਰਸ ਨਾਲ ਸੰਬੰਧ ਜੁੜਿਆ ਹੋਇਆ, ਲਿਹਾਜ਼ਾ ਇਸ ਅਸਥਾਨ ਦਾ ਨਾਂ ਪਿਆ ਸ੍ਰੀ ਅੰਮ੍ਰਿਤਸਰ। ਭੱਟ
ਗੁਰੂ ਰਾਮਦਾਸ ਜੀ ਮਹਾਰਾਜ ਦੀ ਉਪਮਾ ਵਿੱਚ ਕਹਿੰਦੇ ਨੇ, ਜਨਕ ਸੋਏ ਜਿਨ ਜਾਣਿਆ, ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਭਰਾਸਰ ਭਰਿਆ, ਅਕਥ ਕਥਾ ਅਮਰਾਪੁਰੀ, ਜਿਸ ਦੇ ਸੁਪਾਵੇ ਇਹ ਜਨਕ ਰਾਜ, ਗੁਰੂ ਰਾਮਦਾਸ ਤੁਝ ਹੀ ਬਣਾਵੇ। ਹੇ ਗੁਰੂ ਰਾਮਦਾਸ ਜੀ ਮਹਾਰਾਜ, ਤੁਹਾਡਾ ਹਿਰਦਾ ਅੰਮ੍ਰਿਤ ਸਰੋਵਰ ਨਾਲ ਭਰ ਗਿਆ, ਅਮਿਓ ਰਸ ਨਾਲ ਭਰ ਗਿਆ, ਤੁਸੀਂ ਤੇ ਪਰਮ ਆਨੰਦ ਦੇ ਅੱਠੇ ਪੈਰ ਲੀਨ ਰਹਿੰਦੇ ਹੋ। ਭੱਟ ਤਦੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਅੱਗੋਂ ਅਰਦਾਸ ਕਰਦੇ ਨੇ, ਜੋਦੜੀ ਕਰਦੇ ਨੇ, ਹਮ ਔਗੁਣ ਭਰੇ ਇੱਕ ਗੁਣ ਨਾਇ, ਅੰਮ੍ਰਿਤ ਛਾੜ ਵਿਖੇ ਵਿਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਧਾ ਰਾਸ ਪ੍ਰੀਤ ਲਗਾ, ਇੱਕ ਉੱਤਮ ਪੰਨ ਸੁਣਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਰਾਖੋ ਸਰਨਾਈ। ਜਿਸ ਢੰਗ ਦਾ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਗਤ ਨੂੰ ਦਿੱਤਾ, ਵਾਕਈ ਇਸ ਢੰਗ ਦਾ ਤੀਰਥ ਰੂਹੇ ਜ਼ਮੀਨ ਤੇ ਅੱਜ ਤੱਕ ਨਾ ਬਣਿਆ ਤੇ ਨਾ ਹੀ ਬਣ ਸਕੇਗਾ। ਤਦੀ ਤੇ ਉਸ ਤੀਰਥ ਦੀ ਸ਼ੋਭਾ ਵਿਚ ਇਹ ਬੜੀਆਂ ਕੀਮਤੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ ਅੰਕਿਤ ਨੇ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬੱਧੋ ਪੁਰਖ ਬਿਦਾਤੇ ਤਾਂ ਤੂੰ ਸੋਇਆ। ਇਸ ਅਸਥਾਨ ਨੂੰ ਸੰਸਕ੍ਰਿਤ ਤੇ ਬ੍ਰਿਜ ਦੇ ਮਹਾਨ ਕਵੀ ਕਵੀ ਗਵਾਲ ਨੇ ਜਦ ਵੇਖਿਆ, ਪਰਕਰਮਾਂ ਦੇ ਵਿੱਚ ਦਰਸ਼ਨ ਕੀਤੇ, ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ, ਪਰਕਰਮਾਂ ਵਿੱਚ ਬੈਠੇ ਭਜਨੀਕ ਰਸਕ ਤੇ ਸਾਧਕ ਅਭਿਆਸੀ ਲੋਕ ਵੇਖੇ, ਸਾਹਿਬਾਂ ਦਾ ਦਰਸ਼ਨ ਕੀਤਾ, ਤਾਂ ਆਪ ਦੇ ਮੁਖਾਰਬਿੰਦ ਤੋਂ ਸ੍ਰੀ ਅੰਮ੍ਰਿਤਸਰ ਲਈ ਜੋ ਉਪਮਾ ਭਰੇ ਸ਼ਬਦ ਨਿਕਲੇ ਨੇ ਉਹ ਇਹ ਨੇ। ਆਪ ਕਹਿੰਦੇ ਨੇ, ਰਾਜੇ ਸੁਰ ਈਹਾ ਤੋ ਈਹਾ ਸਾਧੂ ਸੁਰ ਰਾਜੇ ਸਦਾ, ਸੁਧਾ ਹੈ ਉਹਾਂ ਤੋ ਈਹਾ ਸੁਧਾ ਸਰ ਦਰਸ ਹੈ। ਸੁਣਿਆ ਬੈਕੁੰਠ ਦੇ ਚ ਅੰਮ੍ਰਿਤ ਦਾ ਕੁੰਭ ਹੈ ਤੇ ਦੇਵਤੇ ਨੇ, ਕਵੀ ਗਵਾਲ ਕਹਿੰਦੇ ਨੇ ਇੱਥੇ ਅੰਮ੍ਰਿਤ ਦਾ ਸਰੋਵਰ ਹੈ ਤੇ ਸਾਧੂਆਂ ਦਾ ਇਕੱਠ ਹੈ, ਅਭਿਆਸੀਆਂ ਦਾ ਇਕੱਠ ਹੈ ਤੇ ਸਾਧੂ ਰਾਜੇ ਨੇ, ਗ੍ਰਸਤੀ ਰਾਜੇ ਨੇ। ਰਾਜੇ ਸੁਰ ਉਹਾਂ ਤੋ ਇਹਾਂ ਸਾਧੂ ਸੁਰ ਰਾਜੇ ਸਦਾ, ਸੁਧਾ ਹੈ ਉਹਾਂ ਤੋ ਇਹਾਂ ਸੁਧਾ ਸਰ ਦਰਸ ਹੈ, ਪਾਨ ਕੀ ਤੇ ਕੀਏ ਵਾਂਕੇ ਹੋਤ ਅਮਰ ਸੋ ਮਰੂ ਕੇ, ਜੀਵਨ ਮੁਕਤ ਯੇ ਸਭ ਕੋ ਪਰਸ਼। ਬੈਕੁੰਠ ਦੇ ਅੰਮ੍ਰਿਤ ਨੂੰ ਪੀਂਦਿਆਂ ਮਨੁੱਖ ਅਮਰ ਹੋ ਜਾਂਦਾ ਹੈ, ਪਰ ਅੰਮ੍ਰਿਤ ਸਰੋਵਰ ਦਾ ਜਲ ਪੀਂਦਿਆਂ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ, ਮੌਤ ਦੇ ਭੈ ਤੋਂ ਦੂਰ ਹੋ ਜਾਂਦਾ ਹੈ, ਮੌਤ ਦੇ ਭੈ ਤੋਂ ਕਿਨਾਰਾ ਕਸ਼ ਹੋ ਜਾਂਦਾ ਹੈ। ਔਰ ਇਹ ਸਾਰਿਆਂ ਲਈ ਉਪਲਬਧ ਹੈ, ਜਦਕਿ ਉਹ ਕਿਸੇ ਕਿਸੇ ਨੂੰ। ਗਵਾਲ ਕਵੀ ਯੋਗਨ ਕੋ ਦੁਰਲਭ ਕਹਾ ਹੈ ਵੋ, ਯੋਗੀ ਭੋਗੀ ਦੋਵਨ ਕੋ ਹੋਤ ਇਆਂ ਹਰਸ਼ ਹੈ, ਉਆਂ ਹਰੀ ਮੰਦਰ ਤੋ ਇਹਾਂ ਹਰੀ ਮੰਦਰ, ਯਾਂ ਤੇ ਗੁਰਪੁਰ ਸੁਰਪੁਰ ਤੇ ਸਰਸ਼ ਹੈ, ਉੱਥੇ ਕੇਵਲ ਹਰੀ ਦਾ ਮੰਦਰ ਹੈ ਬੈਕੁੰਠ ਦੇ ਚ, ਪਰ ਇੱਥੇ ਹਰੀ ਦਾ ਵੀ ਮੰਦਰ ਹੈ, ਗੁਰੂ ਦਾ ਵੀ ਮੰਦਰ ਹੈ। ਤੇ ਕਵੀ ਗਵਾਲ ਕਹਿੰਦੇ ਨੇ, ਅਗਰ ਮੈਨੂੰ ਕੋਈ ਚੁਣਨ ਵਾਸਤੇ ਕਹੇ ਕਿ ਤੂੰ ਬੈਕੁੰਠ ਨੂੰ ਚੁਣਨਾ ਹੈ ਕਿ ਅੰਮ੍ਰਿਤਸਰ ਨੂੰ ਚੁਣਨਾ ਹੈ, ਤੋ ਕਵੀ ਗਵਾਲ ਕਹਿੰਦੇ ਨੇ ਮੈਂ ਤੇ ਅੰਮ੍ਰਿਤਸਰ ਨੂੰ ਚੁਣਾਂਗਾ, ਜਿੱਥੇ ਹਰੀ ਦਾ ਵੀ ਮੰਦਰ ਹੈ, ਗੁਰੂ ਦਾ ਵੀ ਮੰਦਰ ਹੈ, ਅੰਮ੍ਰਿਤ ਦਾ ਕੁੰਭ ਨਹੀਂ ਅੰਮ੍ਰਿਤ ਦਾ ਸਰੋਵਰ ਹੈ, ਉੱਥੇ ਕੇਵਲ ਦੇਵਤੇ ਨੇ, ਪਰ ਇੱਥੇ ਤੇ ਸਾਧੂ ਵੀ ਨੇ, ਦੇਵਤੇ ਬੈਠੇ ਨੇ, ਅਭਿਆਸੀ ਬੈਠੇ ਨੇ, ਰਸਕ ਪੁਰਸ਼ ਬੈਠੇ ਨੇ। ਤੋ ਸਮਗਰ ਸੰਸਾਰ ਨੂੰ ਇਸ ਤਰ੍ਹਾਂ ਦਾ ਇੱਕ ਮਹਾਨ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ। ਤਾਮੀਰੀ ਰੁਚੀਆਂ ਜੋ ਸਿੱਖ ਜਗਤ ਵਿੱਚ ਪਾਈ ਜਾਂਦੀਆਂ ਨੇ, ਵੀ ਧਰਮਸ਼ਾਲਾ ਬਣਾਉਣੀ ਹੈ, ਸਕੂਲ ਬਣਾਉਣਾ ਹੈ, ਗੁਰਦੁਆਰਾ ਬਣਾਉਣਾ ਹੈ, ਇਹ ਜਿਹੜੀ ਬਿਰਤੀ ਸਿੱਖਾਂ ਦੇ ਅੰਦਰ ਹੈ, ਦਰਅਸਲ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ, ਉਹਨਾਂ ਦੀ ਦਿੱਤੀ ਪ੍ਰੇਰਣਾ ਹੈ। ਔਰ ਉਹਨਾਂ ਦੀ ਇਸ ਉਸਾਰੂ ਰੁਚੀਆਂ ਤੋਂ ਬਾਅਦ ਹਰ ਸਿੱਖ ਦੇ ਅੰਦਰ ਇਹ ਬਿਰਤੀਆਂ ਉਜਾਗਰ ਹੋ ਗਈਆਂ ਕਿ ਧਾਰਮਿਕ ਮੰਦਿਰ ਬਣਾਉਣੇ ਨੇ, ਧਾਰਮਿਕ ਅਸਥਾਨ ਬਣਾਉਣੇ ਨੇ, ਧਰਮਸ਼ਾਲਾ ਬਣਾਉਣੀਆਂ ਨੇ, ਵਿਦਿਆਲੇ ਬਣਾਉਣੇ ਨੇ। ਇਹ ਰੁਚੀ ਅੱਜ ਵੀ ਸਿੱਖ ਜਗਤ ਵਿੱਚ ਬਹੁਤ ਵੱਡੀ ਪ੍ਰਬਲ ਰੂਪ ਵਿੱਚ ਮੌਜੂਦ ਹੈ, ਔਰ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ।
ਰਹਿਮਤ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਹਿਰਦਾ ਪਰਮਾਤਮਾ ਦੇ ਪ੍ਰੇਮ ਵਿੱਚ ਕਿਤਨਾ ਭੇਜਿਆ ਹੋਇਆ ਹੈ। ਆਪ ਕਹਿੰਦੇ ਨੇ, ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੇ, ਮੇਰੇ ਮਨ ਅੰਤਰ ਕੀ ਪੀਰ। ਪ੍ਰੇਮ ਤੇ ਬਿਰਹ, ਜਿਸ ਨਾਲ ਪ੍ਰੇਮ ਹੈ ਉਸਦਾ ਵਿਛੋੜਾ ਤੇ ਬਹੁਤ ਵੱਡੀ ਪੀੜ ਹੈ। ਮਿਲੇ ਤੋਂ ਬਿਨਾਂ ਚੈਨ ਮਿਲਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਤੇ ਮਹਾਰਾਜ ਕਹਿੰਦੇ, ਪ੍ਰੇਮ ਦਾ ਤੀਰ ਲੱਗਿਆ ਤੇ ਤੀਰ ਦੇ ਲੱਗਦਿਆਂ ਪੀੜਾ ਤੇ ਹੋਵੇਗੀ। ਜਿਸ ਨਾਲ ਪ੍ਰੇਮ ਹੈ ਉਹਦਾ ਮਿਲਾਪ ਨਹੀਂ ਵਿਛੋੜਾ ਹੈ, ਤੂੰ ਹਿਰਦਾ ਤੇ ਤੜਪੇਗਾ, ਹਿਰਦਾ ਤੇ ਬਹਿਬਲ ਹੋਵੇਗਾ। ਗੁਰੂ ਰਾਮਦਾਸ ਜੀ ਮਹਾਰਾਜ ਦੇ ਇਸ ਤਰ੍ਹਾਂ ਦੇ ਅਨੇਕਾਂ ਸ਼ਬਦ ਰੱਬੀ ਇਸ਼ਕ ਨਾਲ ਭਰੇ ਹੋਏ ਨੇ, ਰੱਬੀ ਸਰੂਰ ਨਾਲ ਭਰੇ ਹੋਏ ਨੇ, ਰੱਬੀ ਮਸਤੀ ਨਾਲ ਭਰੇ ਹੋਏ ਨੇ। ਆਪਨੇ ਇੱਕ ਹੋਰ ਥਾਂ ਤੇ ਬੜੇ ਸੁੰਦਰ ਖਿਆਲ ਜਗਤ ਨੂੰ ਦਿੱਤੇ ਨੇ। ਜਦ ਆਪ ਦੇ ਕੋਲ ਚੋਟੀ ਦੇ ਸੰਗੀਤਕਾਰ ਆਏ, ਸਿਤਾਰ ਲੈ ਕੇ, ਮਰਦੰਗ ਲੈ ਕੇ, ਢੋਲਕ ਲੈ ਕੇ, ਹੋਰ ਤਰ੍ਹਾਂ ਤਰ੍ਹਾਂ ਦੇ ਤੰਤੀ ਸਾਜ਼ ਲੈ ਕੇ, ਤੇ ਸਾਹਿਬਾਂ ਨੂੰ ਕਹਿਣ ਲੱਗੇ, ਅਸੀਂ ਆਪ ਨੂੰ ਰਾਗ ਨਾਦ ਦੀ ਮਹਿਫਿਲ ਸਜਾ ਕੇ ਆਪ ਨੂੰ ਰਾਗ ਰੰਗ ਸੁਣਾਉਣਾ ਹੈ। ਸੁਣੋ, ਅਸੀਂ ਸੰਗੀਤ ਦੇ ਰਾਹੀਂ, ਰਾਗਾਂ ਦੇ ਰਾਹੀਂ ਪਰਮਾਤਮਾ ਦੇ ਗੀਤ ਗਾਣਾ ਨੇ। ਪਰ ਮਾਨਸਿਕ ਬਿਰਤੀਆਂ ਜੋ ਉਹਨਾਂ ਦੀਆਂ ਸਨ, ਉਹਨਾਂ ਨੂੰ ਵੇਖ ਕੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਕਬ ਕੋ ਭਾਲੇ ਘੂੰਗਰ ਤਾਲਾ, ਕਬ ਕੋ ਬਜਾਵੇ ਰਬਾਬ ਮੇਲਤ, ਚੁਨਤ ਖਿਨ ਪਲ ਚਸਾ ਲਾਗੇ ਹੋ, ਤਬ ਲਗ ਸਮਾਰੋ ਰਾਮ। ਹੇ ਰਾਗੀਓ, ਹੇ ਸੰਗੀਤਕਾਰ, ਜਿਤਨੇ ਚਿਰ ਤੱਕ ਤੁਸੀਂ ਸਿਤਾਰ ਸੁਰ ਵਿੱਚ ਕਰਨੀ ਹੈ, ਮਰਦੰਗ ਸੁਰ ਵਿੱਚ ਕਰਨੀ ਹੈ, ਬਾਕੀ ਦੇ ਸਾਜ਼ਾਂ ਨੂੰ ਸੁਰ ਵਿੱਚ ਕਰਨਾ ਹੈ, ਆਪਣੇ ਗਲੇ ਨੂੰ ਸੁਰ ਵਿੱਚ ਕਰਨਾ ਹੈ, ਉਸ ਤੋਂ ਪਹਿਲੇ ਅਸੀਂ ਰਾਮ ਆਖ ਕੇ ਰਾਮ ਨਾਲ ਜੁੜ ਜਾਣਾ ਹੈ। ਦਰਅਸਲ ਇਹ ਸਾਰੇ ਸਾਧਨ ਤੇ ਰਾਮ ਨਾਲ ਜੁੜਨ ਦੇ ਵਾਸਤੇ ਨੇ, ਤੇ ਰਾਮ ਦੀ ਧੁਨੀ ਅਲਾਪਦਿਆਂ ਜੋ ਰਾਮ ਨਾਲ ਜੁੜ ਗਿਆ, ਉਹ ਇਹਨਾਂ ਸਾਧਨਾਂ ਨੂੰ ਕੀ ਕਰੇਗਾ। ਤੋ ਗੁਰੂ ਰਾਮਦਾਸ ਜੀ ਮਹਾਰਾਜ ਕਿਤਨੇ ਵੱਡੇ ਪੱਧਰ ਦੇ ਉਸ ਪਰਿਪੂਰਨ ਅਕਾਲ ਪਿਤਾ ਨਾਲ ਜੁੜੇ ਹੋਏ ਨੇ, ਆਪ ਨਿਮਕ ਮਾਤਰ ਦਾ ਵੀ ਵਿਛੋੜਾ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਸਾਹਿਬ ਰਾਮਦਾਸ ਜੀ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਵਿੱਚ ਯਾਤਰੂਆਂ ਦੇ ਲਈ ਆਰਾਮਗਾਹ ਬਣਾਈ, ਔਰ ਆਏ ਹੋਏ ਯਾਤਰੂਆਂ ਦੇ ਲਈ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ। ਆਏ ਹੋਏ ਯਾਤਰੂ ਰਾਮ ਨਾਲ ਜੁੜ ਸਕਣ, ਅਕਾਲ ਪੁਰਖ ਦੀ ਬੰਦਗੀ ਕਰ ਸਕਣ, ਉਸ ਸੱਚ ਦੀ ਸੂਝ ਤੇ ਸਮਝ ਪੈ ਸਕੇ। ਸਵੇਰੇ ਤੇ ਸ਼ਾਮ ਆਪਨੇ ਸਤਸੰਗ ਦੇ ਪ੍ਰਵਾਹ ਜੋ ਹੈ ਜਾਰੀ ਕੀਤੇ। ਇੰਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਚੌਥੀ ਜੋਤ ਸ੍ਰੀ ਅੰਮ੍ਰਿਤਸਰ ਵਿੱਚ ਜਗਮਗਾਉਂਦੀ ਰਹੀ, ਔਰ ਜਗਤ ਨੂੰ ਚਾਨਣਾ ਦਿੰਦੀ ਰਹੀ, ਜਗਤ ਨੂੰ ਪ੍ਰਕਾਸ਼ ਦਿੰਦੀ ਰਹੀ, ਜਗਤ ਨੂੰ ਆਨੰਦ ਦਿੰਦੀ ਰਹੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਏ ਆਪ ਦੇ ਆਸਾ ਦੀਵਾਰ ਦੇ ਛੰਦ, ਔਰ ਬੇਸ਼ਤਰ ਸ਼ਬਦ ਜਿਨ੍ਹਾਂ ਨੂੰ ਪੜ੍ਹਨ ਤੋਂ ਤੇ ਸਮਝਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਉਸ ਸੱਚ ਦਾ ਕਿਤਨਾ ਵੱਡਾ ਬੋਧ ਰੱਖਦੇ ਨੇ, ਕਿਤਨਾ ਵੱਡਾ ਅਨੁਭਵ ਰੱਖਦੇ ਨੇ, ਕਿਤਨਾ ਵੱਡਾ ਰਸ ਹੈ ਆਪ ਦੇ ਹਿਰਦੇ ਚ, ਔਰ ਕਿਤਨੀ ਵੱਡੀ ਗਿਆਨ ਦੀ ਗੰਗਾ ਆਪ ਦੇ ਅੰਤਿਸ਼ਕਰਨ ਦੇ ਜੋ ਹੈ ਵਗ ਰਹੀ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਤਨੇ ਮਹਾਨ ਨੇ ਕਿ ਸੱਤਾ ਬ੍ਰਹਮੰਡਾ ਕਹਿੰਦੇ ਨੇ, ਧਨ ਧਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰ ਜਨ ਹਾਰੇ ਧਾਰਿਆ। ਕਰਾਮਾਤ ਵਾਕਈ ਪੂਰੀ ਹੋ ਗਈ, ਕਿਉਂਕਿ ਸਪੂਰਨ ਪੁਰਖ ਨੇ ਆਪ ਸਾਜਿਆ, ਆਪ ਬਣਾਇਆ, ਆਪ ਸ਼ਿੰਗਾਰਿਆ। ਤੋ ਕੁਦਰਤੀ ਗੱਲ ਹੈ, ਹਰ ਗੱਲ ਪੂਰੀ ਹੋਣੀ ਸੀ, ਤੇ ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾ। ਦਰਅਸਲ ਪੂਰਨ ਪੁਰਖ ਦਾ ਜੋ ਕੁਛ ਵੀ ਕੀਤਾ ਹੋਇਆ ਹੁੰਦਾ ਹੈ, ਉਹ ਸਭ ਕੁਛ ਮੁਕੰਮਲ ਹੈ, ਸਭ ਕੁਛ ਪੂਰਨ ਹੈ। ਅੰਮ੍ਰਿਤਸਰ ਦੀ ਗਲੀਆਂ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ, ਦਰਬਾਰ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ। ਸਮੁੱਚੀ ਦੁਨੀਆਂ ਤੋਂ ਯਾਤਰੀ ਜਦ ਦਰਬਾਰ ਸਾਹਿਬ ਆਉਂਦੇ ਨੇ ਤੇ ਮਹਿਸੂਸ ਕਰਦੇ ਨੇ
ਇੱਥੇ ਜੋ ਚੈਨ ਤੇ ਸਕੂਨ ਮਿਲਦਾ ਹੈ ਦੁਨੀਆ ਦੇ ਕਿਸੇ ਕੋਨੇ ਵਿੱਚ ਨਹੀਂ ਮਿਲਦਾ। ਔਰ ਦੁਨੀਆ ਦਾ ਵਾਹਿਦ ਉਹ ਮੰਦਿਰ ਹੈ, ਹਰੀ ਮੰਦਿਰ, ਉਹ ਤੀਰਥ ਹੈ ਜਿੱਥੇ 24 ਘੰਟੇ ਪ੍ਰਭੂ ਦੀ ਮਹਿਮਾ ਜਾਰੀ ਹੈ, ਜਿੱਥੇ 24 ਘੰਟੇ ਕੋਈ ਨਾ ਕੋਈ ਮਨੁੱਖ ਬੰਦਗੀ ਕਰ ਰਿਹਾ ਹੈ, ਭਜਨ ਕੀਰਤਨ ਚੱਲ ਰਿਹਾ ਹੈ। ਤੋ ਅੱਠੇ ਪੈਰ ਬੰਦਗੀ ਦਾ ਪ੍ਰਵਾਹ, ਨਾਮ ਰਸ ਦਾ ਪ੍ਰਵਾਹ ਜਿਸ ਅਸਥਾਨ ਤੇ ਚੱਲ ਰਿਹਾ ਉਹਨੂੰ ਕਹਿੰਦੇ ਨੇ ਗੁਰੂ ਰਾਮਦਾਸਪੁਰ, ਉਹਨੂੰ ਕਹਿੰਦੇ ਨੇ ਗੁਰੂ ਕਾ ਚੱਕ, ਤੇ ਉਸ ਨੂੰ ਕਹਿੰਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ। ਗੁਰੂ ਰਾਮਦਾਸ ਜੀ ਮਹਾਰਾਜ ਦੀ ਮਹਾਨ ਦੇਣ, ਮਹਾਨ ਬਖਸ਼ਿਸ਼, ਜਗਤ ਵਿੱਚ ਬਖਸ਼ਿਸ਼ਾਂ ਵੰਡ ਰਹੀ ਹੈ, ਰਹਿਮਤ ਵੰਡ ਰਹੀ ਹੈ, ਗਿਆਨ ਵੰਡ ਰਹੀ ਹੈ, ਆਨੰਦ ਵੰਡ ਰਹੀ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਮੂਲ ਉਪਦੇਸ਼ ਕਿ ਹਿਰਦੇ ਦੀ ਸ਼ੁੱਧੀ ਤੋਂ ਬਿਨਾਂ ਜਿਤਨੇ ਵੀ ਕਰਮ ਨੇ ਫਿਜ਼ੂਲ ਨੇ। ਦਰਅਸਲ ਸ਼ੁਭ ਕਰਮ ਇੱਕ ਚੰਗਾ ਬੀਜ ਹੈ, ਪਰ ਸ਼ੁੱਧ ਹਿਰਦਾ ਇੱਕ ਚੰਗੀ ਧਰਤੀ ਹੈ। ਤੇ ਚੰਗੇ ਬੀਜ ਨੂੰ ਜਿਤਨੇ ਚਿਰ ਤੱਕ ਚੰਗੀ ਧਰਤੀ ਦੀ ਮਿਲਾਪ ਨਾ ਹੋਵੇ, ਜਿਤਨੇ ਚਿਰ ਤੱਕ ਚੰਗੀ ਧਰਤੀ ਨਾ ਮਿਲ ਸਕੇ, ਉਹ ਚੰਗਾ ਬੀਜ ਢੰਗ ਨਾਲ ਪ੍ਰਫੁੱਲਤ ਨਹੀਂ ਹੁੰਦਾ, ਵਧਦਾ ਨਹੀਂ, ਫੁੱਲਦਾ ਨਹੀਂ। ਆਪ ਕਹਿੰਦੇ ਨੇ ਮੱਥਾ ਟੇਕਣਾ ਇੱਕ ਚੰਗਾ ਕਰਮ ਹੈ, ਪਰ ਹਿਰਦੇ ਦੀ ਸ਼ੁੱਧੀ ਇੱਕ ਚੰਗੀ ਧਰਤੀ ਹੈ। ਅਗਰ ਚੰਗੀ ਧਰਤੀ ਨਹੀਂ ਤਾਂ ਮੱਥਾ ਟੇਕਣਾ ਫਿਜ਼ੂਲ ਹੈ। ਸੀਸ ਨਿਵਾਈਏ ਕਿਆ ਥੀਏ, ਜਾ ਹਿਰਦੇ ਕੋ ਸੁਧੇ ਜਾਏ। ਗਾ ਰਿਹਾ ਗੀਤ ਪਰਿਪੂਰਨ ਪਰਮਾਤਮਾ ਦੇ, ਹਿਰਦੇ ਦੀ ਸ਼ੁੱਧੀ ਨਹੀਂ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਕਹਿਣਾ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਬੀਜੇ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੇ। ਤੋ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਜ਼ੋਰ ਦਿੱਤਾ, ਇਹ ਬੰਦੇ ਸ਼ੁਭ ਕਰਮਾਂ ਦੇ ਨਾਲ ਨਾਲ ਸ਼ੁੱਧ ਹਿਰਦਾ ਵੀ ਬੜਾ ਲਾਜ਼ਮੀ ਹੈ। ਚੰਗੇ ਬੀਜ ਦੇ ਨਾਲ ਨਾਲ ਚੰਗੀ ਧਰਤੀ ਦਾ ਹੋਣਾ ਬੜਾ ਲਾਜ਼ਮੀ ਹੈ। ਇਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਮੂਲ ਸੰਦੇਸ਼ ਸੀ, ਮੂਲ ਉਪਦੇਸ਼ ਸੀ, ਔਰ ਆਪ ਇਸੇ ਤਰੀਕੇ ਨਾਲ ਉਪਦੇਸ਼ ਕਰਦੇ ਰਹੇ, ਜਗਤ ਨੂੰ ਪਰਿਪੂਰਨ ਪਰਮਾਤਮਾ ਨਾਲ ਜੋੜਦੇ ਰਹੇ, ਸ਼ੁਭ ਕਰਮ ਤੇ ਸ਼ੁੱਧ ਹਿਰਦੇ ਦਾ ਉਪਦੇਸ਼ ਤੇ ਸੰਦੇਸ਼ ਆਪ ਜੀ ਦੀ ਬਾਣੀ ਵਿੱਚ ਅੱਜ ਵੀ ਮਿਲ ਰਿਹਾ ਹੈ, ਸਮੁੱਚੇ ਜਗਤ ਨੂੰ ਮਿਲ ਰਿਹਾ ਹੈ। ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਅੰਮ੍ਰਿਤਸਰ ਔਰ ਇਹ ਚਾਰੇ ਪੰਜੇ ਸਰੋਵਰ, ਇਹ ਸਾਰੇ ਅਸਥਾਨ, ਸ੍ਰੀ ਅੰਮ੍ਰਿਤਸਰ ਦਾ ਇਹ ਮਹਾਨ ਨਗਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਇੱਕ ਦੇਣ, ਇੱਕ ਬਖਸ਼ਿਸ਼। ਤੇ ਅੰਮ੍ਰਿਤਸਰ ਵਿੱਚ ਪ੍ਰਵੇਸ਼ ਕਰਦਿਆਂ ਹੀ ਰਸਨਾ ਤੋਂ ਨਿਕਲ ਜਾਂਦਾ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਜਵੀਂ ਜੋਤ ਹਨ, ਔਰ ਇੰਜ ਕਹਿ ਲੋ ਸਿੱਖ ਜਗਤ ਗੁਰਮਤ ਦਾ ਇਹ ਮੱਧ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਾਣੀ ਦਾ ਬਹੁਤ ਕਹਿੰਦੇ ਨੇ, ਬਾਣੀ ਦਾ ਸਾਗਰ ਕਹਿੰਦੇ ਨੇ। ਆਪ ਜੀ ਦਾ ਜਨਮ ਵਾਕਈ ਅਦੁੱਤੀ ਹੈ, ਮਹਾਨ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦੇ ਤਿੰਨ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ ਤੇ ਸਭ ਤੋਂ ਛੋਟੇ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ। ਮਾਤਾ ਭਾਨੀ ਜੀ ਹਨ, ਔਰ ਇਸ ਤਰੀਕੇ ਨਾਲ ਆਪ ਧਾਰਮਿਕ ਮਾਹੌਲ ਵਿੱਚ ਪਰਵਰਿਸ਼ ਪਾ ਰਹੇ ਹਨ। ਗੁਰੂ ਅਮਰਦਾਸ ਜੀ ਮਹਾਰਾਜ ਦੀ ਗੋਦ ਵਿੱਚ ਅਕਸਰ ਖੇਡਦੇ ਹਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਅਸੀਸ ਅਕਸਰ ਆਪ ਨੂੰ ਪ੍ਰਾਪਤ ਹੁੰਦੀ ਹੈ। ਇੱਕ ਦਿਨ ਆਪ ਜਦ 1 ਸਾਲ ਦੇ ਸਨ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜ ਰਹੇ ਸਨ, ਉੱਪਰ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ। ਗੋਇੰਦਵਾਲ ਦੀ ਇਹ ਗੱਲ ਹੈ ਜੋ ਆਪ ਦਾ ਜਨਮ ਸਥਾਨ ਹੈ। ਤਾਂ ਇਕਦਮ ਭੱਜੇ ਹੋਏ ਮਾਤਾ ਜੀ ਆਏ ਔਰ ਆਪ ਨੂੰ ਪਕੜ ਲਿਆ, ਬਈ ਨਹੀਂ, ਇਹ ਸਤਿਗੁਰਾਂ ਦਾ ਸਿੰਘਾਸਣ ਹੈ,
ਇਹ ਸਤਿਗੁਰਦੇਵ ਜੀ ਮਹਾਰਾਜ ਦਾ ਅਸਥਾਨ ਹੈ, ਇਸ ਤੇ ਨਹੀਂ ਬੈਠੀਦਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਕਦਮ ਗਲਵਕੜੀ ਚ ਲੈ ਲਿਆ ਆਪਣੇ ਦੋਹਤੇ ਨੂੰ ਤੇ ਮੁਖਾਰਬਿੰਦ ਤੋਂ ਆਖਿਆ, ਇਹ ਦੋਹਤਾ ਬਾਣੀ ਕਾ ਬਹੁਤ। ਸਿੰਘਾਸਣ ਤੇ ਬਿਠਾ ਕੇ ਆਖਿਆ, ਦੋਹਤਾ ਬਾਣੀ ਕਾ ਬਹੁਤ। ਗੁਰੂ ਅਮਰਦਾਸ ਜੀ ਮਹਾਰਾਜ ਦੇ ਇਸ਼ਾਰੇ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਂਦ ਦਾ ਇਕਦਮ ਪਤਾ ਚੱਲ ਗਿਆ। ਭੱਟ ਕਹਿੰਦੇ ਨੇ, ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਜੰਮਦਿਆਂ ਹੀ ਗੁਰਮਤ ਦੇ ਧਾਰਨੀ ਹੋ, ਬ੍ਰਹਮ ਦੇ ਪਹਿਚਾਨਣ ਵਾਲੇ ਹੋ। ਸਾਧਨਾ ਕਰਕੇ ਤੁਸੀਂ ਬ੍ਰਹਮ ਨੂੰ ਨਹੀਂ ਪਹਿਚਾਣਿਆ, ਬਲਕਿ ਜੰਮਦਿਆਂ ਹੀ ਬ੍ਰਹਮ ਦੀ ਪਹਿਚਾਣ ਤੁਹਾਡੇ ਕੋਲ ਹੈ, ਬੋਧ ਤੁਹਾਡੇ ਕੋਲ ਹੈ, ਗੁਰੂ ਦੀ ਮਤ ਤੁਹਾਡੇ ਕੋਲ ਹੈ। ਕਹਿੰਦੇ ਨੇ, ਚਾਰ ਤਰ੍ਹਾਂ ਦੇ ਪੁਰਸ਼ ਧਾਰਮਿਕ ਮੰਡਲ ਵਿੱਚ ਦੇਖੀਦੇ ਨੇ। ਇੱਕ ਉਹ ਜਨਮ ਲੈਂਦਾ ਹੈ, ਅੱਖ ਖੋਲਦਾ ਹੈ ਤੇ ਆਪਣੇ ਆਪ ਨੂੰ ਉਹ ਪਰਮਾਤਮਾ ਦੀ ਗੋਦ ਵਿੱਚ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਦੇ ਪੁਰਸ਼ ਅਵਤਾਰੀ ਪੁਰਸ਼ ਕਹਿਲਾਂਦੇ ਨੇ, ਉੱਚ ਕੋਟੀ ਦੇ ਪੁਰਸ਼ ਕਹਿਲਾਂਦੇ ਨੇ, ਔਰ ਇਹ ਪ੍ਰਥਮ ਸ਼੍ਰੇਣੀ ਦੇ ਪੁਰਸ਼ ਹੁੰਦੇ ਨੇ। ਦੂਸਰੇ ਉਹ ਜੋ ਚੱਲ ਚੱਲ ਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ, ਸਾਧਨਾ ਕਰ ਕਰਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ। ਇਹ ਗੱਲ ਵੱਖਰੀ ਹੈ, ਸਾਧਨਾ ਇੱਕ ਦਿਨ ਦੀ ਕੀਤੀ ਹੈ, ਇੱਕ ਮਹੀਨੇ ਦੀ ਕੀਤੀ ਹੈ, ਜਾਂ ਸਾਧਨਾ ਇੱਕ ਸਾਲ ਦੀ ਹੈ, ਜਾਂ ਇੱਕ ਜਨਮ ਦੀ ਹੈ, ਜਾਂ ਕਈ ਜਨਮਾਂ ਦੀ ਹੈ। ਇਹ ਉਹਨਾਂ ਦੇ ਚੱਲਣ ਦੇ ਉੱਤੇ ਸੀ, ਪਰ ਪਹੁੰਚੇ ਉਹ ਸਾਧਨਾ ਕਰ ਕਰਕੇ ਹੀ ਨੇ। ਇਸ ਸ਼੍ਰੇਣੀ ਦੇ ਜਿਹੜੇ ਮਹਾਂਪੁਰਸ਼ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਭਗਤ ਸੰਤ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਬਾਣੀ ਦੇ ਨਾਲ ਨਾਲ ਭਗਤਾਂ ਦੀ ਬਾਣੀ ਹੈ। ਭਗਤ ਬਾਣੀ ਤੇ ਗੁਰਬਾਣੀ ਦੇ ਵਿੱਚ ਕੋਈ ਅੰਤਰ ਨਹੀਂ। ਅਗਰ ਅੰਤਰ ਕੋਈ ਕਰਨਾ ਵੀ ਹੋਵੇ ਤਾਂ ਉਹ ਇਤਨਾ ਹੀ ਹੈ ਕਿ ਗੁਰੂ ਉਹ ਹੈ ਜਿਸ ਨੇ ਅੱਖ ਖੋਲੀ ਤੇ ਪਰਮਾਤਮਾ ਦੀ ਗੋਦ ਵਿੱਚ ਸੀ। ਭਗਤ ਉਹ ਹੈ ਜੋ ਚੱਲ ਚੱਲ ਕੇ ਪਹੁੰਚਿਆ ਪਰਮਾਤਮਾ ਦੀ ਗੋਦ ਤੱਕ, ਲੇਕਿਨ ਦੋਹਾਂ ਨੇ ਗੱਲ ਉਸ ਗੋਦ ਦੀ ਕੀਤੀ ਹੈ, ਉਸ ਪਰਮਾਤਮਾ ਦੀ ਕੀਤੀ ਹੈ, ਉਸ ਅਕਾਲ ਪੁਰਖ ਦੀ ਕੀਤੀ ਹੈ। ਤੋ ਕਬੀਰ ਤੇ ਖੁਦ ਆਪਣੀ ਰਚਨਾ ਵਿੱਚ ਕਬੂਲ ਕਰਦੇ ਨੇ ਕਿ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ। ਹੇ ਅਕਾਲ ਪੁਰਖ, ਪਿਛਲੇ ਜਨਮ ਦੇ ਵਿੱਚ ਵੀ ਮੈਂ ਤੇਰਾ ਸੇਵਕ ਸੀ, ਸਾਧਨਾ ਕਰਦਾ ਰਿਹਾ, ਪਰ ਮੇਰੀ ਸਾਧਨਾ ਸਫਲ ਨਹੀਂ ਹੋਈ ਕਿਉਂਕਿ ਮੈਂ ਤੇਰੀ ਗੋਦ ਤੱਕ ਨਹੀਂ ਪਹੁੰਚਿਆ, ਮੈਂ ਤੇਰੇ ਦਰ ਤੱਕ ਨਹੀਂ ਪਹੁੰਚ ਸਕਿਆ। ਜੀਵਨ ਦਾ ਅੰਤ ਹੋ ਗਿਆ ਰਸਤੇ ਦੇ ਵਿੱਚ, ਔਰ ਅਦਕੀ ਤੂੰ ਮੇਰ ਕਰ, ਬਖਸ਼ਿਸ਼ ਕਰ, ਮੈਂ ਤੇਰੀ ਗੋਦ ਤੱਕ ਪਹੁੰਚਾਂ, ਤੇਰੇ ਦਰ ਤੱਕ ਪਹੁੰਚਾਂ, ਤੇਰੇ ਘਰ ਤੱਕ ਪਹੁੰਚਾਂ। ਤੋ ਦੂਸਰੀ ਸ਼੍ਰੇਣੀ ਦੇ ਵਿੱਚ ਇਹ ਮਨੁੱਖ ਆਉਂਦੇ ਨੇ, ਪਰਮ ਪੁਰਖ ਜੋ ਚੱਲ ਚੱਲ ਕੇ ਪਰਮਾਤਮਾ ਦੀ ਗੋਦ ਤੱਕ ਪਹੁੰਚੇ ਨੇ। ਤੀਸਰੇ ਉਹ ਨੇ ਜੋ ਦੋ ਕਦਮ ਅੱਗੇ ਚੱਲਦੇ ਨੇ, ਇੱਕ ਕਦਮ ਪਿੱਛੇ ਵੀ ਮੁੜਦੇ ਨੇ। ਉਹਨਾਂ ਦਾ ਚੱਲਣਾ ਬਸ ਐਸਾ ਹੈ, ਅੱਗੇ ਵੀ ਗਏ ਪਿੱਛੇ ਵੀ ਚਲੇ ਗਏ, ਦਾਨ ਪੁੰਨ ਵੀ ਕੀਤਾ ਪਰ ਕੁਛ ਬੇਈਮਾਨੀ ਵੀ ਕਰ ਲਈ, ਸੱਚ ਵੀ ਬੋਲ ਲਿਆ, ਝੂਠ ਵੀ ਬੋਲ ਲਿਆ, ਪਰਉਪਕਾਰ ਵੀ ਕਰ ਲਿਆ, ਦੁਰਾਚਾਰ ਵੀ ਕਰ ਲਿਆ, ਅੱਗੇ ਵੀ ਵਧੇ ਪਿੱਛੇ ਵੀ ਮੁੜੇ। ਇਹ ਤੀਸਰੀ ਤਰ੍ਹਾਂ ਦੇ ਸਾਧਕ ਨੇ, ਔਰ ਅਕਸਰ ਰਸਤੇ ਵਿੱਚ ਰਹਿ ਜਾਂਦੇ ਨੇ, ਤੇ ਧਾਰਮਿਕ ਦੁਨੀਆਂ ਦੇ ਇਹ ਤੀਸਰੀ ਕੋਟੀ ਦੇ ਮਨੁੱਖ ਨੇ। ਧਾਰਮਿਕ ਦੁਨੀਆਂ ਦੇ ਚੌਥੀ ਸ਼੍ਰੇਣੀ ਦੇ ਉਹ ਮਨੁੱਖ ਨੇ ਜੋ ਜੀਵਨ ਭਰ ਪੁੱਛਦੇ ਤੇ ਰਹਿੰਦੇ ਨੇ, ਪਰ ਮਾਰਗ ਤੇ ਕਦੀ ਕਦਮ ਨਹੀਂ ਰੱਖਦੇ, ਚੱਲਦੇ ਨਹੀਂ, ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਇੰਜ ਕਰਦੇ ਨੇ, ਪੁੱਛਤ ਹੈ ਪਥਕ ਤੇ ਮਾਰਗ ਨਾ ਧਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈ। ਸਿਰਫ ਪੁੱਛਦੇ ਹੀ ਰਹਿੰਦੇ ਨੇ, ਔਰ ਸਾਰੀ ਜ਼ਿੰਦਗੀ ਪੁੱਛਦਿਆਂ ਹੀ ਬਤੀਤ ਕਰ ਛੱਡਦੇ ਨੇ, ਮਾਰਗ ਤੇ ਕਦੀ ਕਦਮ ਨਹੀਂ ਰੱਖਦੇ, ਕਦੀ ਪੈਰ ਨਹੀਂ ਰੱਖਦੇ।
ਇਹ ਚੌਥੀ ਸ਼੍ਰੇਣੀ ਦੇ ਮਨੁੱਖ ਨੇ। ਪੰਜਵੀਂ ਸ਼੍ਰੇਣੀ ਦਾ ਮਨੁੱਖ ਧਾਰਮਿਕ ਦੁਨੀਆਂ ਵਿੱਚ ਨਹੀਂ ਆਉਂਦਾ, ਉਹ ਮਨੁੱਖ ਹੈ ਜਿਹਦੀ ਜ਼ਿੰਦਗੀ ਵਿੱਚ ਧਰਮ ਕੋਈ ਮਸਲਾ ਹੀ ਨਹੀਂ, ਉਹ ਪੁੱਛਦਾ ਵੀ ਨਹੀਂ, ਚੱਲਦਾ ਤੇ ਹੈ ਹੀ ਨਹੀਂ, ਉਹ ਪੁੱਛਦਾ ਵੀ ਨਹੀਂ, ਉਹਦੀ ਜ਼ਿੰਦਗੀ ਵਿੱਚ ਇਸ ਦਾ ਕੋਈ ਸਵਾਲ ਨਹੀਂ ਹੈ। ਈਸ਼ਵਰ ਉਹਦੀ ਜ਼ਿੰਦਗੀ ਦੀ ਸਮੱਸਿਆ ਨਹੀਂ ਹੈ, ਧਰਮ ਉਹਦੇ ਜੀਵਨ ਦੀ ਕੋਈ ਲੋੜ ਨਹੀਂ। ਇਹ ਬਿਲਕੁਲ ਬੇਹੋਸ਼ ਸੁੱਤਾ ਹੋਇਆ ਮਨੁੱਖ ਹੈ, ਇਹ ਤੇ ਕੋਈ ਬਹੁਤ ਵੱਡੀ ਦੁੱਖ ਦੀ ਚੋਟ ਇਸ ਨੂੰ ਲੱਗੇ ਤਾਂ ਹੀ ਧਰਮ ਇਹਦੀ ਜ਼ਿੰਦਗੀ ਦਾ ਮਸਲਾ ਹੋ ਸਕੇਗਾ, ਤਾਂ ਹੀ ਇਹ ਥੋੜਾ ਸੁਚੇਤ ਹੋ ਕੇ ਇਸ ਮਾਰਗ ਤੇ ਚੱਲ ਸਕੇਗਾ, ਵਰਨਾ ਇਹ ਤੇ ਇਸੇ ਤਰੀਕੇ ਨਾਲ ਬੇਹੋਸ਼ੀ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ। ਔਰ ਦੁੱਖ ਹਰ ਹਾਲਤ ਵਿੱਚ ਦੁੱਖ ਨਹੀਂ, ਦੁੱਖ ਦੀ ਚੋਟ ਇਸ ਵਾਸਤੇ ਹੈ ਕਿ ਬੰਦਾ ਜਾਗੇ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨ ਹੋਈ ਯਾ ਕੇਤਿਆਂ ਦੁੱਖ ਭੂਖ ਸਦਮਾਰ ਇਹ ਭੇਦਾ ਤੇਰੀ ਦਾਤਾ। ਇੱਕ ਸੂਫੀ ਫਕੀਰ ਦਾ ਕਹਿਣਾ, ਜ਼ਖਮ ਜਬ ਵੀ ਕੋਈ ਜ਼ਹਿਨੋ ਦਿਲ ਪਰ ਲਗਾ ਜ਼ਿੰਦਗੀ ਕੀ ਤਰਫ ਇੱਕ ਦਰੀਚਾ ਖੁਲਾ ਹਮ ਵੀ ਗੋਇਆ ਕਿਸੀ ਸਾਜ਼ ਕੇ ਤਾਰ ਹੈ ਚੋਟ ਖਾਤੇ ਰਹੇ ਗੁਨਗੁਨਾਤੇ ਰਹੇ ਚੋਟ ਖਾਤੇ ਰਹੇ ਗੁਨਗੁਨਾਤੇ ਰਹੇ। ਜ਼ਰਬ ਤੋਂ ਬਿਨਾਂ, ਚੋਟ ਤੋਂ ਬਿਨਾਂ ਤੇ ਸਿਤਾਰ ਦੀਆਂ ਤਾਰਾਂ ਵੀ ਨਹੀਂ ਬੋਲਦੀਆਂ, ਚੋਟ ਤੋਂ ਬਿਨਾਂ ਤੇ ਤਬਲੇ ਵਿੱਚ ਆਵਾਜ਼ ਵੀ ਨਹੀਂ ਨਿਕਲਦੀ। ਬਿਨਾਂ ਦੁੱਖ ਦੀ ਚੋਟ ਤੋਂ ਮਨੁੱਖ ਦੀ ਰਸਨਾ ਵਿੱਚੋਂ ਵੀ ਪਰਮਾਤਮਾ ਦਾ ਨਾਮ ਨਹੀਂ ਨਿਕਲਦਾ, ਈਸ਼ਵਰੀ ਇਬਾਦਤ ਨਹੀਂ ਆਉਂਦੀ। ਤੋ ਦੁੱਖ ਹਰ ਹਾਲਤ ਵਿੱਚ ਪਰਮਾਤਮਾ ਦੀ ਦਿੱਤੀ ਹੋਈ ਕਰੋਪੀ ਨਹੀਂ, ਉਹਦੀ ਬਖਸ਼ਿਸ਼ ਹੈ। ਜਗਾਉਣ ਵਾਸਤੇ ਇਹ ਚੋਟ ਚਾਹੀਦੀ ਹੈ, ਜਗਾਉਣ ਲਈ ਇਹ ਦੁੱਖ ਇਹ ਭੁੱਖ ਚਾਹੀਦੀ ਹੈ। ਇਸ ਵਾਸਤੇ ਜਗਤ ਗੁਰੂ ਬਾਬੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁੱਖ ਨੂੰ ਈਸ਼ਵਰ ਦੀ ਕਰੋਪੀ ਨਹੀਂ ਆਖਿਆ, ਦਾਤ ਆਖਿਆ। ਕੇਤਿਆਂ ਦੁੱਖ ਭੁੱਖ ਸਦਮਾਰ ਇਹ ਭੇਦਾ ਤੇਰੀ ਦਾਤਾ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਅਵਤਾਰੀ ਪੁਰਸ਼ ਨੇ ਔਰ ਪ੍ਰਥਮ ਸ਼੍ਰੇਣੀ ਦੇ ਪੁਰਸ਼ ਨੇ। ਤੈ ਜਨਮਤ ਗੁਰਮਤ ਬ੍ਰਹਮ ਪਛਾਣ, ਆਪ ਜੰਮਦਿਆਂ ਹੀ ਬ੍ਰਹਮ ਦੀ ਪਹਿਚਾਣ ਕਰਨ ਵਾਲੇ ਨੇ ਔਰ ਗੁਰਮਤ ਦੇ ਧਾਰਨੀ ਨੇ। ਆਪ ਜੀ ਦੀ ਦੇਣ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਜਿੱਥੇ ਅੰਮ੍ਰਿਤ ਸਰੋਵਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਦੇਣ ਹੈ, ਉੱਥੇ ਹਰਿਮੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ। ਔਰ ਆਪ ਨੇ ਮਹਾਨ ਤੀਰਥ ਤਰਨ ਤਾਰਨ ਸਾਹਿਬ ਬਣਾਇਆ, ਜੋ ਅੱਜ ਵੀ ਉਹ ਤੀਰਥ ਰੋਗੀਆਂ ਦੇ ਰੋਗ ਖੰਡਣ ਵਿੱਚ ਸਮਰੱਥ ਹੈ। ਖਾਸ ਕਰਕੇ ਜਿਲਦੀ ਬਿਮਾਰੀਆਂ ਦੇ ਰੋਗੀ, ਕੋੜ ਦੇ ਰੋਗੀ, ਹੋਰ ਇਸ ਤਰ੍ਹਾਂ ਦੇ ਛੋਟੇ ਮੋਟੇ ਜਿਲਦੀ ਬਿਮਾਰੀਆਂ ਦੇ ਰੋਗੀ ਉੱਥੇ ਜਾ ਕੇ ਜਦ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ, ਸਰੋਵਰ ਦਾ ਇਸ਼ਨਾਨ ਕਰਦੇ ਨੇ ਭਾਵਨਾ ਨਾਲ, ਤਾਂ ਦੇਖਣ ਵਿੱਚ ਆਇਆ ਇਹ ਬਿਮਾਰੀ ਅੱਜ ਵੀ ਉਹਨਾਂ ਦੀ ਦੂਰ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਬਖਸ਼ਿਸ਼ਾਂ ਅੱਜ ਵੀ ਉੱਥੇ ਪੂਰਨ ਰੂਪ ਵਿੱਚ ਛਾਈਆਂ ਹੋਈਆਂ ਨੇ। ਆਪ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ ਔਰ ਇੱਥੇ ਵੀ ਸਤਸੰਗ ਦਾ ਮਹਾਨ ਪ੍ਰਵਾਹ ਚਲਾਇਆ। ਤਾਮੀਰੀ ਰੁਚੀਆਂ ਦੇ ਆਪ ਮਾਲਕ, ਲੇਕਿਨ ਆਪ ਮਹਾਨ ਕਲਾਕਾਰ ਨੇ। ਸੰਗੀਤ ਤੇ ਕਵਿਤਾ ਆਪ ਦੇ ਰੋਮ ਰੋਮ ਦੇ ਸਮਾਈ ਹੋਈ ਹੈ। ਕੀਰਤਨ ਦੇ ਆਪ ਇਤਨੇ ਆਸ਼ਕ, ਇਤਨੇ ਰਸਕ ਕਿ ਕੀਰਤਨ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ ਸੀ। ਇੱਕ ਦਫਾ ਸੱਤੇ ਤੇ ਬ੍ਰਹਮੰਡ ਨੇ ਜਦ ਕੀਰਤਨ ਕਰਨ ਤੋਂ ਇਨਕਾਰ ਕੀਤਾ ਹੈ, ਤਾਂ ਆਪ ਖੁਦ ਹੀ ਸਰੰਦਾ ਲੈ ਕੇ ਕੀਰਤਨ ਕਰਨ ਲੱਗੇ ਔਰ ਝੂਮ ਝੂਮ ਕੇ ਮਸਤੀ ਵਿੱਚ ਕੀਰਤਨ ਕਰਨ ਲੱਗੇ। ਇਸ ਤੋਂ ਇੱਕ ਗੱਲ ਸਪਸ਼ਟ ਹੋਈ, ਜਿੱਥੇ ਆਪ ਮਹਾਨ ਬਾਣੀ ਦੇ ਬਹੁਤ ਨੇ, ਉੱਥੇ ਆਪ ਮਹਾਨ ਸੰਗੀਤਕਾਰ ਨੇ। ਔਰ ਇਹ ਹਕੀਕਤ ਹੈ ਕਿ ਜਦ ਕੋਈ ਹਿਰਦਾ ਪਰਿਪੂਰਨ ਪਰਮਾਤਮਾ ਨਾਲ ਜੁੜਿਆ ਹੋਇਆ ਹੋਵੇ, ਉਹਦੇ ਅੰਦਰੋਂ ਰਾਗ ਨਿਕਲੇਗਾ। ਅੱਜ ਵੀ ਅਸੀਂ ਦੇਖਦੇ ਹਾਂ ਕਿ ਦੁੱਖ ਵਿੱਚ ਬੰਦਾ ਰੋਂਦਾ ਹੈ, ਖੁਸ਼ੀ ਵਿੱਚ ਬੰਦਾ ਗਾਉਂਦਾ ਹੈ। ਖੁਸ਼ੀ ਵਿੱਚ ਗਾਉਣਾ ਨਿਕਲਦਾ ਹੈ, ਦੁੱਖ ਵਿੱਚ ਰੋਣਾ ਨਿਕਲਦਾ ਹੈ। ਤੇ ਜਿਸ ਦਿਨ ਬੰਦੇ ਨੂੰ ਪਰਮ ਖੁਸ਼ੀ ਮਿਲਦੀ ਹੈ ਤੇ ਪਰਮ ਖੁਸ਼ੀ ਮਿਲਦੀ ਹੈ ਪਰਮ ਪੁਰਖ ਦੀ ਪ੍ਰਾਪਤੀ ਦੇ ਨਾਲ, ਤੇ ਪਰਮ ਪੁਰਖ ਹੈ ਪਰਮਾਤਮਾ, ਉਹ ਖੁਸ਼ੀ ਵੀ ਪਰਮ ਹੈ, ਮਹਾਨ ਹੈ। ਇਤਨੀ ਵੱਡੀ ਖੁਸ਼ੀ
کہ اندروں سنگیت دے فوارے چھٹ پیندے نے، سنگیت دی جھرناٹ اندروں چھٹ پیندی ہے۔ سنسار دا اتہاس اس گل دا گواہ ہے کہ سنگیت تے سازاں دے جنم داتے سنت لوگ نے، مہاپرش نے۔ مرلی دی دین سری کرشن دی ہے۔ ایک تارا نارد نے جگت نو بھیٹ کیتا ہے، ڈمرو شنکر دی دین ہے، رباب صوفی فقیران دا بخشش کیتا ہویا ہے، اور اے ساز گرو نانک دیو جی مہاراج نو بہت پیارا سی، اتینت پیارا سی۔ سرندا گرو ارجن دیو جی مہاراج دی دین ہے۔ تو گل ایک سپشٹ ہوئی کہ جد بندہ دکھ دے چوے تے رونا نکلدا ہے، جد بندہ پرم آنند دے چوے تو گاونا نکلدا ہے، سنگیت نکلدا ہے، گیت نکلدا ہے۔ یہی کارن ہے کہ جنہاں بھگتاں نوں پرم آنند دی پراپتی ہوئی، پرم آنند انہاں دے اندروں گیت تے سنگیت دے راہیں پرگٹ ہویا۔ دنیا بھر دے بھگتاں نے پرماتما دی گل گیت دے چاکھی ہے، سنگیت دے چاکھی ہے، چاہے وہ کبیر نے، چاہے وہ رویداس نے، چاہے وہ بینی نے، چاہے وہ ترلوچن نے، تے چاہے جگت پرسدھ بھگتنی میرا ہے، وہ جد بھی پرماتما دی گل کردی ہے گیت دے چ کردی ہے، سنگیت دے چ کردی ہے۔ گرو نانک دیو جی مہاراج جتھے بھی پربھو دی گل بولدے نے گیت دے چ بولدے نے، سنگیت دے چ بولدے نے۔ گرو گوبند سنگھ جی مہاراج اکال پرکھ دی گل کردے نے گیت دے چ کردے نے، سنگیت دے چ کردے نے۔ یہ بہت وڈی کلا ہے گیت اور سنگیت۔ تو جد بھی پریپورن پرماتما دی پراپتی ہوندی ہے، وہ ہردے دی سیجا تے براجمان ہوندا ہے، پھر بھگتاں دی رسنا تو گیت سنگیت دے راہیں پرگٹ ہوندا ہے، تے جگت نوں اس پرماتما دا جو بودھ ملدا ہے گیت دے راہیں، سنگیت دے راہیں۔ اور اے گیت تے سنگیت پرماتما دی پراپتی دا وی سادھن بندے نے، جیسے گرو تیگ بہادر صاحب جی مہاراج فرمان کردے نے، نانک بھو جل پار پرے جو گاوے پربھ کے گیت۔ بھو ساگر تو تے اوہی پار ہوئے گا جو گیت گاوے، اور گیت گاندیاں گاندیاں منک اس وسماد منڈل دے چھا جاندا ہے جد اندروں ہی سنگیت پھٹن لگ پیندا ہے، اندروں ہی سنگیت پھٹن لگ پیندا ہے، اندروں ہی گیت دا ساگر امڑ پیندا ہے۔ تو مختصر عرض اے کہ جد بھی پریپورن پرماتما دی پراپتی ہوئے گی، پرماتما گیت تے سنگیت دے راہی بار پرگٹ ہوئے گا، دنیا بھر دے قیمتی ساز اور خاص کر کے سڈے ملک دے ساز اے بھگتاں دی دین نے۔ بینا سرستی دی دین ہے، ایک تارا نارد دی دین ہے، ڈمرو شنکر دی دین ہے، مرلی شری کرشن دی دین ہے، سرندا گرو ارجن دیو جی مہاراج دی دین ہے، ڈھولک اے بھگتاں دی دین ہے، کھڑتالا اے بھگتاں دی دین ہے۔ دراصل پرماتما دی جھرناٹ جد اندر وجدی ہے تے اس جھرناٹ نو، اس انہد دھنی نو بھگت جن بار پرگٹ کرنا چاہندے نے، تو او بار پھر اس طرح دی آواز لبدے نے جیڑی کہ او اندر سندے نے۔ بھگت نام دیو جی مہاراج کہندے نے، ان مڑیا مندل باجے بن ساون گھن ہر گاجے، بادل بن برکھا ہوئی جو تت بچارے کوئی۔ نام دیو جی مہاراج دا کہنا کہ میرے اندر ایک ڈھول وج رہا ہے پر وہ چمڑے دا مڑیا ہویا نہیں ہے۔ اسی طریقے نال میراں کہندی سی، میرے اندر ایک دھن وج رہی ہے، انہوں میں باہر پرگٹ کرنا ہے، تو ایک تارا وجا کے انہیں پرگٹ کر دیتا، ڈھولک وجا کے نام دیو نے اندر دی دھن نو باہر پرگٹ کر دیتا، ڈمرو وجا کے اندر دے انہد ناد نو شنکر نے باہر پرگٹ کر دیتا، اور رباب دی جھرناٹ دے نال انہد بانی نو گرو نانک دیو جی مہاراج نے گا گا کے باہر پرگٹ کیتا۔ سرندے دی دھن دے نال گرو ارجن دیو جی مہاراج نے اندر دے گیت نو، اندر دے سنگیت نو باہر جو ہے پرگٹ کیتا۔ تو گل سپشٹ ہے، بہتے دکھ دے چ بندہ روندا ہے، پرم آنند دے چ منک گاؤں دا ہے۔ گیت دا سنگیت دا سمبندھ خوشی دے چ ہے۔ آج بھی جس گھر دے چ کوئی منگل ہووے، کوئی خوشی ہووے، اتھے پھر گیت سنگیت دیاں دھنا چھڑ دیاں نے۔ جیسے برات ہے تو برات تے سنگیت نال شوبھا پاندی ہے، بینڈ واجے، ڈھولک، مردنگ اتیادک،
خوشی جتھے بھی ہوے گی اتھے سنگیت ہوے گا، خوشی جتھے بھی ہوے گی اتھے گیت ہوے گا۔ تو گیت پرماتما ہے، سنگیت پرماتما ہے، اور گرو ارجن دیو جی مہاراج گیت تے سنگیت دے مجسمے نے۔ آپ دے روم روم دے سنگیت ہے، آپ دے روم روم دے پرماتما دے گیت نے۔ صاحب شری گرو ارجن دیو جی مہاراج کومل ہردے دے مالک، پر اس طرح دے جڑے پرش ہوندے نے ستوادی، یہ پرمپرا وادی نہیں ہوندے، تو اکثر انہاں دا ستا دھاریاں نال کول ہو جاندا ہے، ٹکراؤ ہو جاندا ہے۔ وقت دی حکومت، وقت دے ہور سماج دے مکھی، دھرم دے مکھی گرو ارجن دیو جی مہاراج نال ٹکرائے۔ ٹکرائے کیوں؟ کہ پرم پرکھ پرمپراوادی نہیں ہوندا، ستوادی ہوندا ہے۔ تے ست تے پرمپرا وچ بڑا انتر ہے۔ پرمپرا تے لکیر دا فقیر، مکھی تے مکھی مارنا، پر ستوادی تے وہ دیکھدا ہے کہ سچائی کی ہے، سچ کی ہے۔ تو اکثر ایسا ہوندا ہے کہ ستا دھاریاں دا تے ستوادیاں دا گھول ہو جاندا ہے۔ اڈیق ہے اس دن دی جس دن ستا تے ستا دھاری رچ، ست تے ستا دھاری رچ گھول نہ ہوے، ایک میک ہوے۔ تے اے تاں ہی ہو سکے گا کہ ستوادی ستا دھاری ہوے تے ستا دھاری ستوادی ہوے، تاں ہی جگت وچ کلیان منگلا چرن دیاں دھناں گونجن گیاں، نہیں تے جگت انرتھ تے نرک دا روپ بنیا رہے گا۔ صاحب شری گرو ارجن دیو جی مہاراج دے نال مسنداں تے شریکاں نے بھی بہت بھیڑا وتیرا کیتا، اور خاص کر کے آپ دے وڈے بھرا نے چاروں پاسے مسنداں دی ڈیوٹی لا دتی۔ کوئی بھی سکھ، کوئی بھی شردھالو گرو ارجن دیو جی مہاراج تک پہنچن نہ پاوے۔ ایسا ہویا تین دن لنگر بھی مستانہ رہا، اور حالت ایسی ہو گئی کہ جگت ماتا گنگا جی آپ جی دی سپت نے، انہوں نے سارا گھر ٹولیا، بڑی مشکل دے نال ایک مٹی دے بھانڈے دے چ تھوڑا جیا بیسن پیا سی، او دے دو پرشادے بنا کے ستگراں دے اگے رکھے، کیونکہ پرتھی چند ان لٹ کے لے گیا سی، دھن لٹ کے لے گیا، چارپائیاں لٹ کے لے گیا، بھانڈے لٹ کے لے گیا، گھر دے چ کچھ بھی نہیں سی۔ دو رکھے مسے پرشادے جد گرو ارجن دیو جی مہاراج دے اگوں رکھے تا آ زارو زار رو پئیاں۔ دھیرج دیالو تے برہم گیان دے مجسمے گرو ارجن دیو جی مہاراج نے اپنی پتنی نو سمبودھن کردے آیا ایک قیمتی پنگتیاں اچارن کیتیاں جو گرو گرنتھ صاحب جی مہاراج دے اندر کاننا راگ دے درج نے۔ روکھو بھوجن بھوم سین سکھی پریسنگ سوکھ بہات، کی ہویا اے سکھی، بھوجن رکھا ہے، ان نہیں ہے، دھن نہیں ہے، پر تو فکر نہ کر، پرتھی چند ان لٹ کے لے گیا، دھن لٹ کے لے گیا، بستر لٹ کے لے گیا، سازو سامان لٹ کے لے گیا، پر ان ساریاں داتاں نو دین والا جڑا داتا ہے وہ تے میرے ہردے چ بیٹھا ہے، اس نو تے لٹ کے نہیں لے گیا، وہ تے میرے کول، وہ تے میرے اندر براجمان۔ اتنے دھیرجوان کھما دی مورتی نرمانتا دے مجسمے صاحب شری گرو ارجن دیو جی مہاراج، پریت آپ دے روم روم دے چھائی ہوئی ہے، ربی پیار آپ دے انگ انگ دے سمایا ہے۔ آپ تے کہندے نے ایک گھڑی نہ ملتے تاں کل جگ ہوتا، ہن کد ملیے پریے تد بھگوانتا۔ اے اکال پرکھ، اے تک پرمپرا ہے، کتھنی ہے کہ ست جگ تو بعد تریتا آیا، تریتے تو بعد دواپر آیا، دواپر تو بعد کل جگ آیا۔ اصلیت اے ہے، اے پربھو جس گھڑی تو نہیں ملدا بس اسے وقت کل جگ ہے، جد تیرا ملاپ ہے تا ست جگ ہے، اور تیرا وچھوڑا ہے تو کل جگ ہے۔ ایک گھڑی نہ ملتے تا کل جگ ہوتا، ہن کد ملیے پریے تد بھگوانتا۔ پیار آپ دے روم روم دے سمایا،
ਸਭ ਤੋਂ ਮਹਾਨ ਦੇਣ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਿੱਖ ਜਗਤ ਲਈ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਦੀ ਬੰਦਿਸ਼। ਆਪ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਸੰਗ੍ਰਹਿ ਕੀਤੀ, ਇਕੱਤਰ ਕੀਤੀਆਂ, ਪੋਥੀਆਂ ਇਕੱਤਰ ਕੀਤੀਆਂ ਤੇ ਫਿਰ ਆਪਣੀ ਬਾਣੀ। ਇਹ ਬੀੜ ਆਪ ਨੇ ਬਣਾਈ ਰਾਮਸਰ ਦੇ ਵਿੱਚ, ਸ੍ਰੀ ਅੰਮ੍ਰਿਤਸਰ ਦੇ ਵਿੱਚ ਰਾਮਸਰ ਦੇ ਤੱਟ ਤੇ ਬੈਠ ਕੇ ਆਪ ਨੇ ਇਹ ਬੀੜ ਤਿਆਰ ਕਰਵਾਈ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਦੀ ਤੇ ਫਿਰ ਹਰਿਮੰਦਰ ਸਾਹਿਬ ਵਿੱਚ ਆਪ ਨੇ ਪ੍ਰਕਾਸ਼ ਕਰਵਾਇਆ। ਬੀੜ ਤਿਆਰ ਕਰਾਉਣ ਲੱਗਿਆਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਉਹਨਾਂ ਉਹਨਾਂ ਭਗਤਾਂ ਦੀ ਬਾਣੀ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਾੜਨਾ ਹੈ ਜੋ ਸਿੱਖੀ ਆਸ਼ੇ ਦੇ ਅਨੁਕੂਲ ਹਨ, ਸੱਚ ਦੇ ਅਨੁਕੂਲ ਹਨ, ਯਥਾਰਤ ਦੇ ਅਨੁਕੂਲ ਹਨ। ਭਗਤ ਛੱਜੂ ਜੀ ਜਦ ਆਏ ਤੇ ਉਹਨਾਂ ਨੇ ਆਪਣਾ ਕਲਾਮ ਪੇਸ਼ ਕੀਤਾ ਤੇ ਕਹਿਣ ਲੱਗੇ, ਕਾਗਜ਼ ਸੰਧੀ ਪੋਤਰੀ ਤੋ ਭੀ ਤ੍ਰਿਏ ਨਾ ਨਿਹਾਰ, ਯਹੀ ਮਾਰ ਲੈ ਜਾਵਈ ਯਥਾ ਬਿਲੋਚਨ ਧਾਰ। ਇਸਤਰੀ ਅਗਰ ਕਾਗਜ਼ ਦੀ ਵੀ ਬਣੀ ਹੋਵੇ ਤੋ ਨਹੀਂ ਵੇਖਣਾ ਚਾਹੀਦਾ, ਮਨ ਚੰਚਲ ਹੋ ਜਾਂਦਾ ਹੈ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਛੱਜੂ ਆਪਣੀ ਮਾਂ ਨੂੰ ਵੇਖਦਾ ਹੈ ਕਿ ਨਹੀਂ, ਆਪਣੇ ਭੈਣ ਦੇ ਦਰਸ਼ਨ ਕਰਦਾ ਹੈ ਜਾਂ ਨਹੀਂ, ਭੈਣ ਨੂੰ ਵੇਖ ਕੇ ਮਨ ਮੈਲਾ ਹੁੰਦਾ ਹੈ? ਛੱਜੂ ਜੀ ਕਹਿਣ ਲੱਗੇ, ਨਹੀਂ, ਮਾਂ ਨੂੰ ਵੇਖ ਕੇ ਕਦੀ ਮਨ ਮੈਲਾ ਹੋਇਆ ਹੈ? ਨਹੀਂ ਮਹਾਰਾਜ, ਕਦੀ ਨਹੀਂ ਮੈਲਾ ਹੋਇਆ। ਤੋ ਜਗਤ ਦੇ ਤਮਾਮ ਇਸਤਰੀਆਂ ਨੂੰ ਮਾਂ ਸਮਝ ਲੇ, ਭੈਣ ਸਮਝ ਲੇ, ਮਨ ਮੈਲਾ ਨਹੀਂ ਹੋਏਗਾ, ਮਨ ਨਿਰਮਲ ਹੋਵੇਗਾ। ਕਾਨਾ ਜੀ ਕਹਿਣ ਲੱਗੇ, ਮੈਂ ਉਹੀ ਰੇ, ਮੈਂ ਉਹੀ ਰੇ, ਇਕਦਮ ਰੋਕਿਆ। ਸਤਿਗੁਰੂ ਕਹਿਣ ਲੱਗੇ, ਅਸੀਂ ਮੈਂ ਦੇ ਚਲੀਨ ਨਹੀਂ ਹੋਣਾ, ਅਸੀਂ ਤੂੰ ਦੇ ਚਲੀਨ ਹੋਣਾ, ਤੇਰੇ ਬਚਨ ਵੀ ਗੁਰੂ ਆਸ਼ੇ ਅਨੁਸਾਰ ਨਹੀਂ। ਫਿਰ ਜਮਾਲ ਹੁਸੈਨ ਬੋਲੇ, ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾ ਵੇ ਅੜਿਆ ਚੁੱਪ ਵੇ ਅੜਿਆ ਚੁੱਪ। ਸਤਿਗੁਰੂ ਕਹਿਣ ਲੱਗੇ, ਨਹੀਂ, ਤੇਰੇ ਬੋਲ ਵੀ ਗੁਰੂ ਆਸ਼ੇ ਅਨੁਸਾਰ ਨਹੀਂ ਨੇ, ਅਸੀਂ ਤੇ ਇਸ ਢੰਗ ਦੇ ਬਚਨਾਂ ਨੂੰ ਹੀ ਥਾਂ ਦੇ ਸਕਦੇ ਹਾਂ। ਜਬ ਲਗ ਦੁਨੀਆਂ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਜਗਤ ਦੇ ਚ ਜਿਤਨੇ ਦਿਨ ਤੱਕ ਜੀਵਣਾ ਹੈ ਕੁਛ ਕਹਿਣਾ ਹੈ, ਕੁਛ ਸੁਣਨਾ ਹੈ। ਇਸੇ ਲਈ ਅਕਾਲ ਪੁਰਖ ਨੇ ਕੰਨ ਬਣਾਏ ਨੇ, ਰਸਨਾ ਬਣਾਈਏ। ਇਹ ਨਹੀਂ ਕਿ ਖਾਮੋਸ਼ ਹੋ ਜਾਣਾ, ਚੁੱਪ ਹੋ ਜਾਣਾ, ਨਹੀਂ, ਬੋਲਣਾ। ਬੋਲ ਕੇ ਹੀ ਜਗਤ ਨਾਲ ਸੰਬੰਧ ਜੁੜਦਾ ਤੇ ਬੋਲ ਕੇ ਹੀ ਪਰਮਾਤਮਾ ਨਾਲ ਸੰਬੰਧ ਜੁੜਦਾ। ਠੀਕ ਢੰਗ ਨਾਲ ਬੋਲ ਸਕੀਏ, ਇਸ ਵਾਸਤੇ ਜਗਤ ਤੋਂ ਕੁਛ ਸੁਣਦੇ ਵੀ ਰਹਿਣਾ, ਠੀਕ ਸੁਣਦੇ ਵੀ ਰਹਿਣਾ, ਤਾਂ ਕਿ ਜਗਤ ਦੀ ਹੋਂਦ ਦਾ ਔਰ ਉਹਦੀ ਅਸਲੀਅਤ ਦਾ ਪਤਾ ਚੱਲੇ। ਤੋ ਆਪ ਨੇ ਬੜੀ ਸਾਵਧਾਨੀ ਦੇ ਨਾਲ ਭਗਤਾਂ ਦੀ ਬਾਣੀ ਇਕੱਤਰ ਕੀਤੀ ਔਰ ਉਹਨਾਂ ਉਹਨਾਂ ਭਗਤਾਂ ਦੀ ਜੋ ਗੁਰੂ ਤੇ ਸੱਚ ਦੇ ਆਸ਼ੇ ਅਨੁਸਾਰ ਸੀ, ਇਸ ਢੰਗ ਨਾਲ ਆਪ ਨੇ ਬਾਣੀ ਦਾ ਬੋਹਤ, ਬਾਣੀ ਦਾ ਜਹਾਜ਼ ਤਿਆਰ ਕਰਾਇਆ ਔਰ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਾ ਕੇ ਤਾਬਿਆਂ ਵਿੱਚ ਬਿਠਾਇਆ ਭਾਈ ਬੁੱਢਾ ਜੀ ਨੂੰ। ਆਪ ਨੇ ਉਸ ਦਿਨ ਜੋ ਸਿੱਖਾਂ ਪ੍ਰਤੀ ਉਪਦੇਸ਼ ਕੀਤਾ ਹੋਵੇ ਕਿ ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੈ ਹੈ, ਗ੍ਰੰਥ ਹਿਰਦਾ ਗੁਰੂ ਕੋ ਇਹੋ ਜਾਨੋ ਉੱਤਮ ਹੈ ਸਭ ਕਾਲ ਰਹੇ ਹੈ। ਮੇਰੇ ਸਰੂਪ ਤੇ ਯਾਂ ਤੇ ਹੈ ਧੀਰਗ, ਸਾਹਿਬ ਜਾਨ ਅਦਾਇਬ ਕਹਿ ਹੋ, ਪੂਜੋ ਚੰਦਨ ਕੋ ਕੇਸਰ ਕੋ ਘਸ, ਧੂਪ ਦੁਲਖਾਏ ਕੇ ਫੂਲ ਚੜੇ ਹੋ। ਸਾਹਿਬ ਕਹਿੰਦੇ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ ਕਿਉਂ, ਮੈਂ ਅੱਜ ਹਾਂ ਕੱਲ ਨਹੀਂ, ਪਰ ਇਹ ਜੁਗੋ ਜੁਗ ਅਟਲ ਨੇ। ਮੈਂ ਇੱਕ ਥਾਂ ਤੇ ਹਾਂ ਸਾਰੀ ਥਾਂ ਤੇ ਨਹੀਂ, ਪਰ ਸ਼ਬਦ ਦਾ ਪ੍ਰਕਾਸ਼ ਸਾਰੀ ਥਾਵਾਂ ਤੇ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਇਹ ਸ਼ਬਦ ਅੰਗ ਸੰਗ ਹੋਵੇਗਾ। ਸ਼ਬਦ ਗੁਰੂ ਹਰ ਵਕਤ ਹਰ ਥਾਂ ਤੇ ਅੰਗ ਸੰਗ ਹੋਵੇਗਾ, ਸਰਵਕਾਲ ਹੋਵੇਗਾ, ਸਰਵ ਠੌਰ ਹੋਵੇਗਾ। ਇਸ ਵਾਸਤੇ ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ, ਮਹਾਨ ਕਰਕੇ ਜਾਣਨਾ, ਨਿਰਮਾਣਤਾ ਦੇ ਪੁੰਜ ਨੇ ਪਹਿਲੇ ਪ੍ਰਕਾਸ਼ ਦੇ ਸਮੇਂ ਆਪਣਾ ਮਸਤਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੋਂ ਝੁਕਾਇਆ ਔਰ ਸਿੱਖ ਜਗਤ ਨੂੰ ਇਹੀ ਪ੍ਰੇਰਣਾ ਕੀਤੀ ਕਿ ਮੇਰੇ ਸਰੂਪ ਤੇ ਯਾਂ ਤੇ ਹੈ ਦੀਰਗ, ਸਾਹਿਬ ਜਾਨ ਅਦਾਇਬ ਕਹਿ ਹੋ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਆਪ ਦੀ ਸ਼ਖਸੀਅਤ ਬਾਰੇ
آپ دی مہانتا بارے بھٹ انج کہندے نے، او بھٹ جو ساری زندگی سنت دی پورن گرو دی ٹول دے چرے پر نہ ملیا کدے، آپ سوئم کہندے نے رہو سنت ہوں ٹول ساد بیو تیرے ڈٹھے، سنیاسی تپسوی مکھوں اے پنڈت مٹھے، برس ایک ہوں پھروں کنوینوں پرچو لائو، کہتے کہتے سنو رہت کو خوشی نہ آئے، پٹ کہندے ہر تھان تے کتھنی سی رہنی نہیں سی، کہنی سی رہنی نہیں سی، پر اج اس طرح دے پرش دے درشن ہوئے نے جو رہنی دا مجسمہ ہے تے کہنی دا سردار ہے، کہنی دا سرمور ہے، کتھنی دا سوربیر ہے اور کرنی دا مہابلی ہے، اس تے اج درشن ہوئے نے۔ تدی تے بھٹ گرو ارجن دیو جی مہاراج بارے کہندے نے، جب لو نہیں بھاگ لے لارو دے تب لو بھرم تے پھر تے بو دھایو، کل گھور سمندر میں بوڑت تھے کب ہوں مٹھے نہیں رے پچھتایو، تت بچار یہ متھرا جگتارن کو اوتار بنایو، جپیو جن ارجن دیو گرو پھر سنکٹ جوں گرب نے آیو، وقت دی حکومت نے وقت دی ستا نے جیڑ ستی چوتھ نو لاہور دیچ آپ نو ترہ ترہ دی تسیئے دیکھے شہید کیتا، تتی تبی تے بٹھایا، ابل دی دیگ دیچ ابالیا، گرم گرم ریتا سیس دیچ پایا، قصور اتنا ہی سی کہ آپ ستوادی سن، پرمپراوادی نہیں سن، سائیں میاں میر جو آپ دے انن بھگت سن، جد آپ دی اے دشا ویکھی کہ آپ دے سیس تے گرم گرم ریتا پایا جا رہا ہے، آپ نو تتی توی تے بٹھایا ہویا ہے، تاں دکھ تو کے رو اٹھے۔ گردیو نے اس وقت جڑے بچن اچارن کیتے بقول ایک شاعر، سن کے ہا ست گر نے میاں چھوڑو پریتی چام سے، کیا ہوا تن تپ گیا من سانت ہے ہری نام سے، آپ دے ہی بچن نے چندن چندن سرد رت مول نہ مٹائی گھام، سیتل تھی وے نانکا جپندڑو ہری نام، بار دی گرمی اور بار دی ٹھنڈ اتے بار ہی رہندی ہے، پر اندر دی سیتلتا تے ہری نام نال ملدی ہے، اور اندر دی تمام گرمی ہری نام دے نال دور ہوندی ہے، پربھو سمرن دے نال دور ہوندی ہے، تو سمرن دا ہی ساگر، گیان دا ساگر گرو گرنتھ صاحب جی مہاراج، اے مہان دین جگت نو گرو ارجن دیو جی مہاراج دی ہے۔ دل بھنجن گر سورما وڈ یودا بہو پروپکاری۔ گرو ہرگوبند صاحب جی مہاراج بارے بھائی گرداس جی دے لکھت اے شبد، دل بھنجن گرو سورما وڈ یودا بہو پروپکاری۔ پروپکار دی مورتی مہابلی جودھے تے سورمے، شریر کر کے تے آپ رشٹ پشٹ سن، آتما کر کے مہابلی نے سورمے نے، آپ جی دا جنم وڈالی دے چھویا ماتا گنگا جی دی ککھوں، آپ جی دے پتا بانی دے بہت صاحب شری گرو ارجن دیو جی مہاراج۔ آپ شری گرو ارجن دیو جی مہاراج دی اکلوتی اولاد سن، سہجے سہجے آپ جی دے وڈپنے دے نال، سریر دے ودھن دے نال، عمر دے ودھن دے نال، اتیات منڈل دا وی وکاس چلدا رہا چلدا رہا۔ جڑ سدی چوتھ نو صاحب گرو ارجن دیو جی مہاراج دی شہادت تو بعد، جوتی جوت سمان تو بعد، آپ نے چھویں جوت گرو نانک دیو جی مہاراج دی جگمگا کے کارج آرمبھ کر دیتا۔ صاحب گرو ہرگوبند صاحب جی مہاراج دے نال جڑے شبد نشچت ہوئے نے، آپ نو آکھیا گیا ہے میری پیری دے مالک۔ گرو نانک دیو جی مہاراج تو لے کے گرو ارجن دیو جی مہاراج تک پیری دا سلسلہ چلدا رہا، درویشی دی گل چلدی رہی،
संत स्वरूप का प्रचार होंदा रहा, लेकिन अज गुरु हरगोबिंद साहब जी महाराज के गुरगद्दी नशीन होने दे नाल अजीबो गरीब घटना घटी कि पीरी दे नाल मीरी नूं जोड़ दिता गया, मीरी दे नाल पीरी नूं जोड़ दिता गया। लिहाजा आप नूं मीरी पीरी दे मालक धन गुरु हरगोबिंद साहब जी महाराज आख्या जान लगा। लंबी सोचनी तो बाद गुरु हरगोबिंद साहब जी महाराज ने ऐसा कीता, आप नूं दिखाई दिता कि जिन्हां कोल सत हुंदा है उन्हां कोल सता नहीं हुंदी, और जिन्हां कोल सता हुंदी है उन्हां कोल सत नहीं हुंदा। जिन्हां कोल सत है वह संत ने, दरवेश ने, फकीर ने, इहदे नाल अंदरूनी समस्यावां दा ते समाधान हो जांदा है। चैन किवें मिले, सुकून किवें मिले, आनंद किवें मिले, परमात्मा किवें मिले, इत्यादिक इह जिहड़ियां समस्यावां ने इन्हां दा समाधान ते हो जांदा है। पर कुछ समस्यावां मनुख दियां बाहर ने, आर्थिक समस्यावां, समाजिक समस्यावां, राजनीतिक समस्यावां, इन्हां नूं कौन हल करे? अगर बाहर दा जीवन नरक बनिया होया तो अंदर दा स्वर्ग भी खतरे च पै जांदा है। अंदर नरक है ते बाहर स्वर्ग है, यह भी बेमैनी हो जाता है। स्वर्ग दे च की है? इंद्रियां दा रस, धन संपदा दी बहुतात, सारी लोड़ां दी पूर्ति, हर कामना दी पूर्ति हो जाना, यह ते स्वर्ग है। लेकिन जे मन दा चैन नहीं, मन दा सुकून नहीं, आनंद नहीं, तो फिर अंदर ते नरक बने आया। अंदर दा स्वर्ग पीरी नाल बनेगा, बाहर दा स्वर्ग मीरी नाल बनेगा। अंदर दी दुनिया सवरेगी जद कोई संत होवेगा, और बाहरों ओही संपन्न हो सकेगा जिहदे कोल सता है, जिहदे कोल ताकत है। कमजोर वास्ते बाहर दी दुनिया विच कोई थां नहीं, कोई ठिकाणा नहीं। कमजोर नूं दब के रहना पएगा या मिट जाना पएगा। संसार दा इतिहास इस गल दा सबूत है कि जिहड़ी कौम कमजोर रही है, मिट गई है या दब के रही है, तो दब के रहना भी किसी हद तक मिट जाना है, बर्बाद हो जाना है। गुरु हरगोबिंद साहब जी महाराज ने शस्त्र धारण कर लिए, आप नूं मीरी पीरी दा मालिक आख्या जान लगा। चारों पासे चेमे गोईयां शुरू होईयां कि संत ने तलवार धारण कर ली है, संत ने धनुष बाण धारण कर लिया है, संत ने माला दी गल छड़ के बंदूक ते तोपां दी गल आरंभ कर दित्ती। एक दिन आप गुजरात दे नेड़े लंघे जा रहे सन, महल आप जी दे नाल सन, परिवार आप जी दे नाल सी, लाओ लश्कर पूरे दा पूरा आप जी दे नाल सी, तां इक फकीर ने आप ते तर्क खड़ी कर दित्ती, और तर्क ए सी, दौलत की ते फकीर की, स्त्री की ते फकीर की, और पुत्रां दी होंद की ते संत होना की। फिर नाले ए आखिया, हिंदू की ते फकीर की। जापदा ए सवाल किसी मुस्लिम फकीर दा सी, हिंदू की ते फकीर की। गुरु हरगोबिंद साहब जी महाराज ने उत्तर दिता, दौलत गुजरान, पुत्र निशान, स्त्री इमाम, फकीर ना हिंदू ना मुसलमान। फकीर इना बंदशां तो उच्चा होंदा है, फकीर इस कैद तो उच्चा होंदा है। गुरु ग्रंथ साहब जी महाराज दे बड़े सुंदर बोल, ना हम हिंदू ना मुसलमान, अल्लाह राम के पिंड पराम। असी अल्लाह दे गीत गाण वाले हां, असी राम दे गीत गाण वाले हां, असी राम दी धुन विच लीन होण वाले हां, अल्लाह तो निछावर होण वाले हां, पर असी हिंदू ते मुस्लिम नहीं। क्योंकि ये एक दीवारा ने ते मनुख दी स्वतंत्रता सारी दी सारी भंग हो जांदी है।
साहिब श्री गुरु हरगोबिंद साहिब जी महाराज ने कह दिता जैसे सूरज सारयां दे घरां चानणा करदा है बिना वितकरे तो बिना अंतरे तो। सूरज ए नहीं देखदा कि मैं हिंदू दे घर चानणा करना है मुस्लिम दे घर

ਤੇ ਸਰੀਰ ਦੇ ਅੰਦਰ ਦੀ ਪਵਨ ਤੇ ਮਿੱਟੀ ਬਾਹਰ ਦੀ ਮਿੱਟੀ ਤੇ ਪਵਨ ਨਾਲ ਜੁੜੀ ਹੋਈ ਹੈ। ਅਗਰ ਬਾਹਰ ਦੀ ਪਵਨ ਨਾਲ ਸੰਬੰਧ ਟੁੱਟ ਜਾਏ ਤਾਂ ਅੰਦਰ ਦੀ ਵੀ ਨਹੀਂ ਰਹੇਗੀ। ਅਗਰ ਬਾਹਰ ਦੇ ਪਾਣੀ ਨਾਲ ਸੰਬੰਧ ਟੁੱਟ ਜਾਏ ਤਾਂ ਸਰੀਰ ਦੇ ਅੰਦਰ ਦਾ ਪਾਣੀ ਵੀ ਨਹੀਂ ਰਹੇਗਾ। ਬਾਹਰ ਦੀ ਅਗਨੀ ਨਾਲ ਸੰਬੰਧ ਟੁੱਟ ਜਾਏ ਤਾਂ ਸਰੀਰ ਦੇ ਅੰਦਰ ਦੀ ਅਗਨ ਵੀ ਰਹੇ ਨਹੀਂ ਰਹੇਗੀ। ਅੰਦਰ ਤੇ ਬਾਹਰੋਂ ਅਸੀਂ ਜੁੜੇ ਹੋਏ ਹਾਂ, ਇੱਕ ਮਿੱਕ ਆ। ਤੋ ਇਹ ਜੋ ਇੱਕ ਮਿੱਕ ਹਾਂ, ਅੰਦਰੋਂ ਬਾਹਰੋਂ ਇੱਕ, ਤੋ ਹਿਫਾਜ਼ਤ ਅੰਦਰ ਦੀ ਵੀ ਕਰਨੀ ਹੈ, ਹਿਫਾਜ਼ਤ ਬਾਹਰ ਦੀ ਵੀ ਕਰਨੀ ਹੈ। ਇਸੇ ਨੂੰ ਹੀ ਲੋਕ ਤੇ ਪਰਲੋਕ ਕਿਹਾ ਹੈ। ਅੰਦਰ ਨੂੰ ਸਵਾਰਨਾ ਪਰਲੋਕ ਸਵਾਰਨਾ ਹੈ, ਬਾਹਰ ਨੂੰ ਸਵਾਰਨਾ ਲੋਕ ਸਵਾਰਨਾ ਹੈ। ਲੋਕ ਸਵਰਦਾ ਹੈ ਧਨ ਨਾਲ ਸਤਾ ਨਾਲ, ਪਰਲੋਕ ਸਵਰਦਾ ਹੈ ਧਰਮ ਨਾਲ ਪ੍ਰਭੂ ਕੀਰਤੀ ਨਾਲ। ਔਰ ਦੋਵੇਂ ਲੋਕ ਸਿੱਖ ਨੇ ਸਵੇਲੇ ਕਰਨੇ ਨੇ, ਦੋ ਲੋਕ ਸਿੱਖ ਨੇ ਸਵਾਰਨੇ ਨੇ, ਪਰਲੋਕ ਵੀ ਸਵਾਰਨਾ ਹੈ ਲੋਕ ਵੀ ਸਵਾਰਨਾ ਹੈ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਨਾਰਾ ਲਾਇਆ, ਅਗਰ ਬਾਹਰ ਦੀ ਦੁਨੀਆਂ ਨਹੀਂ ਸਵਾਰੀ ਤਾਂ ਅੰਦਰ ਦੀ ਦੁਨੀਆਂ ਵੀ ਕੋਈ ਸਵਰੀ ਹੋਈ ਨਹੀਂ ਰਹਿਣ ਦੇਗਾ। ਸਾਡਾ ਦੇਸ਼ ਸਾਧੂ ਸੰਤਾਂ ਦਾ ਦੇਸ਼, ਔਰ ਇਸ ਗੱਲ ਦੀ ਫਿਕਰ ਸੀ ਕਿ ਸਿਰਫ ਪਰਲੋਕ ਸਵਾਰਨਾ ਹੈ, ਲੋਕ ਦੀ ਕੋਈ ਚਿੰਤਾ ਹੀ ਨਹੀਂ, ਲੋਕ ਦਾ ਸਾਨੂੰ ਕੋਈ ਫਿਕਰ ਨਹੀਂ। ਇਸ ਨਾਰੇ ਦਾ ਅੰਜਾਮ ਇਹ ਹੋਇਆ ਕਿ 2000 ਸਾਲ ਤੱਕ ਸਾਡਾ ਦੇਸ਼ ਗੁਲਾਮ ਰਿਹਾ। ਇੱਥੇ ਈਰਾਨੀ ਆਏ, ਅਫਗਾਨੀ ਆਏ, ਡੱਚ ਆਏ, ਮੰਗੋਲ ਆਏ, ਅਰਬੀਅਨ ਆਏ, ਫ੍ਰੈਂਚ ਆਏ, ਅੰਗਰੇਜ਼ ਆਏ, ਸਾਰਿਆਂ ਨੇ ਇਸ ਦੇਸ਼ ਨੂੰ ਗੁਲਾਮ ਰੱਖਿਆ। ਸੱਚ ਤੇ ਇਹ ਹੈ ਕਿ ਗੁਲਾਮਾਂ ਨੇ ਵੀ ਗੁਲਾਮ ਬਣਾ ਕੇ ਰੱਖਿਆ। ਕਿਉਂ? ਇੱਥੇ ਪ੍ਰਲੋਕ ਸਵਾਰਨ ਦੀ ਗੱਲ ਸੀ, ਲੋਕ ਸਵਾਰਨ ਦੀ ਗੱਲ ਨਹੀਂ ਸੀ। ਦੁਨੀਆ ਇਸ ਤਰੀਕੇ ਨਾਲ ਦੋ ਹਿੱਸਿਆਂ ਚ ਵੰਡੀ ਹੋਈ ਹੈ। ਇੱਕ ਦਾ ਨਾਰਾ ਤੇ ਇਹ ਹੈ ਕਿ ਮੈਂ ਪ੍ਰਲੋਕ ਦੀ ਖਾਤਰ ਲੋਕ ਨੂੰ ਛੱਡਦਾ, ਮੇਰਾ ਲੋਕ ਨਾਲ ਕੋਈ ਮਤਲਬ ਨਹੀਂ। ਤੇ ਇੱਕ ਉਹ ਹੈ ਜਿਹੜਾ ਕਹਿੰਦਾ ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਅਸੀਂ ਤੇ ਸਿਰਫ ਲੋਕ ਸਵਾਰਨਾ ਹੈ, ਪ੍ਰਲੋਕ ਦੀ ਕੀ ਚਿੰਤਾ ਕਰਨੀ, ਪ੍ਰਲੋਕ ਹੈ ਹੀ। ਕਦੀ ਕਦਾਈ ਕੋਈ ਰੂਹੇ ਜ਼ਮੀਨ ਤੇ ਐਸਾ ਪਰਮ ਪੁਰਖ ਆਉਂਦਾ ਹੈ ਜੋ ਕਹਿ ਦਿੰਦਾ ਹੈ ਇਹ ਬੰਦੇ ਇੱਕ ਲੋਕ ਦੇ ਸਵਾਰਨ ਦੇ ਨਾਲ ਜੀਵਨ ਨਹੀਂ ਚੱਲ ਸਕੇਗਾ। ਦੋ ਪੈਰਾਂ ਨਾਲ ਸਰੀਰ ਚੱਲਦਾ ਹੈ, ਇੱਕ ਪੈਰ ਨਾਲ ਪਹਾੜਾਂ ਤੇ ਚੜ੍ਹਨਾ ਬਹੁਤ ਕਠਿਨ ਹੈ। ਇੱਕ ਬਾਂਹ ਟੁੱਟ ਜਾਏ, ਇੱਕ ਅੱਖ ਚਲੀ ਜਾਏ, ਇੱਕ ਕੰਨ ਚਲਾ ਜਾਏ ਤਾਂ ਸਰੀਰ ਅੱਧਾ ਰਹਿ ਜਾਂਦਾ ਹੈ। ਅੱਧਾ ਗਿਆਨ ਮਨੁੱਖ ਤੋਂ ਛੀਣ ਹੋ ਜਾਂਦਾ ਹੈ, ਜੀਵਨ ਦਾ ਅੱਧਾ ਰਸ ਮਾਰਿਆ ਜਾਂਦਾ ਹੈ। ਤੋ ਸੰਪੂਰਨ ਜ਼ਿੰਦਗੀ ਇਹੀ ਹੈ, ਲੋਕ ਸਵਾਰਨਾ ਹੈ ਪਰਲੋਕ ਸਵਾਰਨਾ ਹੈ। ਜਿਵੇਂ ਪਰਲੋਕ ਸਵਾਰੇ ਕੋਈ ਤੇ ਪਰਲੋਕ ਦੀ ਦੌਲਤ ਲੁੱਟਣ ਵਾਲੇ ਬਹੁਤ ਨੇ। ਕੋਈ ਖਿਮਾ ਸ਼ਾਂਤੀ ਸੀਲ ਸੰਜਮ ਪਰਮ ਆਨੰਦ ਜਪ ਤਪ ਕੇ ਕਰਕੇ ਇਕੱਠਾ ਕਰੇ ਤੋ ਕਾਮ ਲੁੱਟ ਕੇ ਲੈ ਜਾ ਸਕਦਾ, ਕ੍ਰੋਧ ਲੁੱਟ ਕੇ ਲੈ ਜਾ ਸਕਦਾ, ਮੋਹ ਲੁੱਟ ਕੇ ਲੈ ਜਾ ਸਕਦਾ ਔਰ ਅਹੰਕਾਰ ਲੁੱਟ ਕੇ ਲੈ ਜਾ ਸਕਦਾ। ਇਹਨਾਂ ਤੋਂ ਬਚਾਉਣਾ ਹੈ ਇਸ ਅੰਦਰ ਦੀ ਦੌਲਤ ਨੂੰ। ਭਗਤ ਕਬੀਰ ਕਹਿੰਦੇ ਨੇ ਇਸ ਤਨ ਮਨ ਮਧੇ ਮਦਨ ਚੋਰ ਜਿਨ ਗਿਆਨ ਰਤਨ ਹਿਰਲੀਨ ਮੋਰ। ਇਹ ਤੇ ਕਾਮ ਚੋਰ ਹੈ, ਲੋਭ ਚੋਰ ਹੈ, ਮੇਰਾ ਸਾਰਾ ਜਪ ਤਪ ਕੀਤਾ ਹੋਇਆ ਚੁਰਾ ਕੇ ਲੈ ਗਿਆ, ਨਸਾ ਕੇ ਲੈ ਗਿਆ, ਮੈਨੂੰ ਖਾਲੀ ਕਰ ਗਿਆ। ਜਿਵੇਂ ਅੰਦਰ ਦੀ ਦੌਲਤ ਨੂੰ ਲੁੱਟਣ ਵਾਲੇ ਬਹੁਤੇ ਨੇ, ਬਾਹਰ ਦੀ ਅਸਮਤ ਦੌਲਤ ਤੇ ਸੰਸਕ੍ਰਿਤੀ ਨੂੰ ਲੁੱਟਣ ਵਾਲੇ ਵੀ ਬਹੁਤ ਨੇ। ਇਸ ਵਾਸਤੇ ਮਨੁੱਖ ਨੂੰ ਬਾਹਰੋਂ ਸਤਾਧਾਰੀ ਬਣਨਾ ਚਾਹੀਦਾ ਹੈ, ਅੰਦਰੋਂ ਸਤਵਾਦੀ ਬਣਨਾ ਚਾਹੀਦਾ। ਸਤ ਅੰਦਰ ਦੀ ਤਾਕਤ ਹੈ, ਸਤਾ ਬਾਹਰ ਦੀ ਤਾਕਤ ਹੈ। ਜਿਸ ਪਹਿਲੂ ਤੋਂ ਵੀ ਮਨੁੱਖ ਕਮਜ਼ੋਰ ਹੋਵੇਗਾ ਜ਼ਿੰਦਗੀ ਅਧੂਰੀ ਹੋ ਜਾਏਗੀ ਤੇ ਅਪੂਰਨਤਾ ਜਿਹੜੀ ਹੈ ਇਹ ਦੁੱਖ ਤੇ ਸੰਤਾਪ ਨੂੰ ਜਨਮ ਦੇਵੇਗੀ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਦ ਇਸ ਢੰਗ ਦਾ ਨਾਰਾ ਲਾਇਆ ਤਾਂ ਕੁਦਰਤੀ ਗੱਲ ਹੈ ਸਤਾਧਾਰੀਆਂ ਨੂੰ ਉਖਿਆਈ ਹੋਣੀ ਸੀ। ਲਿਹਾਜ਼ਾ ਆਪ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ। ਕਸੂਰ ਆਪ ਦਾ ਕੀ? ਕਸੂਰ ਇਤਨਾ ਹੀ ਕਿ ਆਪ ਸ਼ਸਤਰਧਾਰੀ ਹੋ ਗਏ, ਸੈਨਾ ਰੱਖਣ ਲੱਗ ਪਏ, ਘੋੜ ਸਵਾਰ ਰੱਖਣ ਲੱਗ ਪਏ ਔਰ ਸਿੱਖ ਨੂੰ
انہاں نے سنت دے نال نال سپاہی بنا

ਵਾਲਾ ਤਾਂ। ਇਹ ਗੱਲ ਨਾਗਵਾਰ ਗੁਜ਼ਰੀ, ਸਤਾਧਾਰੀਆਂ ਨੂੰ ਆਪ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਬੰਦ ਕਰ ਦਿੱਤਾ ਗਿਆ। ਚਾਰੋਂ ਪਾਸੇ ਹੁੰਦੀ ਬਗਾਵਤ ਦੇਖ ਕੇ ਤੇ ਗੁਰੂ ਦਰਸ਼ਨਾਂ ਦੀ ਸ਼ਰਧਾ ਸਿੱਖਾਂ ਦੇ ਅੰਦਰ ਉਮੜੀ ਹੋਈ ਵੇਖ ਕੇ ਜਹਾਂਗੀਰ ਨੂੰ ਝੁਕਣਾ ਪਿਆ। ਰਿਹਾਈ ਦਾ ਹੁਕਮ ਸਾਦਰ ਕੀਤਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਅਸੀਂ ਤਾਂ ਜੇਲ੍ਹ ਤੋਂ ਬਾਹਰ ਆਉਣਾ, ਕਿਲ੍ਹੇ ਤੋਂ ਬਾਹਰ ਆਉਣਾ, ਸਾਡੇ ਨਾਲ ਇਹ ਜੋ ਤੁਸੀਂ 52 ਰਾਜੇ ਕੈਦ ਕਰ ਰੱਖੇ ਨੇ ਇਹ ਵੀ ਰਿਹਾ ਕਰਨੇ ਪੈਣਗੇ। ਰਾਜਸਥਾਨ ਦੇ ਰਾਜਵਾੜੇ, ਮੱਧ ਭਾਰਤ ਦੇ ਰਾਜਵਾੜਿਆਂ ਦੇ ਤਮਾਮ ਰਾਜੇ ਛੋਟੇ ਛੋਟੇ ਜਾਗੀਰਦਾਰ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦ ਸਨ ਔਰ ਇਹ ਟੋਟਲ ਕੁੱਲ 52 ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਦ ਉਹਨਾਂ ਦੀ ਦੀਨ ਦਸ਼ਾ ਦੇਖੀ ਤੇ ਆਪ ਨੂੰ ਬੜਾ ਤਰਸ ਆਇਆ। ਇਹ ਤੇ ਠੀਕ ਹੈ ਕਿ ਜਿਸ ਦਿਨ ਜੇਲ੍ਹ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਏ ਅੰਦਰ ਕਥਾ ਕੀਰਤਨ ਦੇ ਪ੍ਰਵਾਹ ਚੱਲ ਪਏ, ਰਾਜਿਆਂ ਨੂੰ ਸਕੂਨ ਮਿਲਿਆ, ਕੈਦੀਆਂ ਨੂੰ ਆਨੰਦ ਮਿਲਿਆ, ਕੈਦੀਆਂ ਨੂੰ ਕੁਝ ਜੀਵਨ ਮਿਲਿਆ। ਪਰ ਜਦ ਇਹ ਹੁਕਮਨਾਮਾ ਅੱਜ ਆਇਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਆਜ਼ਾਦ ਕੀਤਾ ਜਾਣ ਲੱਗਾ ਤਾਂ 52 ਦੇ 52 ਰਾਜੇ ਦੁਖੇ ਹੋ ਗਏ, ਪੀੜਤ ਹੋ ਗਏ, ਰੋਣ ਲੱਗ ਪਏ। ਆਖਣ ਲੱਗੇ, ਪਾਤਸ਼ਾਹ ਤੁਹਾਡਾ ਸਦਕਾ ਇੱਥੇ ਸ਼ਾਂਤੀ ਬਣੀ ਹੋਈ ਸੀ, ਮਨ ਨੂੰ ਕੁਝ ਰਸ ਮਿਲ ਰਿਹਾ ਸੀ ਤੇ ਆਪ ਦਾ ਵਿਛੋੜਾ ਕਿਸ ਤਰ੍ਹਾਂ ਸਹਾਰੀਏ ਤੇ ਆਪ ਜਾ ਰਹੇ ਹੋ। ਦਿਆਲੂ ਸਤਿਗੁਰ ਨੇ ਕਿਹਾ, ਨਹੀਂ ਅਸੀਂ ਤਾਂ ਕਿਲ੍ਹੇ ਤੋਂ ਬਾਹਰ ਨਿਕਲਾਂਗੇ ਜੇ ਤੁਸੀਂ ਵੀ ਨਿਕਲ ਸਕੇ। ਤੋ ਇਕਦਮ ਸਤਿਗੁਰ ਨੇ ਕਹਿ ਦਿੱਤਾ, ਅਸੀਂ ਰਿਹਾ ਨਹੀਂ ਹੋਣਾ, ਸਾਡੇ ਨਾਲ ਇਹਨਾਂ 52 ਰਾਜਿਆਂ ਨੂੰ ਵੀ ਆਜ਼ਾਦ ਕਰਨਾ ਪਏਗਾ। ਕਹਿੰਦੇ ਨੇ ਜਹਾਂਗੀਰ ਨੇ ਇਹ ਹੁਕਮ ਕੀਤਾ ਕਿ ਜੋ ਜੋ ਆਪ ਦਾ ਦਾਮਨ ਪਕੜ ਲਏਗਾ ਉਹ ਬਾਹਰ ਆ ਸਕੇਗਾ। ਤੋ 52 ਕਲੀਆਂ ਵਾਲਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਚੋਲਾ ਸਿਲਵਾਇਆ ਤੇ ਉਹ ਚੋਲਾ ਪਹਿਨਿਆ, ਇੱਕ ਇੱਕ ਕਲੀ ਇੱਕ ਇੱਕ ਰਾਜੇ ਨੇ ਪਕੜ ਲਈ। ਇਸ ਢੰਗ ਨਾਲ 52 ਰਾਜੇ ਆਪ ਦੇ ਨਾਲ ਗਵਾਲੀਅਰ ਦੇ ਕਿਲ੍ਹੇ ਤੋਂ ਆਜ਼ਾਦ ਹੋਏ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ਼ਰਧਾਲੂ ਸਿੱਖ ਨੂੰ ਕਿਸ ਢੰਗ ਨਾਲ ਗਲਵਕੜੀ ਚ ਲੈਂਦੇ ਨੇ, ਇਹ ਵਾਕਿਆ ਆਗਰਾ ਦਾ। ਜਦ ਜਹਾਂਗੀਰ ਆਪ ਨੂੰ ਆਗਰੇ ਲਿਆਇਆ ਤੇ ਮਹਿਲਾਂ ਵਿੱਚ ਨਿਵਾਸ ਕਰਨ ਲੱਗਾ, ਸਤਿਗੁਰ ਕਹਿਣ ਲੱਗੇ, ਨਹੀਂ ਅਸੀਂ ਜਮਨਾ ਦੇ ਤੱਟ ਦੇ ਉੱਤੇ ਖੈਮਾ ਬਣਾ ਕੇ ਉਹਦੇ ਚ ਰਵਾਂਗੇ। ਜਹਾਂਗੀਰ ਨੇ ਆਪਣਾ ਖੈਮਾ ਵੀ ਉੱਥੇ ਹੀ ਗੱਡ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਤੁਹਾਡੀ ਹੋਂਦ ਦੇ ਨਾਲ ਸਿੱਖਾਂ ਦੀ ਆਵਾਜਾਈ ਚ ਫਰਕ ਪੈਗਾ, ਕਿਉਂਕਿ ਚਾਰੋਂ ਪਾਸੇ ਪਹਿਰੇਦਾਰ ਤੇ ਹਰ ਬੰਦੇ ਨੂੰ ਆਣ ਨਹੀਂ ਦੇਣਗੇ, ਲਿਹਾਜ਼ਾ ਸਾਡੇ ਤੱਕ ਸੰਗਤਾਂ ਪਹੁੰਚ ਨਹੀਂ ਸਕਣਗੀਆਂ, ਤੁਸੀਂ ਵੀ ਖੈਮਾ ਇੱਥੇ ਲਾ ਦਿੱਤਾ। ਤੋ ਜਹਾਂਗੀਰ ਕਹਿਣ ਲੱਗਾ, ਨਹੀਂ ਪਾਤਸ਼ਾਹ, ਮੈਂ ਪਹਿਰਾ ਖਤਮ ਕਰ ਦਿੰਦਾ, ਜਿਤਨੇ ਚਿਰ ਤੱਕ ਆਪ ਇੱਥੇ ਹੋ ਕੋਈ ਪਹਿਰਾ ਨਹੀਂ ਰਹੇਗਾ, ਲੋਕੀ ਖੁੱਲੇ ਆਣ ਤੇ ਖੁੱਲੇ ਜਾਣ। ਇੱਕ ਘਾਈਆ ਸਿੰਘ ਜੋ ਦਿਨ ਭਰ ਘਾਸ ਖੋਦ ਕੇ ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਿਕਾ ਚਲਾਉਂਦਾ ਸੀ, ਉਹ ਜਦ ਕੰਨਾਂ ਦੇ ਨਾਲ ਸੌਂ ਸੁਣਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਗਰੇ ਵਿੱਚ ਆਏ ਨੇ, ਛੇਤੀ ਛੇਤੀ ਘਾਸ ਦੀ ਪੰਡ ਦੋ ਕਸੀਰਿਆਂ ਦੀ ਵੇਚ ਪੱਲੇ ਨਾਲ ਬੰਨ ਇਕਦਮ ਦਰਸ਼ਨਾਂ ਨੂੰ ਦੌੜਿਆ। ਸ਼ਾਮ ਹੋ ਚੁੱਕੀ ਸੀ, ਖੈਮੇ ਦੇ ਅੰਦਰ ਜੋ ਪਹਿਲਾ ਖੈਮਾ ਸੀ ਉਹ ਜਹਾਂਗੀਰ ਦਾ ਸੀ ਤੇ ਅੰਦਰ ਉਹ ਪਲੰਗ ਤੇ ਲੇਟਿਆ ਹੋਇਆ ਮੁਗਲ ਸ਼ਹਿਨਸ਼ਾਹ ਦਾੜੀਆਂ ਰੱਖਦੇ ਸਨ, ਦਸਤਾਰ ਸਜਾਉਂਦੇ ਸਨ ਤੇ ਜਹਾਂਗੀਰ ਮੋਤੀਆਂ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਆਭੂਸ਼ਣਾਂ ਨਾਲ ਆਪਣੇ ਆਪ ਨੂੰ ਸਜਾਇਆ ਹੋਇਆ ਸੀ, ਮੁਗਲ ਸ਼ਹਿਨਸ਼ਾਹ ਸਜਾ ਕੇ ਰੱਖਦੇ ਸਨ। ਤੋ ਸਿੱਖ ਇਕਦਮ ਖੈਮੇ ਦੇ ਅੰਦਰ ਚਲਾ ਗਿਆ, ਜਹਾਂਗੀਰ ਨੂੰ ਵੇਖ ਕੇ ਹੀ ਮੱਥਾ ਟੇਕਿਆ ਔਰ ਦੋ ਕਸੀਰੇ ਅੱਗੇ ਰੱਖ ਦਿੱਤੇ, ਹੱਥ ਜੋੜ ਕੇ ਕਹਿੰਦਾ, ਐ ਦੀਨ ਦੁਨੀਆਂ ਦੇ ਮਾਲਕ, ਮੈਨੂੰ ਵੀ ਨਾਮ ਦਾ ਰਸ ਦੇ, ਮੇਰਾ ਪਰਲੋਕ ਸੁਹੇਲਾ ਕਰ। ਇਤਨੇ ਬੋਲ ਸਿੱਖ ਦੇ ਮੂੰਹੋਂ ਨਿਕਲੇ ਤੇ ਜਹਾਂਗੀਰ ਕਹਿਣ ਲੱਗਾ, ਅਸੀਂ ਦੁਨੀਆਂ ਦੇ ਮਾਲਕ ਹਾਂ ਦੀਨ ਦੇ ਨਹੀਂ, ਅਸੀਂ ਇਸ ਜਹਾਨ ਦੇ ਮਾਲਕ ਹਾਂ ਉਸ ਦੇ ਨਹੀਂ।
یہ جو رس تے آنند ہے یہ اسی نہیں دے سکتے، میں جہانگیر ہاں، تینوں جو پرلوک دا رس چاہیدا ہے اس دا خیمہ اگے ہے، دین تے دنیا دا جو مالک ہے او دا تمبو اگے ہے، تو اگے چلا جا۔ سکھ نے ایک دم دو کسیرے چک لے تے جہانگیر کہندا اے تے توں بھیٹ کر چکے ہیں، آخر میں بھی شہنشاہ تے میری وقت دو کسیریاں ورگی بھی نہیں جڑے توں بھیٹ کیتے نے تے چک رہے ہیں، آخر لوکی راجیاں نو بھی نظرانے بھیٹ کر گئے۔ سکھ کہن لگا نہیں، اے دو کسیرے انہاں وچ میری شردا ہے، انہاں وچ میری بھاونا ہے، تے میں اے گرو نو ہی ارپن کر سکدا، تینوں نہیں۔ جہانگیر نے سونے دے موراں دی تھیلی سکھ دے اگوں رکھی، آکھیا لے اے چک لے، اے اپنے گرو نو بھیٹ کری۔ تے سکھ کہندا نہیں، بادشاہ سلامت، اے دو کسیرے میں دن بھر اپنا پسینہ وگایا ہے، محنت کیتی ہے، خون پسینہ ایک کر کے گھاس کھودیا ہے، ویچے ہے، اس تو یہ مینوں پراپت ہوئے نے، اے پوتر نے، اے پاون نے، اے دو کسیرے پوترتا دی مورتی نے، پتہ نہیں تیرا دھن کس طرح دے نال آیا ہے، لہذا پتہ نہیں گرو دی پرسنتا ہونی ہے کہ نہیں، میں اے تھیلیاں نہیں چک سکتا، میں دو کسیرے لینے، ایک دم چک لے۔ جہانگیر دے خیمے تو جیسے سکھ باہر نکلے، اپنے خیمے تو گرو ہرگوبند صاحب جی مہاراج باہر نکلے، دو قدم اے سکھ چلے آئے، بھجے ہویا آئے گرو ہرگوبند صاحب جی مہاراج، سکھ نو گلوکڑی چ لے لیا، آکھیا دھن سکھی، دھن سکھی، کوملتا دے مجسمے گرو ہرگوبند صاحب جی مہاراج نے اتھا پیار کیتا، اور گلوکڑی دے چلاندے آئیں بسماد منڈل دے چھا گیا، او سکھ جو شردھا دی مورتی سی، اتھا شردھا گرو ہرگوبند صاحب جی مہاراج دے چلکدا سی۔ گرو ہرگوبند صاحب جی مہاراج کتنے غریب نواز نے، دین رکشک نے، آپ ایک دن سری نگر بارہ مولا دے نیڑے شکار کھیڈ کے واپس آ رہے سن اپنے ٹھکانے، تاں کی دیکھ دینے گندگی دے ڈھیر دے اتے ایک معصوم منکھی بچہ پیا سی، کسی نے سٹ دیتا سی، بچے دے رون تے چیخن دی آواز گرو ہرگوبند صاحب جی مہاراج دے کناں وچ پئی۔ ستگر کہن لگے، ایک کون منکھی بچہ گندگی دے ڈھیر تے رو رہے، کسی نے سٹے؟ سکھ بھجے ہوئے گئے، کہن لگے ہاں مہاراج، منکھی بچہ، پتہ نہیں کسی نے سٹے۔ ستگر کہن لگے، کسی نے سٹے چک لیا؟ تو سکھ کہن لگے، مہاراج یہ تے گندا بڑا ہے، کروپ بڑا ہے، بہت کو بڑا چہرہ اس کا، بہت ہی کروپ ہے مہاراج، اور بہت ہی گندا ہے۔ ستگر کہن لگے، کوئی نہیں، کوہترا نہیں، اے گندا نہیں، اے ستھرا ہوئے گا، چک لے آؤ۔ اس دا نام ستھرا شاہ پیا، انو پالیا گرو ہرگوبند صاحب جی مہاراج نے، تخمے تاثیر کر کے مزاقی سبھا دا سی، پر گرو ہرگوبند صاحب جی مہاراج دی بخشش دا صدقہ برہم گیانی ہویا، بھگت ہویا، مہان تپیشور ہویا، مہان جپیشور ہویا، اور ہاس رس دے نال لوگاں نو برہم گیان دی سیدھ دے جاندا سی۔ صاحب گرو ہرگوبند صاحب جی مہاراج وی اس دے نال اتھا پیار کردے سن، اتینت ستکار کردے سن۔ گرو ہرگوبند صاحب جی مہاراج نے اس دیش دے وچ ست تے ستا دی کٹھی شمع روشن کیتی، اور آکھیا ستا تو بنا ست نہیں چل سکے گا، اور ست تو بنا ستا بےہودی ہے۔ ڈاکٹر محمد اقبال دے بڑے قیمتی بول، آپ کہندے نے جلال پادشاہی ہو یا جمہوری تماشا ہو، جدا ہو دین سیاست سے تو رہ جاتی ہے چنگیزی، دین نو اگر سیاست تو کڑ دو تو سیاست بن جاندی ہے چنگیز خان، ہلاکو ہٹلر، موسولینی۔
ظلم دا اکھاڑا بن کے رہ جاندی ہے سیاست اگر اس دے چوں دھرم نو کٹ دئیے دین نو کٹ دئیے جلال پادشاہی ہو یا جمہوری تماشا ہو جدا ہو دین سیاست سے تو رہ جاتی ہے چنگیزی سیاست باہر دی سطح دھرم اندر دی سطح انہاں دوہاں نو یکجا کرنا ہے ساڈے دیش وچ اگر رام دی پوجا ہوئی ہے تو صرف اس کر کے نہیں کہ وہ راجہ سن وہ سنت پہلے سن راجہ بعد دے سن سری کرشن دا سنمان ہویا اس دیش وچ تو اس کر کے نہیں کہ وہ دوارکا دے راجہ سن نہیں دوارکا دے راجہ بعد وچ بنے نے مہا یوگی وہ پہلے نے تپیشور وہ پہلے نے سنت وہ پہلے نے تو سنت اگر راجہ بنے تو جگت سورگ بن جاندا ہے سنت دا مطلب جو سچ دے جی رہے ہیں اگر وہ راجہ بنے تو باہر دی ساری کریا دتے مور سچ دی ہوے گی گرو نانک دیو جی مہاراج کہندے موجودہ دور تے ایسا ہے کل جگ رت اگن کا کوڑ اگے رتھوا یہ ترشنا دا رتھ ہے اور انہوں جھوٹ چلا رہے ہیں مہاپرشاں دی کوشش ہوندی ہے کہ زندگی سچ دے آسرے تے چلے جیون دے ہر ویوہار دے اتے مور سچ دی ہوئے تے جد زندگی دے ہر ویوہار دے اتے ہر وچار دے اتے ہر کردار دے اتے مور سچ دی ہو جاندی ہے تا اس سمے نو آکھیا جاندہ ہے ست یوگ انتے ست یوگ ہے انتے کوئی جھوٹ نہیں انتے ست ہی ست ہے انتے ہر منک ست بولدا ہے ست سندا ہے ست سوچدا ہے ست کردا ہے تو مہاپرش آوندے نے ست یوگ نو جنم دین لئی اور عام سنساری جیوندا ہے کل یوگ نو جنم دین لئی اس واسطے ست تے ستا دا آد کال تو گھول رہا سنگرش رہا گرو ہرگوبند صاحب جی مہاراج نے اس گھول نو مٹان دی کوشش کی تھی اور نعرہ لایا جے دے کل ستا ہے او دے کل ست ہوئے جے دے کل ست ہے او دے کل ہی ستا ہوئے تاں جگت سکھ چین دے نال رہ سکے گا آنند دے نال رہ سکے گا آپ جی دی اے ریتی لوکاں نو پسند نہ آئی کیونکہ لوگ تے ویکھنا چاہندے سن سنت کول کیول مالا ہی چاہی دی ہے تلوار کیوں ہے سنت سادھے سبھا دا ہوئے انہیں موتیاں دی مالا کیوں پہن لی وہ گھوڑا سواری کیوں کرن لگ پیا تو چاروں پاسے شریک تے ستاداریاں دی وروتتا دا گرو ہرگوبند صاحب جی مہاراج نو سامنا کرنا پیا ستگر نے چار جنگاں بھی لڑیاں اور چار ہی جنگاں دے آپ نو بقیدہ جت پراپت ہوئی بھارت واسیاں دا گرو ہرگوبند صاحب جی مہاراج اس ڈھنگ دے نال حوصلہ ودھان دے گئے اور آکھ دے گئے کہ اگر راج ستا نہیں تو دھرم نہیں چلے گا اگر دھرم نہیں تے منک شیطان ہو جائے گا منک حیوان ہو جائے گا آپ دے وچاراں دا آپ دے خیالاں دا بہو پکھی اثر ہویا اور لوکی دھڑا دھڑ گرو ہرگوبند صاحب جی مہاراج دی سکشا تے دکشا نو من سنت سپاہی بن لگ پئے شستر دھاری بن لگ پئے ستگر نے آگیا کی تھی ہن آئندہ تو مینوں شستر آ کے بھیٹ کرو گھوڑے آ کے بھیٹ کرو تاکہ ہر منک مضبوط ہو کے جی سکے تو اتنا کمزور بھی نہ ہو کہ جنے کھنے دی پگ لا چھڈے جنا کھنا تیری پگ لا چھڈے پر تو اتنا ظالم بھی نہ ہو کہ ہر ایک دی توں پگ لا اتنا ٹھنڈا نہ ہو کہ تینوں کوئی پیراں تھلے کچل دے وے پر تو اتنا گرم بھی نہ ہو کہ اپنے پیراں تھلے تو ہر ایک نو کچلی جا نہیں خود جی تے دوجے نو جین دا حق دے خود زندہ رہ تے دوجیاں دی زندگی دے مسرت دا باعث بن خوشیاں دا باعث بن ایران دے ایک صوفی فقیر دا کہنا ہے کہ اے بندے رستے دے انج چل کہ تینوں کوئی سلام کرن تے مجبور نہ ہوئے از راہ چنار کہ سلامت نہ کند با خلق چنا زی کہ قیامت نہ کند خلقت دے اس ڈھنگ نال رہ کہ تیرے رہن دے نال قیامت نہ ہوئے تیرے رہن دے نال پرلے نہ ہوئے صاحب
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਜਨਮ ਵਡਾਲੀ ਦੇ ਚ ਹੋਇਆ। ਆਪ ਜੋਤੀ ਜੋਤ ਸਮਾਏ ਸ੍ਰੀ ਕੀਰਤਪੁਰ ਦੇ ਵਿੱਚ। ਕੀਰਤੀ ਕਰਦਿਆਂ ਕਰਦਿਆਂ ਕੀਰਤੀ ਦੇ ਆਪ ਮੁਜੱਸਮਾ ਹੋਏ ਤੇ ਜਿੱਥੇ ਆਪ ਸਮਾਏ ਉਸ ਥਾਂ ਦਾ ਨਾਂ ਹੋਇਆ ਕੀਰਤਪੁਰ। ਸਿੱਖ ਜਗਤ ਦਾ ਇਹ ਮਹਾਨ ਤੀਰਥ ਹੈ। ਦਰਸ਼ਨ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਉਸ ਦੇਹੁਰੇ ਤੇ ਮਹਾਨ ਪ੍ਰੇਰਣਾ ਲੈਂਦੇ ਨੇ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਸਿੱਖ ਜਗਤ ਨੂੰ ਇਹ ਦੇਣ ਕਿ ਸੰਤ ਨੇ ਸਿਪਾਹੀ ਬਣਨਾ ਹੈ, ਸਿਪਾਹੀ ਨੇ ਸੰਤ ਬਣਨਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਇਹ ਵੀਰ ਰਸ, ਇਹ ਕ੍ਰਾਂਤੀ ਦੀ ਸ਼ਮਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਲਾਈ। ਗੁਰੂ ਹਰਿ ਰਾਏ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੱਤਵੀਂ ਜੋਤ ਹਨ। ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੰਜ ਸਪੁੱਤਰ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਜੀ, ਬਾਬਾ ਸੂਰਜਮਲ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਆਪ ਦੀ ਇੱਕ ਬੱਚੀ ਵੀ ਸੀ ਜਿਸ ਦਾ ਨਾਂ ਬੀਬੀ ਵੀਰੋ ਕਰਕੇ ਸੀ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕੁਝ ਪਰਿਸਥਿਤੀਆਂ ਨੂੰ ਮੁੱਖ ਰੱਖ ਕੇ ਤੇ ਆਪਣੇ ਚੋਣ ਦੇ ਨਜ਼ਰੀਏ ਨੂੰ ਮੁੱਖ ਰੱਖ ਕੇ ਗੱਦੀ ਪੋਤਰੇ ਨੂੰ ਬਖਸ਼ਿਸ਼ ਕੀਤੀ। ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਨੇ ਤੇ ਸਿੱਖ ਜਗਤ ਵਿੱਚ ਇਹ ਅਦੁੱਤੀ ਘਟਨਾ ਅਗਾਂਹ ਚੱਲ ਕੇ ਘਟੀ ਕਿ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਦਾਦੇ ਨੂੰ ਗੱਦੀ ਦਿੱਤੀ। ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਹੈ, ਪੋਤਰੇ ਨੇ ਦਾਦੇ ਨੂੰ ਗੱਦੀ ਦਿੱਤੀ ਹੈ। ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਸ਼ਾਂਤੀ ਦੀ ਮੂਰਤੀ, ਸ਼ਾਂਤੀ ਦੇ ਮੁਜੱਸਮੇ ਸਨ। ਇਤਿਹਾਸ ਵਿੱਚ ਇੱਕ ਬੜੀ ਸੁੰਦਰ ਗਾਥਾ ਹੈ। ਬਗੀਚੇ ਵਿੱਚ ਆਪ ਟਹਿਲ ਰਹੇ ਸਨ ਕਿ ਆਪ ਦਾ ਜਾਮਾ ਝੋਲਾ ਹਵਾ ਨਾਲ ਉੱਡਿਆ ਤੇ ਉਸ ਉਡਾਰੀ ਦੇ ਨਾਲ ਇੱਕ ਫੁੱਲ ਟੁੱਟ ਗਿਆ। ਝੋਲੇ ਦੇ ਸਪਰਸ਼ ਦੇ ਨਾਲ ਇੱਕ ਖਿੜਿਆ ਹੋਇਆ ਫੁੱਲ ਜ਼ਮੀਨ ਤੇ ਗਿਰਿਆ। ਗੁਰੂ ਹਰਿ ਰਾਏ ਸਾਹਿਬ ਦੇ ਕਦਮ ਰੁਕ ਗਏ, ਭਾਵੇਂ ਆਪ ਬਾਲ ਰੂਪ ਦੇ ਸਨ, ਉੱਥੇ ਹੀ ਖੜੇ ਹੋ ਗਏ, ਸੋਚੀ ਪੈ ਗਏ। ਇਤਨੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਟਹਿਲਦੇ ਹੋਏ ਆਏ ਤੇ ਪੁੱਛਣ ਲੱਗੇ, ਬੇਟਾ ਕਿਸ ਸੋਚ ਦੇ ਵਿੱਚ, ਕਿਸ ਦਲੀਲ ਦੇ ਵਿੱਚ ਪਏ ਹੋ? ਤਾਂ ਗੁਰੂ ਹਰਿ ਰਾਏ ਸਾਹਿਬ ਕਹਿਣ ਲੱਗੇ, ਗੁਰਦੇਵ ਪਿਤਾ, ਮੇਰੇ ਚੋਲੇ ਦੇ ਸਪਰਸ਼ ਨਾਲ ਇਹ ਫੁੱਲ ਟੁੱਟ ਗਿਆ। ਹੁਣੇ ਖਿੜਿਆ ਹੋਇਆ ਸੀ, ਡਾਲੀ ਨਾਲ ਲੱਗਿਆ ਹੋਇਆ ਸੀ, ਝੂਮ ਰਿਹਾ ਸੀ, ਡਿੱਗਿਆ, ਇਹਦਾ ਝੂਮਣਾ ਬੰਦ ਹੋ ਗਿਆ, ਮੈਨੂੰ ਦੁੱਖ ਹੈ। ਇਸ ਤੋਂ ਹੀ ਪਤਾ ਚੱਲਦਾ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦਾ ਹਿਰਦਾ ਕਿੰਨਾ ਕੋਮਲ ਹੈ, ਕਿਤਨਾ ਅਤਿਅੰਤ ਕੋਮਲ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਕਦਮ ਫਰਮਾਨ ਕੀਤਾ, ਬੇਟੇ ਜੇ ਵੱਡਾ ਚੋਲਾ ਪਹਿਨੀ ਦੈ ਤਾਂ ਉਸਨੂੰ ਸੰਭਾਲ ਕੇ ਰੱਖੀ ਦਾ। ਇਸ਼ਾਰਾ ਰਮਜ਼ ਬਹੁਤ ਵੱਡੀ ਕਰ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਔਰ ਇਸ਼ਾਰਿਆਂ ਚ ਕਹਿ ਗਏ ਤੁਸੀਂ ਚੋਲਾ ਹੁਣ ਅਗਾਂਹ ਚੱਲ ਕੇ ਵੱਡਾ ਹੀ ਧਾਰਨ ਕਰਨਾ ਹੈ, ਜ਼ਿੰਮੇਵਾਰੀ ਬਹੁਤ ਵੱਡੀ ਸੰਭਾਲਣੀ ਹੈ। ਸਮਾਂ ਪਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਦੇ ਆਪ ਵਾਰਸ ਬਣੇ। 2200 ਅਸਵਾਰ ਆਪ ਆਪਣੇ ਨਾਲ ਰੱਖਦੇ ਸਨ, ਲੇਕਿਨ ਜੰਗ ਆਪ ਨੇ ਕਿਧਰੇ ਵੀ ਨਹੀਂ ਲੜੀ। ਇਹ ਸਿਰਫ ਆਪ ਜੀ ਦੀ ਸੁਰੱਖਿਆ ਔਰ ਜਗਤ ਨੂੰ ਇਹ ਦੱਸਣਾ ਸੀ ਕਿ ਜ਼ਿੰਦਗੀ ਦੇ ਕੁਛ ਮਸਲੇ ਐਸੇ ਨੇ ਜੋ ਬੈਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ, ਕੁਛ ਮਸਲੇ ਐਸੇ ਨੇ ਜੋ ਅੰਦਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ। ਸਬਰ, ਸਿਦਕ, ਵਿਚਾਰ, ਗਿਆਨ ਦੀ ਮੂਰਤੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦੇ ਅੱਗੋਂ ਇੱਕ ਦਫ਼ਾ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਪਾਠ ਕਰੇ ਹਮ ਨਿਤ ਗੁਰਬਾਣੀ,
अर्थ परमार्थ किछु न जानी, जो मार्ग गुर शब्द बताए सो हम ते नहीं जात कमाए। पातशाह बाणी दा पाठ ते असी दिन रात करदे आं, पर सूझ नहीं, समझ नहीं, अर्थां दा बोध नहीं। ते जे किसे किसे थां अर्थ दा कुछ बोध भी है तां बाणी हिरदे च नहीं वसी, अंदर नहीं टिकी। तो जद हिरदे च बाणी वसी नहीं ते बाणी दी साडे कोल विचार नहीं ते पातशाह इस तरह दे पाठ दा भी कुछ लाभ है। इतिहासकार भाई साहब भाई संतोख सिंह जी लिखते ने, सैर करदे होया आप जी दे नाल सिखा ने ए प्रश्न कीता, आप दा पैर एक मिट्टी दी ठीकरी नू वजिया, ए ठीकरी एक ऐसी डोली घड़ी दी सी जिहदे च घिओ पा के रखिया गया सी काफी चिर तक, काफी समय तक। टुट गई, भज गई, अगले ने सुट दित्ती, लेकिन उस ठीकरी दे चिकनाई सी। महाराज कहन लगे, रही चिकनता ठीकर माही, त्यों बानी रहे मन माही। ए ठीक है कि हुण घिओ नहीं, पर घिओ दी चिकनाई अजे भी उस ठीकरी दे नाल है। ए ठीक है हिरदे च बाणी ते नहीं टिकी, पर बाणी अपनी चिकनाई दे जाएगी। कम से कम जितनी देर तक मनु पाठ करेगा इतना बोध ते जरूर होवेगा कि मैं पाठ कर रहा हूं, उतनी देर ते रसना गलत बयानी नहीं करेगी। चलो बाणी नहीं रही, बाणी दी चिकनाई ते रह जाएगी। इस वास्ते अगर अर्थ नहीं भी आउंदे, अंदर नहीं भी टिकी, मन नहीं भी जुड़िया, तां भी बाणी दा पाठ लाभकारी है। गुरु हर राय साहब जी महाराज दा ए संदेश, ए उपदेश। साहिब गुरु हर राय साहब जी महाराज ने अपने उपदेशां राही सिख जगत नूं बार बार ए समझाया कि कदी प्रदर्शनी ना करना, नुमाइश नहीं करनी। जितना गुण, जितनी समर्था थोड़े कोल है उतना ही प्रगट करने की कोशिश करनी। जो तुसी नहीं हो वह ना प्रगट करना, जो तुसी हो उसनूं छुपाने की कोशिश भी ना करना। किसे हद तक मनुख की अद्धी शक्ति जो कुछ है उसनूं छुपाने विच खर्च हो जाती है, ते अद्धी शक्ति जो कुछ ए नहीं है उनूं प्रगट करने विच खर्च हो जाती है। इस तरह सारा जीवन व्यर्थ चला जाता है, अकारथ चला जाता है। श्री गुरु हर राय साहब जी महाराज दिया दो संताना सन, दो बच्चे बाबा राम राय ते श्री गुरु हरि कृष्ण। गुरु हर राय साहब जी ने प्रण किया होया सी कि नै मलेच को दर्शन दे हैं, असी अपना पावन दर्शन मलेच नू नहीं देना, खास करके उस नू जो गुरु घर दा अत्यंत घातक है, घातक है। आखिर वकत दे सताधारियां ने आप जी दे नाल 2200 असवारां नू वेख के अपने लई खतरा समझिया। ए गल वखरी है कि कोमल हिरदे दे मालिक गुरु हर राय साहब जी महाराज उना नाल कोई वैर नहीं रखते सन। कहिंदे ने एक दफा शाहजहां दे लड़के दारा नू, जो बाद विच बड़ा खुदा तरस होया, उसनों कुछ पेट दे इस ढंग दे भयानक रोग होए ते वैदा ने आख्या कि इतनी इतनी मिकदार दी हरड़ ते लौंग होवे, इतने वजन दी, ते उस दी औषधि बना के रोग दूर कीता जा सकदा है। उस वक्त ए चीजां केवल गुरु हर राय साहब जी महाराज दे तोशे खाने ची सन, ता आपने फौरन भिजवा दितियां। कोमल हिरदे दे मालिक ने अपने हिरदे विच कोई वैर भाव नहीं रखिया। साहिब गुरु हर राय साहब जी महाराज इसे तरीके नाल गुरबाणी दा उपदेश देंदे होए जगत दा कल्याण करदे रहे। तां गुरु घर दी परंपरा अनुसार गुरगद्दी दी चोण विच आपने भी ओही कुछ कीता जो गुरु रामदास जी महाराज ने कीता सी। वड्डे पुत्रां नूं छड के
छोटे बच्चे गुरु अर्जन देव जी महाराज नू आपने गद्दी दिती। गुरु हर राय साहब जी महाराज ने भी ऐसा कीता, वड्डे साहिबजादे राम राय नू छड़ के श्री गुरु हरकृष्ण जी महाराज नू जो उस वक्त केवल 5.5 वर्यां दे सन गद्दी ते बिठाया। 5.5 वर्य दे बालक श्री गुरु हरकृष्ण जी महाराज ने जद गद्दी संभाली, गुरु नानक दी विरासत दे मालक बने, ता चारों पासे चेमे गोईयां भी होईयां। है 5.5 साल दा बच्चा और गुरु चाणक ते इस तरह दे होर आलमां दे कथन अनुसार मनुख दे अंदर संजीदगी दूर दृष्टि कोई 35 साल तो बाद शुरू होंदी है। प्रौढ़ता बालग होना हर पहलू दी सूझ समझ जेड़ी है ये 35 साल तो बाद आरंभ होंदी है। चाणक दा ऐसा कहना है किसे नू राज तिलक देके राज गद्दी ते बिठाना है, समाज सुधारक बनाना है या धार्मिक मुखी बनाना है ता उसकी उम्र 35 साल तो थल्ले नहीं होनी चाहिए। इस असूल नू बड़े करड़े ढंग नाल भारतवासी मनदे आए, सियाने लोग मनदे आए वे जिसनू बहुत वड्डी जिम्मेवारी देनी है कम से कम उस दे संजीदगी दूरदृष्टि होनी चाहिए। ये सब कुछ जीवन भर दियां ठोकरां खा के 35 साल तो बाद आरंभ होंदी है। लेकिन इस विचार दे नाल जगत दे अध्यात्मी पुरुष बहुत सारे आलम भगत जन सहमत नहीं है कि बुजुर्गी दूरदृष्टि अकलमंदी 35 साल तो शुरू होंदी है। इत्थे सालां दा तकाजा नहीं है। ईरान दे प्रसिद्ध संत शेख सादी साहब दा कहना है बुजुर्गी बा अकल अस्त नखे बा साल तवंगरी बा दिल अस्त नखे बा माल। बुजुर्गी अकल तो शुरू होंदी है नखे सालां तो। सालां नाल अकल नू नापना बहुत औखी गल है। हो सकदा है उम्र सालां करके 10 साल दी होवे पर बौद्धक उम्र 100 साल दी होवे। ऐसा भी हो सकदा है शरीरक उम्र 100 साल दी होवे ते बौद्धक उम्र सिर्फ 5 वर्यां दी होवे, 10 साल दी होवे। और असी अक्सर देख रहे हां कई दफा छोटे मासूम बच्चे बुजुर्गां वाली गल करदे ने, कई दफा बहुत वड्डे वड्डे बुढ़े बिल्कुल बच्चियां वाली गल करदे ने। पहचान किस तरह होवेगी कि इस बंदे कोल बाल बुद्ध है? बौद्धक तौर ते ये उन्नत नहीं हो सकया, बचपना बने आया है। शरीर नू वेखांगे ते शरीर दी बनावट तो एकदम अंदाजा लग जांदा है बच्चा है जवान है ये बुढ़ा है, पर ये किस तरह अंदाजा लगे ये बौद्धक तौर ते बुजुर्ग है जवान है ते बच्चा है? पहचान हो सकती है। बच्चे दियां रुचियां दे खेड प्रधान है, वो खेडना चाहता है ते खेडन लई ओनू चाहिए ने खिडौने। जद घर दे कोई भी खिडौना ना होवे ते बच्चा मां नू कह देंदा है और प्यो नू कह देंदा है तू घोड़ा बन मैं तेरी पिठ ते बैठना। तो जो मां नू खिडौना बना सकदा है पिता नू खिडौना बना सकदा है उस बच्चे दी दृष्टि च गुरु भी खिडौना है परमात्मा भी खिडौना है। भगत कबीर ने जिक्र कीता है माथे तिलक हथ माला बाना लोगन राम खिलौना जाना। जिदी दृष्टि विच राम खिडौना है स्पष्ट है कि धार्मिक बुद्धि जिहड़ी उसदे कोल है वो बच्चियां वाली है, बौद्धक तौर ते उन्नत नहीं हो सकया। ते अजोकी सियाणियां ने मनोविज्ञानियां ने इस गल दी पुष्टि कर दिती है कि बौद्धक उम्र दा शरीरक उम्र नाल कोई तल्लुक नहीं। शरीर दे विकास दे नाल नाल बौद्धक भी विकास होया है ये लाजमी नहीं, ये जरूरी नहीं। रिष्ट पुष्ट खिजा खा के चंगे भोजन पदार्थ छक के ते उनू पचा के मनुख दा शरीर रिष्ट पुष्ट होंदा है जवान होंदा है बलवान होंदा है
ਇਸ ਤਰ੍ਹਾਂ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਤੇ ਵਿਚਾਰਨ ਦੇ ਨਾਲ ਮਨੁੱਖ ਦਾ ਅਧਿਆਤਮਿਕ ਬੋਧ ਵਧਦਾ ਹੈ। ਜੈਸੇ ਕਿ ਭਗਤ ਕਬੀਰ ਜੀ ਕਹਿੰਦੇ ਨੇ, ਤੁਰਕ ਤਰੀਕ ਖਜਾਨੀ ਏ, ਹਿੰਦੂ ਵੇਦ ਪੁਰਾਣ ਮਨ ਸਮਝਾਵਨ ਕਾਰਨੇ, ਕਛੁ ਇਕ ਪੜੀਏ ਗਿਆਨ। ਮਨ ਨੂੰ ਉੱਨਤ ਕਰਨ ਲਈ, ਬੌਧਿਕ ਤੌਰ ਤੇ ਉੱਨਤ ਹੋਣ ਲਈ ਕੁਛ ਨਾ ਕੁਛ ਗਿਆਨ ਪੜ੍ਹਨਾ ਚਾਹੀਦਾ, ਵਿਚਾਰਨਾ ਚਾਹੀਦਾ। ਇਹ ਦਰਅਸਲ ਮਿਹਨਤ ਵੱਖ ਹੈ, ਸਰੀਰਕ ਮਿਹਨਤ ਵੱਖ ਹੈ, ਦਿਮਾਗੀ ਮਿਹਨਤ ਵੱਖ ਹੈ। ਸਰੀਰ ਨੂੰ ਉੱਨਤ ਕਰਨ ਦੇ ਸਾਧਨ ਵੱਖ ਨੇ, ਬੁੱਧੀ ਨੂੰ ਉੱਨਤ ਕਰਨ ਦੇ ਸਾਧਨ ਵੱਖ ਨੇ। ਤੋ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਉਮਰ ਕਰਕੇ ਤੇ ਭਾਵੇਂ 5.5 ਵਰਿਆਂ ਦੇ ਨੇ, ਔਰ 7.5 ਸਾਲ ਦੇ ਹੁੰਦੇ ਹੁੰਦੇ ਆਪ ਜਗਤ ਤੋਂ ਰੁਖਸਤ ਵੀ ਹੋ ਗਏ। ਕੇਵਲ 2 ਸਾਲ ਆਪ ਗੁਰੂ ਗੱਦੀ ਤੇ ਬਿਰਾਜਮਾਨ ਹੋਏ, ਲੇਕਿਨ ਸੰਸਾਰ ਦੇ ਵਿੱਚ ਇੱਕ ਅਮਿੱਟ ਛਾਪ ਛੱਡ ਗਏ ਕਿ ਉਮਰ ਦਾ ਤਕਾਜ਼ਾ ਨਹੀਂ, ਸਾਲਾਂ ਦੀ ਗੱਲ ਨਹੀਂ, ਗੱਲ ਬੁੱਧੀ ਦੀ ਹੈ, ਗੱਲ ਅਕਲ ਦੀ ਹੈ, ਗੱਲ ਅਧਿਆਤਮਿਕ ਉੱਨਤੀ ਦੀ ਹੈ। ਸੰਸਾਰ ਦੇ ਇਤਿਹਾਸ ਨੂੰ ਪੜ੍ਹੀਏ ਤਾਂ ਪਤਾ ਚੱਲਦਾ ਕੁਛ ਬਜ਼ੁਰਗਾਂ ਨੇ ਬਿਲਕੁਲ ਬੱਚਿਆਂ ਵਾਲੀ ਗੱਲ ਕੀਤੀ ਹੈ, ਔਰ ਕੁਛ ਬੱਚਿਆਂ ਨੇ ਬਜ਼ੁਰਗਾਂ ਵਾਲੀ ਗੱਲ ਕੀਤੀ ਹੈ। ਸੰਸਾਰ ਦੇ ਇਤਿਹਾਸ ਵਿੱਚ ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ, ਬੱਚੇ ਸ਼ਹੀਦ ਹੋਏ ਨੇ, ਔਰ ਜੋ ਕਮੀ ਰਹਿ ਗਈ ਸੀ ਉਹਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕੀਤਾ। ਬੱਚੇ ਗੁਰੂ ਵੀ ਹੋ ਸਕਦੇ ਨੇ। ਧਰੂ ਤੇ ਪ੍ਰਹਿਲਾਦ ਜਿਨ੍ਹਾਂ ਦੀ ਉਮਰ 5-6 ਸਾਲ ਦੀ ਹੈ, ਤੇ 5-6 ਸਾਲ ਦੀ ਉਮਰ ਦੇ ਵਿੱਚ ਹੀ ਇਹ ਦੋਵੇਂ ਬ੍ਰਹਮ ਗਿਆਨੀ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪੁੱਛੀ ਕਿ ਨਾਮ ਕਿਵੇਂ ਜਪਣਾ ਹੈ, ਤੋ ਮਹਾਰਾਜ ਦੀ ਬਾਣੀ ਕਹਿੰਦੀ ਏ, ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਿਲਾਦ ਜਪਿਓ ਹਰੀ ਜੈਸੇ। ਐ ਬੰਦੇ, ਐ 80 ਸਾਲ ਦੇ ਬੁੱਢੇ, ਐ 60 ਸਾਲ ਦੇ ਬਜ਼ੁਰਗ ਬੰਦੇ, ਪਰਮਾਤਮਾ ਦਾ ਨਾਮ ਇੰਜ ਜਪ ਜਿਵੇਂ 5 ਸਾਲ ਦੇ ਧਰੁਵ ਨੇ ਜਪਿਆ, 5 ਸਾਲ ਦੇ ਪ੍ਰਹਿਲਾਦ ਨੇ ਜਪਿਆ। 5 ਬਰਖ ਕੋ ਅਨਾਥ ਧਰੁਵ ਬਾਰਕ, ਹਰ ਸਿਮਰਤ ਅਮਰ ਅਟਾਰੇ। ਤੋ ਸੰਸਾਰ ਦੇ ਇਤਿਹਾਸ ਵਿੱਚ ਕੁਛ ਬੱਚੇ ਐਸੇ ਹੋਏ ਨੇ ਜੋ ਪੂਰਨ ਭਗਤ ਸਨ, ਬ੍ਰਹਮ ਗਿਆਨੀ ਸਨ। ਕੁਛ ਐਸੇ ਸਿੱਖ ਹੋਏ ਨੇ, ਉਮਰ ਕਰਕੇ ਤੇ ਬੱਚੇ ਸਨ ਪਰ ਅਕਲ ਕਰਕੇ ਬਜ਼ੁਰਗ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਾਸੂਮ ਬਾਲਕ ਨੇ, 7-8 ਵਰਿਆਂ ਦੇ ਬਾਲਕ ਨੇ ਮਿੱਸੇ ਪ੍ਰਸ਼ਾਦੇ ਤੇ ਲੱਸੀ ਦਾ ਲੋਟਾ ਪੇਸ਼ ਕੀਤਾ। ਆਖਿਆ, ਬਾਬਾ ਜੀ ਆਪ ਪਾਨ ਕਰੋ, ਛਕ ਲੋ, ਮੈਂ ਬੜੀ ਸ਼ਰਧਾ ਦੇ ਨਾਲ ਲਿਆਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੱਚੇ ਦੀ ਸ਼ਰਧਾ ਵੇਖੀ, ਬੋਲਣ ਦਾ ਲਹਿਜਾ ਵੇਖਿਆ, ਪੇਸ਼ ਕਰਨ ਦਾ ਅੰਦਾਜ਼ ਵੇਖਿਆ, ਤਾਂ ਆਪ ਨੇ ਇਕਦਮ 2 ਮਿੱਸੇ ਪ੍ਰਸ਼ਾਦੇ ਲੈ ਲਏ, ਲੱਸੀ ਦਾ ਲੋਟਾ ਲੈ ਲਿਆ, ਬੜੇ ਪ੍ਰੇਮ ਨਾਲ ਛਕਿਆ ਤੇ ਭਾਂਡੇ ਵਾਪਸ ਕਰਦਿਆਂ ਹੋਇਆਂ ਸਤਿਗੁਰੂ ਕਹਿਣ ਲੱਗੇ, ਬਾਲਕ ਅਸੀਂ ਤ੍ਰਿਪਤ ਹੋ ਗਏ ਹਾਂ, ਲੈ ਤੂੰ ਆਪਣੇ ਭਾਂਡੇ ਲੈ ਜਾ। ਇਹ ਮਾਸੂਮ ਬਾਲਕ ਹੱਥ ਜੋੜ ਕੇ ਕਹਿੰਦਾ, ਗੁਰੂ ਬਾਬਾ, ਭੋਜਨ ਛਕਣ ਦੇ ਨਾਲ ਸਰੀਰ ਤ੍ਰਿਪਤ ਹੁੰਦਾ, ਮਨ ਕਿਵੇਂ ਤ੍ਰਿਪਤ ਹੁੰਦਾ, ਮਨ ਕਿਵੇਂ ਰਜਦਾ, ਦੰਗ ਰਹਿ ਗਏ। ਇਸ ਪ੍ਰਸ਼ਨ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ, ਵੀ ਉਮਰ ਤੇ ਕੁਛ ਵੀ ਨਹੀਂ, ਸਿਰ ਤੇ ਹੱਥ ਰੱਖਿਆ ਤੇ ਉਸ ਬੱਚੇ ਨੂੰ ਆਖਿਆ, ਬੱਚਿਆ, ਉਮਰ ਤੇ ਤੇਰੀ ਕੁਛ ਵੀ ਨਹੀਂ, ਪਰ ਗੱਲਾਂ ਬੁੱਢਿਆਂ ਲਈ ਕਰਦਾ, ਵਿਚਾਰਾਂ ਬੂੜਿਆਂ ਲਈ ਪੁੱਛਦਾ। ਇਸ ਬਾਲਕ ਦਾ ਨਾਂ ਪੈ ਗਿਆ ਬਾਬਾ ਬੁੱਢਾ। ਇਹ 6 ਪਾਤਸ਼ਾਹੀਆਂ ਤੱਕ ਰਿਹਾ। ਇਸਨੇ 5 ਪਾਤਸ਼ਾਹੀਆਂ ਨੂੰ ਆਪਣੇ ਹੱਥੀ ਤਿਲਕ ਦਿੱਤਾ। ਤੋ ਇੱਥੇ ਸਾਲਾਂ ਦੀ ਗੱਲ ਨਹੀਂ, ਉਮਰ ਦੀ ਗੱਲ ਨਹੀਂ, ਇੱਥੇ ਬੁੱਧੀ ਦੀ ਗੱਲ ਹੈ, ਅਕਲ ਦੀ ਗੱਲ ਹੈ। ਸੰਸਾਰ ਦੇ ਇਤਿਹਾਸ ਵਿੱਚ ਕੁਛ ਬੱਚੇ ਐਸੇ ਵੀ ਹੋਏ ਨੇ ਜੋ ਪੂਰਨ ਸ਼ਹੀਦ ਨੇ। ਹਜ਼ਰਤ ਅਲੀ ਦੇ 2 ਮਾਸੂਮ ਬੱਚੇ ਹਸਨ ਤੇ ਹੁਸੈਨ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਮਾਸੂਮ ਲਾਡਲੇ ਦੋ ਮੈਦਾਨ ਜੰਗ ਵਿੱਚ ਚਮਕੌਰ ਸਾਹਿਬ ਸ਼ਹੀਦ ਹੋਏ, ਦੋ ਸਰਹੰਦ ਦੀ ਨੀਹਾਂ ਵਿੱਚ ਚਿਣ ਦਿੱਤੇ ਗਏ। ਲਾਹੌਰ ਵਿੱਚ ਇੱਕ ਮਾਸੂਮ ਬੱਚਾ ਸਹਿਜਧਾਰੀ ਘਰਾਣੇ ਦਾ, ਗੁਰਸਿੱਖ ਘਰਾਣੇ ਦਾ ਹਕੀਕਤ ਰਾਹ ਸ਼ਹੀਦ ਹੋ ਗਿਆ। ਤੋ ਇਤਿਹਾਸ ਪੜ੍ਹਨ ਤੋਂ ਪਤਾ ਚੱਲਦਾ ਹੈ ਬੱਚੇ ਸ਼ਹੀਦ ਹੋਏ ਨੇ, ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ, ਬੱਚੇ ਗੁਰੂ ਕੇ ਸਿੱਖ ਹੋਏ ਨੇ। ਤੇ ਰਹਿੰਦੀ ਜੋ ਕਮੀ ਸੀ ਉਸ ਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕਰ ਦਿੱਤਾ, ਕਿਉਂਕਿ ਬੱਚਾ ਅਜੇ ਤੱਕ ਗੁਰੂ ਨਹੀਂ ਹੋਇਆ ਸੀ। ਸਾਹਿਬ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਗੱਦੀ ਤੇ ਬਿਰਾਜਮਾਨ ਹੋ ਕੇ ਇਸ ਖਲਾ ਨੂੰ ਵੀ ਆਪਨੇ ਪੂਰਾ ਕਰ ਦਿੱਤਾ, ਇਸ ਕਮੀ ਨੂੰ ਵੀ ਆਪਨੇ ਮੁਕੰਮਲ ਕਰ ਦਿੱਤਾ, ਸੰਪੂਰਨ ਕਰ ਦਿੱਤਾ। ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ। 80 ਸਾਲ ਦਾ ਬੁੱਢਾ ਹਰਨਾਕਸ਼ ਪ੍ਰਹਿਲਾਦ ਨੂੰ ਕਹਿੰਦਾ ਹੈ, ਐ ਮੇਰੇ ਬੱਚੇ ਤੈਨੂੰ ਇਹ ਜਪਣਾ ਪਏਗਾ, ਜਲ ਹਰਨਾਕਸ਼ ਥਲ ਹਰਨਾਕਸ਼, ਜਲ ਹਰਨਾਕਸ਼ ਥਲ ਹਰਨਾਕਸ਼। ਪਰ 5 ਵਰਿਆਂ ਦਾ ਪ੍ਰਹਿਲਾਦ ਕਹਿੰਦਾ, ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ ਥਲ ਹੈ ਰਾਮ, ਜਲ ਹੈ ਰਾਮ ਥਲ ਹੈ ਰਾਮ। ਤੋ 5 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰ ਰਿਹਾ ਹੈ, 80 ਸਾਲ ਦਾ ਬੁੱਢਾ ਬਿਲਕੁਲ ਬੱਚਿਆਂ ਵਾਲੀ ਗੱਲ ਕਰ ਰਿਹਾ ਹੈ। ਕਹਿੰਦੇ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗਮਨ ਕੀਤਾ ਦਿੱਲੀ ਦਾ, ਆਪ ਰਸਤੇ ਦੇ ਵਿੱਚ ਪੰਜੋਕਰਾ ਠਹਿਰੇ ਕਾਲਕਾ ਦੇ ਕੋਲ, ਤਾਂ ਇੱਥੋਂ ਦੇ ਇੱਕ ਪਾਂਧੇ ਨੇ ਬਹੁਤ ਵੱਡੀ ਤਰਕ ਖੜੀ ਕਰ ਦਿੱਤੀ, ਬਈ ਦੁਆਪੁਰ ਯੁੱਗ ਦੇ ਵਿੱਚ ਹੋਏ ਨੇ ਸ੍ਰੀ ਕ੍ਰਿਸ਼ਨ ਜਿਨ੍ਹਾਂ ਨੇ ਗੀਤਾ ਉਚਾਰਨ ਕੀਤੀ, ਤੇ ਆਪ ਦਾ ਨਾਮ ਹੈ ਸ੍ਰੀ ਗੁਰੂ ਹਰੀ ਕ੍ਰਿਸ਼ਨ, ਬਹੁਤ ਲੰਬਾ ਨਾਮ। ਤੁਸੀਂ ਗੀਤਾ ਦੇ ਅਰਥ ਹੀ ਕਰਕੇ ਦੱਸ ਦਿਓ ਤੇ ਅਸੀਂ ਮੰਨ ਲਵਾਂਗੇ ਤੁਸੀਂ ਅਵਤਾਰੀ ਪੁਰਸ਼ ਹੋ। ਮਹਾਰਾਜ ਮੌਜ ਵਿੱਚ ਬੈਠੇ ਸਨ, ਸਾਹਮਣੇ ਗੁੰਗਾ ਬੈਠਾ ਸੀ, ਗੁੰਗੇ ਦੇ ਸਿਰ ਤੇ ਛੜੀ ਰੱਖੀ ਤੇ ਆਖਿਆ, ਤੂੰ ਗੀਤਾ ਦਾ ਪਾਠ ਵੀ ਕਰੀ ਜਾ ਨਾਲੇ ਅਰਥ ਵੀ ਕਰੀ ਜਾ। ਜਦ ਉਸ ਗੁੰਗੇ ਨੇ ਅਰਥ ਕੀਤੇ ਤੇ ਪਾਠ ਕੀਤਾ, ਬ੍ਰਾਹਮਣ ਕਦਮਾਂ ਤੇ ਆ ਕੇ ਡਿੱਗਿਆ ਔਰ ਆਖਣ ਲੱਗਾ, ਮਹਾਰਾਜ ਬੁੱਲ ਹੋ ਗਈ, ਸ਼ਮਾ ਕਰਨੀ, ਮੈਂ ਆਪ ਜੀ ਦੀ ਉਮਰ ਨੂੰ ਵੇਖ ਕੇ ਇਸ ਤਰ੍ਹਾਂ ਦੀ ਤਰਕ ਖੜੀ ਕਰ ਬੈਠਾ, ਮੈਨੂੰ ਨਹੀਂ ਪਤਾ ਸੀ ਕਿ ਆਪ ਦੀ ਬੌਧਕ ਉਮਰ ਬਹੁਤ ਮਹਾਨ ਹੈ, ਬਹੁਤ ਮਹਾਨ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜਨਮ ਕੀਰਤਪੁਰ ਸਾਹਿਬ ਦੇ ਚ ਹੋਇਆ, ਆਪ ਜੋਤੀ ਜੋਤ ਦਿੱਲੀ ਦੇ ਸਮਾਏ, ਆਪ ਜਿੱਥੇ ਸਮਾਏ ਉਹਨਾਂ ਦੀ ਯਾਦ ਵਿੱਚ ਦੇਹੁਰਾ ਬਣਿਆ ਹੋਇਆ ਜਿਹਨੂੰ ਗੁਰਦੁਆਰਾ ਬਾਲਾ ਸਾਹਿਬ ਕਰਕੇ ਕਹਿੰਦੇ ਨੇ। ਦਿੱਲੀ ਵਿੱਚ ਆ ਕੇ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਆਪ ਨੇ ਨਿਵਾਸ ਕੀਤਾ ਔਰ ਪੂਰਨ ਤੌਰ ਤੇ ਇੱਥੇ ਸਿੱਖ ਜਗਤ ਨੂੰ ਉਪਦੇਸ਼ ਤੇ ਸੰਦੇਸ਼ ਦਿੰਦੇ ਰਹੇ ਔਰ ਰਾਜੇ ਤੇ ਰਾਣੀਆਂ ਨੂੰ ਵੀ ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ, ਅਕਾਲ ਪੁਰਖ ਦੇ ਨਾਲ ਜੋੜਿਆ। ਉਸ ਸਥਾਨ ਦਾ ਨਾਂ ਹੈ ਅੱਜ ਕੱਲ ਗੁਰਦੁਆਰਾ ਬੰਗਲਾ ਸਾਹਿਬ। ਸਾਹਿਬ ਦੇ ਰਹਿਣ ਦੇ ਨਾਲ, ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਰਹਿਣ ਦੇ ਨਾਲ ਬੰਗਲਾ ਵੀ ਸਾਹਿਬ ਹੋ ਗਿਆ, ਬੰਗਲਾ ਵੀ ਪੂਜਨੀਕ ਹੋ ਗਿਆ, ਬੰਗਲਾ ਵੀ ਮਹਾਨ ਹੋ ਗਿਆ। ਇਸ ਤਰ੍ਹਾਂ ਦੀ ਬਖਸ਼ਿਸ਼ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕਰਦੇ ਹੋਏ ਜੋਤੀ ਜੋਤ ਦਿੱਲੀ ਦੇ ਵਿੱਚ ਹੀ ਸਮਾ ਗਏ। ਆਪ ਕੇਵਲ 2 ਵਰੇ ਹੀ ਰਹੇ ਗੁਰਗੱਦੀ ਤੇ ਔਰ ਜਲਦੀ ਰੁਖਸਤ ਹੋਣ ਦਾ ਮੈਨੂੰ ਜੋ ਕਾਰਨ ਦਿਖਾਈ ਦਿੰਦਾ ਹੈ ਉਹ ਇਹ ਕਿ ਆਪ ਅਗਰ ਵਡੇਰੀ ਉਮਰ ਵਿੱਚ ਰੁਖਸਤ ਹੁੰਦੇ ਤਾਂ ਗੁਰਿਆਈ ਦਾ ਬਚਪਨਾ ਨਹੀਂ ਰਹਿਣਾ ਸੀ। ਦਰਅਸਲ ਇੱਥੇ ਤੇ ਜਗਤ ਨੂੰ ਇਹ ਦੱਸਣਾ ਹੈ, ਉਮਰ ਦੀ ਗੱਲ ਨਹੀਂ, ਇੱਥੇ 84 ਵਰਿਆਂ ਦੇ ਬਿਰਧ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਹੋ ਸਕਦੇ ਨੇ ਔਰ ਇੱਥੇ 5.5 ਵਰਿਆਂ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਗੁਰੂ ਹੋ ਸਕਦੇ ਨੇ। ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ। ਉਮਰ ਦਾ ਤਕਾਜ਼ਾ ਬੇਹੂਦਾ ਹੈ, ਬਜ਼ੁਰਗੀ ਬਾ ਅਕਲ ਅਸਤ, ਨਕੇ ਬਾ ਸਾਲ, ਤਵੰਗਰੀ ਬਾ ਦਿਲ ਅਸਤ,
ਨਕੇਬਾ ਮਾਲ। ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਕਦਮ ਕਦਮ ਦੇ ਉੱਤੇ ਬਾਬਾ ਰਾਮ ਰਾਏ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਬਾਬਾ ਰਾਮ ਰਾਏ ਨੂੰ, ਜੋ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਵੱਡੇ ਭਰਾਤਾ ਨੇ, ਆਗਿਆ ਕੀਤੀ ਸੀ ਵੀ ਤੁਸੀਂ ਔਰੰਗਜ਼ੇਬ ਦੇ ਦਰਬਾਰ ਦੇ ਜਾਣ ਲੱਗੇ ਹੋ, ਪਰ ਕਰਾਮਾਤਾਂ ਨਹੀਂ ਦਿਖਾਣੀਆਂ, ਕੋਈ ਕਰਾਮਾਤ ਤੁਸੀਂ ਨਹੀਂ ਦਿਖਾਣੀ। ਸਹਿਜੇ ਜੋ ਪਰਿਪੂਰਨ ਪਰਮਾਤਮਾ ਤੁਹਾਡੇ ਕੰਠ ਤੋਂ ਨਿਕਾਲੇ ਬਚਨ, ਉਹੀ ਦੱਸਣੇ, ਉਹੀ ਕਹਿਣੇ ਨੇ। ਤੁਸੀਂ ਗੁਰੂ ਨਾਨਕ ਦਾ ਸੰਦੇਸ਼ ਤੇ ਉਪਦੇਸ਼ ਦਿਖਾਣਾ, ਨਾ ਕਿ ਕਰਾਮਾਤ ਦਿਖਾਣੀ ਹੈ। ਲੇਕਿਨ ਸ਼ਾਹੀ ਰੋਬ ਦੇ ਥੱਲੇ ਰਾਮ ਰਾਏ ਆ ਗਏ, ਬਾਣੀ ਦੇ ਅਰਥ ਵੀ ਉਲਟ ਕਰ ਦਿੱਤੇ ਤੇ 72 ਯਕੇ ਬਾਦੀਗਰੇ ਕਰਾਮਾਤਾਂ ਵੀ ਦਿਖਾਈਆਂ। ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਅਸੀਂ ਮੂੰਹ ਨਹੀਂ ਲਾਣਾ। ਜਦ ਰਾਮ ਰਾਏ ਗਿਆ ਤਾਂ ਸਤਿਗੁਰੂ ਨੇ ਬੂਹੇ ਬੰਦ ਕਰ ਦਿੱਤੇ, ਮੂੰਹ ਨਹੀਂ ਲਾਣਾ। ਤੋ ਰਾਮ ਰਾਏ ਨੂੰ ਦਿਸ ਪਈ ਗੱਲ ਕਿ ਗੱਦੀ ਦਾ ਵਾਰਸ ਮੇਰਾ ਛੋਟਾ ਭਰਾ ਬਣੇਗਾ, ਔਰ ਉਹ ਹਕੀਕਤ ਹੋਈ। ਤੋ ਵਿਰੋਧਤਾ ਇਸਨੇ ਚਾਰੋਂ ਪਾਸੇ ਖੜੀ ਕੀਤੀ, ਲੇਕਿਨ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਗੁਰੂ ਨਾਨਕ ਦੀ ਮਹਾਨ ਬਖਸ਼ਿਸ਼ ਤੇ ਗੁਰੂ ਨਾਨਕ ਦੀ 8ਵੀਂ ਗੱਦੀ ਦੇ ਵਾਰਸ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਗਤ ਤੇ ਬਖਸ਼ਿਸ਼ਾਂ ਕਰਦੇ ਰਹੇ। ਅੰਤਿਮ ਸਮੇਂ ਆਪ ਜੀ ਦੀ ਰਸਨਾ ਤੋਂ ਕੇਵਲ ਇਹੀ ਬੋਲ ਨਿਕਲੇ, ਬਾਬਾ ਬਕਾ ਲੈ, ਬਾਬਾ ਬਕਾ ਲੈ। ਭਾਵ ਹੁਣ 9ਵੇਂ ਗੁਰੂ ਨਾਨਕ ਦੀ ਜੋਤ ਬਕਾਲੇ ਦੇ ਚ, 9ਵੇਂ ਪਾਤਸ਼ਾਹ ਦੀ ਜੋਤ ਬਕਾਲੇ ਦੇ ਚ। ਦਿੱਲੀ ਤੇ ਬਕਾਲੇ ਦੇ ਚ ਕਾਫੀ ਦੂਰੀ ਸੀ, ਲਿਹਾਜ਼ਾ ਆਪ ਨੇ ਬਚਨਾਂ ਦੇ ਰਾਹੀਂ, ਸ਼ਬਦਾਂ ਦੇ ਰਾਹੀਂ ਗੁਰਗੱਦੀ ਦੇ ਦਿੱਤੀ, ਔਰ ਸਿੱਖ ਜਗਤ ਨੂੰ ਕਹਿ ਦਿੱਤਾ, ਬਾਬੇ ਦੀ ਤਲਾਸ਼, ਬਾਬੇ ਦੇ ਦਰਸ਼ਨ ਬਕਾਲੇ ਵਿੱਚ ਕਰਨਾ। ਬਕਾਲੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 9ਵੀਂ ਜੋਤ ਦੇ ਦਰਸ਼ਨ ਹੋਣਗੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 9ਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ ਸਨ, ਔਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਦਾਦਾ ਜੀ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਿੱਥੇ ਸ਼ਾਂਤੀ ਸਬਰ ਤੇ ਗਿਆਨ ਜਗਤ ਨੂੰ ਵੰਡਦੇ ਰਹੇ, ਉੱਥੇ 9ਵੀਂ ਗੱਦੀ ਦਾ ਜ਼ਿਕਰ ਵੀ ਸਿੱਖ ਜਗਤ ਨੂੰ ਦੇ ਗਏ, ਬਾਬਾ ਬਕਾਲੇ। ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰ ਰਾਏ ਸਾਹਿਬ ਜੀ ਤੇ ਗੁਰੂ ਹਰ ਰਾਏ ਸਾਹਿਬ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਤੇ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੱਕੇ ਭਰਾ, 5 ਸਾਹਿਬਜ਼ਾਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ। ਇਸ ਨਾਤੇ ਚ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਜੀ ਨੇ, ਤੋ ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਹੈ, ਔਰ ਪੋਤਰੇ ਨੇ ਦਾਦੇ ਨੂੰ ਗੱਦੀ ਦਿੱਤੀ ਹੈ। ਦਰਅਸਲ ਇਹ ਗੱਦੀ ਤੇ ਜੋਤ ਹੈ, ਨਾ ਕਿ ਸਰੀਰ ਹੈ। ਗੁਰੂ ਨਾਨਕ ਦੀ ਜੋਤ ਘਰ ਬਦਲਦੀ ਰਹੀ, ਪਹਿਲਾ ਘਰ, ਦੂਜਾ ਘਰ, ਤੀਜਾ ਘਰ, ਚੌਥਾ ਘਰ, ਜਿਸ ਨੂੰ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ ਕਹੀਏ, ਹੁਣ ਮਹੱਲੇ 9ਵੇਂ ਵਿੱਚ ਆਈ। ਹੁਣ ਮਹਿਲ ਜਿਹੜਾ ਹੈ 9ਵਾਂ ਹੈ, ਹੁਣ ਟਿਕਾਣਾ 9ਵਾਂ ਹੈ, ਜੋਤ ਉਹੀ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਜਦ ਇਹ ਸ਼ਬਦ ਨਿਕਲੇ ਨੇ ਬਾਬਾ ਬਕਾ ਲੈ, ਉਸ ਵਕਤ ਗਾਲਬਨ 26 ਸਾਲ ਹੋ ਗਏ ਸਨ ਬਕਾਲੇ ਦੇ ਚ ਭੋਰੇ ਦੇ ਚ ਰਹਿੰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਆਪ ਮਾਤਾ ਨਾਨਕੀ ਤੇ ਸੁਪਤਨੀ ਗੁਜਰੀ ਜੀ ਨਾਲ ਨਾਨਕੇ ਪਿੰਡ ਬਾਬਾ ਬਕਾਲੇ ਆ ਗਏ। ਪਰ ਆਪ ਦੀ ਰਹਿਣ ਸਹਿਣ ਦੀ ਬਿਰਤੀ ਨਿਆਰੀ, ਭੋਰੇ ਚ ਹੀ ਬੈਠੇ ਰਹਿਣਾ। ਦਰਅਸਲ
ਇਹਦਾ ਇਹ ਮਤਲਬ ਨਹੀਂ ਕੋਈ ਜਪ ਤਪ ਕਰਕੇ ਸੁਰਤ ਉੱਚੀ ਕਰਨੀ ਸੀ, ਆਪ ਤੇ ਪਰਮ ਪੁਰਖ ਸਨ। ਬਚਪਨ ਤੋਂ ਹੀ ਭਗਤੀ ਭਾਵਨਾ ਅਕਾਲ ਪੁਰਖ ਤੋਂ ਲੈ ਕੇ ਆਇਆ ਹੈ, ਲੇਕਿਨ ਇੱਕ ਲੰਬੇ ਕੰਮ ਦੀ ਤਿਆਰੀ ਲਈ ਆਪ ਨੂੰ ਭੋਰੇ ਚ ਬੈਠਣਾ ਪਿਆ। ਕਿਉਂ ਕਿ ਆਪ ਨੂੰ ਦਿਸ ਪਿਆ ਸੀ ਕਿ ਦੇਸ਼ ਦਾ ਕਲਿਆਣ, ਦੇਸ਼ ਦੀ ਸੰਸਕ੍ਰਿਤੀ ਇਸੇ ਢੰਗ ਨਾਲ ਬਚਾਈ ਜਾ ਸਕਦੀ ਹੈ, ਦੇਸ਼ ਦਾ ਧਾਰਮਿਕ ਪਤਨ ਨਾ ਹੋਵੇ ਤੇ ਦੇਸ਼ ਦੀ ਧਾਰਮਿਕ ਦੁਨੀਆਂ ਨੂੰ ਕੇਵਲ ਇੱਕੋ ਹੀ ਜ਼ਰੀਏ ਨਾਲ ਬਚਾਇਆ ਜਾ ਸਕਦਾ ਹੈ ਕਿ ਦੇਸ਼ ਦਾ ਕੋਈ ਬਹੁਤ ਵੱਡਾ ਸੰਤ ਮਹਾਂਪੁਰਖ ਕੁਰਬਾਨੀ ਦੇਵੇ, ਆਪਣਾ ਸੀਸ ਭੇਟ ਕਰੇ। ਤੋ ਤਿਆਰੀ ਦੇ ਜੁਟੇ ਨੇ ਇਸ ਦੇਸ਼ ਦੇ ਉੱਤੋਂ, ਦੇਸ਼ ਦੀ ਸੰਸਕ੍ਰਿਤੀ ਦੇ ਉੱਤੋਂ ਆਪਣਾ ਸੀਸ ਨਿਛਾਵਰ ਕਰਨ ਲਈ, ਆਪਣਾ ਸੀਸ ਭੇਟ ਕਰਨ ਲਈ। ਆਪ ਬ੍ਰਹਮ ਗਿਆਨ ਦੀ ਮੂਰਤੀ ਨੇ, ਲੇਕਿਨ ਫਿਰ ਵੀ 26 ਸਾਲ ਤੱਕ ਭੋਰੇ ਦੇ ਚ ਰਹੇ ਤੇ ਜਦ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀ ਰਚਨਾ ਤੋਂ ਨਿਕਲਿਆ ਬਾਬਾ ਬਕਾਲੇ, ਤਾਂ ਆਪ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇਸ ਤੋਂ ਵੱਡਾ ਤਿਆਗ ਰੂਹੇ ਜ਼ਮੀਨ ਦੇ ਵਿੱਚ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦਾ। ਆਪ ਸਭ ਕੁਛ ਨੇ ਛੁਪ ਕੇ ਬੈਠੇ ਨੇ, ਕਿਸੇ ਨੇ ਪ੍ਰਗਟ ਕਰ ਦਿੱਤਾ ਹੈ, ਕੁਰਬਾਨ ਹੋ ਗਏ ਨੇ, ਨਿਛਾਵਰ ਹੋ ਗਏ ਨੇ ਦੇਸ਼ ਤੋਂ ਔਰ ਧਰਮ ਤੋਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਪ ਦੇ ਆਏ ਸ਼ਬਦ ਬੈਰਾਗ ਦੀ ਮੂਰਤੀ ਨੇ। ਧਰਮ ਤੇ ਈਸ਼ਵਰ ਦੀ ਪ੍ਰਾਪਤੀ ਲਈ ਬੈਰਾਗ ਮੁੱਖ ਸਾਧਨ ਹੈ। ਬੈਰਾਗ ਤੋਂ ਬਿਨਾਂ ਕੋਈ ਵੀ ਰਾਗ ਮੰਡਲ ਪ੍ਰਮਾਤਮਾ ਤੱਕ ਨਹੀਂ ਪਹੁੰਚਿਆ। ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਇ ਮਿਲੇ ਰਗ ਰਾਇਆ। ਆਪ ਦਾ ਭੋਲਾ ਸੁਭਾਅ, ਆਪ ਦਾ ਭੋਲਾਪਣ ਤੇ ਆਪ ਦੇ ਬੈਰਾਗ ਦੀ ਮੂਰਤੀ ਇਤਨਾ ਪ੍ਰਭਾਵਿਤ ਕਰਦੀ ਸੀ ਜਗਤ ਨੂੰ ਕਿ ਭੋਲੇ ਭਾਇ ਤੇ ਬੈਰਾਗ ਦੇ ਪ੍ਰਵਾਨੇ ਆਪ ਦੇ ਆਲੇ ਦੁਆਲੇ ਇਕੱਤਰ ਰਹਿੰਦੇ ਸਨ, ਆਪ ਤੋਂ ਸਿੱਖਿਆ ਲੈਂਦੇ ਸਨ, ਆਪ ਤੋਂ ਦੀਕਸ਼ਾ ਲੈਂਦੇ ਸਨ। ਇਹ ਸਭ ਕੁਛ ਵੱਧਦਾ ਹੋਇਆ ਦੇਖ ਕੇ ਵਕਤ ਦੇ ਸਤਾਧਾਰੀਆਂ ਨੂੰ ਚੰਗਾ ਨਹੀਂ ਲੱਗਿਆ। ਵਕਤ ਦੇ ਸਤਾਧਾਰੀਆਂ ਨੇ ਇਹ ਵੀ ਦੇਖਿਆ ਕਿ ਕਸ਼ਮੀਰ ਹਿੰਦੁਸਤਾਨ ਦਾ ਇੱਕ ਜ਼ਰਖੈਜ਼ ਇਲਾਕਾ ਹੈ, ਖੂਬਸੂਰਤ ਇਲਾਕਾ ਹੈ। ਨੂਰਜਹਾਂ ਨੇ ਤੇ ਇੱਥੇ ਤੱਕ ਕਹਿ ਦਿੱਤਾ ਸੀ, ਅਗਰ ਫਿਰਦੋਸ ਬਰਰੂ ਏ ਜ਼ਮੀਂ ਅਸਤੋ ਹਮੀ ਅਸਤੋ ਹਮੀ ਅਸਤੋ ਹਮੀ ਅਸਤੋ। ਅਗਰ ਕੋਈ ਫਿਰਦੋਸ ਜੰਨਤ ਬਹਿਸ਼ਤ ਸਵਰਗ ਜ਼ਮੀਨ ਦੇ ਉੱਤੇ ਹੈ ਤਾਂ ਫਿਰ ਇਹੀ ਹੈ, ਇਹੀ ਹੈ, ਇਹੀ ਹੈ ਕਸ਼ਮੀਰ ਦੇ ਵਿੱਚ। ਜੇਹਲਮ ਦੇ ਕੰਢੇ ਦੇ ਉੱਤੇ ਨੂਰਜਹਾਂ ਨੇ ਇਹ ਵਾਕ ਉਚਾਰਨ ਕੀਤੇ, ਬਸ ਇਹੀ ਜੰਨਤ ਹੈ, ਇਹੀ ਜੰਨਤ ਹੈ, ਇਹੀ ਜੰਨਤ ਹੈ। ਇਸ ਜੰਨਤ ਦੇ ਚੋਂ ਅਨੇਕਾਂ ਹੀ ਪਾਣੀ ਦੇ ਝਰਨੇ ਤੇ ਦਰਿਆ ਨਿਕਲਦੇ ਸਨ ਜੋ ਅਗਾਂਹ ਚੱਲ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਸਨ, ਸ਼ਾਦਾਬ ਕਰਦੇ ਸਨ। ਸਿਰਫ ਪਾਣੀ ਦੇ ਹੀ ਝਰਨੇ ਇੱਥੋਂ ਨਹੀਂ ਨਿਕਲਦੇ ਸਨ, ਕਸ਼ਮੀਰ ਦੇ ਚੋਂ ਗਿਆਨ ਦੇ ਝਰਨੇ ਵੀ ਨਿਕਲਦੇ ਸਨ। ਗਿਆਨ ਦੀ ਗੰਗਾ ਵੀ ਫੁੱਟਦੀ ਸੀ। ਕਸ਼ਮੀਰ ਰਿਸ਼ੀ ਕਸ਼ੈਪ ਦੀ ਔਲਾਦ ਦਾ ਦੇਸ਼, ਰਿਸ਼ੀ ਮੁਨੀਆਂ ਦਾ ਦੇਸ਼, ਤੀਰਥਾਂ ਦਾ ਇਲਾਕਾ, ਵਿਦਵਾਨ ਪੰਡਤਾਂ ਦੀ ਭੂਮੀ। ਜਿਸ ਤਰ੍ਹਾਂ ਉੱਚੇ ਪਹਾੜਾਂ ਤੋਂ ਝਰਨੇ ਥੱਲੇ ਆ ਕੇ, ਦਰਿਆ ਥੱਲੇ ਆ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਸਨ, ਇਸ ਤਰ੍ਹਾਂ ਪਹਾੜਾਂ ਤੋਂ ਥੱਲੇ ਲੈ ਕੇ ਇਹ ਵਿਦਵਾਨ ਜਗਤ ਦਾ ਕਲਿਆਣ ਕਰਦੇ ਸਨ, ਗਿਆਨ ਦੇ ਕੇ, ਵਿਚਾਰ ਦੇ ਕੇ, ਔਰ ਇਸ ਤਰੀਕੇ ਨਾਲ ਰੱਬ ਨਾਲ ਜੋੜਦੇ ਸਨ। ਵਕਤ ਦੇ ਸਤਾਧਾਰੀ ਪਾਣੀ ਦੇ ਝਰਨਿਆਂ ਨੂੰ ਤੇ ਬੰਦ ਨਾ ਕਰ ਸਕੇ ਤੇ ਬੰਦ ਕਰਨਾ ਉਹਨਾਂ ਨੇ ਮੁਨਾਸਿਬ ਵੀ ਨਾ ਸਮਝਿਆ, ਪਰ ਗਿਆਨ ਦੇ ਧਾਰਾ ਜੋ ਉੱਥੋਂ ਵਗਦੀ ਸੀ ਉਹਨੂੰ ਬੰਦ ਕਰਨ ਦਾ ਤਹੀਆ ਕਰ ਲਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਦਰਬਾਰ ਵਿੱਚ ਕਸ਼ਮੀਰ ਦੇ ਦਰਿਆ, ਕਸ਼ਮੀਰ ਦੇ ਝਰਨੇ ਫਰਿਆਦ ਲੈ ਕੇ ਆਏ। ਜਿਨ੍ਹਾਂ ਦੇ ਦਿਲ ਦਿਮਾਗ ਚੋਂ ਗਿਆਨ ਦੀ ਗੰਗਾ ਨਿਕਲਦੀ ਸੀ, ਨਾਮ ਦੇ ਝਰਨੇ ਚੱਲਦੇ ਸਨ, ਵਿਚਾਰ ਦੇ ਚਸ਼ਮੇ ਵਗਦੇ ਸਨ, ਇਹ ਸਾਰੇ ਚਸ਼ਮੇ, ਇਹ ਸਾਰੇ ਝਰਨੇ ਅੱਜ ਦਰਬਾਰ ਵਿੱਚ ਅਨੰਦਪੁਰ ਸਾਹਿਬ ਆ ਕੇ ਹਾਜ਼ਰ ਹੋਏ ਨੇ, ਬੇਨਤੀ ਕਰਦੇ ਨੇ, ਜੋਦੜੀ ਕਰਦੇ ਨੇ, ਗੁਰੂ ਮਹਾਰਾਜ
رحمت کرو، بخشش کرو، سکھ جاواں گے۔ اگر اے مرو تھل دے ٹبے سڈے اگوں آ گئے ستا دے تو سکھ جاواں گے، نیستو نابود ہو جاواں گے، سڈا گمن بند ہو جائے گا۔ تے اسی رستے چ کئیاں دی پیاس بجھاندے ہوئے جو ساگر دے چ لین ہونا اپنا لکش سمجھے، اس لکش دی پورتی نہیں ہو سکے گی، تے جگت دی اسی پیاس بھی نہیں بجھا سکاں گے۔ گرو تیگ بہادر صاحب جی مہاراج لمبی سوچ دے چ پے گئے، خاموش بھورے دے چ بیٹھ کے جو آپ ویوت بناندے رہے جگت کلیان دی، او ایک دم آپ دے سامنے آئی۔ آپ اجے سوچ ہی رہے سن کہ 9 سال دے بالک شری گرو گوبند سنگھ جی مہاراج نے اجے آپ گوبند رائے نے بینتی کی تھی، حضور گردیو پتا آپ کس سوچ دے چو؟ تاں گرو تیگ بہادر صاحب جی مہاراج نے آکھے، بیٹا کوئی مہان منک، کوئی مہان سنت اپنی قربانی دے وے دیش دا دھرم بچ سکتا ہے، اینا جھرنیاں دی روانی بچ سکتی ہے، اینا دریاواں دا ویگ بچایا جا سکتا ہے۔ گوبند رائے ہاتھ چوڑ کے کہن لگے، مہاراج جی کسے مہان پورن پرک دی قربانی نال ہی یہ سب کچھ بچدا ہے تاں پھر آپ تو مہان کون ہے تے آپ ہی بچاؤ۔ کھڑاواں پہن کے گرو تیگ بہادر صاحب جی مہاراج چل پئے، تیاگ تے ویراگ آپ دے روم روم وچ بھرے ہویا ہے۔ حقیقت ہے بہت وڈی سچائی ہے کہ بیراگ تو بنا پرماتما دی پراپتی نہیں، اکال پرخ دی پراپتی نہیں۔ بیراگی ہردہ اے محسوس کردا ہے جگت کچھ بھی نہیں ہے، اے سنسار کچھ بھی نہیں ہے، تے جد سنسار کچھ بھی نہیں جگت کچھ بھی نہیں او پھر اداس رہے گا، اپرام رہے گا۔ اپرامتا تے اداس ہونا دھارمک دنیا دا پہلا لکشن ہے اور شبھ لکشن ہے۔ جو جگت تو اداس نہیں ہویا، اپرام نہیں ہویا، او پرم جگت دی پراپتی دی چیشٹا بھی نہیں کرے گا۔ جو سنسار تو اپرام نہیں ہویا، او نرنکار دی پراپتی دا ادم بھی نہیں کرے گا۔ یہ حقیقت ہے، جے دے لئی اے سنسار سب کچھ ہے اس دے لئی نرنکار سپنا ہے، تے جے دے لئی اے سنسار تچھ ماتر ہے سپنا ہے او دے لئی پرماتما حقیقت ہے، او دے لئی پرماتما سچائی ہے۔ دو طرح دے منک جگت وچ ملن گے، کسے لئی سنسار سپنا ہے، کسے لئی نرنکار سپنا ہے، کسے لئی پدارتھ سپنا ہے تے کسے لئی پرماتما سپنا ہے۔ انج کہہ لو، سنتاں لئی پدارتھ سپنا ہے تے عام سنساریاں لئی پرماتما سپنا ہے۔ تے جو سپنا ہے او دے نال کی جڑنا، جو سپنا ہے او دے اُتے کی مان کرنا؟ تو کئیاں دی درشٹی وچ پرماتما سپنا ہے تے کئیاں دی درشٹی وچ پدارتھ سپنا ہے۔ تے جد پدارتھ سپنا پرتیت دکھائی دے، جد سنسار تچھ ماتر پرتیت ہووے، تو اداس ہونا لازمی ہے، پھر اپرام ہونا لازمی ہے۔ سڈے دیش دے سادھو سنت مہاتما کوشش کرتے رہے کہ اندر اداسینتا دا جنم ہوئے، بیراگی برتیاں دا جنم ہوئے، اپرامتا دا جنم ہوئے، کسے اجاڑ دے چلے جائیے، جنگل دے چلے جائیے جتھے کوئی منکھ نہ ہوئے گل بات کرن والا، جتھے چاروں پاسے وحشت ہی وحشت ہوئے، تنہائی ہی تنہائی ہوئے۔ او تنہائی، او اجاڑ من نو اپرام کرے، اداس کرے، تاکہ نرنکار دی پراپتی اندروں پیدا ہوئے، تاکہ ایشور دی پراپتی دی دھن، ایشور پراپتی دی لگن اندروں جنم لے سکے۔ آد کال تو سڈے دیش وچ اس طرح دے لوگ گھر بار نو چھڈ کے، بازار محل ماڑیاں نو چھڈ کے، گوشہ تنہائی پہاڑاں دیاں کندراں تے بیابان جنگلاں دے جاندے رہے، محض اس واسطے کہ اداسین برتی پیدا ہوئے، اپرام برتی اندر اجاگر ہوئے۔ گرو نانک دیو جی مہاراج دے ایک صاحبزادے دا نام بابا سری چند، جنہاں نے اس دیش دے اداسین پرمپرا نو جنم دتا، اور آپ دے سادھواں نو
उदासी साधु करके आख्या जांदा है। और ये उदासीन संपर्दा अज भी मौजूद है, जिसने गुरबाणी का महान प्रचार देश देशांतरां दे च कीता।

0: نہیں بنی. یہ دو دشاواں ہی وکھ وکھ نے. صاحب گرو تیگ بہادر صاحب جی مہاراج سچائی دے مجسمے ست دی مورتی تے دوسرے پاسے کیول ستا ہے. ستا دا مطلب ہے میں دوسرے نو جتنا ہے, تے ست دا مطلب ہے میں اپنے آپ نو جتنا ہے. ہن چاہندے تے دوویں ہی جتنا ہے, چاہیدا تے دوواں نو ہی کامیابی ہے, سفلتا جت چاہیدی ہے. فرق صرف اتنا ہے ایک جگت نو جتنا چاہندا ہے, ایک اپنے آپ نو جتنا چاہندا ہے. ایک جگت تے حکم کرنا چاہندا ہے, ایک اپنے آپ تے حکم کرنا چاہندا ہے. ایک جگت نو غلام کرنا چاہندا ہے, ایک اپنے من نو غلام کرنا چاہندا ہے, اپنے اندریاں نو غلام کرنا چاہندا ہے. لیکن جو جگت نو غلام کردا ہے وہ کسے حد تک اندریاں دا سوئم غلام ہوندا ہے, وہ من دا سوئم غلام ہوندا ہے. اس واسطے ساری دنیا تے حکم کرن والا منک اپنے من تے حکم کرنا اس لئی اوکھا ہو جاندا ہے. تے گرو نانک دیو جی مہاراج کہندے نے جس دا کہنا اس دا من نہیں مندا, او دے اندرے نہیں مندے, او دا جگت نو جت لینا بھی پھوکا ہے, جھوٹ ہے. دراصل جگت دی جت تے اس تے کھڑی ہے, من جیتے جگ جیت. من دی جت نال ہی جگت دی جت کھڑی ہے. پاویں منک بہت کچھ قابو کر لیندا ہے, لیکن من نو قابو کرنا بہت وڈا کم ہے. تے گرو تیگ بہادر صاحب جی مہاراج دے سمبندھ نال ایک بار دی رچنا من لو چے بریائیاں گر شبدی اے من ہوڑی ہے. دیکھو منک نے نت پا کے بیل نو قابو کیتا ہے, لگام پا کے گھوڑے نو قابو کیتا ہے, انکش رکھ کے ہاتھی نو قابو کیتا ہے. اجوکے یگ دے وچ ریلاں موٹراں گڈیاں منک دے قابو دے وچ نے. یہ ٹھیک ہے کہ ریل چلدی تے ایک کوئی تھاں تو ہے جتھے انجن ہے, پر روکن دا آلہ تے ہر ڈبے چ موجود ہے. جتھے کھچی چین گڈی رک گئی, جو چل رہی ہے او دا قابو دے چ ہونا بہت لازمی ہے, ورنہ اس تو سکھ نہیں اٹھایا جا سکتا. پر حیرانگی دی گل ہاتھی گھوڑے رچھ بندر اور شیر بیل اور کھوتے ایتے بندے دے قابو چ, لیکن بندے دا من بندے دے قابو چ نہیں ہے. اتھوں ہی گل سپشٹ ہو گئی کہ من وہی قابو کردا ہے جو مہابلی ہوندا ہے, سورما ہوندا ہے, اور ایک وق دشا ہے. ایک سنسار نو جتنا چاہندا ہے, ایک من نو جتنا چاہندا ہے. سنسار نو جت کے دھن دی پراپتی ہوندی ہے, من نو جت کے پرماتما دی پراپتی ہوندی ہے, اکال پرکھ دی پراپتی ہوندی ہے, ایشور دی پراپتی ہوندی ہے. تو جیسے آد کال تو ستوادیاں تے ستاداری دی نہیں بنی, گرو تیگ بہادر صاحب جی مہاراج تے اورنگزیب دی بھی نہیں بنی. ہندی دے پرسدھ شاعر کوی بھوشن نے اورنگزیب بارے جو کچھ لکھے ہے وہ یہ ہاتھ تسبیح لیے پرات اٹھے بندگی کو آپ ہی کپٹ روپ کپٹ سو جپ کے آگرے میں جائے دارا چوک میں چنائے لیو چھتر ہوں چھنائیو مانو مرے بوڑے بپ کے کینو ہے سگوت گاد سو میں نہ ہی کہوں پھیری فیل پر ترائیو چار چگل کے گپ کے بھوشن بھنت چھر چھندی متی مند مہا سو سو چوئے کھائے کے بلاری بیٹھی تپ کے ہن تو تسبیح لے کے بیٹھا ہن تو پنج وقت دی نماز پڑھدا روزے رکھدا پر ویکھ تے سہی تو پتا نو قید کیتا ہے, براواں نو قتل کیتا ہے, برجائیاں نو قید کیتا ہے, اور اگاؤں چل کے اس نے اپنے پتر بہادر شاہ نو بھی قید کیتا. کدرے براواں دی طرح پیو دی طرح اے پتر بھی وارس بنن دی کوشش نہ کرے. راجنیتی تے سوارت تے کھڑی ہے, تے دھرم پر سوارت تے کھڑا ہے. دھرم دا تے مطلب ہے دوجیاں دے ہت لئی سوچنا, راجنیتی دا مطلب ہے اپنے ہت لئی سوچنا. تو سوارتھی ہوئے گا تو ستوادی تے ستاداری دا ٹکراؤ ہویا. اس ٹکراؤ دے وقتی طور تے ہمیشہ ستوادی ہار دے آئے نے. سنسار دا اتہاس پڑھ کے دیکھو, ست دی مورتی رام بن بندیاں ٹھوکراں کھا رہے نے, पर झूठी मंत्रा ते कह कई सिंघासन ते बैठी महलां विच बैठी। सच दी मूर्ति प्रहलाद जेल दी तंग तारीक कोठड़ी दे चै, पर झूठा हरनाकश सिंघासन ते बैठा। सच ते बैराग दी मूर्ति ध्रुव जंगलां दी ठोकरां खा रहा है साधना कर रहा है, पर झूठी मतरेई मां महलां विच बैठ के ऐश कर रही है, आराम कर रही है, सुख मान रही है। अगां चलिए देवकी ते वासुदेव जो प्रेमा भक्ति दी मूर्ति ने वो कंस दी कैद विच ने, जेल दे अंदर ने, पर कंस सिंघासन ते बैठा है। जेल दी तंग तारी कोठड़ी दे च ही सच दी मूर्ति श्री कृष्ण दा द्वापुर दे अवतारी पुरुष दा जन्म होया है। हैरानगी दी गल जद मैं इस ढंग नाल पढ़दा कि जेल दे विच ही वक्त दे सताधारियां दी जेल दे च गुरु तेग बहादुर साहिब जी महाराज ज्योति जोत समाए ने उन्हां दा अंत होया है, ते जेल दे च ही श्री कृष्ण दा जन्म होया है। ते मैनूं कहना पैंदा है सच दा जन्म हुंदा है ते जेल दे च हुंदा है, सच दा अंत हुंदा है तो जेल दे च हुंदा है। सत दी हार भी असल दे च जित है और झूठ दी जित भी असल दे च हार है। साहिब गुरु नानक देव जी महाराज दे बोल कूड़ ने खुट्टे नानका ओढ़ के सच रही। आप दिल्ली दे चांदनी चौंक दे शहीद की होए समुचे देश नू चानना बन गए। सूर वीरता दा बहादरी दा अणख दा गैरत दा सुती हुई कौम नू आपने जगाया। आप दी शहादत दे नाल ही सिखी दा जो स्वरूप बनया वो केशाधारी बनया और संत सिपाही दी शकल गुरु गोबिंद सिंह जी महाराज ने बकायदा बख्शिश कर दिती ताकि आइंदा लई ए सत ते सता इक्को ही थां ते रहे और सतवादी सताधारियां दे हत्थों बेजार ना हुंदा रहे, औखा ना हुंदा रहे। साहिबां दा धड़ चुक के लखी शाह वणजारा लियाया और उरने अपने पिंड दे च अपने मकान दे अंदर रख के मकान नूं ही अग ला दित्ती। इस ढंग नाल उसने अपना मकान गुरु तेग बहादुर साहिब जी महाराज दे धड़ तों निछावर कीता। उस थां ते पावन गुरुद्वारा बनिया होया गुरुद्वारा रकाबगंज। शीश दा दास संस्कार होया आनंदपुर साहिब दे च। उस थां दे ते भी गुरुद्वारा बने होया जिस दा नां है गुरुद्वारा शीशगंज। ते जिथे आप दी शहादत होई उत्थे भी अस्थान बने आया चांदनी चौंक दे च गुरुद्वारा शीशगंज। दरअसल जिस दा खून पावन हो जाए पवित्र हो जाए ते किस दा खून पावन हो जांदा है पवित्र हो जांदा है जिहदे रोम रोम दे अंदर परमात्मा वसिया होवे ईश्वरवत वसिया होवे अकाल पुरख वसे होवे। जैसे नामदेव जी महाराज कहंदे ने दस बै रागन मोहे बस कीनी पंचो का मिटनाओ सत्तर दोए भरे अमृतसर बिख को मार कढ़ाओ पाछे बहुर ना आवन पाओ। ए जो बहत्तर मोठियां नाड़ा ने नामदेव कहंदे ने खून नहीं गर्दिश कर रहा अमृत गर्दिश कर रहा। खून पाक हो गया पवित्र हो गया अमृत हो गया। एक शायर का कहना है एक बूंद गर चाहे तो तूफान बन जाए, एक फूल गर चाहे तो गुलिस्तान बन जाए, एक खून के कतरे में वो तासीर है एक कौम की तवारीख का अनवान बन जाए। अगर उछाल आ जाए सही किसे पाक पवित्र खून दे तां वो कौम दा ते देश दा अदुत्ती इतिहास बन जाता है, गैरत ते अणख बन जाता है, हिम्मत ते दलेरी बन जाता है। साहिबां दा ए पावन खून जिथे डुलिया उत्थों दी धरती इतनी पावन होई है कि लोकी श्रद्धा नाल जद मत्था टेक दिन तो रसना तो निकलदा है धन गुरु तेग बहादुर साहिब। धन गुरु तेग बहादुर साहिब ओ अस्थान अज तीर्थ है, हर राहगीर नूं अपनी तरफ खिंचदा है प्रेरदा है और उत्थे बैठ के मन विच त्याग दी भावना दा जन्म हुंदा है, बैराग दियां भावनावां दा जन्म हुंदा है। साहिब गुरु तेग बहादुर साहिब जी महाराज दा चिंतन करदे आया बैराग तारी हो जांदा है, और बैराग तारी होंदिया ही हर तरह दे सुख दी प्राप्ति हुंदी है। तदी ते वार दे अंदर बकायदा गुरु गोबिंद सिंह जी महाराज ने लिखा है, गुरु तेग बहादुर सिमरिए घर नौनिद आवे धाय। तो नौनिद की है? परमात्मा दा नाम। नौनिद अमृत प्रभ का नाम, देही में इस काबिर राम। गुरु तेग बहादुर साहिब दा चिंतन नाम दा चिंतन करा देंदा है, नाम नाल जोड़ देंदा है, और जगत तो बैरागी बिरतियां दा जन्म उजागर हो जांदा है। साहिब गुरु तेग बहादुर साहिब जी महाराज तन करके संसार दे चलीन होए, आत्मा करके गुरु गोबिंद सिंह जी महाराज दे जा विराजमान होए, और आप दी दसवीं जोत, गुरु नानक दी दसवीं जोत गुरु गोबिंद सिंह जी महाराज होके उजागर होए, और अदुत्ती संदेश ते उपदेश आपने जगत नु दिता। गुरु गोबिंद सिंह जी महाराज गुरु नानक देव जी महाराज की दसवीं जोत हैं। महान क्रांतिकारी, विचारक, दार्शनिक, संत, महाबली, इतनिया खूबियां किसी एक व्यक्ति देच इस तो पेशतर देखण नू नहीं मिलियां। अला यार खां जोगी कहिंदे ने, इंसाफ करे जी में जमाना तो यकीन है, कह दे गुरु गोबिंद का सानी ही नहीं है। वाकई गुरु गोबिंद सिंह जी महाराज की तुलना ते किसे व्यक्ति नु रखना बहुत कठिन है, बहुत कठिन है। साहिब गुरु गोबिंद सिंह जी महाराज का जन्म पटना पाटलिपुत्र विखे होया। साहिब श्री गुरु तेग बहादुर साहिब जी महाराज आप जी दे पिता और माता गुजरी जी दी कुख तो आपने जन्म लिया। पटने देच बाल अवस्था देच ही आप दे महान योद्धा, क्रांतिकारी ते संत ते अवतारी पुरुष दे लक्षण प्रगट होने लगे। जिस दिन आप दा अवतार होया, प्रकाश होया, अंबाला जिदा पुराना ना है अंबावाला, इत्थों दा वसनीक भीखन शाह अज पूरब दी तरफ नमाज पढ़न लगा। खलीफे कहन लगे, पीर साई अज किधरे पंग ज्यादा दे नहीं पी ले, अज चढ़दे दी तरफ सजदा पे कर दे। आखन लगा, अज अल्लाह दा नूर, अज खुदाई प्रकाश पूरब दी तरफ प्रगट होया, दर्शना लई चल पिया। ते जद जाके पटने देच दर्शन कीते, ता दर्शन करदियां मस्तक नहीं झुकाया, बाल रूप गुरु गोबिंद सिंह जी महाराज दे अगों दो मुठियां कीतियां। मतलब इसका यह सी कि ये जो फकीर, ये जो नूर आया है, ये हिंदू दे घर चानना करेगा कि मुस्लिम दे घर चानना करेगा। दोवें हथ अगे कीते, दोवें ही मुठियां दिते, गुरु गोबिंद सिंह जी महाराज ने हथ रख दिते, ते पीर दा सिर झुक गया। पीर नू समझ आई, ए महाबली योधा हिंदू ते मुस्लिम दा सांझा है। उस सांझी वालता दे मुजस्मे दे ए महावाक ने हिंदू तुरक को राफजी इमाम साफी, मानक की जात सबे एक है पहचान बो। गुरु गोबिंद सिंह जी महाराज बचपन देच गंगा दे तट ते बच्चिया नाल जद खेडन जांदे सन, ता एक अदुत्ती घटना घटी। एक दिन आपने अपने हत्थां देच जो सोने दे बड़े कीमती कड़े पाए हुए सन, किधरे एक गुआच गया। माता जी ने, मामा कृपाल चंद जी ने बार बार पूछया, لال جی کڑا کتھے ہے؟ وہ ہیرے تے موتیاں نال جڑت جو کنگن تسی پہنے ہویا سی سونے دا کتھے ہے؟ دوسرا اتار کے تے گنگا دے سٹ کے آکھیا اوتھے ہے، اوتھے سٹے ہے، کوئی پکڑ نہیں کنچن نال، کوئی پکڑ نہیں سازو سمان نال۔ بچپن وچ آپ دیاں ویراگی تے تیاگی برتیاں انج اجاگر ہوئیاں۔ دکھت ہو کے راجہ اشوک نے جس گنگا وچ پٹنا دے تٹ تے تلوار سٹی سی، اسی تٹ تو گرو گوبند سنگھ جی مہاراج نے تلوار چکی۔ ساڈا اے دیش 2000 سال تک غلامی دی لپیٹ دے رہا ہے۔ ایتھے افغانی آئے، ایرانی آئے، ڈچ آئے، پرتگیز آئے، منگول آئے، عربین آئے، پھر فرینچ آئے، انگریز آئے، سب نے اس دیش نو غلام بنا کے رکھے ہے۔ کارن کہ منک کسی حد تک اتنا بزدل ہو گیا سی، اہنسا پرم دھرم ہے، اس وچار دھارا نے اتنا کائر بنا دیتا کہ صدیاں دی غلامی دی لپیٹ وچ اے دیش جکڑے آ گیا۔ صاحب گرو گوبند سنگھ جی مہاراج کہن لگے، اہنسا بھی سور بیر نو ہی شوبھا دیندی ہے، کائر نو نہیں، بزدل نو نہیں۔ اہنسا دھرم دا ایک نکا جیہا انگ ضرور ہے، سمپورن دھرم نہیں ہے، مکمل دھرم نہیں ہے۔ اس واسطے ساڈے دیش دے پرانے یودھے اوتاری پرش بھی شسترداری سن، جیسے شری رام دھنشبان دھارن کردے نے، شری کرشن سدرشن چکر دھارن کردے نے، ارجن دے ہاتھ وچ دھنشبان ہے، پرشرام دے کول برچھا ہے، شیوجی دے پاس ترشول ہے، اور گدھا ہے ہنومان کول۔ غرض کے اس طرح دے جتنے اوتاری پرش نے کوئی نہ کوئی شستر اپنے کول رکھ دے نے، اور اس گل دا پرتیق ہے کہ حفاظت باروں بھی کرنی ہے، حفاظت اندروں بھی کرنی ہے۔ اندر دے ویری کوئی ہور نے، باہر دے ویری کوئی ہور نے، تے سنگھرش دوہاں نال کرنا پائے گا۔ اپنی آتما نو بھی بچانا ہے، اپنے شریر نو بھی بچانا ہے، اپنے من نو بھی بچانا ہے، پر اپنی دھن سمپدا نو بھی بچانا ہے، اپنے دیش نو بھی بچانا ہے، اپنے دیش دی سنسکرتی نو بھی بچانا ہے۔ دیش پیار دی لہر گرو گوبند سنگھ جی مہاراج نے اس ڈھنگ نال بھارت واسیاں دے اندر پھوکی، اور آکھیا دیش دی آزادی لئی اور دیش دی سنسکرتی نو قائم رکھن لئی یودھے چاہیے نے، مہابلی چاہیے نے، جو سر نو ہتھیلی تے رکھن۔ حقیقت ہے، سچائی ہے، آنندپور صاحب دے وساکھی والے دن آپ نے سراں دی منگ کیتی۔ جو سر پیٹ کرنا نہیں جاندا وہ اپنے سر دی حفاظت بھی نہیں کر سکے گا۔ جو سر پیٹ کرنا جاندے نے وہ سنسکرتی دا سر، دیش دا سر، دیش دے دھرم دا سر اچا رکھتے ہیں، پر جو سر نچھاور کرنا نہیں جانتے وہ دیش دا سر نیواں کرا چھڑتے ہیں۔ دیش دی سنسکرتی نو ملیا میٹ کرن دے چھ ہی اگاں ہوندے ہیں۔ تو گرو گوبند سنگھ جی مہاراج مہابلی اس طرح دے سور میں سن۔ اج تک دنیا بھر دے عالم کہندے آئے نے کہ لڑائی دا کارن زر، زمین تے زور ہوئے، پر گرو گوبند سنگھ جی مہاراج دی جیونی دا ورکا پڑی ہے تا آپ دیاں جنگاں دا کارن نہ زر ہے، نہ زمین ہے، نہ زورو ہے، اور دنیا دا واحد اے پہلا مہاپرش ہے جس نے دنیا دے عالماں دی اس گل نو جھٹلا کے رکھ دیتا ہے کہ صرف زر دی خاطر ہی جنگ نہیں ہوندے، صرف زوری دی خاطر ہی جنگ نہیں ہوندے، اور صرف زمین دی خاطر ہی لڑائی نہیں ہوندی، بلکہ مظلوماں دی رکھیا رہی، دیناں دی رکھیا رہی، دیش دی رکھیا رہی، سنسکرتی دی رکھیا رہی، وی تلوار چکنی پیندی ہے۔ ویر ورودھی ہردے نال لڑنا ہور گل ہے، ਨਿਰਵੈਰ ਜਜ਼ਬੇ ਨਾਲ ਲੜਨਾ ਹੋਰ ਗੱਲ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਵੇਂ ਹੱਥ ਵਿੱਚ ਤਲਵਾਰ ਚੁੱਕ ਲਈ ਹੈ ਪਰ ਅੰਦਰ ਹਿਰਦਾ ਨਿਰਵੈਰ ਹੈ। ਔਰ ਨਿਰਵੈਰ ਹੋਣ ਦਾ ਇੱਕ ਬਹੁਤ ਵੱਡਾ ਸਬੂਤ ਮੈਦਾਨ ਏ ਜੰਗ ਵਿੱਚ ਸਿੰਘ ਸੂਰਮੇ ਜਿਨ੍ਹਾਂ ਨੂੰ ਮਾਰ ਮਾਰ ਕੇ ਗਿਰਾ ਦਿੰਦੇ ਨੇ, ਭਾਈ ਕਨ੍ਹਈਆ ਉਹਨਾਂ ਨੂੰ ਹੀ ਜਲ ਪਿਲਾ ਕੇ ਖੜਾ ਕਰਦਾ ਹੈ, ਪਕੜ ਕੇ ਮੁਸ਼ਕਾਂ ਬੰਨ ਕੇ ਭਾਈ ਕਨ੍ਹਈਏ ਦੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰ ਪੇਸ਼ ਕੀਤੇ ਗਏ। ਆਖਿਆ ਗਿਆ ਮਹਾਰਾਜ ਇਹ ਸਾਡੇ ਵਿੱਚ ਗੱਦਾਰ ਹੈ, ਅਸੀਂ ਜਿਨ੍ਹਾਂ ਵੈਰੀਆਂ ਨੂੰ ਮਾਰ ਕੇ ਗਿਰਾਉਂਦੇ ਹਾਂ ਇਹ ਉਹਨਾਂ ਨੂੰ ਹੀ ਪਾਣੀ ਪਿਲਾ ਕੇ ਫਿਰ ਸੁਰਜੀਤ ਕਰ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਕਨ੍ਹਈਏ ਤੋਂ ਪੁੱਛਿਆ, ਕਿਉਂ ਭਾਈ ਕਨ੍ਹਈਆ ਇਹ ਤੇਰੇ ਤੇ ਕੀ ਇਲਜ਼ਾਮ ਲਾਉਂਦੇ ਨੇ, ਤੂੰ ਵੈਰੀਆਂ ਨੂੰ ਪਾਣੀ ਪਿਲਾਉਂਦਾ ਹੈ? ਮਹਾਰਾਜ ਮੈਂ ਤੇ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਲਾਇਆ, ਮੈਂ ਤੇ ਆਪ ਨੂੰ ਜਲ ਛਕਾਉਂਦਾ, ਮੈਂ ਤੇ ਜਿਸ ਮੂੰਹ ਨੂੰ ਦੇਖਦਾ ਆਪ ਦਾ ਹੀ ਮੁਖੜਾ ਪ੍ਰਤੀਤ ਹੁੰਦਾ। ਗੱਲ ਵਕੜੀ ਚ ਲੈ ਲਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਕੋਲੋਂ ਮਰਮ ਡੱਬੀ ਵੀ ਦਿੱਤੀ, ਆਖਿਆ ਲੈ ਜ਼ਖਮਾਂ ਤੇ ਮਰਮ ਪੱਟੀ ਵੀ ਕਰ ਲਿਆ ਕਰ। ਇਸ ਤਰ੍ਹਾਂ ਦਾ ਕੋਈ ਨਿਰਵੈਰ ਮਨੁੱਖ ਹੀ ਜਗਤ ਦੇ ਇਸ ਤਰ੍ਹਾਂ ਦੇ ਵੈਰੀਆਂ ਨਾਲ ਪੇਸ਼ ਆ ਸਕਦਾ ਹੈ। ਨਿਰਵੈਰ ਹਿਰਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਤਰ੍ਹਾਂ ਹੈ ਜਿਵੇਂ ਇੱਕ ਡਾਕਟਰ ਮਰੀਜ਼ ਦਾ ਓਪਰੇਸ਼ਨ ਕਰਨ ਲੱਗਿਆ ਨਸ਼ਤਰ ਚਲਾਉਂਦਾ, ਛੁਰਾ ਚਲਾਉਂਦਾ, ਚਾਕੂ ਚਲਾਉਂਦਾ, ਲੇਕਿਨ ਵੈਰ ਭਾਵ ਕਰਕੇ ਨਹੀਂ, ਉਹ ਛੁਰਾ ਉਹ ਨਸ਼ਤਰ ਦੇ ਚੋਂ ਮਰੀਜ਼ ਦੀ ਜ਼ਿੰਦਗੀ ਲੱਭ ਰਿਹਾ ਹੈ, ਉਹਦੀ ਹਯਾਤ ਲੱਭ ਰਿਹਾ ਹੈ। ਤੋ ਛੁਰਾ ਡਾਕਟਰ ਦੇ ਹੱਥ ਦੇ ਚ ਹੈ, ਛੁਰਾ ਕਾਤਲ ਦੇ ਹੱਥ ਦੇ ਚ ਵੀ ਹੈ। ਕਾਤਲ ਛੁਰੇ ਦੇ ਚ ਦੂਸਰੇ ਦੀ ਮੌਤ ਲੱਭ ਰਿਹਾ ਹੈ ਔਰ ਡਾਕਟਰ ਛੁਰੇ ਦੇ ਚ ਦੂਸਰੇ ਦੀ ਜ਼ਿੰਦਗੀ ਲੱਭ ਰਿਹਾ ਹੈ। ਛੁਰਾ ਚਲਾਇਆ ਡਾਕਟਰ ਨੇ, ਮਰੀਜ਼ ਮਰ ਗਿਆ ਨਹੀਂ ਬਚਿਆ, ਤੋ ਕਤਲ ਦਾ ਮੁਕਦਮਾ ਨਹੀਂ ਦਰਜ ਹੋਵੇਗਾ ਕਿਉਂਕਿ ਉਸਦਾ ਇਰਾਦਾ ਹੀ ਨਹੀਂ ਸੀ। ਕਾਤਲ ਨੇ ਕਿਸੇ ਨੂੰ ਛੁਰਾ ਮਾਰਿਆ ਲੇਕਿਨ ਅਗਲਾ ਨਹੀਂ ਮਰਿਆ, ਤਾਂ ਵੀ ਇਰਾਦਾ ਕਤਲ ਦਾ ਮੁਕਦਮਾ ਉਸਤੇ ਚਲੇਗਾ ਕਿਉਂਕਿ ਉਸਦਾ ਇਰਾਦਾ ਸੀ ਮਾਰਨ ਦਾ। ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਇਰਾਦਾ ਹੈ ਉਹ ਤੇ ਇੱਕ ਜਰਾਹ ਦਾ ਇਰਾਦਾ ਹੈ, ਡਾਕਟਰ ਦਾ ਇਰਾਦਾ ਹੈ, ਫਾਲਤੂ ਮਵਾਦ ਨੂੰ ਕੱਢ ਦੇਈਏ। ਜੈਸੇ ਬਾਂਹ ਦੇ ਚ ਬਹੁਤ ਮਵਾਦ ਭਰ ਜਾਏ ਜਾਂ ਪੈਰ ਦੇ ਚ, ਤੇ ਡਾਕਟਰ ਕਹਿੰਦਾ ਸਮੁੱਚੇ ਜਿਸਮ ਨੂੰ ਬਚਾਉਣ ਦੀ ਖਾਤਰ ਇਹ ਪੈਰ ਕੱਟਣਾ ਪਏਗਾ, ਇਹ ਬਾਂਹ ਕੱਟਣੀ ਪੈਣੀ। ਕਈ ਦਫਾ ਸਮੁੱਚੇ ਦੇਸ਼ ਤੇ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੀ ਖਾਤਰ ਕੁਛ ਇੱਕ ਨੂੰ ਇੱਕ ਪਾਸੇ ਕਰਨਾ ਪੈਂਦਾ, ਤਾਂ ਦੇਸ਼ ਬਚਦਾ ਹੈ, ਤਾਂ ਦੇਸ਼ ਦੀ ਸੰਸਕ੍ਰਿਤੀ ਬਚਦੀ ਹੈ। ਇਹ ਕਾਲਮ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੇਕਾਂ ਰੂਪ ਨੇ, ਜਦ ਮੈਂ ਦੇਖਦਾ ਉਹ ਮੈਦਾਨ ਨੇ ਜੰਗ ਵਿੱਚ ਲੜ ਰਹੇ ਨੇ ਤੋ ਇੱਕ ਸਿਪਾਹੀ ਪ੍ਰਤੀਤ ਹੁੰਦੇ ਨੇ, ਯੋਧਾ ਪ੍ਰਤੀਤ ਹੁੰਦੇ ਨੇ, ਪਰ ਜਦ ਪਾਉਂਟਾ ਸਾਹਿਬ ਦੇ ਹੱਥ ਵਿੱਚ ਕਲਮ ਲੈ ਕੇ ਕੁਛ ਲਿਖ ਰਹੇ ਨੇ ਤੇ ਕਲਮ ਦੇ ਚੋਂ ਨਗਮੇ ਨਿਕਲ ਰਹੇ ਨੇ, ਕਵਿਤਾ ਨਿਕਲ ਰਹੀ ਹੈ, ਤਾਂ ਆਪ ਇੱਕ ਕਵੀ ਪ੍ਰਤੀਤ ਹੁੰਦੇ ਨੇ, ਸ਼ਾਇਰ ਪ੍ਰਤੀਤ ਹੁੰਦੇ ਨੇ। ਜਦ ਉਹਨਾਂ ਨੂੰ ਸੋਨੇ ਦੇ ਸਿੰਘਾਸਣ ਤੇ ਬੈਠਾ ਦੇਖੀਦਾ, ਚੌਰ ਹੋ ਰਹੀ ਹੈ, ਨਜ਼ਰਾਨੇ ਭੇਟ ਹੋ ਰਹੇ ਨੇ, ਲੋਕੀ ਸਜਦੇ ਵਿੱਚ ਨੇ, ਤਾਂ ਇੰਜ ਪ੍ਰਤੀਤ ਹੁੰਦਾ ਜੈਸੇ ਇੱਕ ਸ਼ਹਿਨਸ਼ਾਹ ਸਿੰਘਾਸਣ ਤੇ ਬੈਠਾ। ਪਰ ਜਦ ਪੰਜਾਂ ਹੀ ਪਿਆਰਿਆਂ ਦੇ ਅੱਗੋਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੜੇ ਨੇ ਤੇ ਅੰਮ੍ਰਿਤ ਦੀ ਦਾਤ ਮੰਗਦੇ ਨੇ, ਉਦੋਂ ਭਿਖਾਰੀ ਪ੍ਰਤੀਤ ਹੁੰਦੇ ਨੇ। ਅੱਜ ਤੱਕ ਜਿੰਨੇ ਦਰਵੇਸ਼ ਹੋਏ ਨੇ ਉਹ ਬਾਦਸ਼ਾਹ ਨਹੀਂ ਹੋਏ, ਔਰ ਜੋ ਬਾਦਸ਼ਾਹ ਹੋਏ ਨੇ ਉਹ ਦਰਵੇਸ਼ ਨਹੀਂ ਹੋਏ। ਜਦ ਕਿਸੇ ਬਾਦਸ਼ਾਹ ਨੂੰ ਦਰਵੇਸ਼ ਬਣਨ ਦਾ ਸ਼ੌਕ ਜਾਗਿਆ ਉਹਨੇ ਬਾਦਸ਼ਾਹਤ ਨੂੰ ਲੱਤ ਮਾਰੀ ਹੈ। ਭਰਤਰੀ ਨੇ, ਰਾਜਾ ਗੋਪੀ ਚੰਦ ਨੇ ਤੇ ਇਸ ਪੱਧਰ ਦੇ ਹੋਰ ਮਹਾਂਪੁਰਸ਼ਾਂ ਨੇ ਰਾਜ ਸਿੰਘਾਸਣ ਨੂੰ ਲੱਤ ਮਾਰ ਕੇ ਸੰਤਪਣਾ ਕਬੂਲ ਕੀਤਾ, ਯੋਗੀ ਬਣੇ, ਸਿੱਧ ਬਣੇ, ਸੰਤ ਬਣੇ, ਦਰਵੇਸ਼ ਬਣੇ। ਤੇ ਜਦ ਕਦੀ ਕਿਸੇ ਦਰਵੇਸ਼ ਦੇ ਅੰਦਰ, ਸੰਤ ਦੇ ਅੰਦਰ ਰਾਜਾ ਬਣਨ ਦਾ ਸ਼ੌਕ ਪੈਦਾ ਹੋਇਆ ਤਾਂ ਉਹਨੇ ਸੰਤਗੀਰੀ ਛੱਡ ਦਿੱਤੀ, ਉਹਨੇ ਦਰਵੇਸ਼ੀ ਛੱਡ ਦਿੱਤੀ। ਦੁਨੀਆਂ ਵਿੱਚ ਇੱਕ ਵਾਹਿਦ ਮੁਕੰਮਲ ਇਨਸਾਨ ਆਇਆ, ਪੂਰਨ ਪੁਰਖ ਆਇਆ, ਜਿਹਨੇ ਦਰਵੇਸ਼ੀ ਦੀ ਖਾਤਰ ਬਾਦਸ਼ਾਹਤ ਨਹੀਂ ਛੱਡੀ ਔਰ ਜਿਹਨੇ ਬਾਦਸ਼ਾਹਤ ਦੀ ਖਾਤਰ ਦਰਵੇਸ਼ੀ ਨਹੀਂ ਛੱਡੀ। ਤਦੀ ਤੇ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਕਹਿਣਾ ਪਿਆ, ਹੱਕ ਹੱਕ ਅੰਦੇਸ਼, ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਵੀ ਨੇ, ਦਰਵੇਸ਼ ਵੀ ਨੇ। ਆਪ ਦੀਆਂ ਅਨੇਕਾਂ ਮਹਾਨ ਰਚਨਾਵਾਂ ਨੇ। ਦਸਮ ਗ੍ਰੰਥ ਦੀ ਰਚਨਾ ਆਪ ਨੇ ਪਾਉਂਟਾ ਸਾਹਿਬ ਵਿੱਚ ਕੀਤੀ, ਜਿਹਦੇ ਚ ਜਾਪ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ, ਚੰਡੀ ਦੀ ਵਾਰ, ਭਗਵਤੀ ਦੀ ਵਾਰ, ਗਿਆਨ ਪ੍ਰਬੋਧ, ਕ੍ਰਿਸ਼ਨਾ ਅਵਤਾਰ, ਰਾਮਾ ਅਵਤਾਰ, ਵਰਸ ਕੇ 24 ਅਵਤਾਰਾਂ ਦੀ ਕਥਾ, ਇਹ ਮਹਾਨ ਰਚਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਜਗਤ ਦੀ ਝੋਲੀ ਵਿੱਚ ਪਾਈ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਅਦੁੱਤੀ ਸ਼ਾਇਰ ਨੇ, ਕਲਮ ਦੇ ਧਨੀ ਨੇ, ਮਹਾਨ ਲਿਖਾਰੀ ਨੇ, ਔਰ ਉਸਦੇ ਚ ਆਪਨੇ ਸਾਫ ਇਹ ਵੀ ਕਰ ਦਿੱਤਾ ਹੈ ਕਿ ਬਹੁਤ ਕੁਛ ਮੈਂ ਅਨੁਵਾਦ ਕੀਤਾ ਹੈ। ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ, ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁਧ ਕੇ ਜਾਏ। ਮੈਂ ਪੁਰਾਤਨ ਧਰਮ ਗ੍ਰੰਥਾਂ ਦੀ ਭਾਸ਼ਾ ਕੀਤੀ ਹੈ, ਟੀਕਾ ਕੀਤਾ ਹੈ, ਤਰਜਮਾ ਕੀਤਾ ਹੈ। ਕਿਉਂ ਤਰਜਮਾ ਕੀਤਾ ਹੈ? ਤਾਂ ਕਿ ਜਗਤ ਨੂੰ ਪਤਾ ਚੱਲ ਜਾਏ ਦੇਸ਼ ਦਾ ਪੁਰਾਣਾ ਧਾਰਮਿਕ ਇਤਿਹਾਸ ਕੀ ਹੈ, ਦੇਸ਼ ਦਾ ਪੁਰਾਣਾ ਧਾਰਮਿਕ ਢਾਂਚਾ ਕੀ ਹੈ, ਤੇ ਅਸੀਂ ਜਗਤ ਨੂੰ ਕੀ ਦੇ ਰਹੇ ਹਾਂ, ਅਸੀਂ ਜਗਤ ਦੀ ਝੋਲੀ ਵਿੱਚ ਕੀ ਪਾ ਰਹੇ ਹਾਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਇਹ ਖਿਆਲ ਨੇ ਕਿ ਇਸ ਤਰ੍ਹਾਂ ਦੀ ਮਹਾਨ ਮੂਰਤੀ ਅਗਰ ਆਲਮੇ ਵਜੂਦ ਵਿੱਚ ਨਾ ਆਉਂਦੀ ਤੇ ਅੱਜ ਦੇਸ਼ ਵਿੱਚ ਕੀ ਆਉਣਾ ਸੀ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ, ਧਰਮ ਧਸਕ ਜਾਤੇ, ਵਰਨ ਗਰਕ ਜਾਤੇ, ਸਹਿਤ ਵਿਦਾਨ ਕੀ, ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਐਸੀ ਬਖਸ਼ਿਸ਼ ਭਰੀ ਮੂਰਤੀ ਜੇ ਨਾ ਆਉਂਦੀ ਤੇ ਦੇਸ਼ ਦੀ ਇਹ ਹਾਲਤ ਅੱਜ ਨਹੀਂ ਆਉਣੀ ਸੀ। ਭਾਵ ਇਹ ਜੋ ਸੰਸਕ੍ਰਿਤੀ ਬਚੀ ਹੋਈ ਹੈ ਦੇਸ਼ ਦੀ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਦਕਾ, ਉਹਨਾਂ ਦੀ ਰਹਿਮਤ ਦਾ ਸਦਕਾ, ਉਹਨਾਂ ਦੀ ਬਖਸ਼ਿਸ਼ ਦਾ ਸਦਕਾ। ਆਪ ਦਾ ਆਗਮਨ ਭਾਈ ਸਾਹਿਬ ਭਾਈ ਨੰਦ ਲਾਲ ਦੇ ਲਫ਼ਜ਼ਾਂ ਚ ਬਹਾਰ ਦਾ ਆਗਮਨ ਹੈ, ਮੌਸਮੇ ਬਹਾਰ ਦਾ ਆਗਮਨ। ਬਾਹੋਸ਼ ਬਾਸ਼ ਕੇ ਹੰਗਾਮੇ ਨਾਉ ਬਹਾਰ ਆਮਦ, ਸਾਡੇ ਦੇਸ਼ ਦੀਆਂ 6 ਰੁਤੂਆਂ ਦੇ ਚੋਂ ਬਹਾਰ ਦੀ ਰੁੱਤ ਰੁਤੂਆਂ ਦਾ ਰਾਜਾ ਹੈ, ਸਿਰਮੌਰ ਹੈ, ਮਹਾਨ ਹੈ। ਕਿਉਂ? ਮੌਸਮੇ ਬਹਾਰ ਵਿੱਚ ਗਰਮੀ ਇਤਨੀ ਜਿਤਨੀ ਸਹਿਨ ਹੋ ਸਕੇ ਤੇ ਠੰਡ ਵੀ ਇਤਨੀ ਹੈ ਜਿਤਨੀ ਕਿ ਬਰਦਾਸ਼ਤ ਹੋ ਸਕੇ। ਫੁੱਲ ਖਿੜਦੇ ਨੇ ਮੌਸਮੇ ਬਹਾਰ ਵਿੱਚ, ਬਹੁਤੀ ਗਰਮੀ ਹੋਵੇ ਤੇ ਗਰਮੀ ਨਾਲ ਫੁੱਲ ਝੁਲਸ ਜਾਂਦੇ ਨੇ, ਪਰ ਜੇ ਬਹੁਤੀ ਠੰਡ ਹੋਵੇ, ਕੱਕਰ ਪੈ ਰਿਹਾ ਹੋਵੇ, ਪਾਲਾ ਪੈ ਰਿਹਾ ਹੋਵੇ, ਤਾਂ ਫੁੱਲ ਮੁਰਝਾ ਜਾਂਦੇ ਨੇ, ਨਹੀਂ ਪੈਦਾ ਹੁੰਦੇ। ਤੋ ਗੱਲ ਸਪਸ਼ਟ ਹੈ ਕਿ ਬਰਫ਼ ਪੈ ਰਹੀ ਹੈ, ਫੁੱਲ ਨਹੀਂ ਪੈਦਾ ਹੋਣਗੇ, ਲੂ ਚੱਲ ਰਹੀ ਹੈ, ਫੁੱਲ ਝੁਲਸ ਜਾਣਗੇ। ਫੁੱਲਾਂ ਨੂੰ ਖੇੜੇ ਲਈ, ਫੁੱਲਾਂ ਦੀ ਉਤਪਤੀ ਲਈ ਮੌਸਮੇ ਬਹਾਰ ਚਾਹੀਦਾ ਹੈ। ਜੋ ਬਹੁਤ ਗਰਮ ਹੈ ਉਹ ਜ਼ਾਲਮ ਹੋ ਜਾਏਗਾ, ਜੋ ਬਹੁਤ ਠੰਡਾ ਹੈ ਉਹ ਬੁਜ਼ਦਿਲ ਹੋ ਜਾਏਗਾ। ਦੇਸ਼ ਦੇ ਜੋ ਸੰਘਰਸ਼ ਸੀ ਉਹ ਇਸ ਤਰ੍ਹਾਂ ਦਾ ਸੀ ਕਿ ਇੱਕ ਪਾਸੇ ਇੱਕ ਜ਼ਾਲਮ ਸੀ, ਬਹੁਤ ਗਰਮ ਸੀ, ਬਹੁਤ ਗਰਮ ਸੀ, ਦੂਸਰੇ ਪਾਸੇ ਇੱਕ ਬੁਜ਼ਦਿਲ ਸੀ, ਬਹੁਤ ਠੰਡਾ ਸੀ, ਬਹੁਤ ਠੰਡਾ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਖਾਲਸੇ ਨੂੰ ਜਨਮ ਦਿੱਤਾ, ਆਖਿਆ ਤੁਸੀਂ ਬਹਾਰ ਦੀ ਤਰ੍ਹਾਂ ਹੋਣਾ, ਨਾ ਇਤਨਾ ਗਰਮ ਕਿ ਜਣੇ ਖਣੇ ਦੀ ਪੱਗ ਲਾਓ, ਨਾ ਇਤਨੇ ਠੰਡੇ ਕਿ ਜਣਾ ਖਣਾ ਤੁਹਾਡੀ ਪੱਗ ਲਾ ਛੱਡੇ। ਮੌਸਮੇ ਬਹਾਰ ਬਾਹੋਸ਼ ਬਾਸ਼ ਕੇ ਹੰਗਾਮੇ ਨਾਉ ਬਹਾਰ ਆਮਦ, ਬਹਾਰ ਆਮਦ ਯਾਰ ਆਮਦ ਕਰਾਰ ਆਮਦ। بھائی صاحب بھائی نند لال کہند نے گرو گوبند سنگھ جی مہاراج دی آمد موسم بہار دی آمد ہے. آپ نے دیش واسیاں نویں سیدھ دیتی اور آکھیا جد مجبور ہو جاؤ لاچار ہو جاؤ تا شستر چکنا بھی دھرم ہے. چونکارز ہما ہیل تے درگست حلال است بردم بشمشیر دست. جد وقت دے ستا دھاریاں نے آپ نو اے آکھیا ہے کہ آپ سنت ہو گرو ہو فقیر ہو. فقیر دا شستر دھاری ہونا ٹھیک نہیں تا آپ نے فرمان کیتا بلاچارگی درمیان آمدم بتدبیرو تیرو طفنگ آمدم. میں لاچار ہو کے شستر چکے ہے بندوق چکی ہے مجبور ہویا. اے ستا دھاریو تھوڑے تے گیان دا وچار دا شانتی دا کھما دا اثر نہیں پیا مینوں مجبورن شستر چکنا پیا. تو اے واک گرو گوبند سنگھ جی مہاراج دے امر واک نے چونکارز ہما ہل تے در گجست حلال است بردم بشمشیر دست. ساڈے دیش دے ایک پرسدھ کوی دا کہنا ہے اے ماں جے توں بچے نوں جنم دینا ہے او سورما ہووے جے سورما نہیں تا بھگت ہووے جے بھگت نہیں تا کم سے کم دانی تا ضرور ہووے. جننی جنے تا بھگت جن کہ داتا کہ سور نہیں تا جننی بانج رہے کاہے گواوے نور. آد کال تو یہ وچار دھارا بنی ہوئی ہے بے جنہ نے جگت نو تعمیر کیتا ہے جگت نو کچھ دیتا ہے دانیاں نے کچھ دیتا ہے سورمیاں نے کچھ دیتا ہے بھگتاں نے کچھ دیتا ہے. اس واسطے آکھیا گیا اے ماں اگر تو بھگت نہیں پیدا کر سکتی داتا نہیں پیدا کر سکتی سورما نہیں پیدا کر سکتی تو پھر تیرا بانج رہنا ہی بہتر ہے. واہ صاحب شری گرو گوبند سنگھ جی مہاراج ایسا پورن پرکھ جو داتا بھی ہے بھگت بھی ہے سورما بھی ہے. سورما ایسا کہ لکھاں دی فوج دا گھیرا پیا ہوئے حوصلہ پست نہیں ہوندا حوصلے نال آپ لڑدے نے. انے مہان مہابلی اور آپ نے ایسا کہہ دیتا سوا لاکھ سے ایک لڑاؤں تب ہے گوبند سنگھ نام کہاؤں. تو سوا لاکھ نال لڑن لئی دراصل جگرا چاہیدا ہے ہمت چاہیدی ہے حوصلہ چاہیدا ہے. آپ بھگت اتنے مہان نے کہ میدان جنگ دے چوی جے امرت ویلا ہو گیا ہے تو سمادھی لا کے بیٹھ گئے نے آسا دیوار نو سن رہے نے مگن ہو کے پربھو دے گیت گا رہے نے. اس طرح دے آپ بھگت نے دانی دانیاں دے چتے آپ نو کہا جاندا ہے سربنس دانی جو کچھ بھی ہے دان کر دیتا اس دیش نو جو کچھ بھی سی دان کر دیتا جگت دے مظلوماں نو جگت دے یتیماں نو جگت دے دکھیاں نو دھن دان کر دیتا ان دان کر دیتا بھوشن دان کر دیتے محل ماڑیاں دان کر دیتیاں اپنے سنگھ دان کر دیتے اپنے پتر دان کر دیتے اپنا پروار دان کر دیتا اور اپنا آپ بھی نچھاور کر دیتا. سربنس دانی ان دے دانی تے دھن دے دانی دنیا دے بہت سارے ملن گے پر سربنس دانی تا کیول گرو گوبند سنگھ جی مہاراج نے جنہ نے اس دیش دیتوں سب کچھ نچھاور کر دیتا سب کچھ قربان کر دیتا. لالا دولت رائے کہندے نے کہ جد میں رامائن دی جنگ دا ادھین کردا تے اتھے کارن نے دو استریاں سیتا تے سروپ نکھا. سروپ نکھا دی نک لکشمن نے کٹ دیتی بدلے دی بھاونا دے راون سیتا نو چک کے لے گیا بہت وڈا سنگرش ہویا. دھارمک طور تے رام تے راون دا کوئی بھید نہیں ہے مت بھید نہیں ہے. چار ویداں دا پاٹھی راون ہے سیانا ہے چار ویداں دے پاٹھی شری رام جی نے. رام رامیشم دے شیو جی دی پوجا کردے نے راون بھی شیو جی دا ہی اپاشک ہے شیو جی دی ہی اپاشنا کردا ہے. تو دھارمک طور تے کوئی مت بھید نہیں. دوسری عظیم جنگ ہوئی مہا بھارت دی. لالا دولت رائے کہندے نے ਉੱਥੇ ਵੀ ਕਾਰਨ ਹੈ ਇੱਕ ਇਸਤਰੀ ਔਰ ਉਹ ਇਸਤਰੀ ਹੈ ਦ੍ਰੋਪਦੀ। ਦ੍ਰੋਪਦੀ ਦੀ ਰਚਨਾ ਤੋਂ ਦੁਰਯੋਧਨ ਲਈ ਇਹ ਸ਼ਬਦ ਨਿਕਲੇ, ਇਹ ਅੰਧੇ ਦਾ ਅੰਧਾ ਹੈ। ਧਰਤਰਾਸ਼ਟਰ ਉਹਨਾਂ ਦਾ ਪਿਤਾ ਅੰਧਾ ਸੀ, ਇਹ ਅੰਧੇ ਦਾ ਅੰਧਾ ਹੈ, ਇਹ ਕੌੜੇ ਬਚਨ ਦੁਰਯੋਧਨ ਨੂੰ ਐਸੇ ਚੁਭੇ, ਬਦਲੇ ਦੀ ਭਾਵਨਾ ਪੈਦਾ ਹੋਈ, ਲਿਹਾਜ਼ਾ ਪਾਂਡੂਆਂ ਨੂੰ ਜੂਏ ਲਈ ਪ੍ਰੇਰਿਆ। ਤੋ ਧਰਮ ਪੁੱਤਰ ਯੁਧਿਸ਼ਠਰ ਅੱਜ ਜੂਆ ਖੇਡਣ ਲੱਗੇ ਨੇ, ਹੈਰਾਨਗੀ ਉਹ ਜੂਏ ਦੇ ਚ ਧਨ ਹਾਰਦੇ ਨੇ, ਫਿਰ ਬਸਤਰ ਹਾਰਦੇ ਨੇ, ਭੂਸ਼ਣ ਹਾਰਦੇ ਨੇ, ਮਹਿਲ ਹਾਰ ਜਾਂਦੇ ਨੇ, ਫਿਰ ਰਾਜ ਪਾਠ ਹਾਰ ਜਾਂਦੇ ਨੇ, ਤੇ ਇਤਨਾ ਵੱਡਾ ਜੁਆਰੀ, ਫਿਰ ਪਤਨੀ ਹਾਰ ਜਾਂਦਾ, ਫਿਰ ਉਹ ਦ੍ਰੋਪਦੀ ਨੂੰ ਹਾਰ ਜਾਂਦੇ ਨੇ, ਫਿਰ ਇਹ ਅਗਾਂਹ ਚੱਲ ਕੇ ਬਹੁਤ ਵੱਡੇ ਸੰਘਰਸ਼ ਦਾ ਕਾਰਨ ਬਣੀ, ਮਹਾਭਾਰਤ ਦੇ ਯੁੱਧ ਦਾ ਕਾਰਨ ਬਣੀ। ਲਾਲਾ ਦੌਲਤ ਰਾਏ ਕਹਿੰਦੇ ਨੇ, ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚ ਮਹਾਬਲੀ, ਜੋ ਆਪ ਦੀ ਲਿਖਤ ਇੱਕ ਬੜੀ ਸੁੰਦਰ ਕਿਤਾਬ ਹੈ, ਉਹਦੇ ਚ ਆਪ ਕਹਿੰਦੇ ਨੇ ਕਿ ਇਹ ਜਿਹੜੀਆਂ ਦੋ ਅਜ਼ੀਮ ਮਹਾਨ ਜੰਗਾਂ ਪੁਰਾਣੇ ਸਮੇਂ ਚ ਸਾਡੇ ਦੇਸ਼ ਦੇ ਚ ਹੋਈਆਂ, ਕਾਰਨ ਇਸਤਰੀ ਹੈ, ਤੇ ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ ਹੈ, ਤੇ ਦੋਵੇਂ ਪਾਸੇ ਰਾਜੇ ਨੇ, ਇੱਕ ਪਾਸੇ ਸੈਨਾ ਦੇ ਮੁਖੀ ਨੇ ਦੁਆਰਕਾ ਦੇ ਰਾਜਾ, ਇੱਕ ਪਾਸੇ ਦੁਰਯੋਧਨ ਆਪ ਨੇ, ਇੰਦਰਪ੍ਰਸਥ ਦੇ ਰਾਜਾ ਮੁਖੀ ਸਿਰਮੌਰ। ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ, ਪਾਂਡਵ ਪੜੇ ਨੇ ਦਰੋਣਾਚਾਰਜ ਕੋਲ, ਕੌਰਵ ਵੀ ਪੜੇ ਨੇ ਦਰੋਣਾਚਾਰਜ ਕੋਲ, ਧਰਮ ਇੱਕ ਹੈ, ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ, ਦੋਵੇਂ ਰਾਜੇ ਨੇ। ਤੋ ਜੰਗ ਦਾ ਕਾਰਨ ਹੈ ਇੱਕ ਇਸਤਰੀ ਔਰ ਉਹ ਇਸਤਰੀ ਹੈ ਦ੍ਰੋਪਦੀ। ਲਾਲਾ ਦੌਲਤ ਰਾਏ ਕਹਿੰਦੇ ਨੇ, ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਲੜਾਈਆਂ ਦਾ ਅਧਿਐਨ ਕਰਦਾ, ਉਸ ਨਾਲ ਜੰਗ ਹੈ ਜਿਸ ਨਾਲ ਧਾਰਮਿਕ ਤੌਰ ਤੇ ਵੀ ਆਪ ਦਾ ਮਤਭੇਦ ਹੈ, ਉਸ ਨਾਲ ਆਪ ਦਾ ਸੰਘਰਸ਼ ਹੈ ਕਿ ਇੱਕ ਪਾਸੇ ਇੱਕ ਦੇਸ਼ ਦਾ ਰਾਜਾ ਹੈ, ਸੁਲਤਾਨ ਹੈ, ਔਰ ਦੂਜੇ ਪਾਸੇ ਇੱਕ ਫਕੀਰ ਹੈ ਜਿਹਦੇ ਖਜ਼ਾਨਿਆਂ ਦੇ ਵਿੱਚ ਕੁਛ ਵੀ ਨਹੀਂ। ਫਿਰ ਇਹ ਬਹੁਤ ਵੱਡੀ ਜੰਗ ਵੀ ਜੋ ਅਨੇਕਾਂ ਲੜੀਆਂ ਗਈਆਂ, ਜ਼ਰ ਜ਼ਮੀਨ ਜ਼ੋਰੂ ਦੀ ਖਾਤਰ ਨਹੀਂ ਹੈ, ਦੇਸ਼ ਦੀ ਰੱਖਿਆ ਦੀ ਖਾਤਰ, ਦੇਸ਼ ਦੀ ਮਜ਼ਲੂਮਾਂ ਦੀ ਖਾਤਰ, ਦੇਸ਼ ਦੀ ਅਸਮਤ ਦੀ ਖਾਤਰ, ਔਰ ਉਸ ਹਾਲਤ ਦੇ ਵਿੱਚ ਸਤਿਗੁਰ ਨੇ ਤਲਵਾਰ ਉਠਾਈ ਜਦ ਦੇਸ਼ ਦੀ ਅਸਮਤ ਗਜ਼ਨੀ ਦੇ ਬਾਜ਼ਾਰਾਂ ਚ ਟਕੇ ਟਕੇ ਦੇ ਵਿੱਚ ਵਿਕਦੀ ਸੀ। ਰਾਮਾਇਣ ਦੇ ਇੱਕ ਬੜੇ ਕੀਮਤੀ ਮਧੁਰ ਵਾਕ ਜੋ ਮਹਾਤਮਾ ਤੁਲਸੀ ਨੇ ਲਿਖੇ ਨੇ, ਅਨਜ ਬਧੁ ਭਗਨੀ ਸੁਤ ਨਾਰੀ ਹੇ ਸਠ ਯੇ ਕੰਨਿਆ ਸਮਚਾਰੀ। ਜਦ ਪੇੜਾਂ ਦੀ ਓਟ ਵਿਚ ਛੁਪ ਕੇ ਸ਼੍ਰੀ ਰਾਮ ਨੇ ਬਾਲੀ ਨੂੰ ਮਾਰ ਦਿੱਤਾ ਤੇ ਬਾਲੀ ਨੇ ਕਿਹਾ ਭਗਵਾਨ ਨੇ ਘੋਰ ਪਾਪ ਕੀਤਾ, ਤੋ ਰਾਮ ਕਹਿੰਦੇ ਨਹੀਂ, ਮੈਂ ਪਾਪ ਨਹੀਂ ਕੀਤਾ ਤੈਨੂੰ ਮਾਰ ਕੇ, ਇਹਨੇ ਛੋਟੇ ਭਰਾ ਦੀ ਇਸਤਰੀ ਤਾਰਾ ਨੂੰ ਜਬਰਨ ਆਪਣੇ ਕੋਲ ਰੱਖ ਲਿਆ ਸੀ। ਤੋ ਸ਼੍ਰੀ ਰਾਮ ਦੇ ਇਹ ਬੋਲ ਜਿਹਨੂੰ ਕਲਮ ਬੰਦ ਕਰਦੇ ਨੇ ਸ਼੍ਰੀ ਤੁਲਸੀ, ਅਨਜ ਬਧੁ ਭਗਨੀ ਸੁਤ ਨਾਰੀ ਹੇ ਸਠ ਯੇ ਕੰਨਿਆ ਸਮਚਾਰੀ, ਤਾਹੇ ਕੁਦ੍ਰਿਸ਼ਟ ਬਿਲੋਕੇ ਜੋਈ ਤਾਹੇ ਬਧੇ ਕਛ ਪਾਪ ਨਾ ਹੋਈ। ਅਨਜ ਬਧੁ ਛੋਟੇ ਬਿਰਾ ਦੀ ਇਸਤਰੀ ਭਗਨੀ ਭੈਣ ਸੁਤ ਨਾਰੀ ਨੂੰ ਤੇ ਚੌਥੀ ਕੰਨਿਆ, ਇਹਨਾਂ ਚਾਰਾਂ ਨੂੰ ਹੀ ਕੰਨਿਆ ਦੇ ਸਮਾਨ ਸਮਝਣਾ ਚਾਹੀਦਾ, ਤੇ ਜਿਹੜਾ ਕੁਦ੍ਰਿਸ਼ਟੀ ਨਾਲ ਵੇਖੇ ਉਸ ਨੂੰ ਮੈਂ ਵੱਧ ਕਰਦੇ ਹਾਂ, ਕੋਈ ਪਾਪ ਨਹੀਂ, ਕੋਈ ਪਾਪ ਨਹੀਂ, ਇਹ ਸ਼੍ਰੀ ਰਾਮ ਦੇ ਬੋਲ। ਤੇ ਜਦ ਦੇਸ਼ ਦੀ ਅਸਮਤ ਟਕੇ ਟਕੇ ਦੇ ਗਜ਼ਨੀ ਦੇ ਬਾਜ਼ਾਰਾਂ ਚ ਵਿਕਦੀ ਸੀ, ਮਜਬੂਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤਲਵਾਰ ਚੁੱਕਣੀ ਪਈ ਦੇਸ਼ ਦੀ ਅਸਮਤ ਨੂੰ ਬਚਾਉਣ ਲਈ, ਦੇਸ਼ ਦੀ ਗੈਰਤ ਨੂੰ ਬਚਾਉਣ ਲਈ, ਸਰਬੰਸ ਦਾਨ ਕਰਕੇ ਦੇਸ਼ ਦੀ ਗੈਰਤ ਸੰਸਕ੍ਰਿਤੀ ਧਰਮ ਨੂੰ ਬਚਾ ਕੇ ਆਪ ਹਜ਼ੂਰ ਸਾਹਿਬ ਵਿੱਚ ਸ਼੍ਰੀ ਸੱਚਖੰਡ ਵਿੱਚ ਜੋਤੀ ਜੋਤ ਸਮਾ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪ ਨੇ ਰਸਮੀ ਗੱਦੀ ਦਿੱਤੀ, ਤਿਲਕ ਦਿੱਤਾ, ਕੇਸਰ ਦਾ ਪਰਿਕਰਮਾ ਕੀਤੀ, ਨਾਰੀਅਲ ਅੱਗੋਂ ਰੱਖ ਕੇ ਮੱਥਾ ਟੇਕ ਕੇ ਕਹਿ ਦਿੱਤਾ, ਐ ਖਾਲਸੋ ਆਇੰਦਾ ਤੋਂ ਸਰੀਰਕ ਰੂਪ ਵਿੱਚ ਗੁਰੂ ਹੋਵੇਗਾ ਪੰਥ, ਅਧਿਆਤਮਕ ਰੂਪ ਵਿੱਚ ਗੁਰੂ ਹੋਵੇਗਾ ਗ੍ਰੰਥ। ਤੋ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਪ੍ਰਥਾ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਇਜ ਕਰਕੇ ਜੋਤੀ ਜੋਤ ਸਮਾ ਗਏ ਸ਼੍ਰੀ ਹਜ਼ੂਰ ਸਾਹਿਬ ਵਿੱਚ ਸੱਚਖੰਡ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋ ਨਿਸੈਭੰ ਗੁਰ ਪ੍ਰਸਾਦ ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ ਹੇ ਸਰਨ ਜੋਗ ਦਿਆਲੇ ਦੀਨਾਨਾਥ ਮਯਾ ਕਰੋ ਸਰੀਰ ਸਵਸਥ ਖੇਣ ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਧੁਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਧ ਸੰਗਤ ਜੀਓ, ਗੁਰਮਤ ਵਿਚਾਰਾਂ ਗੁਰਬਾਣੀ ਵਿਚਾਰ ਆਪ ਸੇਵਾ ਪੰਥੀ ਰਤਨ ਭੂਸ਼ਣ ਮਹੰਤ ਤੀਰਥ ਸਿੰਘ ਜੀ ਪਾਸੋਂ ਗੁਨਿਆਣਾ ਮੰਡੀ ਵਾਲੇ ਉਹਨਾਂ ਪਾਸੋਂ ਆਪ ਸਰਵਨ ਕਰ ਰਹੇ ਸੀ। ਇਸ ਮਾਹੌਲ ਵਿੱਚ, ਇਸ ਸਤਸੰਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਖਿਆਲ ਬਖਸ਼ਿਸ਼ ਕੀਤੇ ਨੇ, ਉਹ ਮੈਂ ਸੇਵਾ ਦੇ ਰੂਪ ਵਿੱਚ ਆਪ ਜੀ ਦੀ ਝੋਲੀ ਚ ਪਾਉਣ ਦੀ ਨਿਮਾਣੀ ਕੋਸ਼ਿਸ਼ ਕਰ ਰਿਹਾ। ਸਾਨੂੰ ਸਾਡੀ ਹੋਂਦ ਨੂੰ ਅੱਜ ਤੱਕ ਦੇ ਵਿਚਾਰਕਾਂ ਨੇ ਚਾਰ ਹਿੱਸਿਆਂ ਵਿੱਚ ਵੰਡਿਆ। ਪ੍ਰਥਮ ਤੇ ਪਰਮਾਤਮਾ, ਕਿਉਂਕਿ ਉਸ ਦੇ ਚ ਅਸੀਂ ਹੈਗੇ ਹਾਂ, ਉਹ ਸਾਡੇ ਵਿੱਚ ਹੈ ਤਾਂ ਉਹ ਹੈ। ਫਿਰ ਇਸ ਨੂੰ ਇਸ ਤਰ੍ਹਾਂ ਉਹ ਵਿਆਖਿਆ ਦੇ ਰੂਪ ਵਿੱਚ ਲੈਂਦੇ ਨੇ, ਸੂਰਜ। ਸੂਰਜ ਦੀ ਕਿਰਨ ਹੈ, ਕਿਰਨ ਦਾ ਪ੍ਰਕਾਸ਼ ਹੈ, ਫਿਰ ਜਿੱਥੇ ਪ੍ਰਕਾਸ਼ ਹੈ ਉਹ ਹੈ। ਮੈਂ ਫਿਰ ਦੁਹਰਾਵਾਂ, ਸੂਰਜ ਹੈ ਇੱਕ, ਫਿਰ ਕਿਰਨ ਹੈ ਦੋ, ਫਿਰ ਕਿਰਨ ਦਾ ਪ੍ਰਕਾਸ਼ ਹੈ ਤਿੰਨ, ਫਿਰ ਜਿੱਥੇ ਪ੍ਰਕਾਸ਼ ਹੈ ਜੋ ਕੁਝ ਪ੍ਰਕਾਸ਼ਿਤ ਹੋ ਰਿਹਾ ਉਹ ਹੈ। ਪਰਮਾਤਮਾ ਹੈ, ਜੀਵ ਆਤਮਾ ਹੈ, ਮਨ ਹੈ, ਔਰ ਇਹ ਸਭ ਕੁਝ ਜਿੱਥੇ ਗਠਿਤ ਹੋ ਰਿਹਾ ਪ੍ਰਗਟ ਹੋ ਰਿਹਾ ਉਹ ਇਹ ਤਨ, ਉਹ ਇਹ ਸਰੀਰ, ਉਹ ਇਹ ਤਨ। ਹੁਣ ਮੈਂ ਫਿਰ ਦੁਹਰਾਵਾਂ, ਸੂਰਜ ਹੈ, ਕਿਰਨ ਹੈ, ਕਿਰਨ ਦਾ ਪ੍ਰਕਾਸ਼ ਹੈ, ਤੇ ਪ੍ਰਕਾਸ਼ ਜਿੱਥੇ ਪੈ ਰਿਹਾ, ਜਿੱਥੇ ਹੈ, ਜਿਸ ਤੋਂ ਜਿਹੜੀ ਚੀਜ਼ ਪ੍ਰਕਾਸ਼ਿਤ ਹੋ ਰਹੀ ਹੈ ਉਹ ਹੈ। ਪਰਮਾਤਮਾ ਹੈ, ਆਪ ਸਤਸੰਗੀ ਹੋ, ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਇਸ ਤਰ੍ਹਾਂ ਹੀ ਖਿਆਲ ਮੈਨੂੰ ਦਿੱਤੇ ਨੇ, ਕਿਉਂਕਿ ਸਭ ਕੁਛ ਗੁਰਬਾਣੀ ਵਿੱਚ ਹੈ ਔਰ ਪਾਤਸ਼ਾਹ ਨੇ ਛੁਪਾਇਆ ਕੁਛ ਵੀ ਨਹੀਂ, صرف کھولن دی گل ہے، پیو دا دیکھا کھول ڈٹھا خزانہ، تا میرے من پیا ندانا، اپنے کول اپنی گل تے کچھ بھی نہیں، اے خزانہ ہے۔ اور غضب دی گل ہے، اے دے دروازے کھلدے ہی نہیں۔ جتنا قیمتی خزانہ ہوندا ہے چھپا کے رکھے گا، بڑے بڑے لاکر، بڑے بڑے تالے، بڑی بڑی سیکورٹی، بڑی بڑی حفاظت۔ کبیر کہندے نے رب تے ایک ایسا خزانہ ہے جتنا لٹنا ہے انہیں لٹ لو، رب تے لٹا کے ہی راضی ہے، رام نام کی لوٹ ہے، لوٹ سکے تو لوٹ۔ دھن نو کوئی لٹے تو قانون ہے، سماج ہے، طرح طرح دے خطرے نے، تے لٹن والے نو لٹیرا کہندے، لٹیرا کہندے۔ رام نام دا جڑا خزانہ ہے، کوئی خطرہ نہیں، کسی پرکار دا خطرہ نہیں۔ کوئی اس خزانے نو لٹ لے، اسے نو سنت کہندے۔ اتھے رام نو لٹن والے نو، رام دے خزانے نو لٹن والے نو لٹیرا نہیں کہندے، سنت کہندے نے، بھگت کہندے۔ دھن دے لٹیریاں نو لٹیرا کہندے، سمپدا دے لٹیریاں نو ڈاکو کہندے نے، ڈکیت کہندے نے۔ رام دے لٹیریاں نو سنت کہندے نے، بھگت کہندے نے، گرمک کہندے نے، برہم گیانی کہندے۔ دھن تے جنا جنا کول ہوندا ہے چھپا کے رکھدے نے، کسے نو کچھ نہیں پتا چلدا، کچھ نہیں پتا چلدا۔ ایک رام دھن ایسا ہے، رام آپ ہی آوازاں ماردا ہے، مینوں لٹ لو، لٹ لو، لٹ لو، رام نام کی لوٹ ہے، لوٹ سکے تو لوٹ۔ پھر پاچھے پچھتاؤ گے جب پران جائیں گے چھوٹ، جنا لٹنا ہے لٹ لو۔ منکھ دی مانسک فطرت ہے، سواؤ ہے، جڑی چیز اس نو مفت دے چ مل جائے، بنا محنت دے مل جائے، دی قدر نہیں کرتا، قدر نہیں کرتا۔ ہر چے زود برآید، دیر نہ پائے۔ شیخ سعدی صاحب کہندے نے بنا محنت تو جو مل جائے، بنا پرشارت تو جو مل جائے، منک اس دی قدر نہیں کردا، تے جی کدھرے پراپت ہو جائے تو پھر رکھدا بھی نہیں، ایویں ہی ملی ہے، ایویں ہی گوا چھے۔ اے بھی میں عرض کرتا ہوں، سورج ہے، پھر اس دی کرن ہے، پھر کرن دا پرکاش ہے، پھر جتھے پرکاش ہو رہے ہے وہ ہے، پرماتما ہے، پھر اس دی کرن ہے جیو آتما۔ کہو کبیر اے رام کی انس، اسی کرن تو جو پرکاش ہو رہے ہے وہ من ہے، اور من دیاں ساریاں کریاواں جتھے پرگٹ ہو رہی ہیں نے، گھٹت ہو رہی ہیں نے، انو تن کہندے، اینو تن کہ۔ تو میں پھر دوہراواں، پرماتما، جیو آتما، من تے تن۔ جتھے پرماتما سورج روپ دے چ پرم پرکاش ہے، اتھے جیو آتما اس پرم پرکاش دی انس ہے۔ کہو کبیر اے رام کی انس، سورج نرلیپ ہے، کرن بھی نرلیپ، نہ سورج میلا ہوندا ہے نہ کرن میلی ہوندی، دونوں نرلیپ، دونوں نرلیپ۔ پرماتما تو یہ جو جیو آتما ہے، اس تو جو پرکاشت ہویا ہے اسے نو من کہہ دے، اسے نو من کہہ دے۔ یہ پرکاش جتھے گھٹت ہوندا ہے، جتھے پرگٹ ہوندا ہے، جس نو چلائے مان کردا ہے، درشمان کردا ہے، اسے نو تن کہندے ہیں۔ تو میں عرض کراں، مول روپ دیتے سورج، پھر کرن ہے، پھر پرکاش ہے، پھر جتھے پرکاش ہو رہا ہے وہ ہے۔ امید گل پکڑ دے چاہیے، پرماتما ہے، جیو آتما ہے، من ہے، اے تن ہے۔ من نو پھر انج بھی کہا ہے، من تو جوت سروپ ہیں۔ اپنا مول پچھا، ہن جیڑی مول گل میں تھوڑے سامنے رکھنی ہے وہ اے پنگتیاں میں اے دو چنیاں نے دھن گرو گرنتھ صاحب جی مہاراج دے چوں، سورج کرن ملے جل کا جل ہوا رام، جوتی جوت رلی سمپورن تھیا رام۔ کرن سورج دے چلین ہو جائے تو سورج ہے، سورج تو الگ دکھائی دے وے تو کرن ہے۔ جیو آتما پرماتما دے چلین ہو جائے تو پرماتما ہے، پرماتما۔ اور جن چر تک نیاری دکھائی دے رہی ان چر تک جیو آتما، جیو آتما ہے۔ پرکاش ہے اے سورج دی کرن، ہے پرماتما دی انس۔ میں پھر دوہراواں، کہو کبیر اے رام کی انس۔ پرکرتی ایک دن تن نو، من نو، ایدے زیر اثر، تن آوندا پہلے پرکرتی دے اور پرکرتی تن نو مٹا دیندی۔ روز روز اسی مٹ رہے ہیں، روز روز اسی گھٹ رہے ہیں۔ جے روز روز اسی جی رہے ہیں تے روز روز اسی مر رہے ہیں۔ تسی آکھو گے ایک ہی کہیں گے، روز روز جی رہے ہیں پر روز روز مر رہے ہیں، کیونکہ گھٹ رہے ہیں۔ گھٹنا مٹنا ہی ہے اور کی ہے۔ ایک منکھ نے چلو 100 سال جیونا ہے، اج دا ایک دن لنگ گیا، گھٹ گیا، ایک دن گھٹ گیا۔ چھن چھن اود بہات ہے، پھوٹے گھٹ جاؤں پانی۔ شریر دوواں دشاواں وچ جا رہا ہے، روز روز ودھ رہا ہے، روز روز گھٹ رہا ہے۔ ودھنا گھٹنا کٹھا ہی چل رہا ہے۔ دس رہا ہے تن وڈا ہو رہا ہے، حقیقت وچ عمر گھٹ رہی ہے، گھٹ رہی ہے۔ چونکہ گھٹ رہا ہے تو ایک دن پرکرتی اس نو مٹا دیں دی۔ یہ جڑا من ہے نا، یہ نہیں مٹتا۔ جیو آتما تے پرماتما دی ان سے مٹن دا مطلب ہی نہیں۔ من دے اندر جڑے وچار چل دین تو وچاراں نو کون دیکھ دا ہے؟ جیو آتما۔ بندہ کہہ دیندا نا میرے وچار نے، تے جے وچار نو من من لئیے تے من نو کون دیکھ رہا ہے جو کہہ رہا ہے میرے وچار؟ رات نو جد تن سو جاندا تے من بھی گوڑی نندرا دے سو جاندا، جنوں سکوپتی کہندن، سشپتی کہندن، تے سویرے اٹھ کے بندہ کہندا بڑی گوڑی نیند، بڑی گہری نیند آئی تو تن تے سن ہو گیا سی.

ਲੋਕਾਂ ਨੇ ਕਹਿ ਦਿੱਤਾ, ਫਿਰ ਇਹ ਵੀ ਕਬੂਲ ਕਰ ਲਓ ਸੂਰਜ ਨੂੰ ਗ੍ਰਹਿਣ ਲੱਗਦਾ, ਸੂਰਜ ਨੂੰ ਗ੍ਰਹਿਣ ਲੱਗਦਾ। ਵਿਸ਼ਾ ਮੈਂ ਤੁਹਾਡੇ ਸਾਹਮਣੇ ਛੇੜਨਾ ਨਹੀਂ ਸੀ, ਪਤਾ ਨਹੀਂ ਇੱਥੇ ਬੈਠੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਖਿਆਲ ਦੇ ਦਿੱਤਾ। ਇਹ ਸੂਰਜ ਵੀ ਬੇਦਾਗ ਨਹੀਂ ਹੈ, ਇਹਨੂੰ ਗ੍ਰਹਿਣ ਲੱਗਦਾ ਲੱਗਦਾ। ਨਿਰਲੇਪ ਹੈ ਪਰਮਾਤਮਾ, ਨਿਰਲੇਪ ਹੈ ਜੀਵਾਤਮਾ, ਕਪੋਲ ਕਲਪਨਾ ਹੈ। ਤਾਂ ਫਿਰ ਮਾਂ ਵਾਮ ਮਾਰ ਗਈਆਂ ਉਹਨਾਂ ਮੰਦਰਾਂ ਨੂੰ ਉਹਨਾਂ ਨੇ ਜਨਮ ਦਿੱਤਾ ਜਿੱਥੇ ਸ਼ਰਾਬ ਆਮ ਚੱਲਦੀ ਸੀ, ਮਾਸ ਆਮ ਚੱਲਦਾ ਸੀ, ਦੇਵਦਾਸੀਆਂ ਦੀ ਭਰਮਾਰ ਹੋ ਗਈ, ਦੁਰਾਚਾਰ ਆਮ ਚੱਲਦਾ ਸੀ। ਕਹਿੰਦਾ ਜੋ ਕੁਛ ਮਨ ਮੰਨਦਾ ਮੰਗਦਾ ਕਰੋ, ਮੰਦਰ ਦੇ ਚ ਕਰੋ, ਤਾਂ ਕਿ ਆਖੋ ਐਲਾਨੀਆਂ ਪ੍ਰਗਟ ਕਰ ਸਕੋ ਜੀਵਨ ਦੇ ਮੰਦਰ ਦੇ ਚ ਇਹੀ ਕੁਛ ਹੈ, ਇਹੀ ਕੁਛ, ਹੋਰ ਕੁਛ ਵੀ ਨਹੀਂ। ਜੋ ਜੀਵਨ ਦੇ ਮੰਦਰ ਦੇ ਚ ਹੈ ਅਸੀਂ ਬਾਹਰ ਮੰਦਰਾਂ ਦੇ ਚ ਪ੍ਰਗਟ ਕਰਕੇ ਦੱਸ ਰਹੇ ਹਾਂ, ਇਹੀ ਕੁਛ ਹੈ, ਇਹੀ ਕੁਛ ਹੈ। ਖਜੁਰਾਹੇ ਦੇ ਮੰਦਰ, ਕੋਨਾਰਕ ਦੇ ਮੰਦਰ, ਕਾਮ ਦੇ ਮੰਦਰ, ਤੁਹਾਡੇ ਵਿੱਚੋਂ ਕੋਈ ਗਏ ਹੋਣ ਸ਼ਾਇਦ। ਖਜੁਰਾਹਾ ਇੱਕ ਛੋਟਾ ਜਿਹਾ ਕਸਬਾ ਹੈ ਮੱਧ ਭਾਰਤ ਦਾ, ਝਾਂਸੀ ਤੋਂ ਕੋਈ 100 ਮੀਲ ਦੀ ਦੂਰੀ ਤੇ ਹੋਵੇ। ਖਜੁਰਾਹੇ ਦੇ ਨੇੜੇ ਮਹੋਬਾ ਹੈ। ਮੈਨੂੰ ਸਾਲ ਵਿੱਚ ਇੱਕ ਦਫਾ ਜਾਂ ਕਈ ਦਫਾ 2 ਸਾਲਾਂ ਚ ਇੱਕ ਦਫਾ ਉੱਥੇ ਜਾਣਾ ਹੁੰਦਾ। ਉੱਥੇ 50-60 ਘਰ ਸਿੰਘਾਂ ਦੇ ਰਹਿੰਦੇ ਨੇ, ਗੁਰਮਤਿ ਸਮਾਗਮ ਕਰਦੇ ਨੇ, 2-4 ਜਥਿਆਂ ਨੂੰ ਨਾਲ ਲੈ ਕੇ ਦੱਸ ਜਾਂਦੇ। ਤੋ ਮੈਂ ਇੱਥੋਂ ਖਜੁਰਾਹਾ ਏਅਰਪੋਰਟ ਤੇ ਉਤਰ ਜਾਂਦਾ, ਉਹ ਮੈਨੂੰ ਲੈ ਜਾਂਦੇ ਨੇ ਉੱਥੋਂ 20 ਮੀਲ। 3000 ਆਬਾਦੀ ਦਾ ਇਹ ਕਸਬਾ ਹੈ ਖਜੁਰਾਹਾ, ਬੜੀ ਸੁੰਦਰ ਏਅਰਪੋਰਟ ਹੈ, ਜਦਕਿ ਵੱਡੇ ਵੱਡੇ ਸ਼ਹਿਰਾਂ ਚ ਵੀ ਨਹੀਂ ਹੈ। 5 5-star ਹੋਟਲ ਨੇ ਉੱਥੇ, ਛੋਟੇ ਛੋਟੇ ਦਰਜਨਾਂ ਨੇ ਬੇਸ਼ੁਮਾਰ। 3-4 ਪਲੇਨ ਰੋਜ਼ ਬੰਬੇ, ਕਲਕੱਤਾ, ਦਿੱਲੀ ਤੋਂ ਭਰੇ ਹੋ ਜਾਂਦੇ, ਅਪ ਡਾਊਨ ਕਰਦੇ, ਡੇਲੀ ਸਰਵਿਸ। 100-125 ਬੱਸਾਂ, ਟੂਰਿਸਟ ਬੱਸਾਂ ਰੋਜ਼ ਪਹੁੰਚਦੀਆਂ ਨੇ, ਸੈਕੜੇ ਟੈਕਸੀਆਂ ਰੋਜ਼ ਪਹੁੰਚਦੀਆਂ ਨੇ। ਕੀ ਦੇਖਣ? ਖਜੁਰਾਹੇ ਦੇ ਮੰਦਰ। ਕੋਈ 300-400 ਏਕੜ ਵਿੱਚ 18 ਮੰਦਰ ਬਣੇ ਹੋਏ ਨੇ, ਕਾਮ ਦੇ ਮੰਦਰ, ਕਾਮ ਦੇ ਚਿੱਤਰ, ਕਾਮ ਦੀਆਂ ਮੂਰਤੀਆਂ। ਰਾਮ ਦੇ ਮੰਦਰ ਨਹੀਂ ਨੇ, ਕਾਮ ਦੇ ਮੰਦਰ, ਪਰ ਉਹਨਾਂ ਨੂੰ ਮੰਦਰ ਆਖਿਆ ਜਾਂਦਾ। ਵਾਮ ਮਾਰਗੀਆਂ ਕੋਲ ਤਰਕ ਸੀ, ਅਗਰ ਜੀਵਨ ਮੰਦਰ ਹੈ, ਹਰੀ ਮੰਦਰ ਹੈ, ਇਸ ਮੰਦਰ ਦੇ ਕਾਮ ਤੋਂ ਬਿਨਾਂ ਹੋਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਤੋ ਅਸੀਂ ਬਾਹਰ ਕਾਮ ਦੇ ਮੰਦਰ ਬਣਾਏ। ਦੇਵਦਾਸੀਆਂ ਦੀ ਪ੍ਰਥਾ ਇੱਥੋਂ ਚਲੀ। ਭੈਰੋ ਕਾਲ ਦਾ ਮੰਦਰ ਉਜੈਨ ਦਾ, ਸਾਰਾ ਦਿਨ ਪ੍ਰਸ਼ਾਦ ਪਤਾ ਕਿਸ ਦਾ ਮਿਲਦਾ? ਸ਼ਰਾਬ ਦਾ। ਸਾਰਾ ਦਿਨ ਚੜ੍ਹਦੀ ਕੀ ਉੱਥੇ ਸ਼ਰਾਬ, ਜਿਵੇਂ ਦਰਬਾਰ ਸਾਹਿਬ ਸੀਸਗੰਜ ਸਾਰਾ ਦਿਨ ਕੜਾ ਪ੍ਰਸ਼ਾਦ ਚੜ੍ਹਦਾ, ਉੱਥੇ ਸ਼ਰਾਬ ਚੜ੍ਹਦੀ, ਸ਼ਰਾਬ ਦੀ ਬੋਤਲ ਲੈ ਕੇ ਜਾਣਾ ਪੈਂਦਾ। ਮੈਂ ਕੋਈ 1000 ਸਾਲ ਪੁਰਾਣੀ ਗੱਲ ਨਹੀਂ ਕਰ ਰਿਹਾ, ਅੱਜ ਦੀ ਕਰ ਰਿਹਾ, ਹੁਣ ਵੀ ਇਹ ਕੁਛ। ਕਾਲੀ ਦਾ ਮੰਦਰ ਕਲਕੱਤੇ ਦਾ, ਕੁਮੁਖਿਆ ਦੇਵੀ ਦਾ ਮੰਦਰ ਗੁਹਾਟੀ ਦਾ, ਮਾਸ ਦਾ ਪ੍ਰਸ਼ਾਦ ਮਿਲਦਾ ਮਾਸ। ਸਵੇਰੇ ਸੰਡੇ ਬੱਕਰੇ ਕੱਟੇ ਜਾਂਦੇ ਨੇ, ਖੂਨ ਦਾ ਤਿਲਕ ਲੱਗਦਾ ਦਰਵਾਜ਼ੇ ਨੂੰ, ਮੰਦਰ ਦਾ ਦਰਵਾਜ਼ਾ ਖੁੱਲਦਾ, ਮੂਰਤੀਆਂ ਨੂੰ ਤਿਲਕ ਲੱਗਦਾ,
ਆਏ ਹੋਏ ਸ਼ਰਧਾਲੂਆਂ ਨੂੰ ਵੀ ਖੂਨ ਦਾ ਹੀ ਤਿਲਕ ਲਾਉਂਦੇ। ਇਹ ਅਜੇ ਕੁਛ ਥੋੜੇ ਜਿਹਾ ਅਸਥਾਨ ਮੌਜੂਦ ਨੇ। ਕਿਸੇ ਵਕਤ ਮਹਾਤਮਾ ਗਾਂਧੀ ਨੇ ਕਹਿ ਦਿੱਤਾ ਸੀ, ਖਜੁਰਾਹੇ ਦੇ ਮੰਦਰ ਇਹਨਾਂ ਨੂੰ ਮਿੱਟੀ ਨਾਲ ਦੱਬ ਦਿਓ, ਇਹ ਸਾਡੀ ਅਸ਼ਲੀਲਤਾ ਨੂੰ ਪ੍ਰਗਟ ਕਰ ਦੇਣ, ਸਾਡੀ ਅਸੱਭਿਅਤਾ ਨੂੰ ਪ੍ਰਗਟ ਕਰ ਦੇਣ, ਸਾਡੀ ਹੋਂਦ ਠੀਕ ਨਹੀਂ ਪੈ ਪ੍ਰਗਟ ਕਰਦੇ, ਦੱਬ ਦਿਓ। ਇਸ ਵਾਸਤੇ ਕਿਹਾ ਸੀ, ਉੱਥੇ ਜਿੰਨਾ ਟੂਰਿਸਟ ਜਾਂਦਾ ਹੈ 80% ਫੋਰਨਰ ਹੈ, ਯੂਰਪ ਦੇ ਲੋਕ ਨੇ, ਅਮੈਰੀਕਾ, ਕੈਨੇਡਾ, ਕੁਝ ਏਸ਼ੀਆ ਦੇ ਮੁਲਕਾਂ ਦੇ ਫਾਰਨਰ ਪਹੁੰਚਦੇ ਨੇ, ਬੜੀ ਤਾਦਾਦ ਵਿੱਚ ਪਹੁੰਚਦੇ। ਉਸ ਤਰ੍ਹਾਂ ਦਾ ਮੰਦਰ ਹੀ ਕੋਨਾਰਕ ਦੇ ਚ ਹੈ, ਉੜੀਸਾ ਵਿੱਚ ਕਾਮ ਦਾ ਮੰਦਰ। ਉਸ ਤਰ੍ਹਾਂ ਦੇ ਕੁਝ ਮੰਦਰ ਤਮਿਲਨਾਡੂ ਦੇ ਚ ਵੀ। ਇਹ ਮਹਾਤਮਾ ਗਾਂਧੀ ਨੇ ਕਿਹਾ ਸੀ, ਦੱਬ ਦੇ, ਸਾਡੀ ਅਸੱਭਿਅਤਾ ਪ੍ਰਗਟ ਕਰਦੇ ਨੇ, ਸਾਡੀ ਅਸ਼ਲੀਲਤਾ ਪ੍ਰਗਟ ਕਰਦੇ ਨੇ। ਪਰ ਤਾਰਕਿਕ ਲੋਕਾਂ ਨੂੰ ਇਹ ਕੋਈ ਜਵਾਬ ਨਹੀਂ ਹੈ। ਉਹਨਾਂ ਨੇ ਕਿਹਾ, ਜੇ ਜੀਵਨ ਨੂੰ ਤੁਸੀਂ ਮੰਦਰ ਕਹਿੰਦੇ ਹੋ ਤਾਂ ਇਸ ਮੰਦਰ ਵਿੱਚ ਇਸ ਤੋਂ ਬਿਨਾਂ ਹੋਰ ਕੀ ਹੈ, ਹੋਰ ਕੀ ਹੈ? ਜ਼ਬਾਨ ਰਸ ਮੰਗਦੀ ਹੈ, ਅੱਖਾਂ ਰਸ ਮੰਗਦੀਆਂ ਨੇ, ਕੰਨ ਰਸ ਮੰਗਦੇ ਨੇ, ਨਾਸਕਾ ਰਸ ਮੰਗਦੀ ਹੈ, ਖਲੜੀ ਰਸ ਬਣ ਮੰਗਦੀ ਹੈ, ਤੇ ਪ੍ਰਕਿਰਤੀ ਨੇ ਇਹ ਰਸ ਬਣਾਏ ਹੋਏ ਨੇ। ਕਿਉਂ ਬਣਾਏ ਨੇ? ਬਣਾਏ ਨੇ ਰਸ ਲੈਣ ਵਾਸਤੇ। ਜੀਵਨ ਮੰਦਰ ਹੈ, ਮੰਦਰ ਵਿੱਚ ਇਹੀ ਕੁਛ ਹੈ, ਇੰਦਰੀਆਂ ਦਾ ਰਸ ਹੈ। ਅਸੀਂ ਇਹੀ ਪ੍ਰੇਰਨਾ ਦਿੰਦੇ ਹਾਂ, ਜੀਵਨ ਦੀ ਮਹਾਨਤਾ ਹੈ, ਇੱਥੇ ਬੜਾ ਪ੍ਰਬਲ ਇੰਦਰੀਆਂ ਦਾ ਰਸ ਹੈ, ਅੱਖਾਂ ਦਾ ਰਸ, ਕੰਨਾਂ ਦਾ ਰਸ, ਨਾਸਕਾ ਦਾ ਰਸ, ਰਸਨਾ ਦਾ ਰਸ, ਹਲੜੀ ਦਾ ਰਸ, ਕੋਈ ਰਸ ਮੁੱਕਦੇ ਨੇ? ਮਹਾਰਸ। ਮੈਂ ਤੁਹਾਨੂੰ ਸੀਮਾ ਵਿੱਚ ਸੁਣਾ ਰਿਹਾ, ਕਿਉਂਕਿ ਸਿੱਖ ਸਮਾਜ ਵਿੱਚ ਇਤਨੀ ਗੱਲ ਖੁੱਲ੍ਹੀ ਹੁੰਦੀ ਨਹੀਂ, ਪਰ ਜੋ ਪ੍ਰਗਟ ਰੂਪ ਦੇ ਸੰਸਾਰ ਵਿੱਚ ਮੌਜੂਦ ਹੈ ਤੇ ਵਾਮ ਮਾਰਗੀਆਂ ਨੇ ਆਖਿਆ, ਉਹਦੀਆਂ ਲਹਿਰਾਂ ਉਸਦਾ ਸੂਖਸ਼ਮ ਅਸਰ ਤੇ ਮੌਜੂਦ ਹੈ। ਅੱਧੇ ਤੋਂ ਜ਼ਿਆਦਾ ਪੰਜਾਬ ਜੋ ਪਤਿਤ ਹੋ ਗਿਆ ਨੌਜਵਾਨ, ਉਹ ਵੀ ਇਹੀ ਤਰਕ ਪੇਸ਼ ਕਰਦੇ। ਚੰਗਿਆਂ ਚੰਗਿਆਂ ਨਾਲ ਮੇਰੀ ਗੱਲ ਹੋਈ ਹੈ, ਜੋ ਬਹੁਤ ਸਿਆਣੇ ਨੇ, ਤੀਕਸ਼ਣ ਬੁੱਧੀ ਰੱਖਦੇ ਨੇ, ਇਹੀ ਕੁਛ ਕਹਿੰਦੇ। ਇਤਨਾ ਜੋ ਰਸ ਇੰਦਰੀਆਂ ਦਾ ਪ੍ਰਭੂ ਨੇ ਬਣਾਇਆ, ਕਿਸ ਵਾਸਤੇ ਬਣਾਇਆ? ਚਲੋ ਮੰਨ ਲੈਂਦੇ ਹਾਂ ਪਰਮਾਤਮਾ, ਤੇ ਜੀਵਨ ਮੰਦਰ ਹੈ ਔਰ ਰਸ ਹੈ, ਤੋ ਰਸ ਫਿਰ ਅੱਖਾਂ ਦਾ ਹੈ, ਕੰਨਾਂ ਦਾ ਹੈ, ਨਾਸਕਾ ਦਾ ਹੈ, ਖਲੜੀ ਦਾ ਹੈ, ਰਸਨਾ ਦਾ ਹੈ, ਹੋਰ ਕੀ? ਇੰਦਰੀਆਂ ਦੇ ਰਸ ਨੂੰ ਹੀ ਕਾਮ ਰਸ ਕਹਿੰਦੇ ਨੇ, ਤੋ ਕਹਿੰਦੇ ਨੇ ਇਹ ਮੰਦਰ ਕਾਮ ਰਸ ਦਾ ਮੰਦਰ, ਭਾਵੇਂ ਕਹੀ ਜਾ ਰਹੇ ਨੇ ਭਗਤ ਰਾਮ ਰਸ ਦਾ ਮੰਦਰ ਹੈ, ਰਾਮ ਦਾ ਮੰਦਰ ਹੈ, ਉਹ ਕਹਿੰਦੇ ਨਹੀਂ, ਕਾਮ ਦਾ ਮੰਦਰ ਹੈ। ਉਹਨਾਂ ਨੇ ਜ਼ਮੀਨ ਦੇ ਉੱਤੇ ਫਿਰ ਕਾਮ ਦੇ ਮੰਦਰ ਬਣਾਏ, ਅਜੇ ਵੀ ਮੌਜੂਦ ਨੇ ਬੜੇ ਉੱਚੇ ਉੱਚੇ ਮੰਦਰ, ਕਾਮ ਦੇ ਮੰਦਰ। ਕਿਉਂਕਿ ਮੈਂ ਵਿਹਲੇ ਸਮੇਂ ਜਦ ਕਦੇ ਮੈਨੂੰ ਮਿਲ ਜਾਏ, ਵੱਖ ਵੱਖ ਧਰਮਾਂ ਦੀ ਸਟੱਡੀ ਕਰਦਾ ਰਹਿੰਦਾ, ਮੈਂ ਉਹਨਾਂ ਦੇ ਧਰਮ ਗ੍ਰੰਥ ਪੜ੍ਹਦਾ ਰਹਿੰਦਾ, ਵਾਮ ਮਾਰਗੀਆਂ ਦੀ ਵੀ ਮੈਂ ਸਟੱਡੀ ਕੀਤੀ। ਸਿਰਫ ਸਟੱਡੀ ਨਾ ਕੀਤੀ, ਮੈਂ ਉੱਥੇ ਪਹੁੰਚਿਆ ਕੋਨਾ, ਖਜੁਰਾਹਾ ਮੈਂ ਗਿਆ, ਆਪਣੇ ਪੂਰੇ ਨਾਲ ਸਾਥੀਆਂ ਨਾਲ ਮੈਂ ਕੋਨਾਰਕ ਵੀ ਗਿਆ। ਭੁਵਨੇਸ਼ਵਰ ਦੇ ਵਿੱਚ ਕਟਕ ਦੀ ਸਾਡਾ ਪ੍ਰਾਮ ਸੀ, ਤੇ ਮੈਂ ਹੁਣ ਕੋਨਾਰਕ ਨੇੜੇ ਹੈ, ਹੋ ਕੇ ਆਉਂ। ਕਾਮ ਦੇ ਮੰਦਰ, ਇੰਦਰੀਆਂ ਦੇ ਰਸ ਦੇ ਮੰਦਰ। ਅੱਜ ਵੀ ਪ੍ਰਸ਼ਾਦ ਮਿਲੇਗਾ ਸ਼ਰਾਬ ਦਾ, ਮਾਸ ਦਾ। ਅੱਜ ਵੀ ਬੇਸ਼ਤਰ ਮੰਦਰਾਂ ਦੇ ਦੇਵਦਾਸੀਆਂ ਮੌਜੂਦ ਨੇ, ਜਿਹਨੂੰ ਅਸੀਂ ਗਨਕਾ ਕਹਿ ਸਕਦੇ ਹਾਂ, ਵੈਸ਼ੀਆ ਕਹਿ ਸਕਦੇ। ਐਨ ਟੀ ਰਾਮਾ ਰਾਓ ਆਂਧਰਾ ਪ੍ਰਦੇਸ਼ ਦੇ ਹੋ ਗੁਜ਼ਰੇ ਮਰਹੂਮ ਚੀਫ ਮਿਨਿਸਟਰ,
ਉਹਨਾਂ ਨੇ ਕਾਨੂੰਨ ਬਣਾ ਕੇ ਦੇਵਦਾਸੀ ਪ੍ਰਥਾ ਨੂੰ ਆਂਧਰਾ ਵਿੱਚ ਖਤਮ ਕੀਤਾ ਸੀ। ਲੇਕਿਨ ਮਹਾਰਾਸ਼ਟਰ ਵਿੱਚ ਮੌਜੂਦ ਹੈ, ਤਮਿਲ ਵਿੱਚ ਮੌਜੂਦ ਹੈ, ਕਰਨਾਟਕ ਵਿੱਚ ਮੌਜੂਦ ਹੈ, ਥੋੜੀ ਜਿਹੀਆਂ ਮੱਧ ਭਾਰਤ ਵਿੱਚ ਵੀ ਮੌਜੂਦ ਹੈ, ਇਹ ਤੇ ਮੌਜੂਦ ਹੈ। ਹੁਣ ਮੈਂ ਅਰਜ਼ ਕਰਾਂ, ਸੂਰਜ ਹੈ, ਉਹਦੀ ਕਿਰਨ ਹੈ, ਕਿਰਨ ਦੀ ਰੋਸ਼ਨੀ ਹੈ, ਪ੍ਰਕਾਸ਼ ਹੈ, ਪ੍ਰਕਾਸ਼ ਜਿੱਥੇ ਪੈ ਰਿਹਾ, ਜਿਸ ਨੂੰ ਪ੍ਰਗਟ ਕਰ ਰਿਹਾ, ਉਹ ਪ੍ਰਕਾਸ਼ ਫਿਰ ਉਹ ਪਰਮਾਤਮਾ ਹੈ, ਜੀਵ ਆਤਮਾ ਹੈ, ਮਨ ਹੈ, ਇਹ ਤਨ ਹੈ, ਇਹ ਤਨ ਵਾਮ ਮਾਰਗੀ ਕਹਿੰਦੇ ਨੇ, ਅਗਰ ਤਨ ਮੈਲਾ ਹੈ ਤਾਂ ਫਿਰ ਮਨ ਵੀ ਮੈਲਾ ਹੈ, ਮਨ ਮੈਲਾ ਹੈ ਤਾਂ ਫਿਰ ਜੀਵ ਆਤਮਾ ਵੀ ਮੈਲੀ ਹੈ, ਜੀਵ ਆਤਮਾ ਮੈਲੀ ਹੈ ਤਾਂ ਪਰਮਾਤਮਾ ਵੀ ਬੇਦਾਗ ਨਹੀਂ, ਗ੍ਰਹਿਣ ਸੂਰਜ ਨੂੰ ਵੀ ਲੱਗਦਾ ਹੈ, ਸੂਰਜ ਨੂੰ ਵੀ ਗ੍ਰਹਿਣ ਲੱਗਦਾ ਹੈ, ਪਰਮਾਤਮਾ ਨੂੰ ਵੀ ਗ੍ਰਹਿਣ ਲੱਗਦਾ ਹੈ। ਔਰ ਪਰਮਾਤਮਾ ਨੇ ਅਗਰ ਇਸ ਨੂੰ ਮੰਦਰ ਬਣਾਇਆ ਤਾਂ ਫਿਰ ਇਹ ਕਾਮ ਦਾ ਮੰਦਰ। ਇਹਦੀ ਉਹਨਾਂ ਨੇ ਲੰਬੀ ਚੌੜੀ ਆਪਣੇ ਢੰਗ ਨਾਲ ਵਿਆਖਿਆ ਕੀਤੀ ਹੈ, ਆਪ ਸੁਣ ਕੇ ਹੈਰਾਨ ਹੋਵੋਗੇ। ਇੱਕ ਗ੍ਰੰਥ ਹੈ ਜੋ ਰਿਸ਼ੀ ਵਾਤਸਾਇਨ ਨੇ ਲਿਖਿਆ, ਰਿਸ਼ੀ ਨੇ ਲਿਖਿਆ ਹੈ, ਕਿਸੇ ਆਮ ਸਾਹਿਤਕਾਰ ਨੇ, ਨਾਵਲ ਲਿਖਣ ਵਾਲਿਆਂ ਨੇ ਨਹੀਂ, ਇੱਕ ਰਿਸ਼ੀ ਨੇ, ਇੱਕ ਸੰਤ ਨੇ ਲਿਖਿਆ ਹੈ, ਕਾਮ ਸੂਤਰ, ਰਿਸ਼ੀ ਵਾਤਸਾਇਨ, ਰਿਸ਼ੀ ਸੰਤ, ਉਹਨੇ ਆਪਣੇ ਢੰਗ ਦੀ ਜੋ ਹੈ ਵਿਆਖਿਆ ਕੀਤੀ ਹੈ। ਚਲੋ ਉਸ ਨੂੰ ਵੀ ਮੈਂ ਨਾ ਲਵਾਂ, ਕਿਉਂ, ਕੁਛ ਕੱਚੇ ਦਿਲ ਦੇ ਬੰਦੇ ਵੀ ਹੁੰਦੇ ਨੇ। ਪੰਜਾਬ ਦੇ ਇੱਕ ਪਿੰਡ ਦੀ ਗੱਲ, ਤੇ ਬਾਂਦਰੋਂ ਦੀ ਸੰਗਰਾਂਦ ਨੂੰ ਮੈਂ ਕਿਧਰੇ ਉੱਥੇ ਹੀ ਸੀ, ਫਿਰੋਜ਼ਪੁਰ ਦੇ ਨੇੜੇ, ਤੇ ਮੈਨੂੰ ਕਹਿਣ ਲੱਗ ਗਿਆ ਨੇ ਜੀ, ਅੱਜ ਤੇ ਫਿਰ ਸੰਗਰਾਂਦ ਦਾ ਦਿਹਾੜਾ, ਤੁਸੀਂ ਫਿਰ ਬਾਂਦਰੋਂ ਦੇ ਮਹੀਨੇ ਦੀ ਕਥਾ ਕਰੋ। ਚੰਗਾ, ਤੇ ਬਾਂਦਰੋਂ ਦੇ ਬਾਰਾਂ ਮਾਹ ਦੇ ਚ ਉਸ ਮਹੀਨੇ ਦੇ ਚ ਇੱਕ ਪੰਕਤੀ ਹੈ, ਹੱਥ ਮਰੋੜੇ ਤਨ ਕਪੇ ਸਿਆਉ ਹੋਵਾ ਸੇ, ਭਰਮ ਦੀ ਫਿਰ ਵਿਆਖਿਆ ਕਰਦੇ ਨੇ, ਬਾਦੋਂ ਹੈ ਭਰਮ ਭੁਲਾਣੀਆ, ਦੂਜੇ ਲੱਗਾ ਹੈ ਲੱਖ ਸਿੰਗਾਰ ਬਣਾਇਆ ਕਾਰਜ ਨਾਈ ਕੇ, ਮੇਰੀ ਬਿਰਤੀ ਫਿਰ ਇਸ ਪੰਕਤੀ ਤੇ ਰੁਕ ਗਈ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ, ਪ੍ਰਾਣ ਨਿਕਲਣ ਲੱਗਦੇ ਨੇ, ਮੁੱਠੀਆਂ ਬੰਦ ਆਉਂਦੀਆਂ ਨੇ, ਤਨ ਨੂੰ ਕੰਬੜੀ ਛਿੜਦੀ ਹੈ, ਦੰਦੀਆਂ ਵੱਜਦੀਆਂ ਨੇ, ਨਾਭੀ ਖੁੱਲ ਜਾਂਦੀ ਹੈ, ਆਖਰੀ ਪ੍ਰਾਣ ਨਿਕਲ ਜਾਂਦਾ। ਇਹ ਤਨ ਕੁਮਲਾ ਜਾਂਦਾ, ਸਿਆਓ ਹੋਆ ਸੇ। 15 ਮਿੰਟ ਮੈਂ ਬਾਕੀ ਅਰਥ ਤੇ ਲਾਏ, 1.25 ਘੰਟਾ ਮੈਂ ਇਹਦੀ ਵਿਆਖਿਆ ਤੇ ਲਾਇਆ। ਬਾਹਰ ਆਏ ਤੇ ਮੈਨੂੰ 4 ਸੱਜਣ ਕਹਿਣ ਲੱਗੇ, ਪਵਿੱਤਰ ਸੰਗਰਾਂਦ ਦਾ ਦਿਹਾੜਾ ਸੀ, ਤੁਸੀਂ ਸਾਰੀ ਸੰਗਰਾਂਦ ਹੀ ਖਰਾਬ ਕਰਕੇ ਰੱਖ ਦਿੱਤੀ, ਮੌਤ ਦੀ ਗੱਲ ਸੁਣਾ ਕੇ। ਮੈਨੂੰ ਅਜੇ ਤੱਕ ਯਾਦ ਹੈ, ਕਹਿੰਦੇ ਤੁਸੀਂ ਤੇ ਸਾਡੀ ਸੰਗਰਾਂਦ ਖਰਾਬ ਕਰ ਦਿੱਤੀ, ਬੜਾ ਪਵਿੱਤਰ ਦਿਹਾੜਾ ਸੀ, ਬੜਾ ਪਵਿੱਤਰ ਦਿਹਾੜਾ ਸੀ, ਮੌਤ ਦੀ ਗੱਲ ਹੋਰ ਨਹੀਂ ਲੱਭੀ ਤੁਹਾਨੂੰ ਕੋਈ? ਮੈਂ ਕਿਹਾ ਕੀ ਆਖਾਂ ਹੁਣ ਮੈਂ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਰੱਬ ਨੂੰ ਬਾਅਦ ਵਿੱਚ ਕਬੂਲ ਕਰੇ, ਪਹਿਲਾਂ ਮਰਨ ਕਬੂਲ। ਪਰਮਾਤਮਾ ਨੂੰ ਬਾਅਦ ਵਿੱਚ ਕਬੂਲ ਕਰੇ, ਪਹਿਲਾਂ ਮਰਨ ਕਬੂਲ। ਜੀਵਨ ਕੀ ਛਡਾਸ, ਇਤਨੀ ਜ਼ੋਰ ਨਾਲ ਐਸਾ ਸਤਿਗੁਰ ਨੇ ਕਿਉਂ ਕਹਿ ਦਿੱਤਾ? ਕਹਿੰਦੇ ਨੇ ਜਿਸ ਕੰਮ ਵਿੱਚ ਸਾਵਧਾਨੀ ਨਾ ਹੋਵੇ,
ਇਕਾਗਰਤਾ ਨਾ ਹੋਵੇ ਉਸ ਕੰਮ ਨੂੰ ਸਿਰੇ ਚਾੜਨਾ ਬੜਾ ਔਖਾ। ਸਾਵਧਾਨੀ ਨਹੀਂ, ਇਕਾਗਰਤਾ ਨਹੀਂ, ਕੰਮ ਸਿਰੇ ਕੀ ਚੜਨਾ, ਕੰਮ ਵਿਗੜੇ। ਮਹਾਰਾਜ ਦੀ ਬਾਣੀ ਕਹਿੰਦੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਬੜੀ ਸਾਵਧਾਨੀ, ਬੜੀ ਇਕਾਗਰਤਾ, ਤੇ ਮੈਂ ਇਸ ਨੂੰ ਆਪਣੇ ਢੰਗ ਨਾਲ ਦੇਖਿਆ। ਥੋੜੇ ਜਿਹਾ ਠਹਿਰਾਓ ਰੱਖਣਾ। ਇਕਾਗਰਤਾ ਕਿੱਥੇ ਆਉਂਦੀ ਹੈ, ਸਾਵਧਾਨੀ ਕਿੱਥੇ ਆਉਂਦੀ? ਕੁਝ ਖਤਰਾ ਹੋਵੇ, ਕੁਝ ਖਤਰਾ ਹੋਵੇ, ਉਂਝ ਨਹੀਂ ਆਉਂਦੀ। ਜਿੱਥੇ ਸੜਕ ਟੁੱਟੀ ਫੁੱਟੀ ਹੋਵੇ ਜਾਂ ਪੁੱਲ ਕਮਜ਼ੋਰ ਹੋਵੇ, ਲਿਖੇ ਆਉਂਦਾ ਡੇਂਜਰਸ, ਸਾਵਧਾਨ। ਇੱਥੋਂ ਲੰਘੋ ਬੜੀ ਸਾਵਧਾਨੀ ਨਾਲ, ਕੇਅਰਫੁਲੀ ਲਿਖੇ ਆਉਂਦਾ। ਕੇਅਰਫੁਲ ਮਨੁੱਖ ਕਿੱਥੇ ਆਉਂਦਾ? ਪੂਰਨ ਸਾਵਧਾਨ ਕਿੱਥੇ ਆਉਂਦਾ? ਜਿੱਥੇ ਕੋਈ ਖਤਰਾ ਹੋਵੇ ਉਂਝ ਨਹੀਂ ਆਉਂਦਾ, ਨਹੀਂ ਆਉਂਦਾ। ਆਪ ਸਾਰੇ ਸਿਆਣੇ, ਸਾਵਧਾਨੀ ਵੱਧ ਜਾਂਦੀ ਹੈ ਜਦ ਕੋਈ ਖਤਰਾ ਹੋਵੇ, ਨਹੀਂ ਤਾਂ ਨਹੀਂ ਵੱਧਦੀ। ਇਕਾਗਰਤਾ ਵੱਧ ਜਾਂਦੀ ਹੈ ਜਿੱਥੇ ਕੋਈ ਖਤਰਾ ਹੋਵੇ। ਖਤਰਾ ਨਹੀਂ, ਕੋਈ ਇਕਾਗਰਤਾ ਨਹੀਂ, ਕੋਈ ਸਾਵਧਾਨੀ ਨਹੀਂ। ਨਵੀਂ ਨਵੀਂ ਬੰਦਾ ਸਾਈਕਲ ਚਲਾਉਣ ਸਿੱਖਦਾ ਹੈ, ਬੜਾ ਸਾਵਧਾਨ, ਬੜਾ ਇਕਾਗਰ। ਉਹਨੂੰ ਪਤਾ ਗਿਰਜ ਗਿਆ, ਅੱਡੀ ਬਜਲੀ ਟੁੱਟੇ, ਫਿਰ ਉਹਨੂੰ ਚਲਾਉਣ ਦੀ ਜਾਚ ਆ ਗਈ, ਇਸ ਚਲਾਉਣਾ ਸੁਭਾਅ ਦੇ ਚ ਹੋ ਗਿਆ। ਹੁਣ ਇਹ ਕੇਅਰਫੁਲ ਨਹੀਂ ਹੈ, ਹੁਣ ਇਹ ਸਾਵਧਾਨ ਨਹੀਂ। ਹੁਣ ਤੇ ਨਾਲ ਦੇ ਸਾਥੀ ਨਾਲ ਠੱਠਾ ਮਸਕਰਾ ਕਰੀ ਜਾਂਦਾ, ਨਾਲੇ ਸਾਈਕਲ ਚਲਾਈ ਜਾਂਦੀ, ਕੋਈ ਗੱਲ ਹੀ ਨਹੀਂ। ਸ਼ੁਰੂ ਸ਼ੁਰੂ ਦੇ ਜਿੱਤ ਕਾਰ ਗੱਡੀ ਚਲਾਉਣਾ ਬੰਦਾ ਸਿੱਖਦਾ ਹੈ, ਪੂਰਾ ਕੇਅਰਫੁਲ ਹੁੰਦਾ, ਸਾਵਧਾਨ ਇਕਾਗਰ ਹੁੰਦਾ। ਉਹਨੂੰ ਪਤਾ ਇਕਾਗਰਤਾ ਨਾ ਹੋਈ, ਸਾਵਧਾਨੀ ਨਾ ਹੋਈ ਤੇ ਹੋਇਆ ਐਕਸੀਡੈਂਟ, ਗਈ, ਖਤਰਾ ਖਤਰਾ। ਪਰ ਜਦ ਚਲਾਉਣਾ ਆਦਤ ਬਣ ਜਾਂਦੀ ਹੈ, ਚਲਾਉਣਾ ਸੁਭਾਅ ਬਣ ਜਾਂਦਾ ਹੈ, ਚਲਾਉਣਾ ਆ ਜਾਂਦਾ ਹੈ, ਫਿਰ ਤੇ ਗੱਲਾਂ ਬਾਤਾਂ ਵੀ ਕਰੀ ਜਾਂਦਾ ਹੈ, ਟੇਪ ਰਿਕਾਰਡ ਵੀ ਸੁਣੀ ਜਾਂਦਾ ਹੈ, ਗੀਤ ਸੰਗੀਤ ਵੀ ਸੁਣੀ ਜਾਂਦਾ ਹੈ, ਕੀਰਤਨ ਵੀ ਸੁਣੀ ਜਾਂਦਾ ਹੈ, ਗੱਡੀ ਵੀ ਚਲਾਈ ਜਾਂਦੀ। ਹੁਣ ਕੇਅਰਫੁਲ ਨਹੀਂ ਹੈ ਗੱਡੀ ਚਲਾਉਣ, ਹੁਣ ਸਾਵਧਾਨੀ ਦੀ ਲੋੜ ਨਹੀਂ ਹੈ, ਕਿਉਂਕਿ ਖਤਰਾ ਹੀ ਕੋਈ ਨਹੀਂ। ਖਤਰੇ ਦੇ ਹਟਦਿਆਂ ਸਾਵਧਾਨੀ ਹਟ ਜਾਂਦੀ, ਖਤਰੇ ਦੇ ਹਟਦਿਆਂ ਇਕਾਗਰਤਾ ਵੀ ਹਟ ਜਾਂਦੀ। ਪ੍ਰਭ ਕੀ ਉਸਤਤ ਕਰੋ ਸੰਤ ਮੇ, ਸਾਵਧਾਨ ਇਕਾਗਰ ਚੇਤ। ਇੱਥੇ ਤਰਕ ਖੜੀ ਹੋਵੇਗੀ, ਇੱਥੇ ਤੇ ਖਤਰਾ ਤੇ ਕੋਈ ਹੈ ਨਹੀਂ, ਵਾਹਿਗੁਰੂ ਵਾਹਿਗੁਰੂ ਕਰਾਂਗੇ, ਉਲਟਾ ਲੋਕ ਉਪਮਾ ਕਰਨਗੇ, ਬਈ ਬੜਾ ਭਗਤ ਹੈ, ਬੜਾ ਪ੍ਰੇਮੀ। ਬਾਣੀ ਦਾ ਜਪ ਕਰਾਂਗੇ, ਲੋਕੀ ਸਤਸੰਗੀ ਆਖਣਗੇ, ਗੁਰਮੁਖ ਆਖਣਗੇ। ਖਤਰਾ ਤੇ ਕੋਈ ਹੈ ਨਹੀਂ, ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ। ਤੋ ਮਨੁੱਖ ਕੇਅਰਫੁਲ ਹੋ ਕੇ ਨਾ ਬਾਣੀ ਪੜ੍ਹਦਾ, ਨਾ ਜਪ ਕਰਦਾ, ਨਾ ਤਪ ਕਰਦਾ, ਨਾ ਕੀਰਤਨ ਸੁਣਦਾ, ਨਾ ਕਥਾ ਸੁਣਦਾ। ਬਲਕਿ ਕਈ ਤੇ ਮੈਂ ਦੇਖਦਾ ਅੰਮ੍ਰਿਤ ਵੇਲੇ ਕੀਰਤਨ ਦੇ ਵਿੱਚ ਉਂਗਦੇ ਹੀ ਪਏ ਹੁੰਦੇ ਨੇ, ਇੰਝ ਲੱਗਦਾ ਜਿਵੇਂ ਸੌਣ ਵਾਸਤੇ ਹੀ ਆਏ। ਹੈਰਾਨਗੀ, ਕਈਆਂ ਦੇ ਹੱਥ ਚ ਗੁਟਕੇ ਵੀ ਆਉਂਦੇ ਨੇ, ਹੱਥੋਂ ਗਿਰ ਜਾਂਦੇ ਜਿਵੇਂ ਸੌ। ਬੰਦਾ ਕੇਅਰਫੁਲ ਹੋਵੇ, ਸਾਵਧਾਨ ਹੋਵੇ, ਨੀਂਦ ਆਵੇਗੀ, ਉਹ ਸਾਵਧਾਨੀ। ਤੇ ਸਾਵਧਾਨੀ ਖਤਰਾ, ਖਤਰੇ ਚ ਨੀਂਦ ਆਉਂਦੀ ਹੈ। ਸੌ ਜਾਂਦੇ ਨੇ ਲੋਕੀ, ਕਈਆਂ ਨੇ ਮੈਨੂੰ ਕਿਹਾ, ਕਹਿੰਦੇ ਗਿਆਨੀ ਜੀ ਕੀ ਕਰੀਏ, ਉੱਠਦੇ ਵੀ ਹਾਂ ਅੰਮ੍ਰਿਤ ਵੇਲੇ। ਪੰਜ ਬਾਣੀਆਂ ਦਾ ਜਪ ਕਰਦੇ ਹਾਂ, ਵਾਹਿਗੁਰੂ ਮੰਤਰ ਦਾ ਜਪ ਕਰਦੇ ਹਾਂ, ਪਰ ਸੁਸਤੀ ਗਿਰ ਲੈਂਦੀ ਹੈ, ਨਹੀਂ ਤਾਂ ਕੀ ਕਰੀਏ, ਨਹੀਂ ਤਾਂ ਜਾਂਦੀ। ਮੈਂ ਇਸੇ ਹੀ ਸੰਬੰਧ ਵਿੱਚ ਹਿੰਦੀ ਦੇ ਅਖਬਾਰ ਨਵਾਰ ਟਾਈਮ ਵਿੱਚ ਕਿਸੇ ਵਕਤ ਇੱਕ ਲਤੀਫਾ ਪੜ੍ਹਿਆ ਸੀ। ਜੋ ਇੱਕ ਮਰੀਜ਼ ਡਾਕਟਰ ਕੋਲ ਗਿਆ, ਤੇ ਜਿਵੇਂ ਡਾਕਟਰਾਂ ਦਾ ਤਕੀਆ ਕਲਾਮ ਆਉਂਦਾ, ਕੀ ਤਕਲੀਫ ਹੈ ਤੈਨੂੰ, ਕੀ ਤਕਲੀਫ ਹੈ।
ਕਹਿਣ ਲੱਗਾ ਡਾਕਟਰ ਸਾਹਿਬ ਹੋਰ ਤੇ ਕੋਈ ਤਕਲੀਫ ਨਹੀਂ, ਪਰ ਕੀ ਕਰਾਂ ਨੀਂਦ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ। ਡਾਕਟਰ ਕਹਿੰਦਾ ਭੋਲਿਆ ਫਿਰ ਕਾਹਨੂੰ ਵਕਤ ਜ਼ਾਇਆ ਕੀਤਾ ਮੇਰੇ ਕੋਲ ਆ ਕੇ, ਜਾ ਕਿਸੇ ਮੰਦਰ ਗੁਰਦੁਆਰੇ ਚ ਕਥਾ ਸੁਣ, ਆਪੇ ਤੈਨੂੰ ਨੀਂਦ ਆ ਜਾਏਗੀ, ਜਾ ਉੱਥੇ ਕੀਰਤਨ ਸੁਣ, ਆਪੇ ਨੀਂਦ ਆ ਜਾਏਗੀ। ਹੈਰਾਨਗੀ ਹੋ, ਸਾਵਧਾਨੀ ਨਹੀਂ ਰਹਿੰਦੀ, ਕਿਉਂ ਖਤਰਾ ਤੇ ਕੋਈ ਹੈ ਨਹੀਂ, ਉਲਟਾ ਲੋਕੀ ਉਪਮਾ ਕਰਦੇ ਨੇ ਸਤਸੰਗੀ, ਖਤਰਾ ਤੇ ਕੋਈ ਹੈ ਨਹੀਂ, ਇਕਾਗਰਤਾ ਨਹੀਂ ਰਹਿੰਦੀ, ਉਲਟਾ ਲੋਕੀ ਗੁਰਮੁਖ ਕਹਿੰਦੇ ਨੇ ਸਤਸੰਗੀ ਕਹਿੰਦੇ, ਖਤਰਾ ਤੇ ਕੋਈ ਨਹੀਂ। ਪਰ ਹੁਣ ਮੈਂ ਦੂਜਾ ਨੁਕਤਾ ਬਿਆਨ ਕਰਨਾ, ਖਤਰਾ ਹੈ, ਹੈ, ਹੈ। ਔਰ ਖਤਰਾ ਹਰ ਵਕਤ ਸਿਰ ਤੇ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ, ਕਾਲ ਬਿਆਲ ਜੋ ਪਰ ਉਹ ਡੋਲੇ ਮੁਖ ਪਸਾਰੇ ਮੀਤ, ਤੇਰੇ ਸਿਰ ਦੇ ਉੱਤੇ ਘੁੰਮ ਰਿਹਾ ਕਾਲ ਦਾ ਸੱਪ, ਘੁੰਮ ਰਿਹਾ ਕਾਲ ਬਿਆਲ, ਬਿਆਲ ਸੱਪ, ਕਾਲ ਦਾ ਸੱਪ, ਮੌਤ ਦਾ ਸੱਪ, ਸਮੇਂ ਦਾ ਸੱਪ। ਕਾਲ ਬਿਆਲ ਜਿਉਂ ਪਰ ਉਹ ਡੋਲੇ ਮੁਖ ਪਸਾਰੇ, ਉਹਨੇ ਮੂੰਹ ਵੀ ਅਡਿਆ, ਮੂੰਹ ਵੀ ਖੋਲਿਆ, ਮੁਖ ਪਸਾਰੇ ਮੀਤ, ਔਰ ਇਹ ਤੂੰ ਚੇਤੇ ਰੱਖ ਆਜ ਕਾਲ ਫੁਨ ਤੋਹੇ ਗ੍ਰਸ ਹੈ, ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰ ਮਾਰ। ਮੈਂ ਭਾਦਰੋਂ ਦੀ ਸੰਗਰਾਂਦ ਤੇ ਕਿਧਰੇ ਇਹ ਵੀ ਕਹਿ ਬੈਠਾ, ਕਹਿੰਦੇ ਆਏ ਸੀ ਆਨੰਦ ਲੈਣ ਵਾਸਤੇ ਸਾਨੂੰ ਡਰਾ ਕੇ ਰੱਖ ਦਿੱਤਾ, ਆਏ ਸੀ ਬਹਾਦਰਾਂ ਦੀ ਸੰਗਰਾਂਦ ਮਨਾਉਣ ਵਾਸਤੇ, ਨਿਰੀ ਵਿਪਤਾ ਗੱਲੇ ਪਾ ਦਿੱਤੀ। ਕਾਲ ਬਿਆਲ ਜਿਉਂ ਪਰ ਉਹ ਡੋਲੇ ਮੁਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗਰਸ ਹੈ, ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰ। ਸਮਝ ਰੱਖੋ ਜੀ, ਹਰ ਵਕਤ ਤੂੰ ਇਸ ਸਮਝ ਨੂੰ ਕਾਇਮ ਰੱਖ, ਭੁੱਲ ਨਾ ਜਾਈਏ। ਇਸ ਵਾਸਤੇ ਗੁਰੂ ਨਾਨਕ ਕਹਿੰਦੇ ਨੇ ਪਹਿਲਾ ਮਰਨ ਕਬੂ ਕਬੂ। ਪਰਮਾਤਮਾ ਦੇ ਗਿਆਨ ਤੋਂ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਪਤਾ ਹੈ ਪਰਮਾਤਮਾ ਦਾ ਗਿਆਨ ਕਦੋਂ ਮਿਲਦਾ? ਜਦ ਪਰਮਾਤਮਾ ਮਿਲਦਾ, ਉਸ ਤੋਂ ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ। ਸੂਰਜ ਮਿਲਦਾ ਤੇ ਪ੍ਰਕਾਸ਼ ਮਿਲਦਾ, ਉਂਝ ਨਹੀਂ ਮਿਲਦਾ। ਭਗਵਾਨ ਮਿਲਦਾ ਤੇ ਗਿਆਨ ਮਿਲਦਾ, ਉਂਝ ਨਹੀਂ ਮਿਲਦਾ। ਉਂਝ ਜਿਹੜਾ ਗਿਆਨ ਹੋਵੇਗਾ, ਅਕਸ਼ਰੀ ਗਿਆਨ ਹੋਵੇਗਾ, ਉਹਦੇ ਨਾਲ ਜ਼ਿੰਦਗੀ ਚੱਲਦੀ ਤੇ ਹੈ, ਜ਼ਿੰਦਗੀ ਬਦਲਦੀ ਕੋਈ ਨਹੀਂ। ਪੜ੍ਹੀਏ ਜੇਤੇ ਬਰਸ ਪਰਸ, ਬਰਸੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰ ਜਾ, ਪੜ੍ਹੀਏ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ ਹੋਰ ਹੋਵੇਂ ਜਖਦਾ। ਸਭ ਹੰਕਾਰ ਹੈ ਤੇ ਜੱਕ ਮਾਰਨਾ, ਗੱਲ ਤੇ ਇੱਕੋ ਹੀ ਹੈ, ਇੱਕ ਦਾ ਜਪ, ਗੱਲ ਤੇ ਇੱਕੋ ਹੀ ਹੈ, ਮੌਤ ਨੂੰ ਚੇਤੇ ਰੱਖ। ਮਰਨਾ ਮੂਲਾ ਮਰਨਾ, ਪਹਿਲਾ ਮਰਨ ਕਬੂਲ, ਇਹ ਖਤਰਾ ਤੇਰੇ ਸਿਰ ਤੇ ਹਰ ਵਕਤ ਮੰਡਰਾ ਰਿਹਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਮ ਸਰ ਮੂਹੇ ਅਜਰਾਇਲ ਗ੍ਰਿਫਤੇ, ਕਸ ਹੇ ਚਨਾ ਦਾ ਤਿਲੰਗ ਮੱਲਾ ਪਹਿਲਾ। ਸਾਡੇ ਵਿੱਚ ਕਹਿੰਦੇ ਨੇ, ਜਬ ਜਮ ਆਏ ਕੇਸ ਗਏ ਪਟਕੇ, ਜਮਾਂ ਨੇ ਕੇਸਾਂ ਨੂੰ ਪਕੜਿਆ। ਇਸਲਾਮ ਦੇ ਵਿੱਚ ਕਹਿੰਦੇ ਨੇ, ਅਜਰਾਇਲ ਨੇ ਪਕੜਿਆ। ਕਿਉਂਕਿ ਸਾਰਾ ਸ਼ਬਦ ਫਾਰਸੀ ਦਾ, ਤਿਲੰਗ ਮੱਲਾ ਪਹਿਲਾ ਬੜਾ ਕੀਮਤੀ ਸ਼ਬਦ ਹੈ, ਬਹੁਤ ਕੀਮਤੀ ਸ਼ਬਦ। ਗੁਰੂ ਨਾਨਕ ਫਰਿਆਦ ਵੀ ਕਰਦੇ ਨੇ ਇਸ ਸ਼ਬਦ ਦੇ ਚ, ਯਕ ਅਰਜ਼ ਗੁਫਤਮ ਪੇਸ਼ ਤੋ ਦਰ ਗੋਸ਼ ਕੁੰਨ ਕਰਤਾਰ, ਗੋਸ਼ ਕੰਨ ਨੂੰ ਕਹਿੰਦੇ ਨੇ। ਹੇ ਕਰਤਾਰ, ਨਾਨਕ ਇੱਕ ਅਰਜ਼ੋਈ ਕਰ ਰਿਹਾ, ਪਰ ਮੈਂ ਤੇਰੇ ਕੰਨਾਂ ਚ ਕਰਨੀ, ਹੋਰ ਕਿਧਰੇ ਨੇ, ਤੈਨੂੰ ਸੁਣ, ਹੋਰ ਕੋਈ ਨਹੀਂ, ਤੂੰ ਹੀ ਸੁਣ ਸਕਦਾ।
ਇੰਜ ਨਹੀਂ ਮੈਂ ਹਵਾ ਦੇ ਚ ਗੱਲ ਨਹੀਂ ਛੋੜਨੀ। ਦਰਗੋਸ਼ ਤੂੰ ਆਪਣਾ ਕੰਨ ਮੇਰੀ ਤਰਫ ਕਰ, ਮੇਰੀ ਗੱਲ ਸੁਣ। ਇਸ ਤਰ੍ਹਾਂ ਕਹਿ ਰਹੇ ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ। ਕੇਵਲ ਕਰਤਾਰ ਦੇ ਅੱਗੋਂ ਕਿਉਂ ਕਰ ਰਿਹਾ, ਕਿਸੇ ਹੋਰ ਜਗ੍ਹਾ ਨਹੀਂ ਕਿਉਂ ਅਰਜ਼ੋਈ ਕਰਦੇ? ਪਤਾ ਸਤਿਗੁਰ ਕੀ ਕਹਿੰਦੇ, ਹੱਕਾ ਤੂੰ ਸੱਚ ਹੈ, ਬਾਕੀ ਤੇ ਸਭ ਝੂਠ ਹੈ। ਹੱਕਾ ਹੱਕਾ ਸੱਚ ਨੂੰ ਕਹਿੰਦੇ ਨੇ, ਹੱਕਾ ਕਬੀਰ ਕਬੀਰ ਬਜ਼ੁਰਗ ਨੂੰ ਕਹਿੰਦੇ ਨੇ, ਵੱਡੇ ਨੂੰ ਕਹਿੰਦੇ ਨੇ, ਆਦਿ ਨੂੰ ਕਹਿੰਦੇ। ਤੂੰ ਬਜ਼ੁਰਗ ਹੈ, ਵੱਡਾ ਹੈ। ਹੱਕਾ ਕਬੀਰ ਕਰੀਮ ਤੂੰ, ਪਰ ਤੂੰ ਬਖਸ਼ਿੰਦ ਬੜਾ ਹੈ, ਰਹਿਮਾਨ ਰਹੀਮ ਹੈ, ਹਰ ਵਕਤ ਬਖਸ਼ਿਸ਼ ਕਰਦਾ ਹੈ। ਹੱਕਾ ਕਬੀਰ ਕਰੀਮ ਤੋਂ ਬੇਐਬ ਪਰਵਰਦੇਗਾਰ। ਹੇ ਪ੍ਰਭੂ, ਫਿਰ ਤੇਰੇ ਵਿੱਚ ਕੋਈ ਔਗੁਣ ਨਹੀਂ, ਤੂੰ ਗੁਣਾਂ ਦਾ ਸਾਗਰ, ਇਸ ਕਰਕੇ ਤੇਰੇ ਅੱਗੋਂ ਆ ਜਾਏ। ਹੋਰ ਕਿਸ ਦੇ ਅੱਗੋਂ ਕਰਾਂ, ਸਭ ਜਗ੍ਹਾ ਹੀ ਔਗੁਣ ਆ, ਸਭ ਝੂਠ ਹੀ ਝੂਠ ਦਾ ਪਸਾਰਾ। ਤੇ ਇਸ ਝੂਠ ਦੇ ਪਸਾਰੇ ਚ ਮੇਰੀ ਕੌਣ ਸੁਣੇ? ਇਸ ਚੱਕਰ ਚ ਨਾ ਪੈਣਾ ਕੋਈ ਸੁਣਦਾ, ਕੋਈ ਵੀ ਨਹੀਂ ਸੁਣਦਾ। ਯਕੀਨ ਜਾਣੋ, ਫਰਿਆਦ ਰੱਬ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਸੁਣਦਾ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਉਹੀ ਸਾਰਿਆਂ ਦੀ ਆਸ, ਉਹੀ ਸੁਣਦਾ, ਕੋਈ ਨਹੀਂ ਕਿਸੇ ਦੀ ਸੁਣਦਾ। ਇਸ ਚੱਕਰ ਚ ਨਾ ਪੈਣਾ, ਪਰਮਾਤਮਾ ਹੀ ਸੁਣਦਾ, ਈਸ਼ਵਰ ਹੀ ਸੁਣਦਾ। ਕਿਉਂ ਅਰਜ਼ੋਈ ਕਰਨਾ ਚਾਹੁੰਦੇ? ਕੀ ਗੱਲ ਹੈ? ਸਾਹਿਬ ਕਹਿੰਦੇ ਨੇ, ਮਮ ਸਰ ਮੂਹੇ ਅਜਰਾ ਈਲ ਗ੍ਰਿਫਤੇ ਕਸ ਹੇ ਚਲਾ ਲਾ। ਮੇਰੇ ਸਿਰ ਦੇ ਕੇਸਾਂ ਨੂੰ ਅਜਰਾ ਈਲ ਨੇ ਪਕੜੇ। ਮੌਤ ਮੈਨੂੰ ਮਿਟਾ ਦੇਵੇ, ਇਹ ਪ੍ਰਭ ਇਸ ਤੋਂ ਪਹਿਲੇ ਮੈਂ ਤੇਰੇ ਚ ਸਮਾ ਜਾ। ਇਹਨੂੰ ਜੀਵਨ ਮੁਕਤ ਕਹਿੰਦੇ। ਮੌਤ ਮੇਰਾ ਅੰਤ ਕਰ ਦੇਵੇ, ਹੇ ਬੇਅੰਤ ਉਸ ਤੋਂ ਪਹਿਲੇ ਮੈਂ ਤੇਰੇ ਚ ਲੀਨ ਹੋ ਜਾ। ਇੰਜ ਨਾ ਹੋਵੇ ਮੇਰਾ ਅੰਤ ਹੋ ਜਾਏ ਔਰ ਬੇਅੰਤ ਦੀ ਲੀਨਤਾ ਨਸੀਬ ਨਾ ਹੋਵੇ। ਬੜੀ ਸੋਹਣੀ ਪ੍ਰਾਰਥਨਾ ਹੈ, ਬੜੀ ਗਜ਼ਬ ਦੀ ਪ੍ਰਾਰਥਨਾ ਹੈ। ਖਤਰਾ ਹਰ ਵਕਤ ਮੌਜੂਦ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਜਪ ਕਰਨ ਲੱਗਾ ਤਾਂ ਪਹਿਲਾ ਮਰਨ ਕਬੂ, ਇਹ ਕਬੂਲ ਕਰਕੇ ਜਪ ਕਰੇ। ਤੇਰੇ ਸਿਰ ਦੇ ਉੱਤੇ ਮੰਡਲ ਆ ਰਹੀ ਹੈ, ਇਹ ਸੱਪ ਮੰਡਲ ਆ ਰਹੇ, ਅੱਜ ਜਾਂ ਕੱਲ ਡੰਗ ਮਾਰੇ। ਮੈਂ ਫਿਰ ਅਰਜ਼ ਕਰਾਂ, ਖਤਰੇ ਤੋਂ ਬਿਨਾਂ ਮਨ ਸਾਵਧਾਨ ਨਹੀਂ ਹੁੰਦਾ, ਖਤਰੇ ਤੋਂ ਬਿਨਾਂ ਮਨ ਇਕਾਗਰ ਨਹੀਂ ਆਉਂਦਾ। ਹਜ਼ਾਰਾਂ ਅਭਿਆਸੀਆਂ ਦਾ ਇਹ ਰੋਜ਼ ਕਹਿਣਾ ਹੈ, ਹਰ ਸ਼ਹਿਰ ਦੇ ਚ ਮਿਲਦੇ ਨੇ, ਕੀ ਕਰੀਏ ਗਿਆਨੀ ਜੀ, ਬਾਣੀ ਜਪਦੇ ਤੇ ਹਾਂ ਮਨ ਤੇ ਇਕਾਗਰ ਹੁੰਦਾ, ਬੈਠਦੇ ਤੇ ਹਾਂ ਕੀਰਤਨ ਵਿੱਚ ਮਨ ਤੇ ਇਕਾਗਰ ਹੁੰਦਾ, ਕਰਦੇ ਤੇ ਹਾਂ ਬਾਣੀ ਦਾ ਪਾਠ ਮਨ ਤੇ ਇਕਾਗਰ ਹੁੰਦਾ ਨਹੀਂ। ਅਸੀਂ ਮੰਨਦੇ ਹਾਂ ਪਰਮਾਤਮਾ ਨੂੰ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਪਰਮਾਤਮਾ ਤੋਂ ਪਹਿਲੇ ਮੌਤ ਨੂੰ ਮੰਨ ਲਓ, ਇਹੀ ਗੁਰੂ ਨਾਨਕ ਕਹਿੰਦੇ, ਇਹੀ ਕਹਿੰਦੇ, ਪਹਿਲਾ ਮਰਨ ਕਬੂ। ਜੀਵਨ ਕੀ ਛੜਾਸ, ਮੌਤ ਜੀਵਨ ਨੂੰ ਸੁਕੇੜ ਦਿੰਦੀ ਹੈ, ਸਰੀਰ ਨੂੰ ਖਾਕ ਰਾਖ ਕਰ ਦਿੰਦੀ ਹੈ, ਮੌਤ ਮਨ ਨੂੰ ਵੀ ਸੁਕੇੜ ਦਿੰਦੀ ਹੈ, ਮਨ ਦੇ ਫੈਲਾਓ ਨੂੰ ਵੀ ਰੋਕ ਦਿੰਦੀ ਹੈ। ਲੋਭ ਹੰਕਾਰ ਵਾਸ਼ਨਾ ਇਹ ਵੀ ਸਭ ਸੁਕੜ ਜਾਂਦਾ, ਮਨ ਦਾ ਫੈਲਾਓ ਵੀ ਰੁਕ ਜਾਂਦਾ। ਮੌਤ ਦੇ ਭੈ ਕਰਕੇ ਮਨ ਦੀ ਇਕਾਗਰਤਾ ਬਣੇਗੀ, ਜਪ ਕਰਕੇ ਨਹੀਂ ਬਣੇਗੀ। ਮੈਂ ਇਸ ਤੋਂ ਜ਼ਿਆਦਾ ਕੋਈ ਖੁੱਲ੍ਹੀ ਗੱਲ ਨਹੀਂ ਕਹਿੰਦਾ, ਮੈਨੂੰ ਨਹੀਂ ਪਤਾ ਕਈਆਂ ਦਾ ਹਾਜ਼ਮਾ ਕੀ ਹੈ, ਐਵੇਂ ਖਾਵਾਂ ਖਾ ਉਲਟੀਆਂ ਕਰਨ ਲੱਗ ਪੈਣ ਤੇ ਠੀਕ ਨਹੀਂ। ਮੌਤ ਦੇ ਗਿਆਨ ਕਰਕੇ ਜਪ ਦੇ ਚ ਇਕਾਗਰਤਾ ਹੋਵੇਗੀ, ਵਰਨਾ ਨਹੀਂ ਹੋਵੇ। ਮੌਤ ਦੇ ਗਿਆਨ ਕਰਕੇ ਮਨੁੱਖ ਚਲੇਗਾ ਪਰਮਾਤਮਾ ਦੇ ਮਾਰਗ ਤੇ, ਵਰਨਾ ਨਹੀਂ। ਮੌਤ ਦਾ ਗਿਆਨ ਪਹਿਲੇ, ਪਰਮਾਤਮਾ ਦਾ ਗਿਆਨ ਬਾਅਦ ਦੇ ਚ। ਪਰਮਾਤਮਾ ਮਿਲਦਾ ਤੇ ਪਰਮਾਤਮਾ ਦਾ ਗਿਆਨ ਮਿਲਦਾ, ਉਸ ਤੋਂ ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ।
ਹੋਵੇਗਾ, ਗਿਆਨੀ ਹੋਵੇਗਾ, ਬੜਾ ਗਿਆਨ ਹੋਵੇਗਾ, ਸਭ ਅਕਸ਼ਰੀ ਗਿਆਨ। ਇਹਦੇ ਨਾਲ ਜ਼ਿੰਦਗੀ ਚੱਲਦੀ ਹੈ, ਸਮਾਂ ਬਤੀਤ ਹੋ ਸਕਦਾ, ਜ਼ਿੰਦਗੀ ਸਫਲ ਨਹੀਂ ਹੋ। ਨਹੀਂ, ਬੜੇ ਬੜੇ ਪੰਡਿਤ ਮੌਜੂਦ, ਬੜੇ ਬੜੇ ਆਲਮ ਫਾਜ਼ਲ ਮੌਜੂਦ, ਮੌਲਵੀ ਮੌਜੂਦ, ਸਿੱਖ ਜਗਤ ਵਿੱਚ ਬੜੇ ਬੜੇ ਵਿਆਕਰਣ ਦੇ ਪੰਡਿਤ ਮੌਜੂਦ, ਗੁਰਬਾਣੀ ਦੇ ਅਰਥ ਅਰਥਕਾਰ ਮੌਜੂਦ, ਕੁਛ ਵੀ ਨਹੀਂ ਦੇ। ਮੈਂ ਕਿਸੇ 'ਤੇ ਅਟੈਕ ਨਹੀਂ ਕਰ ਰਿਹਾ। ਇਕਬਾਲ ਕਹਿੰਦਾ, ਮਸਜਿਦ ਤੋਂ ਬਣਾ ਲਈ ਸ਼ਬ ਭਰ ਮੈਂ, ਈ ਮਾਂ ਕੀ ਹਰਾਰਤ ਵਾਲੋਂ ਨੇ, ਮਨ ਆਪਣਾ ਪੁਰਾਨਾ ਪਾਪੀ ਹੈ, ਬਰਸੋਂ ਸੇ ਨਿਮਾਜ਼ੀ ਬਣ ਨਾ ਸਕਾ। ਜ਼ਮੀਨ 'ਤੇ ਤੇ ਤੂੰ ਮਸਜਿਦ ਬਣਾ ਲਈ, ਇੱਕ ਰਾਤ ਦੇ 'ਚ ਬਣਾ ਲਈ, ਪਰ 40 ਸਾਲ ਤੋਂ ਨਿਮਾਜ਼ ਪੜ੍ਹ ਰਿਹਾ, ਜ਼ਿੰਦਗੀ ਨੂੰ ਤੇ ਤੂੰ ਖੁਦਾ ਦਾ ਰੂਪ ਦੇ ਨਹੀਂ ਸਕੇ। ਜੀਵਨ 'ਤੇ ਤੇਰਾ ਖੁਦਾ ਦਾ ਘਰ ਬਣਿਆ ਨਹੀਂ, ਜ਼ਮੀਨ ਦੇ ਉੱਤੇ ਤੂੰ ਖੁਦਾ ਦਾ ਘਰ ਬਣਾ ਲਿਆ, ਜ਼ਿੰਦਗੀ ਤੇਰੀ ਖੁਦਾ ਦਾ ਘਰ ਬਣੀ ਨਹੀਂ। ਜ਼ਮੀਨ ਦੇ ਉੱਤੇ ਮੰਦਰ ਤੇ ਤੂੰ 2 ਦਿਨਾਂ 'ਚ ਬਣਾ ਲਿਆ, ਜ਼ਿੰਦਗੀ ਤੇ ਹਰੀ ਮੰਦਰ ਬਣ ਨਾ ਸਕੀ। ਜਿਨ੍ਹਾਂ ਦੀ ਬਣ ਜਾਂਦੀ ਉਹਨਾਂ ਨੇ ਕਿਹਾ ਵੀ ਹੈ, ਨਾਮਦੇਵ ਕਹਿ ਰਹੇ ਨੇ, ਦੇਹੀ ਮਹਿਜਿਦ ਮਨ ਮਾਉ ਲਾਣਾ, ਸਹਿਜ ਨਿਮਾਜ਼ ਗੁਜ਼ਾਰੇ, ਮੇਰੀ ਦੇਹੀ ਮਸਜਿਦ ਬਣ ਗਈ, ਮੇਰਾ ਮਨ ਮੌਲਵੀ ਬਣ ਗਿਆ। ਐ ਮੌਲਵੀ, ਤੂੰ 5 ਟਾਈਮ ਮਸਜਿਦ ਦੇ ਜਾਂਦਾ ਹੋਵੇਗਾ, ਮੈਂ ਹਰ ਵਕਤ ਮਸਜਿਦ ਦੇ ਚ ਰਹਿੰਦਾ। ਤੂੰ 5 ਵਕਤ ਨਿਮਾਜ਼ ਪੜ੍ਹਦਾ ਹੋਵੇਗਾ, ਮੈਂ 24 ਘੰਟੇ ਹਰ ਵਕਤ ਨਿਮਾਜ਼ ਪੜ੍ਹਦਾ। ਤੂੰ ਜ਼ਮੀਨ ਦੇ ਉੱਤੇ ਇੱਟਾਂ ਦੀ ਮਸਜਿਦ ਖੜੀ ਕੀਤੀ ਹੈ, ਮੈਂ ਜ਼ਿੰਦਗੀ ਨੂੰ ਹੀ ਮਸਜਿਦ ਬਣਾ ਲਿਆ, ਖੁਦਾ ਦਾ ਘਰ ਬਣਾ ਲਿਆ। ਦੇਹੀ ਮਹਿਜਿਦ, ਇਸ ਤਰ੍ਹਾਂ ਦਾ ਕ੍ਰਾਂਤੀਕਾਰੀ ਇੱਕ ਬੋਲ ਭਗਤ ਪੀਪਾ ਦਾ ਹੀ ਹੈ, ਭਾਵੇਂ ਇੱਕੋ ਹੀ ਹੈ, ਪਰ ਬੜਾ ਕ੍ਰਾਂਤੀਕਾਰੀ। ਕਾਯੋ ਦੇਵਾ, ਕਾਯੋ ਦੇਵਨ, ਕਾਯੋ ਜੰਗਮ ਜਾਤੀ, ਕਾਯੋ ਧੂਪ ਦੀਪ ਨਹੀਂ ਬੇਦਾ, ਕਾਯੋ ਬੂਜੋ ਪਾਤੀ। ਕਾਇਆ ਹੀ ਮੇਰੀ ਮੰਦਰ ਬਣ ਗਈ ਹੈ, ਹਰੀ ਮੰਦਰ ਬਣ ਗਈ ਹੈ। ਹਰੀ ਨਿਰਵੈਰ ਹੈ ਤੂੰ, ਮੈਂ ਵੀ ਨਿਰਵੈਰ ਹੋ, ਹਰੀ ਨਿਰਭੈ ਹੈ ਤੂੰ, ਮੈਂ ਵੀ ਨਿਰਭੈ ਹਾਂ। ਹਰੀ ਪ੍ਰੇਮ ਦਾ ਸਾਗਰ ਹੈ, ਮੈਂ ਵੀ ਪ੍ਰੇਮ ਦਾ ਸਾਗਰ। ਜ਼ਮੀਨ 'ਤੇ ਹਰੀ ਮੰਦਰ ਬਣ ਗਿਆ, ਮਸਜਿਦ ਬਣ ਗਈ, ਜ਼ਿੰਦਗੀ ਦੇ 'ਚ ਦੁਰਗੰਧ ਵੈਰ ਵਿਰੋਧ ਦੀ ਹੈ, ਹੰਕਾਰ ਦੀ ਹੈ, ਵਾਸ਼ਨਾ ਦੀ ਹੈ। ਗੁਰਦੁਆਰੇ 'ਤੇ ਤੂੰ ਜਾ ਰਿਹਾ ਤੇ ਬਣਾ ਵੀ ਲਿਆ, ਪਰ ਤੂੰ ਗੁਰੂ ਦਾ ਰੂਪ ਨਹੀਂ ਬਣ ਸਕਿਆ। ਤੈਨੂੰ ਵੇਖ ਕੇ ਗੁਰੂ ਮਾਣ ਨਾਲ ਆਖ ਸਕੇ, ਖਾਲਸਾ ਮੇਰੋ ਰੂਪ ਹੈ ਖਾਸ, ਇਹ ਤੇ ਮੇਰੇ ਆਪਣਾ ਹੀ ਰੂਪ, ਇਹਦੇ ਦਰਸ਼ਨ ਮੇਰੇ ਹੀ ਦਰਸ਼ਨ। ਗੁਰਦੁਆਰੇ ਕਿਉਂ ਜਾਣਦੇ ਹਾਂ? ਤਾਂ ਕਿ ਗੁਰੂ ਦੇ ਦਰਸ਼ਨ ਹੋ ਸਕਣ। ਪਰ ਜਿਹਨੇ ਆਪਣੇ ਆਪ ਨੂੰ ਗੁਰੂ ਵਰਗਾ ਬਣਾ ਲਿਆ, ਉਹਦੇ ਦਰਸ਼ਨ ਪ੍ਰਭੂ ਦੇ ਦਰਸ਼ਨ ਨੇ। ਸੰਤ ਰਾਮ ਮੈਂ ਭੇਦ ਕਿਛ ਨਾ ਹੀ, ਏਕ ਜਨ ਕਈ ਮੈਂ ਲਾਖ ਕਰੋ ਰੀ, ਹਰ ਕਾ ਭਗਤ ਸੋ ਹਰ ਹੀ ਜੇ, ਹਰੀ ਦਾ ਭਗਤ ਤੇ ਹਰੀ ਜੈਸਾ, ਪਰਮਾਤਮਾ ਜੈਸਾ। ਔਰ ਤਾਂ ਹੀ ਤੇ ਸਾਹਿਬ ਕਹਿੰਦੇ ਨੇ, ਸਿੱਖ ਮੇਰਾ ਹੀ ਰੂਪ ਹੈ। ਅਸੀਂ ਤਾਂ ਹੀ ਅਰਦਾਸ ਦੇ ਚ ਸ਼ਬਦ ਐਡ ਕੀਤੇ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ। ਹੁਣ ਮੈਂ ਆਪਣੇ ਮੂਲ ਵਿਸ਼ੇ ਤੇ ਆਵਾਂ। ਮੈਂ ਦੇਖਦਾ ਪਿਆ ਮੈਂ ਪੂਰਾ ਨਹੀਂ ਕਰ ਸਕਿਆ, ਕੋਸ਼ਿਸ਼ ਕਰਾਂਗਾ ਕੱਲ। ਸੂਰਜ ਹੈ, ਉਹਦੀ ਕਿਰਨ ਹੈ, ਪ੍ਰਕਾਸ਼ ਹੈ, ਪ੍ਰਕਾਸ਼ ਜਿੱਥੇ ਪੈ ਰਿਹਾ ਉਹ ਜਿਸ ਤੋਂ ਚੀਜ਼ ਪ੍ਰਕਾਸ਼ਿਤ ਹੋ ਰਹੀ ਹੈ, ਔਰ ਜੋ ਬਣੀ ਵੀ ਉਸੇ ਪ੍ਰਕਾਸ਼ ਤੋਂ ਹੈ ਉਹ ਹੈ। ਦੇਖੋ, ਸੂਰਜ ਨਾ ਹੋਵੇ ਤਾਂ ਫਿਰ ਕੁਛ ਵੀ ਨਹੀਂ ਹੋਵੇਗਾ। ਸੂਰਜ ਠੰਡਾ ਪੈ ਜਾਏ, ਅਸੀਂ ਪਹਿਲੇ ਠੰਡੇ ਪੈ ਜਾਏ, ਕਹਿੰਦੇ ਨਾ, ਹੱਥ ਪੈਰ ਠੰਡੇ ਹੋ ਗਏ, ਗੱਲ ਖਤਮ। ਪਾਣੀ ਤੇ ਪਿਆ ਸਰੀਰ ਦੇ ਚ, ਮੁਰਦੇ ਚ ਵੀ ਹੁੰਦਾ, ਮਿੱਟੀ ਦੀ ਢੇਰੀ ਤੇ ਪਈ ਹੈ, ਅੱਗ ਠੰਡੀ ਹੋ ਗਈ ਸਰੀਰ ਦੇ ਚ, ਅੱਗ ਠੰਡੀ ਹੋ ਗਈ, ਸਰੀਰ ਮੁਰਦਾ ਹੋ ਗਿਆ। ਬ੍ਰਹਿਮੰਡ ਦੇ ਸੂਰਜ ਠੰਡਾ ਹੋ ਜਾਏ, ਸਭ ਕੁਛ ਮੁਰਦਾ ਹੋ ਜਾਏ। ਸੂਰਜ ਏਕੋ ਰੁੱਤ ਅਨੇ, ਨਾਨਕ ਕਰਤੇ ਕੇ ਕੇਤੇ ਵੇਸ।
तो सब कुछ सूरज करके, सब कुछ परमात्मा करके, परमात्मा फिर जीव आत्मा ए किरण, फिर मन प्रकाश, फिर ए तन जिथे प्रकाश पैर। तो मैं अर्ज कर रहा सी तारक ए कहंदे ने तन मैल है, मन मैल है, असी नहीं मन सकते कि जीव आत्मा मैली नहीं होगी, मैली है। जीव आत्मा मैली है तो फिर उस परमात्मा नु भी बेदाग कहने की लोड़ नहीं, ग्रहण सूरज नु भी लगता। बड़ी वड्डी तर्क है, ये भी मैं अर्ज करता, बहुत प्रबल दलील है। मैं संकोच नाल कह रहा क्योंकि एक सज्जन मैनू बड़ी किरणा नाल कह रहा भी थानू वाम मार्गियां दे ग्रंथ पढ़न की की लोड़ सी, थानू ऋषि वात्सायन नू पढ़न की की लोड़ सी। मैं क्या पुरखा, परमात्मा ने बगीचे च बड़े फुल बनाए, बड़े फुल बनाए, हर एक दी अपनी अपनी में, हर एक दी अपनी अपनी खुशबू है। महान होवेगा कमल पर चवेली भी घट नहीं है, महान होवेगा गुलाब पर गेंदे दी भी अपनी गल, ओदी भी अपनी गल। मैं कह मैं संकोची दिमाग दा बंदा ही नहीं, कतई नहीं। हवा सारी जगह ते जांदी है ते हुण सानू छू लिया, ते हुण इहनू आखी हुण तू मुसलमान नू ना छूवे, ते जे मुसलमान नू छू के आ रही है फिर सानू ना छूवे, तो सब नू छूंदी है। सूरज दा चानना सारिया दे घरां च जांदा है, सारिया दे घरां च जांदा है। बारिश जद होंदी है तो बारिश ए थोड़ी सोचदी है संत दे घर दे ते बारिश करनी है दूजियां दे घर दे च, सब जगह आउंदी, टोयां ते आउंदी है, टिब्बियां ते आउंदी है, मरुथल ते आउंदी है, जंगलां दे च आउंदी है, शहरां च आउंदी है, पहाड़ां ते आउंदी है। परमात्मा सर्व सांझा है, सर्व सांझे नाल संकीर्ण दिमाग छोटा दिल संबंधित नहीं हो सकता, नहीं हो सकता। तस भी बंदे नू मैं धार्मिक मनदा ही नहीं आउंदा, तंग दिल नू मैं धार्मिक मनदा ही नहीं आता। मैं ते देखना सिख दी सिख नाल नफरत करना। खैर मुख्तसर जो मैं अर्ज कर, वाम मार गई कहने सी बेदाग नहीं मनते परमात्मा, तन मैल है ते मन मैल है, ये सारे तस्लीम कर देने। ते जे मन मैल है ते जीव आत्मा कितों निर्मल हो गए, वह भी मैली। जीव आत्मा मैली है तो फिर परमात्मा भी बेदाग नहीं, ग्रहण सूरज नु भी, ग्रहण सूरज नु भी। भाई गुरुदास जी ने इस नु जिवें हल कीता है, एक दलील मैं थोड़े सामने ए रखना, बाकी धन गुरु ग्रंथ साहब दियां बाकी दलीलां मैं थोड़े सामने कल रखने की निमाणी कोशिश करांगा, क्योंकि समा हो गया। बोल चुक दी शमा। वाहेगुरु जी का खालसा, वाहेगुरु जी। एक ओंकार सतनाम करता पुरख, निर्भव निर्वैर अकाल मूरत, अजूनी सैभं गुरु प्रसाद। हे प्राणनाथ गोविंदे कृपा निधान जगत गुरु, हे संसार ताप हरणे करुणा में
सब दुख हरो। हे शरण जोग दयाल दीनानाथ मया करो। शरीर स्वस्थ खीण समय सिमरंत नानक राम दामोदर माधुवे। वाहिगुरु जी का खालसा, वाहिगुरु जी की फतह। सूरज किरण मिले जल का जल हुआ राम, ज्योति ज्योत रली संपूर्ण थिया राम। किरण ते सूरज भावे अलग नहीं, फिर भी दो प्रतीत हो रहन ते नाम भी दो पैगन, एक सूरज एक किरण। दो ना होंदे हुए भी दो दिखाई दे रहे ने, चूंकि दो दिखाई दे रहे ने तो नाम भी दो पै गए, सूरज और किरण। सागर ते लहर दो ना होंदे हुए भी दो दिखाई दे रहे, सागर ते लहर चूंकि दो दिखाई दे रहे ने, हैं ते नहीं, इस वास्ते नाम भी दो पै गए, सागर ते लहर। है ते सागर ही सागर, लेकिन सागर झलक रहा है लहरां विच। है ते सूरज ही सूरज, पर सूरज झलक रहा है किरणां विच। चूंकि दिखाई दो दे रहन, हैन नहीं दो, एन नहीं। एको ब्रह्म द्वितीया नास्ती, ऐसा वेदांती कहते हैं। एको ब्रह्म ही है और कुछ भी नहीं, कुछ भी नहीं। फिर भी चूंकि दो दिखाई दे रहे हैं, पर जब दो दिखाई दे रहे हैं ते नाम भी दो पै गए ने, फिर इसका विस्तार होया है, फिर दोवां तो चार होया है, एक सूरज, एक सूरज दी किरण, एक किरण दा प्रकाश, एक प्रकाश विच जो प्रगट हो रहा है दिखाई दे रहा है। ओ, अगर एक प्रकाश ना हो तो नहीं दिखाई देगा। मैं कई दफा अर्ज कर चुके हैं, अंधेरे तो वड्डा कोई पर्दा नहीं है, अंधेरे ही ते हिमालिया पर्वत भी नहीं दिखाई देता, अंधेरे ही ते इतना वड्डा सागर भी नहीं दिखाई देता, जमीन तो कई गुणा वड्डा, फिर भी नहीं दिखाई देता, अंधेरे ही ते सारा शहर भी नहीं दिखाई देता, ऊंचिया ऊंचिया बिल्डिंगा नहीं दिखाई देता, अंधेरे ते जंगल भी नहीं दिखाई देते, सड़कां भी नहीं दिखाई देंदियां, एक लख मनुख बैठा होवे एक भी नहीं दिखाई देता। इस वास्ते अंधेरे तो वड्डा कोई पर्दा भी नहीं है, बहुत वड्डा पर्दा, बहुत वड्डा पर्दा। अंधेरा सब कुछ नू ढक देंदा है, प्रकाश सब कुछ नू प्रगट कर देंदा है, प्रगट कर देंदा। तो मैं अर्ज करा, जो कुछ भी प्रगट है ये आत्मा दे प्रकाश करके ही प्रगट है, उंज नहीं। एक परमात्मा, एक आत्मा, फिर आत्मा दा ही प्रकाश मन, मन दे प्रकाश करके ही तन है ते सब कुछ है। मैं
इस प्रकरण नु कितना खोल सकांगे ते गुरु दी दित्ती हुई समर्था ठीक है मैं छेड़ बैठा पर जितनी गुरु दी कला वरतानगे धन गुरु ग्रंथ साहब जी महाराज बख्शिश करनगे इस मुख नुक्ते नु मैं थोड़े सामने खोलन दी निमाणी कोशिश करांगा क्योंकि आम ये दो पंक्तियां दोहराइया जांदियां ने खास कस समागम सूरज किरण मिले जल का जल हुआ राम ज्योति ज्योत रे संपूर्ण थी राम किरण की संपूर्णता उदो ही है जदे सूरज हो जाए नहीं तो सीमत है लहर की संपूर्णता उदो है जद सागर हो जाए नहीं तो सीमत है सीमत होना दुखदाई है सीमत होना मनुख की चेतना बर्दाश्त नहीं करते मनुख हर पक्ष दे हर पासों विस्तार चाहता है इस वास्ते मनुख नू मौत कबूल नहीं क्योंकि मनुख जीवन नू सीमत कर दिए ते मनुख ते इतना जीवना चाहता है कितना जे जुग चारे आर जा और दसोने इस वास्ते मौत दा नुकता मौत दी गल मनुख नू चंगे नहीं चल असीम जीवन चाहिए मौत ते सीमा कर देंगी सीमित कर देंगी सीमित ही नहीं कर दी वो जो जिंदगी चल रही है उन्हें खत्म कर देंगी प्राणा विच प्यास परमात्मा दी है वो किस तरह मनुख नू ऐसा जीवन चाहिए जो असीम होवे और जिस विच कोई मौत ना होवे ऐसी असीम जिंदगी का ना ही परमात्मा है ऐसे असीम जीवन नु ही प्रभु कहते हैं मनुख नु ऐसा सुख चाहिए सदीवी सुख चाहिए जो कदी दुख दे च ना बदला है उस परम सुख का ना ही परमात्मा मनुख नू ऐसा असीम रस चाहिदा है ऐसा रस चाहिदा है जो कदी बेरस ना हो उस महारस का ना ही परमात्मा मनुख नू ऐसी शक्ति चाहिदी है ऐसी प्रभुता चाहिदी है ऐसी ताकत चाहिदी है असीम जो कदी कमजोरी दे निर्बलता दे बदले ही ना तब्दील ना हो उस महाशक्ति का ना ही परमात्मा मंगते परमात्मा दी है ठीक है असीम शक्ति चाहिदी है असीम जीवन चाहिदा है असीम सुख चाहिदा है असीम रस चाहिदा है असीम आनंद चाहिदा है मनुख नू परमात्मा चाहिदा है परमात्मा तो बिना और कुछ भी नहीं चाहिए मंग ठीक है प्राप्ति का साधन गलत है बस इतों जिंदगी गलत हो जाती है इतों ही मनुख गलत हो जाता है मंग तो ठीक है ऐसा केड़ा है जिसन सुख नहीं चाहिए ऐसा केड़ा है जो रस नहीं चाहता बेरसी थी किसी नहीं चंगी लगती ऐसा केड़ा है जो महाशक्ति नहीं चाहता कमजोरी तो किसी भी नहीं चंगी लगती ऐसा धन चाहिए जो रोज रोज वधदा ते जाए कदी घटे ना उसे ही परम धन का ना परमात्मा परमात्मा मंग ठीक है मनुख दी हर मनुख दी ठीक है इस हिसाब दे नाल मेरा मन किसी नु नास्तिक नहीं कहता नहीं है नास्तिक कह देवे मैं नास्तिक हाँ क्या उनु रस नहीं चाहिए उनु सुख नहीं चाहिए उनु आनंद नहीं चाहिए क्या उनु शक्ति नहीं चाहिए
क्या उसनु जीवन नहीं चाहिए? अगर चाहिए है तो मंगते परमात्मा दी करदा पे और किस दी करदा। मैं फिर दोहरावा, परम जीवन दा ना ही परमात्मा है, परम रस दा ना ही परमात्मा है, परम आनंद दा ना ही परमात्मा है, परम धन दा ना ही परमात्मा है, परम शक्ति दा ना ही परमात्मा। हर मनुख नु परमात्मा चाहिए है, पर करीबन करीबन उंगलियां ते गिने जाण वाले मनुखा नु छोड़ के प्राप्ति दे साधन सारियां दे गलत ने। ऋषि चाण कहंदे ने, कोलू दे च पीड़न नाल ही तेल निकलदा है, पर तिल्ला नु पीड़न नाल तेल निकलदा है, रेत नु पेलन नाल तेल नहीं निकलदा। कहंदा ठीक है, कोलू दे च पीड़न नाल ही तेल निकलदा है, मनदे, पर तिल्ला नु पीड़न नाल तेल निकलदा है, रेत नु पेलन नाल तेल नहीं निकलदा। मनुख जीवन दे कोलू दे च रेत पा लैंदा है, फिर करना चाहता है परम रस दाते, परम आनंद, परम जीवन, परम सुख, रेत दे चों तेल कित्थे। मंग ठीक है, मंग नु पूरे करन दे साधन गलत है, गलत है, गलत है। मनुख अपने साधना नु ठीक कर लवे, मंग होने ही पूरी, ऐसे वक्त, ऐसे लंबे चौड़े चक्रां च ना पैना। एक छिंदे च परम रस, एक छिंदे च परम आनंद, एक छिंदे च परम शक्ति, एको ही छिंदे च परम जीवन, एको ही छिंदे च परम धन। एक चित जाए एक छिंद आयो, काल भास के बीच ना आयो, एक छिंद एक सैकंड। संसार देच, एक सैकंड देच, ते ऐसा कुछ भी प्राप्त करना कठिन है, पर एको ही सैकंड देच परमात्मा मिलता है। जिंदगी देच वो एक सैकंड आ जाए, एक छिन आ जाए, वो निमक आ जाए। निर्माण कीर्तन गाओ करते का, निमक सिमरत, निमक, निमक एक सैकंड, निमक एक पल, निमक एक दम। सारी जिंदगी हो गई कीर्तन कर दे, और प्रभु ते निमक कीर्तन नाल मिलता है, निमक। निर्वाण कीर्तन गावो करते का, निमक सिमरत जित छूटे। जद मनुख कहिंदा है और सोचदा है, इन्ना कीर्तन कीता, इतना कीर्तन सुनया, होया ते कुछ नहीं, शायद गुरबाणी सानू तसल्ली दे रही है, विश्वास नहीं बनता, निमक भरोसा नहीं बनता। एक सैकंड मैं फिर अर्ज करा, मैं एते कबूल कर लवा, ते मैं कोई फोकी निर्माणता भी थोड़े अगो नहीं रख रहा। अंदाजन 50 साल दे नेड़े होण लगे गुरबाणी विचार संगतां नूं सुणांदे, मैनूं इन्नी समझ आई है मिलदा एक सैकंड दे च। इह गल वखरी है कि मेरी जिंदगी च ओह सैकंड नहीं आया, नहीं आया। ए मैं ऐसा नहीं है कि मैं कोई फोकी निर्माणता थोड़े सामने रख रहा, इस वास्ते कह रहा हूं कि एक सैकंड दे च आउणा बड़ा औखा है। इसे नूं गुरु नानक देव जी ने कह दिता है, आखण औखा साचा ना। ते की औखा है? वाहेगुरु वाहेगुरु वाहेगुरु वाहेगुरु, मैं चार दफा कह दिता है, वाहेगुरु वाहेगुरु वाहेगुरु वाहेगुरु, हुण मैं होर कह दिता है, की होया? कोई औखियाई नहीं। पर जिस ढंग नाल गुरु नानक देव जी कहंदे ने
ਆਖਣ ਔਖਾ ਸਾਚਾ ਨਾਮ। ਜਿਸ ਆਖਣ ਬਾਰੇ ਗੁਰੂ ਨਾਨਕ ਜੀ ਕਹਿੰਦੇ ਨੇ, ਯਕੀਨ ਜਾਣੋ ਜ਼ਿੰਦਗੀਆਂ ਗਲ ਜਾਂਦੀਆਂ ਨੇ, ਜਨਮ ਲੰਘਦੇ।

ਮੂਹ ਖਰਾਬ ਹੋ ਜਾਂਦਾ, ਖੇਡ ਨਹੀਂ ਬਣਦੀ। ਹੁਣ ਇਸ ਨੂੰ ਮੈਂ ਖੁਲਾਸਾ ਕਰਕੇ ਕੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਾਂ, ਕਿਧਰੇ ਪ੍ਰਕਰਣ ਫਿਰ ਅੱਜ ਵੀ ਅਧੂਰਾ ਨਾ ਰਹਿ ਜਾਏ। ਪਰਮਾਤਮਾ ਹੈ, ਸੂਰਜ ਹੈ, ਕਿਰਨ ਹੈ, ਜੀਵ ਆਤਮਾ ਹੈ, ਪ੍ਰਕਾਸ਼ ਹੈ, ਕਿਰਨ ਦਾ ਮਨ ਹੈ। ਇਸੇ ਹੀ ਪ੍ਰਕਾਸ਼ ਦੇ ਜੋ ਪ੍ਰਗਟ ਹੋ ਰਿਹਾ, ਦਿਖਾਈ ਦੇ ਰਿਹਾ, ਪ੍ਰਕਾਸ਼ ਕਰਕੇ ਦਿਖਾਈ ਦੇ ਰਿਹਾ, ਉਹ ਇਹ ਤਨ ਹੈ, ਇਹ ਤਨ ਹੈ। ਭਰਤਰੀ ਤੇ ਕਹਿੰਦੇ ਨੇ ਇਹ ਤਨ ਮੇਰੇ ਮਨ ਚੋਂ ਬਣਿਆ। ਬੜੇ ਧਿਆਨ ਨਾਲ ਸੁਣਨਾ, ਉਹਦਾ ਇੱਕ ਛੱਲ ਹੈ। ਇਸ ਮਹਾਂਪੁਰਸ਼ ਨੇ ਤਿੰਨ ਗ੍ਰੰਥ ਲਿਖੇ ਨੇ, ਭਰਤਰੀ ਨੇ, ਵੈਰਾਗ ਸ਼ਤਕ, ਨੀਤੀ ਸ਼ਤਕ, ਸ਼ਿੰਗਾਰ ਸ਼ਤਕ। ਇਹਨਾਂ ਨੂੰ ਪੜ੍ਹ ਕੇ ਮੈਂ ਹੈਰਾਨ ਹੋਇਆ ਵੀ ਹੈਗਾ ਤੇ ਰਾਜਾ ਸੀ ਇੱਕ ਛੋਟੀ ਜਿਹੀ ਸਟੇਟ ਦਾ, ਧਾਰ ਸਟੇਟ ਦਾ ਰਾਜਾ ਸੀ, ਇੰਦੌਰ ਉਜੈਨ ਦੇ ਕੋਲ ਹੈ, ਉੱਥੋਂ ਦਾ ਰਾਜਾ ਸੀ, ਰਾਜਾ ਬਿਕਰਮਾਜੀਤ ਦਾ ਛੋਟਾ ਦਰਾਸ। ਜਿਸ ਤਰ੍ਹਾਂ ਬਿਕਰਮਾਜੀਤ ਬੜਾ ਧਾਰਮਿਕ ਸੀ, ਇਹ ਉਸ ਤੋਂ ਵੀ ਅੱਗੇ ਸੀ, ਧਾਰਮਿਕ ਰੁਚੀਆਂ ਦਾ ਮਨੁੱਖ ਸੀ। ਵੈਰਾਗ ਸ਼ਤਕ ਇਸਦਾ ਬਹੁਤ ਕੀਮਤੀ ਗ੍ਰੰਥ ਹੈ। ਸਾਧਨਾ ਇਸਨੇ ਬੜੀ ਮਿਹਨਤ ਨਾਲ ਕੀਤੀ ਜੋ ਗੋਰਖ ਨੇ ਦੱਸੀ। ਉਹਨਾਂ ਦਿਨਾਂ 'ਚ ਗੋਰਖ ਮੌਜੂਦ ਸਨ, ਗੋਰਖ ਦੀ ਸੰਗਤ ਨਸੀਬ ਹੋਈ, ਗੋਰਖ ਨੇ ਇਸ ਨੂੰ ਜੋਗੀ ਬਣਾਇਆ। ਤਰ੍ਹਾਂ ਤਰ੍ਹਾਂ ਦੀਆਂ ਸਿੱਧੀਆਂ ਪ੍ਰਾਪਤ ਕਰਕੇ ਇਹ 84 ਸਿੱਧਾਂ ਵਿੱਚ ਸਿੱਧ ਸ਼ੁਮਾਰ ਹੋਇਆ। ਪੁਰਾਣਾ ਯਮ ਦੀ ਸਾਧਨਾ ਵਿੱਚ ਸਫਲਤਾ ਕਰਕੇ ਜ਼ਿੰਦਗੀ ਲੰਬੀ ਕਰ ਲਈ, ਪ੍ਰਾਣਾ ਨੂੰ ਰੋਕ ਲਿਆ ਕਈ ਕਈ ਸਾਲ, ਪੁਰਾਣਾ ਯਮ ਨਹੀਂ ਚੱਲਣ ਦੇਣੇ ਪ੍ਰਾਣ। ਅਸੀਂ ਜੋ ਜ਼ਿੰਦਗੀ ਲੈ ਕੇ ਆਇਆ ਪ੍ਰਾਣਾਂ ਦੀ, ਸਵਾਸਾਂ ਦੀ ਗਿਣਤੀ ਮਿਣਤੀ ਦੀ, ਚੱਲਣ ਹੀ ਨਹੀਂ ਦਿੱਤੇ। ਆਪ ਦੀ ਗਿਆਤ ਲਈ ਅਰਜ਼ ਕਰਾਂ, ਗੁਰੂ ਨਾਨਕ ਦੇ ਵਕਤ ਇਹ ਭਰਤਰੀ ਮੌਜੂਦ ਸੀ, ਇਹ ਉਸ ਵਕਤ ਮੌਜੂਦ ਸੀ। ਬਾਕੀ ਗੋਰਖ ਦੇ ਚੇਲੇ ਉਹ ਤੇ ਨਹੀਂ ਰਹੇ, ਨਵੇਂ ਚੇਲੇ ਮੌਜੂਦ ਸਨ, ਪਰ ਪੁਰਾਣਿਆਂ ਚ ਭਰਤਰੀ। ਭਰਤਰੀ ਦੇ ਪ੍ਰਤੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤਿੰਨ ਸ਼ਬਦ ਨੇ ਆਸਾ ਰਾਗ ਵਿੱਚ। ਇਹਨਾਂ ਤਿੰਨ ਸ਼ਬਦਾਂ ਦੀ ਸਿਰਫ ਮੈਂ ਦੋ ਦੋ ਪੰਕਤੀਆਂ ਤੁਹਾਡੇ ਸਾਹਮਣੇ ਰੱਖਾਂ। ਪਹਿਲਾ ਪ੍ਰਸ਼ਨ ਕਿਧਰੇ ਭਰਤਰੀ ਦਾ ਸੀ, ਤੁਹਾਡਾ ਮਤ ਕੀ ਹੈ, ਤੁਹਾਡਾ ਧਰਮ ਕੀ ਹੈ, ਤੁਹਾਡਾ ਰਸਤਾ ਕੀ ਹੈ ਗੁਰੂ ਨਾਨਕ ਤੇ, ਕਿਉਂਕਿ ਗੋਰਖ ਦਾ ਇਹ ਰਸਤਾ ਹੈ, ਬੁੱਧ ਦਾ ਇਹ ਰਸਤਾ ਹੈ, ਮਹਾਂਵੀਰ ਦਾ ਇਹ ਰਸਤਾ ਹੈ, ਸਨਾਤਨ ਧਰਮ ਦੇ ਰਿਸ਼ੀਆਂ ਦੇ ਇਹ ਰਸਤੇ ਨੇ, ਵੱਖ ਵੱਖ ਰਸਤੇ ਨੇ, 6 ਸ਼ਾਸਤਰਾਂ ਦੇ 6 ਰਸਤੇ। ਨਿਆਇ ਦੇ ਗੌਤਮ ਕੁਛ ਹੋਰ ਕਹਿੰਦੇ ਨੇ, ਯੋਗ ਦੇ ਪਤੰਜਲੀ ਕੁਝ ਹੋਰ ਕਹਿੰਦੇ ਨੇ, ਜੈਮਿਨੀ ਕੁਝ ਹੋਰ ਕਹਿੰਦੇ ਨੇ, ਕੜਾਦ ਕੁਝ ਹੋਰ ਕਹਿੰਦੇ ਨੇ, ਕਪਲ ਕੁਝ ਹੋਰ ਕਹਿੰਦੇ ਨੇ, ਵਿਆਸ ਕੁਝ ਹੋਰ ਕਹਿੰਦੇ ਨੇ। 6 ਸ਼ਾਸਤਰਾਂ ਦੇ 6 ਰਿਸ਼ਤੇ ਅਲੱਗ ਅਲੱਗ ਰਸਤੇ ਨੇ, ਵੱਖ ਵੱਖ ਰਸਤੇ। ਮਹਾਤਮਾ ਬੁੱਧ ਕੁਝ ਹੋਰ ਕਹਿੰਦੇ ਨੇ, ਔਰ ਸਵਾਮੀ ਮਹਾਵੀਰ ਕੁਝ ਹੋਰ ਕਹਿੰਦੇ ਨੇ, ਤੇ ਮੈਂ ਫਿਰ ਇਹ ਵੀ ਅਰਜ਼ ਕਰਾਂ, ਗਲਤ ਕੋਈ ਵੀ ਨਹੀਂ ਕਹਿੰਦਾ, ਸਾਰੇ ਹੀ ਸਹੀ ਕਹਿੰਦੇ ਨੇ, ਪਰ ਸਾਰੇ ਜੋ ਕਹਿ ਰਹੇ ਨੇ ਹੋਰ ਹੋਰ ਕਹਿ ਰਹੇ, ਇੱਕ ਜੋ ਕੁਛ ਕਹਿ ਰਿਹਾ ਦੂਜਾ ਉਸ ਤੋਂ ਕੁਝ ਹੋਰ ਕਹਿ ਰਿਹਾ, ਤੀਜਾ ਉਸ ਤੋਂ ਕੁਝ ਹੋਰ ਕਹਿ ਰਿਹਾ, ਚੌਥਾ ਉਸ ਤੋਂ ਕੁਝ ਹੋਰ ਕਹਿ ਰਿਹਾ, ਲੇਕਿਨ ਫਿਰ ਵੀ ਸਾਰੇ ਸਹੀ ਕਹਿ ਰਹੇ ਨੇ, ਗਲਤ ਇੱਕ ਵੀ ਨਹੀਂ ਹੈ, ਭੁੱਲਿਆ ਹੋਇਆ ਇੱਕ ਵੀ ਨਹੀਂ ਹੈ। ਇਸ ਦੇ ਉੱਤੇ ਮੈਂ ਉਦਾਹਰਣ ਦੇਣਾ ਹੁੰਦਾ, ਨਦੀਆਂ ਸਾਰੀਆਂ ਹੀ ਸਾਗਰ ਦੀ ਤਰਫ ਜਾਂਦੀਆਂ ਨੇ, ਔਰ ਸਾਗਰ ਹੋਣ ਲਈ ਲਪਕਦੀਆਂ ਨੇ, ਤੜਪਦੀਆਂ ਨੇ, ਪਰ ਇੱਕ ਰਸਤੇ ਤੋਂ ਨਹੀਂ ਜਾਂਦੀਆਂ। ਗੰਗਾ ਦਾ ਆਪਣਾ ਰਸਤਾ, ਨਰਮਦਾ ਦਾ ਆਪਣਾ ਰਸਤਾ, ਸਤਲੁਜ ਬਿਆਸ ਰਾਵੀ ਚਨਾਬ ਦਾ ਆਪਣਾ ਰਸਤਾ ਹੈ, ਸਿੰਧ ਦਾ ਆਪਣਾ ਰਸਤਾ ਹੈ,
ਇਰਾਕ ਦੇ ਦਜਲ

0: ਫਰਾਤ ਦਾ ਆਪਣਾ ਰਸਤਾ ਹੈ, ਮਿਸਰ ਦੀ ਨੀਲ ਨਦੀ ਦਾ ਆਪਣਾ ਰਸਤਾ ਹੈ, ਇੰਗਲੈਂਡ ਦੇ ਥੇਮ ਦਾ ਆਪਣਾ ਰਸਤਾ ਹੈ। ਜਾਂਦੇ ਤੇ ਸਾਰੇ ਹੀ ਸਾਗਰ ਦੇ ਚ ਨੇ, ਇੱਕ ਰਸਤੇ ਤੋਂ ਨਹੀਂ ਜਾਂਦੇ। ਤੜਪ ਤੇ ਸਾਰੀਆਂ ਨਦੀਆਂ ਦੇ ਸਾਗਰ ਹੋਣ ਦੀ ਹੈ, ਰਸਤਾ ਇੱਕ ਨਹੀਂ ਹੈ। ਚੰਗਾ ਹੈ ਨਦੀਆਂ ਕੋਲ ਇਹ ਅਕਲ ਨਹੀਂ, ਤੇ ਨਦੀਆਂ ਵੀ ਐਲਾਨ ਕਰ ਸਕਦੀਆਂ ਸਨ ਮੇਰਾ ਰਸਤਾ ਠੀਕ ਹੈ। ਗੰਗਾ ਕਹਿ ਸਕਦੀ ਸੀ ਮੇਰਾ ਰਸਤਾ ਠੀਕ ਹੈ, ਇਰਾਕ ਦੇ ਦਜਲਾ ਫਰਾਹ ਤੇ ਜਿਹੜੇ ਦੋ ਦਰਿਆ ਉਹਨਾਂ ਨੂੰ ਕਹਿ ਸਕਦੀ ਤੁਸੀਂ ਗਲਤ ਜਾ ਰਹੇ। ਤੇ ਜੇ ਕਿਧਰੇ ਇਹਨਾਂ ਕੋਲ ਅਕਲ ਵੀ ਆਉਂਦੀ ਤੇ ਜ਼ਬਾਨ ਵੀ ਆਉਂਦੀ ਤੇ ਇਰਾਕ ਦਾ ਦਜਲਾ ਤੇ ਫਰਾਹ ਉਹਨੇ ਉੱਚੀ ਆਵਾਜ਼ ਨਾਲ ਕਹਿਣਾ ਸੀ ਸਾਡਾ ਰਸਤਾ ਠੀਕ ਹੈ, ਗੰਗਾ ਗਲਤ ਹੈ, ਸਤਲੁਜ ਗਲਤ ਹੈ। ਚੰਗਾ ਇਹੋ ਜਿਹੀਆਂ ਦੀ ਅਕਲ ਉਹਨਾਂ ਕੋਲ ਨਹੀਂ ਹੈ, ਇਹੋ ਜਿਹੀਆਂ ਦੀ ਜ਼ਬਾਨ ਉਹਨਾਂ ਕੋਲ ਨਹੀਂ ਹੈ, ਮਨੁੱਖ ਕੋਲ ਹੈ। ਇਹਦੀ ਗਲਤ ਵਰਤੋਂ ਕਰਕੇ ਕਹਿੰਦਾ ਨਹੀਂ ਇਸਲਾਮ ਠੀਕ ਹੈ, ਈਸਾਈਅਤ ਗਲਤ, ਈਸਾਈਅਤ ਠੀਕ ਹੈ, ਯਹੂਦੀ ਗਲਤ ਨੇ, ਹਿੰਦੂ ਠੀਕ ਨੇ, ਬੋਧੀ ਗਲਤ ਨੇ, ਬੋਧੀ ਠੀਕ ਨੇ, ਜੈਨੀ ਗਲਤ ਨੇ, ਜੈਨੀ ਠੀਕ ਨੇ, ਸਿੱਖ ਗਲਤ ਨੇ, ਜਾਂ ਫਿਰ ਸਿੱਖ ਠੀਕ ਨੇ, ਹਿੰਦੂ ਗਲਤ ਨੇ, ਸਨਾਤਨੀ ਗਲਤ ਨੇ। ਇਸ ਤਰ੍ਹਾਂ ਦੀ ਮਨੁੱਖੀ ਦੁਨੀਆਂ 'ਚ ਤੇ ਚਰਚਾ ਹੈ, ਔਰ ਇਹ ਸਾਰੀਆਂ ਨਦੀਆਂ ਹੀ ਨੇ, ਹੋਰ ਕੁਛ ਵੀ ਨਹੀਂ। ਸਭ ਦਰਿਆ ਸਾਰਿਆਂ ਕੋਲ ਪਾਣੀ ਹੈ, ਆਪਣੇ ਆਪਣੇ ਝਰਨੇ ਦਾ। ਇੱਕ ਝਰਨਾ ਉਹਦਾ ਨਾਮ ਮੁਹੰਮਦ ਹੈ, ਉੱਥੋਂ ਇਸਲਾਮ ਦਾ ਝਰਨਾ ਫੁੱਟਿਆ। ਇੱਕ ਝਰਨੇ ਦਾ ਨਾਂ ਗੁਰੂ ਨਾਨਕ ਹੈ, ਗੁਰਬਾਣੀ ਦਾ ਝਰਨਾ ਫੁੱਟਿਆ, ਸਿੱਖ ਮਤ ਦਾ ਝਰਨਾ ਫੁੱਟਿਆ। ਇੱਕ ਝਰਨੇ ਦਾ ਨਾਂ ਬੋਧ ਹੈ, ਉਦੋਂ ਬੋਧ ਹੋਣ ਦਾ ਝਰਨਾ ਫੁੱਟਿਆ ਹੈ, ਨਾਮ ਨੇ ਅਲੱਗ। ਪਰ ਰਵਾਨੀ ਸਾਰਿਆਂ ਦੀ ਸਾਗਰ ਦੀ ਤਰਫ ਹੈ, ਰਸਤਾ ਸਾਰਿਆਂ ਦਾ ਇੱਕ ਨਹੀਂ ਹੈ, ਨਹੀਂ ਹੈ। ਖੋਜ ਤੜਪ ਤੇ ਸਾਰਿਆਂ ਦੀ ਸਾਗਰ ਦੀ ਹੈ, ਮਾਰਗ ਇੱਕ ਨਹੀਂ ਹੈ, ਰਸਤਾ ਇੱਕ ਨਹੀਂ ਹੈ। ਮੂੜ ਬੁੱਧੀ ਦੇ ਕਾਰਨ ਕਰਕੇ ਕਿਸੇ ਵਕਤ ਮੈਂ ਕਹਿੰਦਾ ਹੁੰਦਾ ਸੀ ਉਹ ਗਲਤ ਹੈ, ਉਹ ਗਲਤ ਹੈ, ਉਹ ਗਲਤ ਹੈ। ਪਰ ਗੁਸਤਾਖੀ ਮਾਫ, ਗੁਰਬਾਣੀ ਪੜ੍ਹ ਕੇ ਜੋ ਸਮਝ ਆਈ, ਕੋਈ ਗਲਤ ਨਹੀਂ, ਕੋਈ ਗਲਤ ਨਹੀਂ। ਸਭ ਦਰਿਆ ਸਾਗਰ ਦੀ ਤਰਫ ਹੀ ਜਾ ਰਹੇ ਨੇ, ਔਰ ਕਿਧਰੇ ਵੀ ਨਹੀਂ ਜਾ ਰਹੇ। ਸਾਰੀਆਂ ਹੀ ਨਦੀਆਂ ਸਮੁੰਦਰ ਦੀ ਤਰਫ ਜਾ ਰਹੀਆਂ ਨੇ, ਔਰ ਕਿਧਰੇ ਵੀ ਨਹੀਂ ਜਾ ਰਹੀ। ਤੇ ਜਦ ਸਮੁੰਦਰ ਵਿੱਚ ਲੀਨ ਹੋ ਜਾਂਦੀਆਂ ਨੇ ਤਾਂ ਸਮੁੰਦਰ ਹੀ ਹੋ ਜਾਂਦੀਆਂ ਨੇ, ਨਾ ਉੱਥੇ ਗੰਗਾ ਲੱਭਦੀ ਹੈ, ਨਾ ਦਜਲਾ ਲੱਭਦਾ, ਨਾ ਉੱਥੇ ਫਰਾਤ ਮਿਲਦਾ, ਨਾ ਥੇਮ ਮਿਲਦਾ, ਨਾ ਉੱਥੇ ਸਤਜ ਲੱਭਦਾ, ਨਾ ਦਰਿਆ ਸਿੰਧ ਲੱਭਦਾ, ਨਾ ਬ੍ਰਹਮਪੁੱਤਰ ਲੱਭਦਾ, ਬਸ ਸਾਗਰ ਦੇ ਉੱਤੇ ਸਾਗਰ ਹੀ ਲੱਭਦਾ। ਜਦ ਵੀ ਕੋਈ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ, ਉਹਦੀ ਗੋਤ ਖਤਮ ਹੋ ਜਾਂਦੀ ਹੈ, ਵਰਨ ਖਤਮ ਹੋ ਜਾਂਦਾ, ਉਹਦਾ ਮਜ਼ਹਬ ਤਾਂ ਖਤਮ ਹੋ ਜਾਂਦਾ, ਕਿਉਂਕਿ ਪਰਮਾਤਮਾ ਦਾ ਕੋਈ ਮਜ਼ਹਬ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ ਮੈਂ ਸੰਗਤਾਂ ਦੇ ਸਾਹਮਣੇ ਰੱਖਦਾ ਹੁੰਦਾ, ਜਾਪ ਸਾਹਿਬ, ਨਮਸਤੰ ਅਮਜਵੇ, ਨਮਸਤਸਤ ਅਜਵੇ, ਨਮਸਕਾਰ ਏ ਪ੍ਰਭੂ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ। ਨਮਸਤੰ ਅਮਜਵੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਨਮਸਤੰ ਅਮਜਵੇ, ਨਮਸਤਸਤ ਅਜਵੇ, ਹੇ ਅਜਬ ਸਰੂਪ ਪਰਮਾਤਮਾ, ਨਮਸਕਾਰ ਹੈ ਤੈਨੂੰ, ਹੇ ਅਮਜ਼ਬ, ਤੇਰਾ ਕੋਈ ਮਜ਼ਬ ਨਹੀਂ, ਮੈਂ ਤੈਨੂੰ ਨਮਸਕਾਰ ਕਰਦਾ। ਭਰਤਰੀ ਦਾ ਪ੍ਰਸ਼ਨ ਹੈ ਗੁਰੂ ਨਾਨਕ ਤੇ, ਤੁਹਾਡਾ ਮਜ਼ਬ, ਤੁਹਾਡਾ ਰਸਤਾ, ਤੁਹਾਡਾ ਮਤ। ਹੁਣ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਿਧਰੇ ਸਿੱਖਾਂ ਨੇ ਅਪਣਾਇਆ ਹੁੰਦਾ ਤੇ ਰੂਹੇ ਜ਼ਮੀਨ ਦੇ ਚ, ਗੁਰੂ ਨਾਨਕ ਦਾ ਰਸਤਾ ਅੱਜ ਇਤਨਾ ਵਿਸ਼ਾਲ ਆਉਂਦਾ, ਸਾਰੇ ਇਸ ਮਾਰਗ ਤੇ ਚੱਲਦੇ, ਕਿਉਂਕਿ ਸੁਖੈਨ ਮਾਰਗ ਹੈ, ਗੁਰੂ ਨਾਨਕ ਆਪਣੇ ਰਸਤੇ ਬਾਰੇ ਦੱਸਦੇ ਨੇ, ਸਾਡਾ ਮਤ ਕੀ ਹੈ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕਨ। ਇਹ ਜਗਤ ਵਿੱਚ ਵੱਖ ਵੱਖ ਵਰਨ, ਭੇਖ, ਮਜ਼ਹਬ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ, ਕਹਿ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਏਕੰ। ਐ ਭਰਤਰੀ, ਨਾਨਕ ਸਮਝਾ ਰਹੇ ਤੁਹਾਨੂੰ, ਕਹਿ ਰਹੇ ਨੇ, ਇਹ ਜੋ ਵੱਖ ਵੱਖ ਵਰਨ ਨੇ, ਧਰਮ ਨੇ, ਮਜ਼ਹਬ ਨੇ, ਸਾਰਿਆਂ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਨਾਲ ਚਲਾਉਣਾ, ਬਸ ਗੁਰੂ ਨਾਨਕ ਦਾ ਇਹੀ ਮਤ ਹੈ। ਹੋਰ ਕੋਈ ਮਤ ਨਹੀਂ, ਹੋਰ ਕੋਈ ਮਤ ਨਹੀਂ। ਸਭ ਦੇ ਨਾਲ ਚੱਲਣਾ, ਸਭ ਨੂੰ ਨਾਲ ਚਲਾਉਣਾ, ਬਸ ਇਹੀ ਮਤ ਹੈ ਮੇਰਾ, ਹੋਰ ਕੋਈ ਮਤ ਨਹੀਂ। ਗੁਰੂ ਨਾਨਕ ਦੇ ਨਾਲ ਜੈਨੀ ਵੀ ਚੱਲ ਸਕਦਾ ਹੈ, ਮੁਸਲਿਮ ਵੀ ਚੱਲ ਸਕਦਾ ਹੈ, ਵੱਖ ਵੱਖ ਵਰਨਾਂ ਦੇ ਸਾਧੂ ਵੀ ਚੱਲ ਸਕਦੇ ਨੇ, ਬੈਰਾਗੀ ਵੀ ਚੱਲ ਸਕਦੇ ਨੇ, ਸੰਨਿਆਸੀ ਵੀ ਚੱਲ ਸਕਦੇ ਨੇ। ਰਾਮਾਨੰਦ ਬੈਰਾਗੀ ਚੱਲ ਹੀ ਰਿਹਾ, ਮੁਸਲਮਾਨ ਫਰੀਦ ਚੱਲ ਹੀ ਰਿਹਾ, ਕਬੀਰ ਚੱਲ ਹੀ ਰਿਹਾ, ਪੰਡਿਤ ਜੈਦੇਵ ਚੱਲ ਹੀ ਰਿਹਾ, ਸ਼ੂਦਰ ਕਹਿਲਾਉਣ ਵਾਲੇ ਰਵਿਦਾਸ ਤੇ ਕਬੀਰ ਚੱਲਦੇ ਹੀ ਪਏ ਨੇ। ਸਭ ਦੇ ਨਾਲ ਚੱਲਣਾ, ਸਾਰਿਆਂ ਨੂੰ ਨਾਲ ਚਲਾਉਣਾ, ਬਸ ਨਾਨਕ ਦਾ ਇਹੀ ਮਤ ਹੈ, ਹੋਰ ਕੋਈ ਮਤ ਨਹੀਂ, ਹੋਰ ਕੋਈ ਮਤ ਨਹੀਂ। ਸੰਸਾਰ ਵਿੱਚ ਰਹਿਣ ਦੀ ਕਿਧਰੇ ਜੁਗਤੀ ਪੁੱਛੀ ਹੈ ਭਰਤਰੀ ਨੇ, ਕਿਉਂਕਿ ਘਰ ਬਾਰ ਛੋੜ ਆਇਆ ਸੀ, ਪਤਨੀ ਨੂੰ ਛੋੜ ਆਇਆ ਸੀ, ਰਾਜਪਾਠ ਛੋੜ ਆਇਆ ਸੀ, ਗੋਰਖ ਤੇ ਕਹਿਣੇ ਦੇ ਉੱਤੇ ਜਦ ਪਹਿਲੀ ਦਫਾ ਭਿਕਸ਼ਾ ਮੰਗਣ ਲਈ ਗਿਆ ਉਸ ਸ਼ਹਿਰ ਦੇ ਚ ਜਿਸ ਸ਼ਹਿਰ ਦਾ ਇਹ ਰਾਜਾ ਸੀ, ਭੇਜੇ ਗੋਰਖ ਨੇ, ਜਾ ਭਿਕਸ਼ਾ ਮੰਗ ਕੇ ਲਿਆ। ਰੋ ਪਿਆ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ, ਕਹਿੰਦੇ ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਬਿਖਿਆ। ਖੱਪਰ ਚੁੱਕ ਕੇ ਜਦ ਦਰ ਦਰ ਤੇ ਚੁਟਕੀ ਭਿਕਸ਼ਾ ਮੰਗਣੀ ਪਈ, ਭਰਤਰੀ ਤੇ ਜ਼ਾਰੋ ਜ਼ਾਰ ਰੋ ਪਿਆ, ਗੋਪੀ ਚੰਦ ਤੇ ਜ਼ਾਰੋ ਜ਼ਾਰ ਰੋ ਪਿਆ ਸੀ। ਹੈਂ, ਲੱਖਾਂ ਦਾ ਮੈਦਾਨ ਕਰਨ ਵਾਲਾ ਸੀ, ਚੁਟਕੀ ਚੁਟਕੀ ਆਟਾ ਘਰੋਂ ਮੰਗਣਾ, ਤੜਪ ਉੱਠਿਆ ਸੀ, ਰੋ ਉੱਠਿਆ ਸੀ। ਪਰ ਹੁਣ ਪੱਕੇ ਇਰਾਦੇ ਦਾ ਬੰਦਾ ਸੀ, ਦ੍ਰਿੜ ਇਰਾਦੇ ਦਾ ਬੰਦਾ ਸੀ, ਸਾਰੀਆਂ ਮੁਸੀਬਤਾਂ ਸਹਿੜੀਆਂ, ਸਾਰੀ ਸਾਧਨਾ ਕੀਤੀ, ਲੇਕਿਨ ਖੇਡ ਉਹ ਨਾ ਬਣੀ ਜੋ ਬਣਨੀ ਚਾਹੀਦੀ ਸੀ। ਇਹ ਨਦੀ ਸਾਗਰ ਦੇ ਸਾਗਰ ਨਾ ਹੋਈ, ਇਹ ਕਿਰਨ ਸੂਰਜ ਦੇ ਸੂਰਜ ਨਾ ਹੋਈ। ਗੁਰੂ ਨਾਨਕ ਨੂੰ ਕਹਿਣਾ ਪਿਆ, ਤੈਨੂੰ ਰਾਜ ਸਿੰਘਾਸਣ ਛੋੜਨ ਦੀ ਲੋੜ ਨਹੀਂ ਸੀ, ਤੈਨੂੰ ਆਪਣੀ ਪਤਨੀ ਛੋੜਨ ਦੀ ਲੋੜ ਨਹੀਂ ਸੀ, ਤੈਨੂੰ ਆਪਣੀ ਧਨ ਸੰਪਦਾ ਮਹਿਲ ਮਾੜੀਆਂ ਛੋੜਨ ਦੀ ਲੋੜ ਨਹੀਂ ਸੀ, ਕਮ ਸੇ ਕਮ ਤੂੰ ਇਸ ਫੁੱਲ ਦੇ ਕੋਲੋਂ ਹੀ ਸਿੱਖ ਲੈਂਦਾ, ਕਿਸ ਕੋਲੋਂ, ਕਮਲ ਕੋਲੋਂ। ਇਹਦੇ ਬਾਰੇ ਹੁਣ ਗੁਰੂ ਨਾਨਕ ਸਮਝਾਉਂਦੇ ਨੇ ਭਰਤਰੀ ਨੂੰ, ਜਲ ਤੇ ਉਪਜੇ ਜਲ ਤੇ ਦੂਰ, ਜਲ ਮੇ ਜੋਤ ਰਿਆ ਭਰਪੂਰ। ਸੁਣ ਭਰਤਰ ਮੁਖਾਤਬ ਕਰਦੇ ਨੇ, ਸੁਣ ਭਰਤਰ ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਦ। ਪੈਦਾ ਤੇ ਜਲ ਦੇ ਚੋਇਆ ਇਹ ਕਮਲ, ਜੀਵਦਾ ਵੀ ਜਲ ਦੇ ਆਸਰੇ ਤੇ ਪਿਆ ਇਹ ਕਮਲ। ਪਰ ਵਜ਼ਬ ਦੀ ਗੱਲ, ਜਿਹਦੇ ਆਸਰੇ ਵਿੱਚ ਜੀਵਦਾ ਪਿਆ ਤੇ ਜਿਹਦਾ ਸਦਕਾ ਇਸਦਾ ਜਨਮ ਹੋਇਆ, ਇਹ ਉਹਦੇ ਚ ਡੁੱਬਿਆ ਨਹੀਂ, ਗਰਕ ਨਹੀਂ ਹੋਇਆ। ਜੀਵਣਾ ਤੇ ਰੋਟੀ ਦੇ ਆਸਰੇ ਤੇ ਚੱਲਦਾ ਪਿਆ, ਭੋਜਨ ਦੇ ਆਸਰੇ ਤੇ। ਇਹ ਵੀ ਮੈਂ ਅਰਜ਼ ਕਰਾਂ, ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ, ਮੈਂ ਇਸ ਤਰ੍ਹਾਂ ਵੀ ਕਹਿੰਦਾ ਹੁੰਦਾ, ਇਹ ਤਨ ਬਸ ਰੋਟੀ ਹੈ ਔਰ ਕੁਛ ਵੀ ਨਹੀਂ, ਦਿਖਾਈ ਦੇ ਰਿਹਾ ਰੋਟੀ, ਤੇ ਹੁਣ ਸਾਰੇ ਸਿਆਣੇ ਬੈਠੇ ਹੋਣਗੇ ਤੇ ਕੋਈ ਨਾ ਕੋਈ ਸਾਇੰਟਿਸਟ ਵੀ ਬੈਠੇ ਹੋਣਗੇ। ਤਾਂ ਕਹਿਣਗੇ ਤਨ ਕਿਸ ਤਰ੍ਹਾਂ ਰੋਟੀ, ਇਹ ਕਿਵੇਂ ਰੋਟੀ ਤੋਂ ਬਣਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ, ਰਖਤ ਬਿੰਦ ਕਰ ਨਿਮਿਆ ਆਗਨ ਉਦਰ ਮਾਝਾ। ਇਹ ਤਨ ਬਣਿਆ ਲਹੂ ਤੋਂ, ਇਹ ਤਨ ਬਣਿਆ ਬਿੰਦ ਤੋਂ। ਰਖਤ ਬਿੰਦ ਕਰ ਨਿਮਿਆ, ਪਰ ਹੁਣ ਸਵਾਲ ਪੈਦਾ ਹੁੰਦਾ ਹੈ, ਲਹੂ ਕਿਵੇਂ ਬਣਦਾ, ਬਿੰਦ ਕਿਵੇਂ ਬਣਦਾ? ਉਹ ਤੇ ਰੋਟੀ ਤੋਂ ਬਣਦਾ, ਹੋਰ ਕਿਸ ਤੋਂ ਬਣਦਾ? ਉਹ ਤੇ ਭੋਜਨ ਤੋਂ ਬਣਦਾ, ਹੋਰ ਕਿਸ ਤੋਂ ਬਣਦਾ? ਖਾਧੀ ਹੋਈ ਰੋਟੀ ਹੋਣ ਬਣਦੀ, ਖਾਧੀ ਹੋਈ ਰੋਟੀ ਹੀ ਬਿੰਦ ਬਣਦੀ। ਰਖਤ ਬਿੰਦ ਕਰ ਨਿਮਿਆ ਆਗਨ ਉਦਰ ਮਜਾ। ਫਿਰ ਗੁਰਬਾਣੀ ਖੁਲਾਸਾ ਕਰਦੀ ਹੈ, ਮਾਂਖੀ ਰਖਤ ਪਿਤਾ ਬਿੰਦਾਰਾ, ਮਾਂ ਦਾ ਲਹੂ ਪਿਤਾ ਦਾ ਬਿੰਦ। ਫਿਰ ਗੁਰਬਾਣੀ ਖੋਲਦੀ ਹੈ, ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। ਫਿਰ ਗੁਰਬਾਣੀ ਖੁਲਾਸਾ ਕਰਦੀ ਹੈ, ਪਾਨੀ ਮਹਿਲਾ ਮਾਠੀ ਗੋਰੀ, ਇਸ ਮਾਠੀ ਕੀ ਪੁੱਤਰੀ ਜੋੜੀ। ਬੜਾ ਖੁਲਾਸਾ ਹੈ ਗੁਰੂ ਗ੍ਰੰਥ ਸਾਹਿਬ ਦੇ। ਤਨ ਰੋਟੀ ਹੈ, ਖੂਨ ਤੋਂ ਬਣਦਾ, ਬਿੰਦ ਤੋਂ ਬਣਦਾ। ਤੇ ਜਦ ਖੂਨ ਤੋਂ ਹੀ ਇਹ ਤਨ ਬਣਦਾ, ਬਿੰਦ ਤੋਂ ਹੀ ਇਹ ਤਨ ਬਣਦਾ, ਤਾਂ ਫਿਰ ਵੇਖਣਾ ਪਏਗਾ, ਸੋਚਣਾ ਪਏਗਾ, ਗਹਿਰਾਈ ਚ ਦੇਖਣਾ ਪਏਗਾ, ਬਿੰਦ ਕਿਵੇਂ ਬਣਦਾ, ਖੂਨ ਕਿਵੇਂ ਬਣਦਾ? ਰੋਟੀ ਤੋਂ ਬਣਦਾ, ਭੋਜਨ ਤੋਂ ਬਣਦਾ। ਤਨ ਬਣਿਆ ਭੋਜਨ ਤੋਂ, ਤਨ ਰੋਟੀ ਹੈ, ਬਣਿਆ ਜੋ ਰੋਟੀ ਤੋਂ ਹੈ। ਜਦ ਇਹ ਬਣਿਆ ਹੀ ਰੋਟੀ ਤੋਂ ਹੈ, ਜੰਮਿਆ ਹੀ ਰੋਟੀ ਤੋਂ ਹੈ, ਹੁਣ ਧਿਆਨ ਦੇਣਾ, ਜੀਵੇਗਾ ਵੀ ਰੋਟੀ ਦੇ ਆਸਰੇ ਤੇ, ਬਿਨਾਂ ਰੋਟੀ ਤੋਂ ਨਹੀਂ ਜੀ ਸਕਦਾ, ਬਿਨਾਂ ਭੋਜਨ ਤੋਂ ਨਹੀਂ ਜੀ ਸਕਦਾ। ਜੰਮਿਆ ਜੋ ਰੋਟੀ ਤੋਂ ਹੈ, ਪੈਦਾ ਜੋ ਰੋਟੀ ਤੋਂ ਹੋਇਆ, ਬਿਨਾਂ ਰੋਟੀ ਤੋਂ ਨਹੀਂ ਰਹਿ ਸਕਦਾ। ਕਬੀਰ ਜੈਸੇ ਇੱਕ ਮਹਾਨ ਦਾਰਸ਼ਨਿਕ ਸੰਤ ਨੂੰ ਵੀ ਬੁਲੰਦ ਆਵਾਜ਼ ਵਿੱਚ ਕਹਿਣਾ ਪਿਆ, ਭੁੱਖੇ ਭਗਤ ਨਾ ਕੀਜੇ, ਯੇ ਮਾਲਾ ਆਪਣੇ ਲਈ, ਐ ਪ੍ਰਭੂ ਆਪਣੀ ਮਾਲਾ ਪਕੜ, ਮੇਰੇ ਕੋਲ ਨਹੀਂ, ਭੁੱਖਿਆਂ ਨਹੀਂ ਆਉਂਦਾ, ਭੁੱਖਿਆਂ ਤੇਰਾ ਨਾਮ ਨਹੀਂ ਜਪਿਆ। ਭੁੱਖੇ ਭਗਤ ਨਾ ਕੀਜੇ, ਯੇ ਮਾਲਾ ਆਪਣੇ ਹੀ ਲੀਜੇ। ਫਿਰ ਕਮਾਲ ਕੀਤਾ ਹੈ ਇੱਕ ਸ਼ਬਦ ਵਿੱਚ ਤੇ ਕਬੀਰ ਨੇ, ਐਲਾਨੀਆਂ ਕਿਹਾ ਚਾਰ ਹਸਤੀਆਂ ਪੂਜਣ ਯੋਗ ਨੇ, ਧਨ ਧਨ ਪੂਜਣ ਯੋਗ ਨੇ। ਕਿਹੜੀਆਂ ਚਾਰ? ਤੂੰ ਜੋ ਗਿਣਤੀ ਕੀਤੀ ਹੈ ਧਿਆਨ ਨਾਲ ਸੁਣ ਲੈਣ। ਭਗਤ ਕਬੀਰ, ਧਨ ਗੋਪਾਲ ਧਨ ਗੁਰਦੇਵ, ਹੇ ਗੋਪਾਲ ਤੂੰ ਪੂਜਣ ਯੋਗ ਹੈ, ਪੂਜਣ ਯੋਗ ਹੈ। ਪਰ ਹੇ ਗੁਰੂ ਤੂੰ ਵੀ ਪੂਜਣ ਯੋਗ ਹੈ, ਤੇਰਾ ਸਦਕਾ ਗੋਪਾਲ ਦਾ ਪਤਾ ਚੱਲਦਾ, ਤੇਰੇ ਬੋਲਾਂ ਤੋਂ ਗੋਪਾਲ ਦੀ ਝਲਕ ਮਿਲਦੀ। ਧਨ ਗੋਪਾਲ ਧਨ ਗੁਰਦੇਵ, ਤੀਸਰਾ ਧਨ ਅਨਾਦ ਭੁੱਖੇ ਕਵਲ ਟੇਕ, ਧਨ ਹੈ ਇਹ ਅੰਨ ਇਹ ਰੋਟੀ, ਜਦ ਤੂੰ ਪੇਟ ਦੇ ਚ ਪੈ ਜਾਂਦੀ ਹੈ ਤੇ ਗੁਰੂ ਵੀ ਚੰਗਾ ਲੱਗਦਾ, ਰੱਬ ਵੀ ਚੰਗਾ ਲੱਗਦਾ, ਨਹੀਂ ਤੇ ਦੋਵੇਂ ਨਹੀਂ ਚੰਗੇ ਲੱਗਦੇ, ਨਹੀਂ ਚੰਗੇ ਲੱਗਦੇ। ਧਨ ਅਨਾਜ, ਧਨ ਹੈ ਇਹ ਅੰਨ ਅਨਾਜ ਰੋਟੀ, ਧਨ ਅਨਾਜ ਭੁੱਖੇ ਕਵਲ ਟੇਕੇ, ਭੁੱਖਾ ਇੰਜ ਖਿੜ ਜਾਂਦਾ ਜਿਵੇਂ ਕਮਲ ਦਾ ਫੁੱਲ। ਇਹ ਵੀ ਪੂਜਣ ਯੋਗ ਹੈ, ਜਿੱਥੇ ਰੱਬ ਨੂੰ ਬਿਠਾਇਆ ਜਿਸ ਸਿੰਘਾਸਣ ਤੇ ਕਬੀਰ ਨੇ, ਜਿਸ ਸਿੰਘਾਸਣ ਤੇ ਗੁਰੂ ਨੂੰ ਬਿਠਾਇਆ ਉੱਥੇ ਹੀ ਰੋਟੀ ਨੂੰ ਬਿਠਾ ਰਹੀ ਹੈ, ਉਸੇ ਦਰਜੇ ਤੇ। ਤਾਂ ਹੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸੰਗਤ ਤੇ ਪੰਗਤ ਇਕੱਠੀ ਕਰ ਦਿੱਤੀ, ਬਰਾਬਰ ਨੇ। ਸਿਮਰਨ ਕਰਕੇ ਜੇ ਆਨੰਦ ਪ੍ਰਾਪਤ ਕੀਤਾ ਜਾ ਸਕਦਾ, ਸੇਵਾ ਕਰਕੇ ਵੀ ਆਨੰਦ ਪ੍ਰਾਪਤ, ਗੁਰਸੇਵਾ ਤਪਾਂ ਸਿਰ ਤਪ ਸਾਰ, ਸੇਵਾ ਦੀ ਵੀ ਆਪਣੀ ਮਹਿਮਾ। ਸਿਮਰਨ ਦੀ ਵੀ ਆਪਣੀ ਮਹਿਮਾ, ਸੰਗਤ ਦੀ ਵੀ ਆਪਣੀ ਮਹਿਮਾ, ਪੰਗਤ ਦੀ ਵੀ ਆਪਣੀ ਮਹਾਨਤਾ। ਬਸ਼ਰਤੇ ਮਨੁੱਖ ਨੂੰ ਸੰਗਤ ਵਿੱਚ ਬੈਠਣ ਦਾ ਢੰਗ ਆਵੇ, ਔਰ ਬਸ਼ਰਤੇ ਪੰਗਤ ਦੀ ਸੇਵਾ ਕਰਨ ਦਾ ਢੰਗ ਆਵੇ। ਇੰਜ ਨਹੀਂ ਇੱਕ ਚੌਰ ਪਿਆ ਕਰਦਾ ਤੇ ਦੂਸਰੇ ਨੇ ਹੱਥੋਂ ਲੈ ਲਈ ਤੇ ਫਿਰ ਉਸਨੇ ਉਹਦੇ ਕੋਲੋਂ ਖੋ ਕੇ ਉਹਦੇ ਸਿਰ ਤੇ ਮਾਰੀ, ਤੇਰਾ ਕੀ ਹੱਕ, ਤੂੰ ਕੌਣ ਆ, ਮੈਂ ਕਰਦਾ ਚੌਰ, ਮੈਂ ਤੇ ਕ੍ਰਿਸ਼ਮੇ ਦੇਖ ਕੇ ਦੰਗ ਰਹਿ ਜਾਂਦੇ, ਸੇਵਾ ਪੈ ਕਰਦੇ। ਸਾਬਣ ਲਾ ਲਾ ਕੇ ਮਾਰਬਲ ਦਾ ਫਰਸ਼ ਉਦੋਂ ਧੋਵੋ ਜਦੋਂ ਸੰਗਤਾਂ ਆਉਂਦੀਆਂ ਨੇ, ਲੱਤਾਂ ਬਾਹਾਂ ਸਭ ਦੀਆਂ ਥੋੜਾ ਉਹ ਵਿਚਾਰੇ ਚੱਲਦੇ ਨੇ, ਗਿਰਦੇ ਨੇ, ਰੋਜ਼ ਗਿਰਦੇ ਨੇ। ਮੈਂ ਉਹਨਾਂ ਨੂੰ ਕਹਿੰਦਾ ਰਾਤ ਨੂੰ ਕਰ ਲਿਆ ਕਰੋ, ਨਹੀਂ ਜਦ ਅੰਮ੍ਰਿਤ ਵੇਲੇ ਆ ਉਦੋਂ ਕਰਨੀ ਹੈ ਦਿਖਾਣ। ਤੂੰ ਗਿਰਦੇ ਨੇ ਲੋਕੀ, ਕਈਆਂ ਦੀਆਂ ਲੱਤਾਂ ਟੁੱਟੀਆਂ ਹੋਈਆਂ ਮੈਂ ਦੇਖਦਾ, ਕਈਆਂ ਦੀਆਂ ਬਾਹਾਂ ਟੁੱਟ ਗਈਆਂ। ਇਹਨਾਂ ਦੀਆਂ ਸੇਵਾ ਇਹ ਜੋ ਕਰਦੇ ਨੇ, ਤੇ ਜੇ ਕਿਸੇ ਦੀਆਂ ਲੱਤਾਂ ਹੀ ਟੁੱਟਦੀਆਂ ਨੇ, ਬਾਹਾਂ ਹੀ ਟੁੱਟਦੀਆਂ ਨੇ, ਤਾਂ ਸੇਵਾ ਆਖੋਗੇ, ਕਿਸ ਤਰ੍ਹਾਂ ਆਖੋਗੇ ਸੇਵਾ। ਬੇਹੋਸ਼ੀ ਨਾਲ ਸੇਵਾ ਹੋ ਰਹੀ ਹੈ, ਬੇਹੋਸ਼ੀ ਨਾਲ ਸਿਮਰਨ ਹੋ ਰਿਹਾ। ਧਨ ਅਨਾਦ ਭੁੱਖੇ ਕਵਲ ਟੇਕੇ, ਚੌਥਾ ਪੂਜਣ ਯੋਗ ਕੌਣ ਤਨਤਾ ਦੇਯੋ। ਧਨ ਓਏ ਸੰਤ ਜਿਨ ਐਸੀ ਜਾਨੇ, ਤਿੰਨ ਕੋ ਮਿਲਬੋ ਸਾਰੰਗ ਪਾਣੀ। ਪੂਜਣ ਯੋਗ ਹੈ ਉਹ ਸੰਤ ਜਿਨੇ ਇਹ ਜਾਣਿਆ ਕਿ ਰੋਟੀ ਧਨ ਹੈ, ਗੁਰੂ ਧਨ ਹੈ, ਪ੍ਰਭੂ ਧਨ। ਜਿਸਨੇ ਇਸ ਅਸਲੀਅਤ ਨੂੰ ਜਾਣਿਆ ਉਹ ਵੀ ਪੂਜਣ ਯੋਗ, ਉਹ ਵੀ ਧਨਤਾ ਦੇ ਯੋਗ ਹੈ। ਤੂੰ ਮੈਂ ਫਿਰ ਅਰਜ਼ ਕਰਾਂ, ਧਨ ਰੋਟੀ ਹੈ, ਬਣਿਆ ਰੋਟੀ ਤੋਂ। ਜੀਵੇਗਾ ਵੀ ਰੋਟੀ ਦੇ ਆਸਰੇ ਤੇ, ਬਿਨਾਂ ਰਿਜ਼ਕ ਤੋਂ ਇਹ ਤਨ ਜੀ ਨਹੀਂ ਸਕਦਾ, ਨਹੀਂ ਜੀ ਸਕਦਾ। ਤੇ ਹੁਣ ਹੋਰ ਸੁਣ ਲਓ, ਰਿਜ਼ਕ ਹਰ ਜਗ੍ਹਾ ਨਹੀਂ ਪਿਆ। ਮਨੁੱਖ ਜਿੱਥੇ ਬੈਠਾ ਹੈ ਜ਼ਰੂਰੀ ਨਹੀਂ ਇਸਦਾ ਰਿਜ਼ਕ ਵੀ ਉੱਥੇ ਹੋਵੇ। ਰਿਜ਼ਕ ਜਿੱਥੇ ਹੋਵੇਗਾ, ਇਸ ਰੋਟੀ ਦੇ ਪੁਤਲੇ ਨੂੰ ਉੱਥੇ ਜਾਣਾ ਪਏਗਾ। ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਏ। ਐ ਸੱਚਾਈ ਹੈ, ਰਿਜ਼ਕ ਜਿੱਥੇ ਹੈ, ਦਾਣੇ ਜਿੱਥੇ ਹੈ, ਕਿਰਤ ਧੱਕੇ ਮਾਰ ਕੇ ਉੱਥੇ ਲੈ ਜਾਏਗਾ, ਲੈ ਜਾਏਗਾ, ਲੈ ਜਾਏਗਾ, ਕਿਰਤ ਧੱਕੇ ਦੇ। ਰਿਜ਼ਕ ਹਰ ਜਗ੍ਹਾ ਨਹੀਂ ਪਿਆ, ਰਿਜ਼ਕ ਲੱਭਣਾ ਪਏਗਾ, ਜਿੱਥੇ ਪਿਆ ਟੋਲਣਾ ਪਏਗਾ। ਕੁਦਰਤ ਚਾਹੁੰਦੀ ਹੈ ਕੁਛ ਕਰੇ, ਮਿਹਨਤ ਕਰੇ, ਜਿੱਥੇ ਰਿਜ਼ਕ ਪਿਆ ਉੱਥੇ ਲੱਭੇ। ਮਨੁੱਖ ਦੇ ਅੰਦਰ ਸਭ ਤੋਂ ਵੱਡੀ ਚਿੰਤਾ ਵੀ ਰਿਜ਼ਕ ਦੀ, ਰੋਟੀ ਦੀ। ਬਗੌਰ ਮੁਤਾਬ ਕਾਰਨ, ਪਾਣੀ ਦੇ ਤੇ ਦਰਿਆ ਚੱਲਦੇ ਨੇ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਪਾਣੀ ਦੀ ਤੇ ਬਾਰਿਸ਼ ਆਉਂਦੀ ਹੈ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਕਮਾਣੀ ਪੈਂਦੀ ਹੈ, ਲੱਭਣੀ ਪੈਂਦੀ ਹੈ। ਪਾਣੀ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਆਕਸੀਜਨ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਹਵਾ ਦੀ ਚਿੰਤਾ ਨਹੀਂ ਹੈ ਇਤਨੀ ਮਨੁੱਖ ਨੂੰ, ਰੋਟੀ ਦੀ ਚਿੰਤਾ ਲੱਭਣੀ ਪੈਂਦੀ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਏ। ਬਹੁਤ ਪੁਰਾਣੀ ਗੱਲ ਯਾਦ ਆਉਂਦਾ ਜੀ, ਜਦ ਕਿ ਇਸ ਤਰ੍ਹਾਂ ਦੀ ਕਥਾ ਚੱਲੇ ਯਾਦ ਆਉਂਦੀ। ਆਸਨਸੋਲ ਤੋਂ ਮੈਂ ਸਵੇਰੇ ਟ੍ਰੇਨ ਤੇ ਉਤਰਿਆ, ਸੀਸਗੰਜ ਸਾਹਿਬ ਵਿੱਚ ਨਹਾ ਧੋ ਕੇ ਮੈਂ ਅੰਦਰ ਮੱਥਾ ਟੇਕਣ ਗਿਆ ਤੇ ਗਿਆਨੀ ਮਾਨ ਸਿੰਘ ਜੀ ਚੌਰ ਕਥਾ ਕਰ ਰਹੇ ਸਨ। 30-40 ਸਾਲ ਪਹਿਲੇ ਕੋਈ ਚੰਗੇ ਬਜ਼ੁਰਗ ਕਥਾ ਵਾਚਕ ਸਨ, ਸਿਆਣੇ ਅਰਥ ਬੋਧ ਤੇ ਗਿਆਤੇ, ਪ੍ਰਿੰਸੀਪਲ ਗੰਗਾ ਸਿੰਘ, ਬੇਦੀ ਬਿਰਜ ਵੱਲਭ ਸਿੰਘ, ਗਿਆਨੀ ਬਾਦਲ ਸਿੰਘ, ਗਿਆਨੀ ਰਣਜੀਤ ਸਿੰਘ ਜੀ ਪਾਰਸ, ਗਿਆਨੀ ਮਾਨ ਸਿੰਘ ਜੀ ਚੌਰ ਅੱਜ ਤੇ ਸਵੇਰੇ ਟੇਪ ਸੁਣਦੇ ਨੇ, ਸ਼ਾਮ ਨੂੰ ਸੁਣਾ ਦਿੰਦੇ ਨੇ, ਸ਼ਾਮ ਨੂੰ ਟੇਪ ਸੁਣਦੇ ਨੇ, ਸਵੇਰੇ ਸੁਣਾ। ਕੋਈ ਮਿਹਨਤ ਨਹੀਂ, ਕੋਈ ਸਾਧਨਾ ਨਹੀਂ, ਕੋਈ ਤਪੱਸਿਆ ਨਹੀਂ, ਕੋਈ ਆਲੇ ਦੁਆਲੇ ਦੀ ਖੋਜ ਨਹੀਂ। ਇਹ ਚੰਗੇ ਅਨੁਭਵੀ ਪੁਰਸ਼ ਸਨ। ਮਾਨ ਸਿੰਘ ਜੀ ਜੌਰ ਜਗਤ ਦੀ ਬਨਾਵਟ, ਸਜਾਵਟ ਤੇ ਪਰਲੇ ਇਹਦੇ ਉੱਤੇ ਬੋਲ ਰਹੇ ਸਨ। ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਪ ਬਜ਼ੁਰਗ ਸਨ। ਤੇ ਮੈਂ ਉਹਨਾਂ ਦਿਨਾਂ ਦੀ ਗੱਲ ਕਰਦਾ ਪਿਆ ਜਦ ਮੇਰੀ ਚੜ੍ਹਦੀ ਜਵਾਨੀ ਸੀ। ਉਹ ਬਿਰਧ ਸਨ, 84-85 ਸਾਲ ਦੇ ਬਜ਼ੁਰਗ ਸਨ। ਮੇਰੇ ਨਾਲ ਪਿਆਰ ਵੀ ਬੜਾ ਸੀ ਉਹਨਾਂ। ਮੱਥਾ ਟੇਕ ਕੇ ਮੈਂ ਬੈਠ ਗਿਆ। ਭਾਵੇਂ ਮੈਂ ਜਲਦੀ ਜਾਣਾ ਸੀ, ਪਰ ਮੈਂ ਬਜ਼ੁਰਗਾਂ ਨੂੰ ਸੁਣਨਾ। ਉਹਨਾਂ ਨੇ ਪਹਿਲੇ ਇਸਲਾਮੀ ਮਤ ਦੇ ਮੁਤਾਬਕ ਦੱਸਿਆ, ਜਗਤ ਦੀ ਸਿਰਜਣਾ, ਜਗਤ ਦਾ ਟਿਕਣਾ, ਜਗਤ ਦੀ ਪਰਲੈ। ਫਿਰ ਸਨਾਤਨੀ ਮਤ ਨੂੰ ਲਿਆ, ਬ੍ਰਹਮਾ ਜਗਤ ਦੀ ਸਾਜਨਾ ਕਰਦਾ, ਸ਼ੰਕਰ ਜਗਤ ਦੀ ਪਰਲੈ ਕਰਦਾ, ਵਿਸ਼ਨੂੰ ਜਗਤ ਦੀ ਪਾਲਣਾ। ਇਸ ਕਹਾਣੀ ਨੂੰ ਉਹਨਾਂ ਨੇ ਜ਼ਰਾ ਰੋਚਕਤਾ ਦੇ ਦਿੱਤੀ। ਮਿਥਿਹਾਸ ਹੈ, ਇਤਿਹਾਸ ਨਹੀਂ ਹੈ, ਪਰ ਪ੍ਰਾਚੀਨ ਰਿਸ਼ੀ ਮੁਨੀਆਂ ਦੇ ਸਮਝਾਉਣ ਦਾ ਇਹ ਬੜਾ ਢੰਗ ਸੀ, ਬਹੁਤ ਅੱਛਾ ਢੰਗ ਸੀ। ਸਿੱਧਾ ਕੱਕਾ ਅੱਖਰ ਨਹੀਂ ਪੜਾਉਂਦੇ ਸਨ, ਕਹਿੰਦੇ ਸਨ ਕੱਕਾ ਕਲਮ, ਚੱਚਾ ਚਾਕੂ, ਛੱਛਾ ਛਤਰੀ। ਇਹ ਛਤਰੀ ਨੂੰ ਵੇਖੇ ਤੈਨੂੰ ਅੱਖਰ ਦਾ ਬੋਧ ਹੋਵੇ, ਕਹਾਣੀਆਂ ਸੁਣੇ ਤੈਨੂੰ ਸੱਚਾਈ ਦਾ ਪਤਾ ਚੱਲ ਜਾਵੇ। ਸਮਝਾਉਣ ਦਾ ਢੰਗ ਸੀ, ਕਿਉਂਕਿ ਧਾਰਮਿਕ ਤੌਰ ਤੇ ਮਨੁੱਖ ਹਮੇਸ਼ਾ ਹੀ ਬੱਚਾ ਰਹਿੰਦਾ, ਕਰੀਬਨ ਰਾਜਨੈਤਿਕ ਤੌਰ ਤੇ ਬਜ਼ੁਰਗ ਹੋ ਜਾਂਦਾ। ਰਾਜਨੀਤੀ ਦੇ ਬੜੇ ਦਾਹ ਪੇਚ ਇਸ ਨੂੰ ਆਉਂਦੇ ਨੇ। ਆਰਥਿਕ ਤੌਰ ਤੇ ਵੀ ਬੜਾ ਸਿਆਣਾ ਹੁੰਦਾ, ਧਨ ਕਿਵੇਂ ਕਮਾਉਣਾ, ਪਰ ਧਰਮ ਕਿਵੇਂ ਕਮਾਉਣਾ, ਮਰਦੇ ਦਮ ਤੱਕ ਬੱਚੇ ਦਾ ਬੱਚਾ ਹੀ ਬਣਿਆ ਰਹਿੰਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਮਜਬੂਰਨ ਮਹਾਂਪੁਰਸ਼ਾਂ ਨੂੰ ਕਹਾਣੀਆਂ ਨਾਲ ਸਮਝਾਉਣਾ ਪੈਂਦਾ, ਸੁਣਾਉਣਾ। ਸਨਾਤਨ ਮਤ ਦੇ ਇਸ ਮਿਥਿਹਾਸ ਨੂੰ ਮਾਨ ਸਿੰਘ ਜੀ ਜੋ ਸੁਣਾ ਰਹੇ ਸਨ, ਬ੍ਰਹਮੇ ਦੀ ਲੰਬੀ ਚੌੜੀ ਗੱਲ ਕਰ ਔਰ ਸ਼ਿਵ ਜੀ ਦੇ ਸੁਭਾਵ ਨੂੰ ਵਰਣਨ ਕਰਨ ਤੋਂ ਬਾਅਦ ਸੁਣਾਉਣ ਲੱਗੇ ਵਿਸ਼ਨੂੰ ਜੀ ਦੀ ਗੱਲ। ਵੀ ਵਿਸ਼ਨੂੰ ਜਦ ਸਾਰਿਆਂ ਦਾ ਰਿਜ਼ਕ ਬਣਾਉਣ ਲੱਗਾ ਤੋ ਲੈਨ ਬੜੀ ਲੰਬੀ ਸੀ, ਪਸ਼ੂਆਂ ਦੀ ਲੈਨ, ਪੰਛੀਆਂ ਦੀ ਲੈਨ, ਕੀੜੇ ਮਕੌੜਿਆਂ ਦੀ ਕਤਾਰ। ਮਾਨ ਸਿੰਘ ਜੀ ਚੌਰ ਕਹਿੰਦੇ ਨੇ ਫਿਰ ਮਨੁੱਖਾਂ ਦੀ ਕਤਾਰ, ਲੈਨ। ਕਹਿੰਦਾ ਮੈਂ ਵੀ ਉਸੇ ਹੀ ਕਤਾਰ ਚ ਖੜਾ ਹੋ ਗਿਆ, ਕਿਉਂਕਿ ਰਿਜ਼ਕ ਮੈਨੂੰ ਵੀ ਚਾਹੀਦਾ ਸੀ, ਰੋਟੀ ਮੈਨੂੰ ਵੀ ਚਾਹੀਦੀ ਸੀ। ਉਹਨਾਂ ਦੇ ਕਹਿਣ ਦਾ ਆਪਣਾ ਢੰਗ ਮੈਂ ਤੁਹਾਨੂੰ ਪਹਿਲੇ ਦੱਸੀ। ਇਸ ਰੋਚਕਤਾ ਨੂੰ ਬਿਆਨ ਕਰਨਾ ਇਹ ਉਹਨਾਂ ਦਾ ਸੁਭਾਅ ਸੀ। ਕਹਿੰਦਾ ਉਡੀਕ ਕਰਦਾ ਰਿਹਾ। ਵਿਸ਼ਨੂੰ ਕੀ ਕਰਦੇ ਸਨ, ਦੋ ਮੁੱਠੀਆਂ ਦਾਣੇ ਭਰਦੇ ਸਨ, ਕਿਸੇ ਦੀ ਚੌਲੀ ਚ ਦੋ ਮੁੱਠੀਆਂ ਪਾ ਦਿੰਦੇ ਸਨ, ਕਿਸੇ ਦੀ ਚੌਲੀ ਚ ਇੱਕ ਮੁੱਠੀ ਪਾ ਦਿੰਦੇ ਸਨ, ਕਿਸੇ ਦੀ ਚੌਲੀ ਚ ਅੱਧੀ ਮੁੱਠੀ ਪਾਉਂਦੇ ਸਨ ਤੇ ਚਲਤਾ ਕਰੀ ਜਾਂਦੇ ਸਨ, ਵੰਡ ਇਸ ਤਰ੍ਹਾਂ ਪੇ ਕਰਦੇ ਸਨ। ਇਹਨੂੰ ਇੱਕ ਉਰਦੂ ਦਾ ਸ਼ਾਇਰ ਕਹਿੰਦਾ, ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ। ਕੁਦਰਤ ਨੇ, ਪ੍ਰਭੂ ਨੇ ਤਕਸੀਮ ਕੀਤਾ ਹੈ, ਵੰਡਿਆ ਹੈ ਅਜ਼ਲ ਤੋਂ। ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ। ਕਾਬਲੀਅਤ ਦੇਖੀ, ਅਗਲੇ ਦੀ ਝੋਲੀ ਦੇਖੀ, ਅਗਲੇ ਦੀ ਪਾਤਰਤਾ ਦੇਖੀ ਤੇ ਪ੍ਰਮਾਤਮਾ ਉਂਜ ਪਾਉਂਦਾ, ਇਹਦੇ ਕੋਲ ਤੇ ਕੌਲੀ ਹੈ, ਇਹਦੇ ਕੋਲ ਲੋਟਾ ਹੈ, ਇਹਦੇ ਕੋਲ ਗਲਾਸ ਹੈ, ਇਹਦੇ ਕੋਲ ਤੇ ਵੱਡਾ ਥਾਲ ਹੈ, ਇਹਦੇ ਕੋਲ ਤੇ ਬਹੁਤ ਵੱਡੀ ਬਾਲਟੀ ਹੈ, ਇਹਦੇ ਕੋਲ ਤੇ ਬਹੁਤ ਵੱਡਾ ਡੋਲ ਹੈ। ਜਿਸ ਤਰ੍ਹਾਂ ਦੀ ਪਾਤਰਤਾ ਸੀ ਸਭ ਦੀ ਭਰੀ ਜਾਂਦਾ ਸੀ, ਕੌਲੀ ਵੀ ਭਰ ਦਿੰਦਾ ਸੀ, ਲੋਟਾ ਵੀ ਭਰ ਦਿੰਦਾ ਸੀ, ਡੋਲ ਵੀ ਭਰ ਦਿੰਦਾ ਸੀ, ਪਰ ਦਿੰਦਾ ਉਸ ਢੰਗ ਨਾਲ ਸੀ ਜਿਹਦੇ ਕੋਲ ਜਿਸ ਤਰ੍ਹਾਂ ਦੀ ਪਾਤਰਤਾ ਸੀ, ਜਿਸ ਤਰ੍ਹਾਂ ਦਾ ਭਾਂਡਾ ਸੀ। قدرت کیا ہر ایک کو اقسام ازل سے جو شخص کے جس چیز کے قابل نظر آیا، بلبل کو دیا نالا تو پروانے کو جلنا، غم ہم کو دیا سب سے جو مشکل نظر آیا۔ ساری دنیا دیا چنتاواں تے غم، گہرائیاں تے سوچنیاں اے پرماتما نے میری جھولی چ پا دیتے ہیں، کیونکہ میری پاترتا یہی سی، میرا بانڈا اس طرح سی، میرے کول برتن اس طرح سی۔ بشنو دو مٹھیاں بھرتا ہے، کسے دی جھولی چ دو، کسے دی ایک، کسے دی ادھی، چلتا کری جاتا سب۔ مان سنگھ تھی کہندے نے آخر پھر میرا بھی نمبر آ گیا، لین دے جو سی میں بھی چولی اٹ کے کھڑا ہو گیا۔ ہے دیوتا، ہے بھگوان، میری چولی چ بھی پاؤ۔ انہوں نے دو مٹھیاں بھریاں، انج کھلیر دتیاں، آخیا مان سنگھ تیرے دانے کھلیر دیتے نے، ہوں آپ ہی چن لے جا۔ کہندا 84 سال ہو گئے نا دانے چندیاں چندیاں، جس دن مک گئے اس دن مان سنگھ مک جائے گا۔ یہ گل مینوں اجے تک یاد ہے۔ کہن لگے 84 سال ہو گئے نا دانے چندیاں چندیاں، جس دن مک گئے اس دن مان سنگھ مک جائے گا۔ نک نتھ خسم ہتھ، کرت دھکے دے، جہاں دانے تہاں کھانے، نان کا سچ ہے۔ ایک بڑی پربل سچائی ہے کہ جہاں دانے تہاں کھانے، نان کا سچ ہے۔ تن روٹی ہے، بنیا روٹی تو ہے، جیوے گا بھی روٹی دے آسرے تے، روٹی لبنی پے گی، روٹیاں دی بارش نہیں ہوتی۔ روٹی کمانی پے گی، روٹیاں دے دریا نہیں چلتے۔ کرت دھکے دے، کرت کرنی پے گی، محنت کرنی پے گی، لبنی پے گی۔ تو چونکہ لبنی پیندی ہے تو سب تو وڈی چنتا بھی بندے دے اندر رزق دی اور کچھ بھی نہیں ہے۔ میرے دیکھے تے گستاخی معاف، بار بار معاف کر دینا، نوٹاں دے بندل روٹیاں دے ہی بندل نے اور کچھ بھی نہیں۔ میرے پوتراں نو بھی ملدی رہے، پوتریاں نو بھی ملدی رہے، پڑ پوتریاں نو گل ساری روٹیاں دی بندل نے اور کچھ بھی نہیں، کچھ بھی۔ تے مہاراج دی بانی کہندی ہے نہ کر چنتا ہے کرتے، رزق تو لب لیکن چنتا نہ کر، رزق دی چنتا نہ کر، تلاش تے کر، محنت تے کر، پر چنتا نہ کر۔ کیوں چنتا کیوں نہ کریے؟ تو سدگر سمجھاندے نے، پہلے دیتے رزق سنبھا، پاچھے دیتے جنت اپاہا۔ جیو دا جنم بعد دے چاہندا ہے، رزق اس دا پہلے بنے، صرف لبنا پہندا۔ تے جد رزق پہلے ہی بنے ہوندا ہے تو پھر چنتا کیوں؟ جیو تو پہلے جیو دا رزق۔ یہ ایرانی صوفی سنت نے بڑی با کمال دلیل دیتی ہے۔ وہ کہندا ہے غمے روزی مخر، رزق دا غم بالکل نہ کر، اوکے نہ کر، شیخ صاحب بول کے بھی نہ کر، روٹی دا غم نہ کر، روٹی لب، روٹی کما، اور غم نہ کر۔ غمے روزی مخر، مزن اورا کے دفتر را، کہ پیشے استفل اے زد، کل کند پستان مادر را۔ دیکھدا نہیں ماں دے استنا دچ دودھ پہلے آ جاندا ہے، بچے دا جنم بعد دے چاندا ہے۔ تینوں اتنی عقل نہیں آئی، تینوں اتنی سمجھ نہیں آئی شیخ صاحب، کہ پیشے استفل اے زد، تفل بچے نو کہندے ہیں، کہ پیشے استفل اے زد، کل کند پستان مادر را۔ ماں دے استنا دچ دودھ پہلے آ جاندا ہے، بچے دا جنم بعد دے چاہندا ہے، مرک رزق تیرا پہلے بنیا پیا ہے، جنم تیرا بعد دے چاہندا ہے۔ تو اس تو سمجھ لے، چنتا نہ کر، یہ ٹھیک ہے، تن روٹی ہے اور کچھ بھی نہیں، اور کچھ بھی نہیں۔ تو سب کچھ جو تن نو ہی من بیٹھا وہ رزق ہی سب کچھ ہے۔ تو یہ روٹی لئی دھرم گوا سکتا ہے، روٹی لئی ایمان بیچ سکتا ہے، روٹی لئی سب کچھ بیچ سکتا ہے، قوم بیچ سکتا ہے، دیش بیچ سکتا ہے، سب کچھ بیچ سکتا ہے، رزق کر کے ہی ہوتا ہے، اور کس کر کے؟ دھوکھا دے سکتا ہے، چھل کر سکتا ہے، کپڑ کر سکتا ہے، مسئلہ سارا روٹی دا، اور کچھ بھی نہیں۔ کہنیاں دو روٹیاں ہی ہوندیاں، اور کچھ بھی نہیں۔ اس نو ہن میں لمکاواں راج یوگی برتری، جہدے پرتی میرے پادشاہ نے بڑے شبد اچارن کیتے، تین آسا راگ۔ سگلی جوت ہماری سمیا نانا ورن انیکن، کہ نانک سن بھرتر جوگی پار برم لیو ایک۔ جلتے اپجے جلتے دور، جل میں جوت ریا بھرپور، سن بھرتر نانک کہے بچار، نرمل نام میرا آدھار۔ تیسرا شبد، صفتی رتا سد بے راگی، جوے جنم نہ ہارے، کہ نانک سن بھرتر جوگی کھیوا امرت داورے۔ یہ تین شبد بھی بڑے قیمتی نے، اور اس تو یہ بھی سمجھ آتی ہے کہ بھرتری دی سمجھ بڑی اچھی سی۔ اتنے اچے سدھانتک نقطے دھن گرو نانک نے بھرتری دی جولی چ پائے، بھرتری نو سمجھایا۔ اس نے گرو نانک دے قدماں تے اپنا مستک رکھ دیتا سی، آخیا زندگی میں لمبی تے کر لئی، عمر میں لمبی تے کر لئی، زندگی سفل نہیں ہوئی، سفل نہیں ہوئی۔ زندگی دے بوٹے نو پربھو نام دا پھل نہیں لگے، ردیاں سدیاں دے پتے تے لگ گئے، عمر وڈی ہو گئی ہے، چھایا تے بن گئی، پھل نہیں لگے، پھل دی پراپتی نہیں ہوئی۔ قبول کر لیا، سچائی نو قبول کرنا، میں سمجھنا سچیار ہون دا بہت وڈا ثبوت ہے۔ دشٹ برتی دے منک بھی کہندے نے اسی سنت، اسی سنت، کیونکہ قبول کرنا بڑا اوکھا ہے بھائی، سنت نہیں۔ اے بھی عرض کرتے ہیں، اور جو سنت ہوندے نے یقین جانو کدی کہندے ہی نہیں اسی سنت۔ اے بھی میں عرض کرتے ہیں، جنہاں نے رب نو جانے ہیں انہاں نے کدی دعوی ہی نہیں کیتا اسی جاندے ہاں، جڑے نہیں جانتے انہوں دے بڑے بڑے دعوے نے، بڑے بڑے دعوے، بڑیاں بڑیاں گلاں نے، تے بڑے بڑے دعوے اس گل دے ثبوت ہے کہ نہیں جانتے۔ گرو نانک دیو جی مہاراج کہندے نے، سوئی اجان کہے میں جانیا، جانن ہار نہ چھانا رے۔ خیر نمکائی ہے، بھرتری اپنا انبھو اس تن بارے اور سارے پسارے بارے انج کہندا ہے، موہ من کو اج کھل مرد پنڈ مخلوق، کر اکتر چنتا چکر پر دھرے ہیں، ہے پربھو واقعی تو کمار ہے۔ پانڈے بنانا ہے، تو کیویں پانڈے بنائے، تو میرے من دی مٹی نو گنیا، خوب گنیا، خوب پیسیا، ایدے چ تو پھر واشنا دا پانی پایا، بڑا پربل۔ واشنا تین طرح دی ہوندی، اہنکار واشنا، لوب واشنا، کام واشنا۔ ہوندی واشنا ہے پر اندے کیندر الگ الگ نے۔ اہنکار واشنا پربتا چاہی دی، لوب واشنا اور پدارت چاہی دن، اور پدارت چاہی دن، کام واشنا اور روپ چاہیے، اور روپ چاہیے۔ واشنا سدا اس نو دیکھ دیے، کس نو؟ جو نہیں ہے، جو نہیں ہے، جو ہے انو نہیں دیکھ دی، جو ہے انو دیکھے تو واشنا صبر سنتوک بن جاندی، ਜੋ ਨਹੀਂ ਹੈ ਵਾਸ਼ਨਾ ਬਾਰ ਬਾਰ ਉਸਨੂੰ ਦੇਖੇ ਤਾਂ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ ਹੈ। ਬੜੇ ਧਿਆਨ ਨਾਲ ਸੁਣਨਾ, ਸੂਝਵਾਨ ਸਤਸੰਗੀ ਬੈਠੇ ਹੋ, ਤ੍ਰਿਸ਼ਨਾ ਕਿਵੇਂ ਬਣਦੀ ਹੈ, ਸਬਰ ਤੇ ਸੰਤੋਖ ਕਿਵੇਂ ਬਣਦਾ, ਜੋ ਹੈ ਉਹਨੂੰ ਦੇਖਦੀ ਹੈ, ਬਾਰ ਬਾਰ ਵਾਸ਼ਨਾ ਉਸਨੂੰ ਦੇਖਦੀ ਹੈ। ਇਹ ਦੇਖਣਾ ਹੀ ਸਬਰ ਨੂੰ ਪੈਦਾ ਕਰ ਦੇਗਾ, ਸੰਤੋਖ ਨੂੰ ਪੈਦਾ ਕਰ ਦੇਗਾ। ਵਾਸ਼ਨਾ ਸਦਾ ਉਸਨੂੰ ਦੇਖਦੀ ਹੈ, ਕਿਸ ਨੂੰ, ਜੋ ਨਹੀਂ ਹੈ, ਜੋ ਨਹੀਂ ਹੈ, ਤੇ ਜੋ ਨਹੀਂ ਹੈ, ਤੇ ਜੇ ਕਿਧਰੇ ਉਹ ਵੀ ਹੋ ਜਾਏ ਤਾਂ ਵਾਸ਼ਨਾ ਦਾ ਤਾਂ ਸੁਭਾਅ ਹੈ ਜੋ ਹੁਣ ਵੀ ਨਹੀਂ ਹੈ ਉਹਨੂੰ ਦੇਖਦੀ ਹੈ। ਚਲੋ ਉਹ ਵੀ ਹੋ ਗਏ, ਉਹ ਵੀ ਮਿਲ ਗਿਆ, ਵਾਸ਼ਨਾ ਫਿਰ ਅੱਗੇ ਚਲੇ ਗਈ ਜੋ ਹੁਣ ਵੀ ਨਹੀਂ ਹੈ ਉਹਨੂੰ ਦੇਖਦੀ। ਇਹੀ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ। ਤ੍ਰਿਸ਼ਨਾ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦਿੰਦੀ ਹੈ, ਚਾਹੇ ਅਹੰਕਾਰ ਤ੍ਰਿਸ਼ਨਾ ਹੈ, ਚਾਹੇ ਲੋਭ ਤ੍ਰਿਸ਼ਨਾ ਹੈ, ਚਾਹੇ ਕਾਮ ਤ੍ਰਿਸ਼ਨਾ। ਅਹੰਕਾਰ ਤ੍ਰਿਸ਼ਨਾ ਭ੍ਰਸ਼ਟ ਕਰਕੇ ਹਿੰਸਕ ਬਣਾ ਦੇਗੀ, ਲੋਭ ਤ੍ਰਿਸ਼ਨਾ ਭ੍ਰਸ਼ਟ ਕਰਕੇ ਬੇਈਮਾਨ ਦੁਸ਼ਟ ਬਣਾ ਦੇਗੀ, ਕਾਮ ਤ੍ਰਿਸ਼ਨਾ ਭ੍ਰਸ਼ਟ ਕਰਕੇ ਬਲਾਤਕਾਰੀ ਬਣਾ ਦੇਗੀ, ਪੁਰਸ਼ ਨੂੰ ਗਨਕਾ ਬਣਾ ਦੇਗੀ, ਇਸਤਰੀ ਨੂੰ ਗੁਸਤਾਖੀ ਮਾਫ, ਸ਼ਮਾ ਦੀ ਯਾਚਨਾ, ਭ੍ਰਸ਼ਟ। ਤ੍ਰਿਸ਼ਨਾ ਵਿੱਚ ਮਨੁੱਖ ਸਹੀ ਸਲਾਮਤ ਨਹੀਂ ਰਹਿ ਸਕਦਾ। ਇਸ ਸੰਬੰਧ ਵਿੱਚ ਮੈਨੂੰ ਇੱਕ ਗਾਥਾ ਯਾਦ ਆਈ, ਜੀਵਨ ਦੀ ਆਪ ਬੀਤੀ। ਮੈਂ ਕੁਛ ਅਰਸਾ ਬਾਬਾ ਬਲਵੰਤ ਸਿੰਘ ਨਿਰਮਲੇ ਉਹਨਾਂ ਕੋਲ ਸੰਸਕ੍ਰਿਤੀ ਸਲੋਕ ਤੇ ਭੱਟਾਂ ਦੇ ਸਵਈਏ ਇਹਨਾਂ ਦੀ ਗ੍ਰੈਮਰ ਪੜ੍ਹਦਾ ਰਿਹਾ। 5-6 ਸਾਲ ਮੈਂ ਉਹਨਾਂ ਦੇ ਨਾਲ ਚੱਲਿਆ। ਰਾਜਸਥਾਨ ਦੇ ਟੂਰ ਤੇ ਸੀ, ਅਜਮੇਰ ਗਏ। ਸੁਭਾਵਕ ਉਰਸ ਲੱਗਿਆ ਹੋਇਆ ਸੀ, ਉਰਸ ਤੇ ਲੱਖਾਂ ਮੁਸਲਮਾਨ ਅਜਮੇਰ ਇਕੱਠੇ ਹੁੰਦੇ। ਖਵਾਜਾ ਮਈ ਦਿਨ ਚਿਸ਼ਤੀ ਦੀ ਦਰਗਾਹ, ਬਾਬਾ ਫਰੀਦ ਦਾ ਚੇਲਾ, ਦੇਖਣ ਵਾਸਤੇ ਗਏ। ਥਾਂ ਥਾਂ ਤੇ ਕਵਾਲੀ ਸੰਗੀਤ ਚੱਲ ਰਿਹਾ ਸੀ, ਥਾਂ ਥਾਂ ਤੇ ਇਬਾਦਤ ਗੁਜ਼ਾਰ ਬੰਦੇ ਇਬਾਦਤ ਕਰ ਰਹੇ ਸਨ, ਆਪਣੀ ਅਕੀਦਤ ਭੇਦ ਕਰ ਰਹੇ ਸਨ। ਵਾਪਸ ਆਉਂਦਿਆਂ ਰਸਤੇ ਚ ਇੱਕ ਮਲੰਗ, ਇੱਕ ਫਕੀਰ ਬੈਠਾ, ਉਸਨੇ ਬਾਬਾ ਬਲਵੰਤ ਸਿੰਘ ਨੂੰ ਆਵਾਜ਼ ਮਾਰੀ, ਬਈ ਮੈਂ ਹਰੇਕ ਕੋਲ ਰੋਟੀ ਨਹੀਂ ਮੰਗਦਾ, ਤੇ ਮੈਂ ਦੋ ਰੋਟੀਆਂ ਖਾਣੀਆਂ ਨੇ। 8 ਆਨੇ ਮੈਨੂੰ ਦੇ ਜਾ। ਉਹਨਾਂ ਦਿਨ ਚ ਆਨੇ ਚੱਲਦੇ ਸਨ। 8 ਆਨੇ ਮੈਨੂੰ ਦੇ ਜਾ। ਬਾਬਾ ਜੀ ਨੇ ਇੱਕ ਦਮੜਾ ਦੇ ਦਿੱਤਾ, ਇੱਕ ਰੁਪਇਆ ਦੇ। ਉਹਨੇ 8 ਆਨੇ ਦੀਆਂ ਦੋ ਰੋਟੀਆਂ ਲਈਆਂ। ਸਾਹਮਣੇ ਜੋ ਢਾਬਾ ਸੀ, ਰੋਟੀਆਂ ਦੇ ਉੱਤੇ ਹੀ ਸਬਜ਼ੀ ਰਖਾਈ। ਅਸੀਂ ਨਿਕਲ ਗਏ। ਉਹ ਪਿੱਛੇ ਦੌੜਿਆ ਹੋਇਆ ਆਵੇ, ਪਿੱਛੇ ਦੌੜਿਆ ਹੋਇਆ ਆਵੇ, ਆਵਾਜ਼ ਮਾਰੇ, ਫਕੀਰਾ ਇਹ 8 ਆਨੇ ਆਪਣੇ ਵਾਪਸ ਲੈ ਜਾ, ਕਿਉਂਕਿ 8 ਆਨੇ ਦੀਆਂ ਦੋ ਰੋਟੀਆਂ ਸਨ, 8 ਆਨੇ ਬਚਦੇ ਸਨ, 16 ਆਨੇ ਦਾ ਰੁਪਇਆ ਹੁੰਦਾ ਸੀ, ਇਹ 8 ਆਨੇ ਹੀ ਲੈ ਜਾ। ਬਾਬਾ ਜੀ ਰੁਕ ਗਏ, ਕੋਲ ਆ ਗਏ, ਕਹਿਣ ਲੱਗੇ 8 ਆਨੇ ਲਓ। ਤੇ ਬਾਬਾ ਬਲਵੰਤ ਸਿੰਘ ਕਹਿਣ ਲੱਗੇ, ਇਹਦੀ ਕੱਲ ਖਾ ਲਈ ਰੋਟੀ, ਕੱਲ ਖਾ ਲਈ। ਉਹਨੇ ਦੋ ਰੋਟੀਆਂ ਵੀ ਬਾਬਾ ਜੀ ਦੇ ਹੱਥ ਪਕੜਾ ਦਿੱਤੀਆਂ, 8 ਆਨੇ। ਕਹਿਣ ਲੱਗੇ, ਨਾ ਸ਼ੁਕਰੇ ਬੰਦੇ ਕੋਲ ਮੈਂ ਫਿਰ ਰੋਟੀ ਨਹੀਂ ਮੰਗਦਾ ਹੁੰਦਾ, ਮੈਂ ਤੁਹਾਨੂੰ ਫਕੀਰ ਸਮਝਿਆ ਸੀ। ਜਿਸ ਖੁਦਾ ਨੇ ਅੱਜ ਦੋ ਰੋਟੀਆਂ ਦਿੱਤੀਆਂ ਨੇ, ਕੱਲ ਖੁਦਾ ਮਰ ਜਾਏਗਾ, ਉਹ ਕੱਲ ਵੀ ਮੈਨੂੰ ਦੇਗਾ, ਉਹ ਕੱਲ ਦੇ। ਕਹਿੰਦਾ, ਜਦੋਂ ਦਾ ਫਕੀਰ ਬਣਿਆ ਕੱਲ ਦੀ ਫਿਕਰ ਛੱਡ ਦਿੱਤੀ ਹੈ, ਅੱਜ ਦੀ ਫਿਕਰ, ਅੱਜ ਦੀ ਮੈਂ ਤੇ ਛੱਡ ਦਿੱਤੀ। ਅਜੇ ਤੱਕ ਮੈਨੂੰ ਉਹ ਵਾਕਿਆ ਯਾਦ ਹੈ। ਜ਼ਾਰੋ ਜ਼ਾਰ ਰੋ ਪਏ ਸਨ ਬਾਬਾ ਬਲਵੰਤ ਸਿੰਘ, ਆਖਣ ਲੱਗੇ, ਮੈਂ ਤੇ ਬਿਰਧ ਹੋ ਗਿਆ, ਅਜੇ ਵੀ ਕੱਲ ਦੀ ਫਿਕਰ ਵਿੱਚ ਜੀ ਰਿਹਾ, ਅਜੇ ਵੀ ਭਵਿਸ਼ ਦੀ ਚਿੰਤਾ ਹੈ। ਅੱਜ ਮਿਲੀ ਹੈ, ਪਤਾ ਨਹੀਂ ਕੱਲ ਮਿਲਣੀ ਹੈ ਕਿ ਨਹੀਂ। ਅਹੰਕਾਰ ਤ੍ਰਿਸ਼ਨਾ ਪ੍ਰਭਤਾ ਚਾਹੀਦੀ, और प्रभुता तो रजदा ही नहीं, तृष्णा भ्रष्ट कर देगी, लोभ तृष्णाएं भ्रष्ट कर देगी, काम तृष्णा ये बलात्कारी बना देगी, गनका बना देगी, मनुख भ्रष्ट हो जाएगा। भर्तरी कहते ने हे प्रभु तू मेरी मन की मिट्टी दे, बस मैं समाप्ति करने लगा, तू वासना का पानी पा इनू चंगी तरीके नाल गुनिया, फिर तू इसका गोला बनाया ते रख दिता चिंता दे चक्कर ते। कुमार पहले माटी गुणदा है, उदे च पानी पांदा है, फिर उदा गोला बना के उनू चक ते रखदा है। जरूर तुसी कुमार दे कोलों कड़े बनदे देखे हो। भरतरी ये दृश्य खिंचदा, मोह मन को अज खल मृद पिंड मखलोक, कर एकत्र चिंता चक्र पर्वत भरे हैं। ए प्रभु तू मेरे मन रूपी मिट्टी च वासना दा पानी पा, इनू गुनिया फिर इनू चिंता दे चक ते रख दिता। ते चक नू कुमार चलांदा है सोटे ना, कुमांदा ते चक घुमदा। किड़े सोटे नाल तू मेरे चिंता दे चक नू घुमाया, दुख मांज दुख होर, लाभ हो तो सांझ भोर, दंड जोर जोर कर फेरे चल करें। दुख दे विचों जिड़ा होर दुख दे जिड़ा होर दुख। परतरी कहिंदे दुख कदी कल्ला नहीं आउंदा, नहीं आउंदा, दुख अपने नाल पूरी फौज लेके आउंदा। सुख जद आउंदा कल्ला ही आउंदा, कल्ला ही तनहा, वो तनहा ही काफी बलवान है, पर दुख कल्ला नहीं आउंदा। कदी बगौर मुताला कर लेना किसी एक दुख बारे, एदा बहुता खुलासा मैं ना करा, एक दुख नहीं आउंदा, एक दुख दे पिछे कई दुख आउंदे। इंज कह लो दुख पूरे लाओ लश्कर नाल आउंदा। एक सूफी ते इंज कहिंदा है, अगर गम लश्कर अंगेज़, ऐ गम जे तू पूरा लश्कर बना के आवे ते मैं गरीब ते चढ़ाई करें। दुख लाओ लश्कर ना लांदे ने, कतई एक दुख नहीं आता। दुखां दी पिछे फौज आउंदी है। दस दिन आले गैनी सिंह चलदा सी, ऐ दो चार दिन होए दा एक्सीडेंट हो गया ते फ्रैक्चर हो गया। हुण जद मैं उसनू लंगड़ा के चलदिया देखिया, बड़ी मुश्किल नाल ओह वी सिर्फ हादसा तो एको ही होया, एक्सीडेंट तो एको है, फ्रैक्चर हो गया। पर हुण गौर नाल देखिए दुखां दी लंबी लै, लंबी लै, दुख कोई एक नहीं होता, कतई एक नहीं होता। किसे प्रकार का भी दुख अपने नाल पूरी फौज लेके आंदा, अपने नाल पूरा लाव लश्कर लेके आंदा। ये सूफी कहिंदा है, अगर गम लश्कर अंगेज, के खूने आशकां रेजत, ऐ गम तू अपना पूरा लाव लश्कर लेके आवे ते मैं खुदा दे प्रेमी दा तू खून करें। अगर गम लश्कर अंगेजत, के खूने आशकां रेजत, मनो साकी बेहम साजम बबुरने आदश बरंदाजे, जितने चिर तक मेरा खुदा मेरे हिरदे च बैठा है, ऐ गमो मैं सारियां दियां जड़ां पुट के रख देंगा। नस वजो किल वेखो करता घर भज जा, ऐ दुख कलेश संताप पाप सब नस जाओ, क्यों नस वजो किल वेखो करता घर है। हुण ते करते पुरख की बरकत, हुण ते उसकी हों, हुण थोड़ा की काम, हुण थोड़ा की काम। भरतरी कहिंदे ने चिंता दे चक्र ते ए मेरा गुनिया होया मन, इनू रखिया हे प्रभु तू, फिर दुख दे सोटे नाल तू चिंता दे चक्र नू घुमाया, दुख वधदे गए चिंता वधदी गई, चिंता वधदी गई दुख वधदे गए, दुख वधदे गए चिंता वधदी गई, चक तेजी नाल घुमदा गया, घूमता गया। चिंता तुर मनुख कीर्तन नहीं सुन सकता, चिंता तुर मनुख कथा भी नहीं, वो तो चक दे उत्ते कुमरे कुमरे। ਚਿੰਤਾਤਰ ਮਨੁੱਖ ਪਾਠ ਵੀ ਨਹੀਂ ਕਰ ਸਕਦਾ, ਚਿੰਤਾਤਰ ਮਨੁੱਖ ਸੇਵਾ ਵੀ ਨਹੀਂ ਕਰ ਸਕਦਾ, ਉਹ ਤੇ ਗੁੰਮ ਰਹੇ। ਦੁੱਖ ਮਾਂਝ ਦੁੱਖ ਹੋਰ, ਲਾਭ ਹੋਤ ਸਾਂਝ ਬੋਰ, ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ। ਫਿਰ ਅੱਗੇ ਜਿਹੜੀ ਗੱਲ ਕਹੀਏ ਬੜੀ ਕੀਮਤੀ, ਫਿਰ ਹੇ ਪ੍ਰਭੂ ਹੇ ਕੁਮਾਰ, ਤੂੰ ਫਿਰ ਮੇਰੇ ਮਨ ਰੂਪੀ ਮਿੱਟੀ ਚੋਂ ਕੀ ਬਣਾਇਆ। ਅਤਰ ਮਿੱਤਰ ਗੱਲਬ, ਪਰ ਗੱਲਬ ਕੁਲਾਲ ਵਿਦ, ਕੋਨੇ ਵਿਦ ਕਰੇ ਵਿਦ ਵੇ ਤੋ ਘਰੇ ਘਰੇ ਹੈ। ਇਸ ਤਰ੍ਹਾਂ ਦੇ ਤੂੰ ਘੜੇ ਬਣਾ ਦਿੱਤੇ, ਇਹ ਮੇਰਾ ਆਪਣਾ ਹੈ, ਇਹ ਮੇਰਾ ਬੇਗਾਨਾ ਹੈ, ਇਹ ਸ਼ਤਰੂ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰਾ ਪੁੱਤਰ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰੀ ਪਤਨੀ ਹੈ, ਇਹ ਮੇਰੇ ਮਾਂ ਬਾਪ ਨੇ, ਇਹ ਮੇਰਾ ਭਰਾ ਹੈ, ਮੇਰੀ ਸੰਪਦਾ ਹੈ, ਮੇਰਾ ਘਰ ਹੈ। ਬੜਾ ਪਸਾਰਾ ਤੂੰ ਮੇਰੇ ਮਨ ਚੋਂ ਬਣਾ ਦਿੱਤਾ, ਸਭ ਮਨ ਚੋਂ। ਤੇ ਜੇ ਇਤਨਾ ਸਾਰਾ ਪਸਾਰਾ ਮਨ ਚੋਂ ਬਣਿਆ ਤੇ ਮਨ ਨੂੰ ਸਮੇਟਦਿਆਂ ਸਾਰਾ ਪਸਾਰਾ ਖਤਮ ਹੋ ਜਾਂਦਾ, ਸਭ ਖਤਮ ਹੋ ਜਾਂਦਾ। ਧਰਮ ਦੀ ਮੂਲ ਸਾਧਨਾ ਹੈ ਮਨ ਨੂੰ ਇਕਾਗਰ ਕਰਨਾ, ਮਨ ਦਾ ਇੱਕ ਹੋਣਾ, ਸਾਵਧਾਨ ਹੋਣਾ, ਸਾਰਾ ਪਸਾਰਾ ਖਤਮ ਹੋ ਜਾਂਦਾ। ਤੇ ਸਾਰਾ ਪਸਾਰਾ ਜਦ ਖਤਮ ਹੋਇਆ ਤਾਂ ਪ੍ਰਕਾਸ਼ ਕਿਰਨ ਵਿੱਚ ਲੀਨ ਹੋ ਜਾਂਦਾ। ਜੈਸੇ ਪ੍ਰਕਾਸ਼ ਕਿਰਨ ਵਿੱਚ ਲੀਨ ਹੋ ਜਾਂਦਾ, ਯਕੀਨ ਜਾਣੋ ਕਿਰਨ ਸੂਰਜ ਦੇ ਚਲੀਨ ਹੋ ਜਾਂਦੀ। ਇਸੇ ਨੂੰ ਹੀ ਕਹਿਆ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਜੋ ਮਨ ਬਣਿਆ ਸੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਮੈਨੂੰ ਕੁਛ ਇੱਥੇ ਬੈਠੇ ਅਨੁਭਵ ਬਖਸ਼ੇ ਸਨ, ਉਹ ਹੁਣ ਮੈਂ ਬਿਆਨ ਕਰਾਂ ਤੇ ਕਮ ਸੇ ਕਮ ਮੈਨੂੰ 4-5 ਦਿਨ ਹੋਰ ਲੱਗਣਗੇ। ਅੰਦਰ ਇੱਕ ਹੜ ਚੱਲਿਆ, ਪਰ ਮੈਂ ਹੁਣ ਵਰਕਾ ਇੱਥੇ ਹੀ ਸਮਾਪਤ ਕਰਦਾ, ਕਿਤਾਬ ਇੱਥੇ ਹੀ ਠੱਪਦਾ। ਸਮਾਂ ਹੋ ਗਿਆ, ਵਕਤ ਹੋ ਗਿਆ। ਇਹ ਪਸਾਰਾ ਜੋ ਪ੍ਰਕਾਸ਼ ਕਰਕੇ ਪ੍ਰਕਾਸ਼ਿਤ ਹੋ ਰਿਹਾ ਸੀ, ਦਿਖਾਈ ਦੇ ਰਿਹਾ ਸੀ, ਮਨ ਦੇ ਇਕਾਗਰ ਹੁੰਦਿਆਂ ਸਾਰਾ ਪਸਾਰਾ ਸਿਮਟ ਜਾਂਦਾ। ਪਰਤਰੀ ਇੰਜ ਕਹਿੰਦੇ, ਫਿਰ ਮਨ ਆਤਮਾ ਦੇ ਚਲੀਨ ਹੋ ਜਾਂਦਾ। ਪਰ ਜੈਸੇ ਮਨ ਆਤਮਾ ਚ ਲੀਨ ਹੋਇਆ, ਆਤਮਾ ਪਰਮਾਤਮਾ ਚ ਲੀਨ ਹੋ ਜਾਂਦੀ। ਇਸ ਤਰ੍ਹਾਂ ਦੀ ਲੀਨਤਾ ਦੀ ਅਵਸਥਾ ਨੂੰ ਗੁਰਬਾਣੀ ਫਿਰ ਇੰਜ ਬਿਆਨ ਕਰਦੀ ਹੈ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਇਸ ਪ੍ਰਸੰਗ ਨੂੰ ਮੈਂ ਫਿਰ ਕਿਸੇ ਜਗ੍ਹਾ ਸੰਪੂਰਨ ਕਰਾਂਗਾ। ਠੀਕ ਹੈ, ਮੈਂ 2 ਦਿਨ ਹੋਰ ਇੱਥੇ ਹੈਗਾ। ਅੱਜ ਸ਼ਾਮ ਨੂੰ ਦਾਸ ਨੇ ਸ੍ਰੀ ਗੁਰੂ ਸਿੰਘ ਸਭਾ ਵਿਕਾਸਪੁਰੀ ਹਾਜ਼ਰੀ ਭਰਨੀ ਹੈ, ਕੱਲ੍ਹ ਸਵੇਰੇ ਸ੍ਰੀ ਗੁਰੂ ਸਿੰਘ ਸਭਾ ਸਾਊਥ ਅਨਾਰਕਲੀ ਜਮਨਾ ਪਰ, ਉੱਥੇ ਦਾਸ ਨੇ ਹਾਜ਼ਰੀ ਭਰਨੀ ਹੈ। ਤੇ ਇਸੇ ਤਰੀਕੇ ਦੇ ਨਾਲ ਕੱਲ੍ਹ ਸ਼ਾਮ ਦੀ ਹਾਜ਼ਰੀ ਸ੍ਰੀ ਗੁਰੂ ਸਿੰਘ ਸਭਾ ਪ੍ਰਸ਼ਾਂਤ ਵਿਹਾਰ ਵਿੱਚ, 24 ਤਰੀਕ ਗੁਰਦੁਆਰਾ ਸੰਤਪੁਰਾ ਤਿਲਕ ਨਗਰ ਬਾਬਾ ਧਰਮ ਸਿੰਘ ਜੀ ਦਾ ਅਸਥਾਨ, ਉੱਥੇ ਹਾਜ਼ਰੀ ਭਰਨੀ ਹੈ। ਅਤੇ 24 ਤਰੀਕ ਸ਼ਾਮ ਦੀ ਕਾਲਕਾ ਜੀ ਸ੍ਰੀ ਗੁਰੂ ਸਿੰਘ ਸਭਾ, ਉੱਥੇ ਦਾਸ ਨੇ ਹਾਜ਼ਰੀ ਭਰਨੀ ਹੈ। ਕੋਸ਼ਿਸ਼ ਤਾਂ ਇਹੀ ਹੋਵੇਗੀ, ਪਰ ਪਤਾ ਨਹੀਂ ਕਲਗੀਧਰ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਹੜੀ ਬਾਲੀ ਖੋਲਦੇ ਨੇ, ਕਿਹੜਾ ਬੂਆ ਖੋਲਦੇ ਨੇ। ਇਸ ਤੋਂ ਬਾਅਦ ਦਾਸ ਨੇ ਅਲਵਰ ਚਲੇ ਜਾਣਾ, ਕਿਉਂਕਿ 1-2-3 ਸਮਾਗਮ, ਗੁਰਮਤਿ ਸਮਾਗਮ, ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੀ ਕਿਰਪਾ ਦਿੱਤੀ ਹੋਈ ਸ਼ਕਤੀ ਸਮਰੱਥਾ ਦਾ ਸਦਕਾ ਹਰ ਸਾਲ ਕਰਾ ਲੈਂਦੇ ਨੇ। ਅਦਕੀ ਵੀ ਇਹ ਸਮਾਗਮ ਚੱਲਣਾ, ਹਰ ਸਾਲ ਚੱਲਦਾ। ਜਿਨ੍ਹਾਂ ਜਿਨ੍ਹਾਂ ਸਤਸੰਗੀਆਂ ਨੂੰ ਸਮਾਂ ਮਿਲੇ ਪਹੁੰਚ ਸਕਦੇ ਨੇ, 2-2.5 ਘੰਟਿਆਂ ਦਾ ਟ੍ਰੇਨ ਦਾ ਅਤੇ ਰੋਡ ਦਾ ਜੋ ਹੈ ਰਸਤਾ ਹੈ। ਇਸ ਥਾਂ 'ਤੇ ਹਰ ਸਾਲ ਹਾਜ਼ਰੀ ਭਰਦੇ ਹੋਇਆਂ ਸਰਦਾਰ ਰਜਿੰਦਰ ਸਿੰਘ ਜੀ ਅਗਲੇ ਸਾਲ ਦਾ ਮੈਨੂੰ ਉਸੇ ਵਕਤ ਨੋਟ ਕਰਾਉਂਦੇ ਨੇ ਵੀ ਅਗਲਾ ਸਾਲ ਨੋਟ ਕਰਨਾ। ਤਾਂ ਮੈਂ ਵੀ ਇਹਨਾਂ ਨੂੰ ਕਹਿੰਦਾ ਹੁੰਦਾ, ਗੁਰੂ ਨੇ ਜ਼ਿੰਦਗੀ ਰੱਖੀ, ਸਿਹਤ ਰੱਖੀ, ਜ਼ਰੂਰ ਹਾਜ਼ਰੀ ਭਰਾਂਗੇ, ਕਿਉਂਕਿ ਇਹ ਉਸ ਸੰਤ ਦੀ ਬਰਸੀ ਹੈ ਜਿਹਦੇ ਉੱਤੇ 2 ਪੰਕਤੀਆਂ ਬਿਲਕੁਲ ਪੂਰੀਆਂ ਉਤਰਦੀਆਂ ਨੇ। सूरज किरण मिले, जल का जल हुआ राम, ज्योति ज्योत रली, संपूर्ण थिया राम, उसे महान संत दा नाम सी, संत बाबा अतर सिंह जी। मस्तों आने वाले सतगुर रहमत करन, बख्शिश करन, जिंदगी रही, सेहत रही, सतगुर ने संजोग बनाया, फिर इसे ही स्थान थे, इसे ही बरसी देच, थोड़े चरण परसांगे, सारिया दा धन्यवाद, महापुरुखां दा धन्यवाद, समूह साध संगत ने एकाग्रता नाल सरवण कीता, सब दा दास ऋणी भुल चुकदी क्षमा, वाहिगुरु जी का खालसा, वाहिगुरु जी की फतेह।
1: सतगुरा साग तुम हर जान हो अपे, अमृते फिरते कोई बात न पूछता, गुर सतगुर संग कीरे हम थपे, धन धन गुरु नानक जन केरा, जित मिलया चुकाय सब सोग संतापे, सुकहो टल गुरु सेविया अहन सुसहज सुखाए, दर्शन परसै गुरु कै जन्म मरण दुख जाए, हुआ सिपत खसम दी नूर अरसों कुरसों झटिया, तुद डिठे सचे पातशाह मल जन्म जन्म दी कटिया, सज्जन सच्चा पातशाह सिरसा साहू, जिस पास बैठिया सोहिया सबना दा वेसाहू, सतनाम वाहे गुरु साहिब जी, सूही महला तीजा, जुग चारे थान जी पवै, बिन सतगुर सुहाग ना होई राम, निहचल राज सदा हर केरा, तिस बिन अवर ना कोई राम, जुग चारे धन जी पवै, बिन सतगुरु सुहाग ना होई राम, निहचल राज सदा हर केरा, तिस बिन अवर ना कोई राम, तिस बिन अवर ना कोई सदा सच सोई, गुरमुख एको जानिया थान पिर मेलावा हुआ, गुरमति मन मानिया सतगुर मिलिया तां हर पाया, बिन हर नावा मुक्त ना होई, नानक कामण कंता भाव, नानक कामण कंता रावे, मन मान्या सुख होई, सतगुर सेव थन बालड़ी हर वर पावह सोई राम, सदा होवह सुहागणी फिर मैला वेस ना होई राम, फिर मैला वेस ना होई, गुरमुख बूझा कोई हौ मैं मार पछाणिया, करनी कार कमावा शब्द समावा, अंतर एको जानिया गुरमुख प्रभ रावे, दिन राती अपना साची सुभा हुई, नानक कामण पिरो रावे अपना,

0: ਨਾਨਕ ਮਹਲੇ ਮਹਲ ਪਛਾਣ ਗੁਰਮਤੀ ਹਰ ਪਾਏ ਸਾਤਨ ਬਾਲੀ ਥੁਰਮੇਲੀ ਨਿਰਾ ਪ੍ਰਭਿਆ ਮਿਲਾਈ ਰਾਮ ਗੁਰਮਤੀ ਘਟ ਚਾਨਣ ਹੋਆ ਪ੍ਰਭ ਰਾਵ ਰਹਿਆ ਸਭ ਥਾਈ ਰਾਮ ਪ੍ਰਭ ਰਾਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੇ ਮੇਰੇ ਪ੍ਰਭਾਣੀ ਸੱਚ ਸਿਗਾਰ ਬਣਾਇਆ ਕਾਮਣ ਨਿਰਮਲ ਹਉਮੈ ਮਲਖ ਹੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵਾਂ ਨਿਧ ਪਾਈ ਕਾਮਣ ਨਿਰਮਲ ਹਉਮੈ ਮਲਖ ਹੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵਾਂ ਨਿਧ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋ ਨੇ ਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁਖ ਹਰੋ

0: ਸਿਰਫ ਮਨੁੱਖਾਂ ਦੀ ਦੁਨੀਆਂ 'ਚ ਬਦਲਦੇ ਨੇ, ਕੀੜੇ ਮਕੌੜਿਆਂ ਦੀ ਦੁਨੀਆਂ 'ਚ ਨਹੀਂ। ਯੁੱਗ ਸਿਰਫ ਮਨੁੱਖਾਂ ਦੀ ਦੁਨੀਆਂ 'ਚ ਬਦਲਦੇ ਨੇ, ਸੂਰਜ ਚੰਨ ਤਾਰਿਆਂ ਦੀ ਦੁਨੀਆਂ 'ਚ ਨਹੀਂ। ਸਿਰਫ ਯੁੱਗ ਦੀ ਤਬਦੀਲੀ ਮਨੁੱਖੀ ਜੀਵਨ 'ਚ ਅਸੀਂ ਦੇਖ ਸਕਦੇ ਹਾਂ, ਬਾਕੀ ਸਭ ਕੁਝ ਕਾਇਨਾਤ 'ਚ ਉਹੀ ਚੱਲਦਾ ਰਹਿੰਦਾ। ਲੱਖਾਂ ਕਰੋੜਾਂ ਸਾਲ ਪਹਿਲੇ ਜਿਹੜਾ ਸੂਰਜ ਸੀ ਅੱਜ ਵੀ ਹੋਈ ਹੈ, ਲੱਖਾਂ ਕਰੋੜਾਂ ਸਾਲ ਪਹਿਲੇ ਜਿਹੜੇ ਤਾਰੇ ਸਨ ਅੱਜ ਵੀ ਹੋਏ ਨੇ, ਇਹ ਧਰਤੀ ਵੀ ਹੋਈ ਹੈ, ਇਹ ਸਾਗਰ ਵੀ ਹੋਈ ਹੈ। ਪ੍ਰਾਚੀਨ ਤੋਂ ਪ੍ਰਾਚੀਨ ਗ੍ਰੰਥਾਂ 'ਚ ਵੀ ਗੰਗਾ ਦਾ ਜ਼ਿਕਰ ਹੈ, ਜਿਹੜੀ ਹਜ਼ਾਰਾਂ ਲੱਖਾਂ ਸਾਲ ਪਹਿਲੇ ਸੀ ਅੱਜ ਵੀ ਹੋਈ ਹੈ। ਇਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਮਕੱਲੀ ਰਾਗ ਵਿੱਚ ਇਸ ਤਰ੍ਹਾਂ ਬਿਆਨ ਵੀ ਕਰਦੇ ਨੇ, ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨਿਅਰ ਤਪਤਰ ਹੈ ਸਾਧਰ ਤੀਸਾ ਪਵਨ ਜੁਲਾਰੇ, ਜੁਗ ਜੀ ਖੇਲੇ ਥਾਂ ਕੈਸੇ। ਉਹੀ ਸੂਰਜ ਹੈ, ਉਹੀ ਚੰਦਰਮਾ ਹੈ, ਉਹੀ ਤਾਰੇ ਨੇ, ਉਹੀ ਧਰਤੀ ਹੈ, ਉਹੀ ਵਗਦੀ ਹੋਈ ਪਵਨ ਹੈ। ਨਾ ਪਵਨ ਬਦਲੀਏ, ਨਾ ਸੂਰਜ ਬਦਲਿਆ, ਨਾ ਚੰਦਰਮਾ ਬਦਲਿਆ, ਨਾ ਗ੍ਰਹਿ ਨਛੱਤਰ ਤਾਰੇ ਸਿਆਰੇ ਬਦਲੇ ਨੇ, ਨਾ ਜ਼ਮੀਨ ਬਦਲੀਏ, ਫਿਰ ਯੁੱਗ ਦੀ ਤਬਦੀਲੀ ਕਿਸ 'ਤੇ ਖੜੀ ਹੈ, ਕਿਸ 'ਤੇ ਖੜੀ ਹੈ? ਯੁੱਗ ਦੀ ਤਬਦੀਲੀ ਸਿਰਫ ਮਨੁੱਖ 'ਤੇ ਖੜੀ ਹੈ, ਬੰਦੇ 'ਤੇ ਖੜੀ ਹੈ। ਕੋਈ ਪੰਛੀਆਂ ਦੀ ਦੁਨੀਆਂ 'ਚ ਵੀ ਯੁੱਗ ਨਹੀਂ ਬਦਲਦੇ। ਹਜ਼ਾਰਾਂ ਲੱਖਾਂ ਸਾਲ ਪਹਿਲੇ ਜਿਵੇਂ ਚਿੜੀਆਂ ਰਹਿੰਦੀਆਂ ਸਨ, ਅੱਜ ਵੀ ਉਸੇ ਤਰ੍ਹਾਂ ਰਹਿ ਰਹੇ ਹੈ। ਹਜ਼ਾਰਾਂ ਲੱਖਾਂ ਸਾਲ ਪਹਿਲੇ ਵੀ ਸ਼ੇਰ ਸ਼ਿਕਾਰ ਕਰਕੇ ਕੱਚਾ ਮਾਸ ਖਾਂਦਾ ਸੀ, ਅੱਜ ਵੀ ਉਸੇ ਤਰ੍ਹਾਂ। ਹਜ਼ਾਰਾਂ ਲੱਖਾਂ ਸਾਲ ਪਹਿਲੇ ਗਊ ਘਾਸ ਖਾਂਦੀ ਸੀ, ਅੱਜ ਵੀ ਘਾਸ ਖਾਂਦੀ। ਗਰਜ਼ ਕੇ ਉਹਨਾਂ ਦੀ ਆਵਾਜ਼ 'ਚ, ਰਹਿਣ ਸਹਿਣ 'ਚ, ਤਰਜ਼ੇ ਜ਼ਿੰਦਗੀ 'ਚ ਕੋਈ ਤਬਦੀਲੀ ਨਹੀਂ। ਤਬਦੀਲੀ ਤਿੰਨ ਥਾਵਾਂ 'ਤੇ ਮੰਨਦੇ ਨੇ, ਔਰ ਉਹ ਸਿਰਫ ਮਨੁੱਖ ਨਾਲ ਸੰਬੰਧਿਤ ਨੇ। ਸਮੇਂ ਦੇ ਤਲ 'ਤੇ ਯੁੱਗ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ, ਅਤੇ ਤਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ। ਸਮੇਂ ਦੇ ਤਲ ਦੇ ਉੱਤੇ ਜਿਹੜਾ ਯੁੱਗ ਬਦਲਦਾ, ਉਸ ਦੀ ਵਿਆਖਿਆ ਆਸਾ ਦੀ ਵਾਰ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਕਰ ਦਿੱਤੀ ਹੈ। ਜਦ ਜੀਵਨ ਦਾ ਲਕਸ਼ ਬਦਲ ਜਾਂਦਾ, ਤਾਂ ਮਨੁੱਖੀ ਦੁਨੀਆਂ 'ਚ ਯੁੱਗ ਬਦਲ ਜਾਂਦਾ। ਜਦ ਜੀਵਨ ਦਾ ਮਨੋਰਥ ਬਦਲ ਜਾਂਦਾ, ਤਾਂ ਯੁੱਗ ਬਦਲ ਜਾਂਦਾ। ਸਮੇਂ ਵਿੱਚ ਮਨ ਦੇ ਤਲ 'ਤੇ ਯੁੱਗ ਬਦਲਦਾ ਹੈ। ਇੱਥੇ ਆਪ ਇਤਨੇ ਗੁਰਮੁਖ ਬੈਠੇ ਹੋ, ਤਾਂ ਮੈਂ ਕਹਿ ਸਕਦਾ ਕੋਈ ਸਤਯੁੱਗ ਹੀ ਹੋਵੇਗਾ, ਕੋਈ ਤ੍ਰੇਤੇ ਯੁੱਗ ਦੇ 'ਚ ਬੈਠਾ ਹੋਵੇਗਾ, ਕੋਈ ਦੁਆਪਰ ਦੇ 'ਚ ਬੈਠਾ ਹੋਵੇਗਾ, ਗੁਸਤਾਖੀ ਮਾਫ, ਕੋਈ ਕਲਯੁਗੀ ਜੀਵ ਹੋਵੇਗਾ। ਅਸੀਂ ਸਾਰੇ ਮਨੁੱਖਾਂ ਨੂੰ ਕਲਯੁਗੀ ਨਹੀਂ ਕਹਿ ਸਕਦੇ, ਅਤੇ ਸਾਰਿਆਂ ਨੂੰ ਸਤਯੁਗੀ ਵੀ ਨਹੀਂ ਕਹਿ ਸਕਦੇ। ਮਨੁੱਖ ਸਤਯੁਗੀ ਹੋ ਸਕਦਾ, ਤ੍ਰੇਤੇ ਯੁੱਗ ਦੇ 'ਚ ਜੀ ਸਕਦਾ, ਦੁਆਪਰ ਦੇ 'ਚ ਜੀ ਸਕਦਾ, ਕਲਯੁਗ ਦੇ 'ਚ ਜੀ ਸਕਦਾ। ਮਨੁੱਖ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਕਿਹੜੇ ਯੁੱਗ ਦੇ 'ਚ ਜੀ ਰਿਹਾ। ਇਹ ਵੀ ਮੈਂ ਅਰਜ਼ ਕਰਾਂ, ਇਹ ਤਬਦੀਲੀ ਮਨ ਦੇ ਤਲ 'ਤੇ ਆਉਂਦੀ ਹੈ। ਤਨ ਦੇ ਤਲ ਦੀ ਤਬਦੀਲੀ ਗਰਭਕਾਲ ਦੀ ਅਵਸਥਾ ਸਤਯੁੱਗ, ਬਚਪਨਾ ਤ੍ਰੇਤਾ, ਜਵਾਨੀ ਦੁਆਪਰ, ਬੁਢੇਪਾ ਬਿਰਧ ਅਵਸਥਾ ਕਲਯੁੱਗ। ਇਹ ਇਸ ਤਰੀਕੇ ਨਾਲ ਚਾਰ ਅਵਸਥਾਵਾਂ ਬਣਦੀਆਂ ਨੇ। ਗਰਭਕਾਲ ਦੀ ਅਵਸਥਾ ਬੱਚੇ ਦੀ, ਫਿਰ ਬਚਪਨਾ ਗਰਭ ਦੇ 'ਚ ਮਾਂ ਦੀ ਕੁੱਖ ਦੇ 'ਚ ਸੀ, ਫਿਰ ਧਰਤੀ ਦੀ ਗੋਦ ਦੇ 'ਚ ਆਇਆ ਬਚਪਨਾ, ਫਿਰ ਜਵਾਨੀ, ਫਿਰ ਬੁਢੇਪਾ। ਤਨ ਮਨ ਅਤੇ ਸਮੇਂ ਦੀਆਂ ਹਾਲਤਾਂ ਦੇ 'ਚ ਯੁੱਗ ਦੀ ਜਿਹੜੀ ਤਬਦੀਲੀ ਹੈ, ਮੈਂ ਥੋੜ੍ਹਾ ਜਿਹਾ ਜਿਤਨਾ ਖੁਲਾਸਾ ਕਰ ਸਕਿਆ। ਤੁਹਾਡੇ ਸਾਹਮਣੇ ਰੱਖੋ। ਮਨ ਦੀ ਤਬਦੀਲੀ, ਵਿਚਾਰਾਂ ਦੀ ਤਬਦੀਲੀ, ਸੋਚਣੇ ਦੀ ਤਬਦੀਲੀ, ਚਿੰਤਨ ਦੀ ਤਬਦੀਲੀ, ਵਿਚਾਰ ਬਦਲਦੇ ਨੇ, ਉਸੇ ਨੂੰ ਕਹਿੰਦੇ ਨੇ ਮਨੁੱਖ ਦਾ ਸੰਸਾਰ ਬਦਲ ਜਾਂਦਾ। ਬਹੁ ਗਿਣਤੀ ਦੇ ਵਿੱਚ ਮਨੁੱਖਾਂ ਦੇ ਵਿਚਾਰ ਤਬਦੀਲ ਹੋ ਜਾਣ ਤਾਂ ਫਿਰ ਕਹਿ ਦਿੰਦੇ ਨੇ ਯੁੱਗ ਬਦਲ ਗਏ, ਯੁੱਗ ਬਦਲ ਗਏ। ਸਤਿਯੁਗ ਦੀ ਵਿਆਖਿਆ ਸਤਿਗੁਰ ਇਸ ਤਰ੍ਹਾਂ ਕਰਦੇ ਨੇ, ਸਤਿਯੁਗ ਰਤ ਸੰਤੋਖ ਕਾ ਧਰਮ ਅਗੇ ਰੱਖ ਦੋ। ਮਾਨਸਿਕ ਤਲ ਦੇ ਉੱਤੇ ਯੁੱਗਾਂ ਦੀ ਤਬਦੀਲੀ, ਧਰਮ ਅਗੇ ਰੱਖਵਾ। ਜਦ ਮਨੁੱਖ ਜ਼ਿੰਦਗੀ ਦਾ ਲਕਸ਼ ਧਰਮ ਨੂੰ ਰੱਖ ਲੈਂਦਾ, ਧਰਮ ਅੱਗੇ, ਅਤੇ ਉਹਦੀ ਪ੍ਰਾਪਤੀ ਦਾ ਸਾਧਨ ਹੁੰਦਾ ਸੰਤੋਖ। ਸਤਿਯੁਗ ਰਥ ਸੰਤੋਖ ਕਾ ਧਰਮ ਅਗੇ ਰਥਵਾ। ਸੰਤੋਖ ਹੀ ਧਰਮ ਦੀ ਪ੍ਰਾਪਤੀ ਦਾ ਵਸੀਲਾ ਹੈ, ਔਰ ਕੁਛ ਵੀ ਵਸੀਲਾ ਨਹੀਂ। ਜਪ ਹੈ ਸੰਤੋਖ ਨਹੀਂ, ਤੀਰਥਾਂ ਦਾ ਰਟਨ ਹੈ ਸੰਤੋਖ ਨਹੀਂ, ਪੂਜਾ ਪਾਠ ਹੈ ਸੰਤੋਖ ਨਹੀਂ, ਕਥਾ ਕੀਰਤਨ ਦਾ ਕਰਨਾ ਹੈ ਸੁਣਨਾ ਹੈ ਸੰਤੁਸ਼ਟੀ ਨਹੀਂ। ਅਤੇ ਜੇ ਸੰਤੁਸ਼ਟੀ ਨਹੀਂ, ਇਹ ਮਨੁੱਖ ਆਪਣੇ ਜੀਵਨ ਦਾ ਲਕਸ਼ ਧਰਮ ਨਹੀਂ ਬਣਾ ਸਕਦਾ। ਜੀਵਨ ਦਾ ਲਕਸ਼ ਜਦ ਸਤ ਹੋਵੇ, ਭਾਵ ਪਰਮਾਤਮਾ ਹੋਵੇ, ਧਰਮ ਹੋਵੇ, ਤਾਂ ਫਿਰ ਪ੍ਰਾਪਤੀ ਦਾ ਸਾਧਨ ਸੰਤੋਖ ਹੁੰਦਾ ਹੈ। ਸਤਿਯੁਗ ਰਤ ਸੰਤੋਖ ਕਾ ਧਰਮ ਅਗੇ ਰਥਵਾ। ਮਾਨਸਿਕ ਤਲ ਤੇ ਯੁੱਗ ਇੰਜ ਬਦਲਦੇ ਨੇ। ਤ੍ਰੇਤੇ ਰਥ ਜਥੇ ਕਾ ਜੋਰ ਅਗੇ ਰਥਵਾ। ਜਦ ਕੋਈ ਮਨੁੱਖ ਜ਼ਿੰਦਗੀ ਦਾ ਲਕਸ਼ ਪ੍ਰਭਤਾ, ਤਾਕਤ, ਸਮਰਥਾ, ਤਾਕਤ ਚਾਹੀਦੀ ਹੈ, ਮੇਰੀ ਭੁਜਾਵਾਂ ਵਿੱਚ ਬਲ ਚਾਹੀਦਾ, ਮੇਰੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਜਕੜ ਸਕਣ, ਮੇਰੀ ਜ਼ਬਾਨ ਦਾ ਇੱਕ ਬੋਲ ਹਜ਼ਾਰਾਂ ਮਨੁੱਖਾਂ ਦੇ ਸਿਰ ਝੁਕਾ ਦੇ ਰਹੇ, ਤਾਕਤ ਚਾਹੀਦੀ ਹੈ, ਸਮਰਥਾ ਚਾਹੀਦੀ ਹੈ। ਇਹ ਬਿਨਾਂ ਜਤ ਤੋਂ ਤਾਕਤ ਨਹੀਂ ਪ੍ਰਾਪਤ ਹੋ ਸਕਦੀ, ਸ਼ਕਤੀ ਨਹੀਂ ਪ੍ਰਾਪਤ ਹੋ ਸਕਦੀ। ਇਸ ਜਤ ਦੇ ਫਿਰ ਕਈ ਪਹਿਲੂ ਆਉਂਦੇ ਨੇ, ਬੇਸ਼ੁਮਾਰ ਪਹਿਲੂ ਆਉਂਦੇ ਨੇ। ਅਗਰ ਕੋਈ ਮਨੁੱਖ ਸਰੀਰਕ ਤਲ ਤੇ ਜ਼ੋਰ ਚਾਹੁੰਦਾ ਹੈ, ਸ਼ਕਤੀ ਚਾਹੁੰਦਾ ਹੈ, ਤਾਕਤ ਚਾਹੁੰਦਾ ਹੈ, ਤਾਂ ਤੇ ਸਰੀਰਕ ਜਤ ਹੈ। ਕੋਈ ਸਮਾਜਿਕ ਤਲ ਤੇ, ਰਾਜਨੈਤਿਕ ਤਲ ਤੇ ਪ੍ਰਭਤਾ ਚਾਹੁੰਦਾ ਹੈ, ਭ੍ਰਸ਼ਟ ਹੈ, ਚੋਰ ਹੈ, ਝੂਠਾ ਹੈ, ਇਹ ਬਹੁਤ ਦਿਨ ਤੱਕ ਆਪਣੀ ਸਤਿਆ ਨੂੰ, ਆਪਣੀ ਪ੍ਰਭਤਾ ਨੂੰ ਕਾਇਮ ਨਹੀਂ ਰੱਖ ਸਕੇਗਾ। ਪ੍ਰਜਾ ਠੁਕਰਾ ਦੇਗੀ, ਦੁਨੀਆ ਠੁਕਰਾ ਦੇਗੀ। ਇਹੀ ਕਾਰਨ ਹੈ ਬੜੇ ਬੜੇ ਸ਼ਕਤੀਸ਼ਾਲੀ ਮਨੁੱਖ ਇੱਕ ਦਿਨ ਤਖ਼ਤ 'ਤੇ ਬੈਠੇ ਹੁੰਦੇ ਨੇ, ਇੱਕ ਦਿਨ ਤਖ਼ਤੇ 'ਤੇ ਚੜ੍ਹੇ ਆਉਂਦੇ ਨੇ। ਦੁਨੀਆ ਦੇ ਵਿੱਚ ਬੇਸ਼ਤਰ ਐਸੇ ਮਨੁੱਖ ਪ੍ਰਜਾ ਨੇ ਕਤਲ ਕਰ ਦਿੱਤੇ, ਲਿਤਾੜ ਦਿੱਤੇ, ਜਿਨ੍ਹਾਂ ਨੇ ਆਪਣੀ ਤਾਕਤ ਨੂੰ ਪ੍ਰਜਾ ਦੇ ਉੱਤੇ ਜ਼ੁਲਮ ਕਰਨ ਦੇ ਵਿੱਚ ਵਰਤਿਆ। ਪ੍ਰਜਾ ਬਾਗੀ ਹੋ ਗਈ, ਉਹਨਾਂ ਦੀ ਪ੍ਰਭਤਾ, ਉਹਨਾਂ ਦੀ ਸਤਾ ਬਹੁਤ ਦੇਰ ਤੱਕ ਕਾਇਮ ਨਾ ਰਹਿ ਸਕੀ। ਤੂੰ ਜਤ 'ਤੇ ਰੱਖਣਾ ਹੀ ਪਏਗਾ। ਜ਼ਿੰਦਗੀ ਦਾ ਲਕਸ਼ ਹੋਵੇ ਤਾਕਤ ਪ੍ਰਾਪਤ ਕਰਨੀ ਹੈ, ਸ਼ਕਤੀ ਪ੍ਰਾਪਤ ਕਰਨੀ ਹੈ, ਤਾਂ ਫਿਰ ਜਤੀ 'ਤੇ ਹੋਣਾ ਹੀ ਪਏਗਾ। ਦੁਆਪੁਰ ਰਥ ਤਪੇ ਕਾ ਸਤ ਅਗੇ ਰਥਵਾ। ਜੀਵਨ ਦਾ ਲਕਸ਼ ਹੈ ਉੱਚਾ ਆਚਰਣ। ਸਤ ਦੇ ਅਰਥ ਇੱਥੇ ਉੱਚਾ ਇਖਲਾਕ, ਆਚਰਣ, ਦੈਵੀ ਗੁਣ। ਦੈਵੀ ਗੁਣ, ਰੱਬੀ ਗੁਣ ਬਿਨਾਂ ਤਪ ਤੋਂ ਨਹੀਂ ਪ੍ਰਾਪਤ ਹੁੰਦੇ, ਬਿਨਾਂ ਜਪ ਤੋਂ ਨਹੀਂ ਪ੍ਰਾਪਤ ਹੁੰਦੇ। ਬਿਨਾਂ ਤਪ ਤੋਂ, ਬਿਨਾਂ ਤਪਸ਼ ਤੋਂ ਪਾਣੀ ਭਾਪ ਨਹੀਂ ਬਣਦਾ, ਅਤੇ ਭਾਪ ਬਣਦਾ ਤਾਂ ਹੀ ਉੱਪਰ ਉੱਡਦਾ ਹੈ, ਉਂਝ ਪਾਣੀ ਨਿਵਾਣ ਨੂੰ ਜਾਂਦਾ, ਉਂਝ ਜ਼ਿੰਦਗੀ ਨਿਵਾਣ ਨੂੰ ਜਾਂਦੀ ਹੈ। ਬਿਨਾਂ ਜਪ ਤਪ ਤੋਂ ਉਚਾਈਆਂ ਨੂੰ ਨਹੀਂ ਛੂਵੇਗੀ, ਛੂ ਹੀ ਨਹੀਂ ਸਕਦੀ। ਉਂਝ ਪਾਣੀ ਦਾ ਸੁਭਾਅ ਹੈ ਨਿਵਾਣ ਵਿੱਚ ਜਾਣਾ। ਇਸ ਹਿਸਾਬ ਨਾਲ ਅਗਰ ਕੋਈ ਵੀ ਜਪ ਤਪ ਨਹੀਂ ਕਰ ਰਿਹਾ ਤਾਂ ਇੱਕੋ ਹੀ ਫੈਸਲਾ ਕਰ ਦੇਣਾ, ਇਹ ਨਿਵਾਣ ਦੇ ਜਾ ਰਿਹਾ ਹੈ, ਨਿਵਾਣ ਦੇ ਜਾ ਰਿਹਾ। ਚਾਹੇ ਕੋਈ ਵੀ ਹੈ, ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਈਸਾਈ ਹੈ, ਕ੍ਰਿਸਚਨ ਹੈ, ਯਹੂਦੀ ਹੈ, ਪਾਰਸੀ ਹੈ, ਜੈਨੀ ਹੈ, ਬੋਧੀ ਹੈ, ਅਗਰ ਜਪ ਤਪ ਨਹੀਂ ਕਰ ਰਿਹਾ ਇਹਦੇ ਜੀਵਨ ਦੀ ਧਾਰਾ ਨਿਵਾਣ ਦੀ ਤਰਫ ਜਾ ਰਹੀ, ਇਹ ਉਚਾਈਆਂ ਨੂੰ ਨਹੀਂ ਛੂ ਰਿਹਾ। ਜਪ ਤਪ ਵੀ ਇੱਕ ਖਾਸ ਸੀਮਾ ਤੱਕ ਹੋਵੇ, ਜੈਸੇ 100 ਡਿਗਰੀ ਤੱਕ ਤਪਾਈਏ ਪਾਣੀ ਨੂੰ ਤਾਂ ਭਾਪ ਬਣਦਾ ਹੈ, 99 ਤੇ ਵੀ ਭਾਪ ਨਹੀਂ ਬਣਦਾ, 90 ਤੇ ਵੀ ਨਹੀਂ ਬਣਦਾ, ਥੱਲੇ ਹੀ ਰਹੇਗਾ ਪਾਣੀ। ਜਪ ਇਤਨਾ ਹੋਵੇ, ਜਪ ਇਤਨਾ ਹੋਵੇ, ਉਹਦੀ ਤਪਸ਼ ਇਤਨੀ ਹੋਵੇ ਕਿ ਮਨੁੱਖ ਦੀ ਸੁਰਤ ਇਹ ਜੋ ਨਿਵਾਣ ਨੂੰ ਜਾਂਦੀ ਹੈ ਉਚਾਈਆਂ ਨੂੰ ਛੂਣ ਲੱਗਦਾ ਹੈ। ਇਹ ਜੀਵਨ ਦੀ ਧਾਰਾ ਜੋ ਨਿਵਾਣ ਨੂੰ ਜਾਂਦੀ ਹੈ ਇਹ ਭਾਵ ਬਣ ਕੇ ਬੁਲੰਦੀਆਂ ਨੂੰ ਛੂਣ ਲੱਗਦਾ ਹੈ। ਇਹ ਜਪ ਤਪ ਤੋਂ ਬਿਨਾਂ ਨਹੀਂ ਹੋਵੇਗੀ। ਜੀਵਨ ਦਾ ਲਕਸ਼ ਸੱਤ ਹੋਵੇ, ਦੈਵੀ ਗੁਣ ਹੋਵਨ ਤੋਂ ਪ੍ਰਾਪਤੀ ਦਾ ਸਾਧਨ ਤਪ ਹੁੰਦਾ ਹੈ। ਜੀਵਨ ਦਾ ਲਕਸ਼ ਪ੍ਰਭਤਾ ਅਤੇ ਸਤਾ ਪ੍ਰਾਪਤ ਕਰਨਾ ਹੋਵੇ ਤਾਂ ਪ੍ਰਾਪਤੀ ਦਾ ਸਾਧਨ ਜਤ ਹੁੰਦਾ ਹੈ। ਜੀਵਨ ਦਾ ਲਕਸ਼ ਧਰਮ ਹੋਵੇ ਤਾਂ ਫਿਰ ਪ੍ਰਾਪਤੀ ਦਾ ਸਾਧਨ ਸਬਰ ਅਤੇ ਸੰਤੋਖ ਹੁੰਦਾ ਹੈ। ਕਲ ਯੁਗ ਰਥ ਅਗਨ ਕਾ ਕੂੜ ਅਗੇ ਰਥ। ਜ਼ਿੰਦਗੀ ਦਾ ਲਕਸ਼ ਹੈ ਤ੍ਰਿਸ਼ਨਾ, ਇਹ ਵੀ ਮਿਲੇ, ਉਹ ਵੀ ਮਿਲੇ, ਉਹ ਵੀ ਮਿਲੇ, ਔਰ ਜੋ ਮਿਲਦਾ ਜਾਏ ਉਹਦੇ ਨਾਲ ਤ੍ਰਿਪਤੀ ਨਹੀਂ, ਹੋਰ ਮਿਲੇ, ਹੋਰ ਮਿਲੇ, ਪਦਾਰਥ ਹੋਰ ਮਿਲਣ, ਧਨ ਹੋਰ ਮਿਲੇ, ਸੰਪਦਾ ਹੋਰ ਮਿਲੇ, ਇਹ ਤ੍ਰਿਸ਼ਨਾ ਬਣ ਜਾਏ ਅਤੇ ਤ੍ਰਿਸ਼ਨਾ ਦੀ ਪੂਰਤੀ ਦਾ ਸਾਧਨ ਫਿਰ ਝੂਠ ਹੈ। ਬਿਨਾਂ ਝੂਠ ਤੋਂ ਤ੍ਰਿਸ਼ਨਾ ਦੀ ਪੂਰਤੀ ਨਹੀਂ ਆਉਂਦੀ। ਪਾਪਾਂ ਬਾਜੋਂ ਹੋਵੇ ਨਾ ਮੋਇਆਂ ਸਾਥ ਨਾ ਜਾਏ, ਬਿਨਾਂ ਝੂਠ ਤੋਂ ਨਹੀਂ ਆਉਂਦੀ, ਬਿਨਾਂ ਕੂੜ ਤੋਂ ਨਹੀਂ। ਜ਼ਿੰਦਗੀ ਦਾ ਲਕਸ਼ ਤ੍ਰਿਸ਼ਨਾ ਹੈ, ਪ੍ਰਾਪਤੀ ਦਾ ਸਾਧਨ ਝੂਠ ਹੈ, ਇਹ ਮਨੁੱਖ ਕਲਯੁਗੇ ਹੈ। ਸਾਰੇ ਕਲਯੁਗੇ ਨਹੀਂ ਨੇ, ਇਹ ਮਨੁੱਖ ਕਲਯੁਗੇ ਹੈ। ਜੀਵਨ ਦਾ ਲਕਸ਼ ਦੈਵੀ ਗੁਣ ਨੇ ਅਤੇ ਪ੍ਰਾਪਤੀ ਦਾ ਸਾਧਨ ਜਪ ਤਪ ਹੈ, ਇਹ ਮਨੁੱਖ ਦੁਆਪਰ ਯੁਗ ਦੇ ਜੀ ਰਿਹਾ, ਇਹ ਦੁਆਪਰ ਦਾ, ਇਹ ਦੁਆਪਰੀ ਹੈ। ਜੀਵਨ ਦਾ ਲਕਸ਼ ਸ਼ਕਤੀ ਹੈ, ਤਾਕਤ ਹੈ, ਜ਼ੋਰ ਹੈ ਅਤੇ ਪ੍ਰਾਪਤੀ ਦਾ ਸਾਧਨ ਸੱਤ ਹੈ, ਇਹ ਤ੍ਰੇਤੇ ਯੁਗ ਦੇ ਚ ਜੀ ਰਿਹਾ। ਜ਼ਿੰਦਗੀ ਦਾ ਲਕਸ਼ ਤੇ ਧਰਮ ਹੈ, ਪਰਮਾਤਮਾ ਹੈ ਅਤੇ ਪ੍ਰਾਪਤੀ ਦਾ ਸਾਧਨ ਸਬਰ ਸੰਤੋਖ ਹੈ, ਇਹ ਸਤਯੁਗੇ ਹੈ। ਇਹਨੂੰ ਕਹਿੰਦੇ ਨੇ ਤੂੰ ਖੁਦ ਬਾ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣ, ਆਪਣਾ ਫੈਸਲਾ ਆਪ ਕਰ, ਤੂੰ ਸਤਯੁਗੀ ਹੈ ਕਿ ਕਲਯੁਗੀ ਹੈ, ਤ੍ਰੇਤੇ ਯੁਗ ਦੇ ਚ ਜੀ ਰਹੇ ਕਿ ਦੁਆਪਰ ਯੁਗ ਦੇ ਚ। ਹਰ ਮਨੁੱਖ ਦਾ ਆਪਣਾ ਆਪਣਾ ਯੁਗ ਆਉਂਦਾ ਹੈ, ਕੋਈ ਮਨੁੱਖ ਇੱਕ ਯੁਗ ਦੇ ਸਾਰੇ ਨਹੀਂ ਜੀਵਦੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਹਰ ਮਨੁੱਖ ਅਲੱਗ ਅਲੱਗ ਯੁਗ ਦੇ ਚ ਜੀ ਰਹੇ ਹੈ। ਔਰ ਦੂਰ ਕਿਉਂ ਜਾਈਏ, ਆਮ ਕਹਿ ਦਿੱਤਾ ਜਾਂਦਾ ਇਹ ਤੇ ਸਤਯੁਗੀ ਜੀਵ ਹੈ, ਤਰਜ਼ੇ ਜ਼ਿੰਦਗੀ ਨੂੰ ਦੇਖ ਕੇ ਹੀ ਕਹਿ ਦਿੱਤਾ ਜਾਂਦਾ ਇਹ ਤੇ ਨਿਰਾਈ ਕਲਯੁਗੀ, ਕਲਯੁਗ। ਕਲਯੁਗ ਰਥ ਅਗਨ ਕਾ ਕੂੜ ਅਗੇ ਰਥ ਵਾ। ਇਹ ਤੇ ਮਨ ਦੀ ਤਲ ਦੇ ਉੱਤੇ ਮਾਨਸਿਕ ਮੰਡਲ ਵਿੱਚ ਯੁਗਾਂ ਦੀ ਤਬਦੀਲੀ ਹੈ, ਇਸੇ ਨੂੰ ਗੁਰੂ ਨਾਨਕ ਨੇ ਯੁਗਾਂ ਦੀ ਤਬਦੀਲੀ ਮੰਨਿਆ। ਦੂਸਰਾ, ਸਮੇਂ ਦੀ ਧਾਰਾ ਵਿੱਚ ਯੁਗਾਂ ਦੀ ਤਬਦੀਲੀ, ਸਮੇਂ ਵਿੱਚ ਯੁਗਾਂ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ, ਤਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ ਹੈ। ਖੇਡ ਬੜੀ ਲੰਬੀ, ਮੁਖਤਸਰ ਸੰਖੇਪ ਵਿੱਚ ਮੈਂ ਜਿਤਨਾ ਆਪ ਨੂੰ ਸਰਵਣ ਕਰਾ ਸਕਾ ਕਰਾਉਣ ਦਾ ਯਤਨ ਕਰਦਾ ਪਿਆ। ਸਮੇਂ ਵਿੱਚ ਯੁਗਾਂ ਦੀ ਤਬਦੀਲੀ, ਆਦਿ ਮਨੁੱਖ ਜਿਹਨੂੰ ਬਨ ਮਾਨਸ ਕਹਿੰਦੇ ਸਨ, ਬਨ ਮਾਨਸ, ਮਾਨਸ ਮਨੁਸ਼ ਜੋ ਜੰਗਲਾਂ 'ਚ ਹੀ ਰਹਿੰਦਾ ਸੀ, ਅਜੇ ਕਬੀਲਿਆਂ ਦਾ ਜਨਮ ਨਹੀਂ ਹੋਇਆ ਸੀ, ਕਸਬਿਆਂ ਦਾ ਜਨਮ ਨਹੀਂ ਹੋਇਆ। ਹੋਇਆ ਸੀ, ਰਿਆਸਤਾਂ ਦਾ ਸਟੇਟਾਂ ਦਾ ਜਨਮ ਨਹੀਂ ਹੋਇਆ ਸੀ, ਅਜੇ ਮੁਲਕ ਵੀ ਨਹੀਂ ਸਨ, ਜ਼ਾਤ ਪਾਤ ਵੀ ਨਹੀਂ ਸੀ, ਮਜ਼ਹਬ ਵੀ ਨਹੀਂ ਸੀ। ਮਨੁੱਖ ਕੰਦਰਾਂ ਦੇ ਚ ਰਹਿੰਦਾ ਸੀ, ਪਹਾੜਾਂ ਦੀਆਂ ਰੁੱਖਾਂ ਦੀ ਛਾਂ ਥੱਲੇ ਰਹਿੰਦਾ ਸੀ, ਦਰਖਤਾਂ ਦੇ ਫਲ ਖਾ ਲੈਂਦਾ ਸੀ, ਜਦ ਮੌਸਮ ਦੇ ਮੁਤਾਬਕ ਫਲ ਨਾ ਹੋਣ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਸਿਰਫ ਜ਼ਿੰਦਗੀ ਖੁਰਾਕ 'ਤੇ ਹੀ ਰੁਕੀ ਹੋਈ ਸੀ। ਭੋਜਨ ਮਿਲ ਗਿਆ ਤ੍ਰਿਪਤ, ਜਿਵੇਂ ਅੱਜ ਪਸ਼ੂ ਨੰਗੇ ਘੁਰਮਦੇ ਨੇ, ਆਦਿ ਮਨੁੱਖ ਆਦਮਜ਼ਾਦ ਬਨਮਾਨਸ ਨਗਨ ਸੀ। ਇਸਲਾਮ ਇਸ ਨੂੰ ਹੋਰ ਢੰਗ ਨਾਲ ਬਿਆਨ ਕਰਦਾ ਹੈ, ਕਹਿੰਦਾ ਹੈ ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਆਦਮੀਅਤ ਉਸ ਦਿਨ ਸ਼ੁਰੂ ਹੋਈ। ਕਿਸ ਦਿਨ? ਹਦੀਸਾਂ ਇਸ ਤਰ੍ਹਾਂ ਕਹਿੰਦੀਆਂ ਨੇ। ਦੇਵਬੰਦ ਇਸਲਾਮੀ ਜਗਤ ਦਾ ਬਹੁਤ ਵੱਡਾ ਕੇਂਦਰ ਹੈ ਭਾਰਤ ਵਿੱਚ। ਮੈਂ ਇਸਲਾਮੀ ਲਾ ਦੀਆਂ ਸਾਰੀਆਂ ਕਿਤਾਬਾਂ ਉੱਥੋਂ ਲਈਆਂ। ਇਹਨਾਂ ਦਾ ਜੋ ਸਮਾਜਿਕ ਲਾ ਹੈ, ਮਜ਼ਹਬੀ ਹੈ, ਰਾਜਨੀਤਿਕ ਹੈ, ਜੋ ਮੁਹੰਮਦ ਸਾਹਿਬ ਨੇ ਬਣਾਇਆ, ਉਹਨੂੰ ਖੁਲਾਸਾ ਕਰਕੇ ਲਿਖਿਆ ਗਿਆ। ਉਹਨਾਂ ਵਿੱਚ ਮੈਨੂੰ ਪੜ੍ਹਨ ਨੂੰ ਮਿਲਿਆ ਕਿ ਜਿਸ ਦਿਨ ਆਦਮ ਜ਼ਾਤ ਨੂੰ ਇਹ ਬੋਧ ਹੋਇਆ ਮੈਂ ਨੰਗਾ, ਆਦਮੀਅਤ ਦਾ ਜਨਮ ਉਸ ਦਿਨ ਹੋਇਆ, ਇਨਸਾਨੀਅਤ ਦਾ ਜਨਮ ਉਸ ਦਿਨ ਹੋਇਆ। ਉਹਨੇ ਬੋੜ ਦੇ ਪੱਤਿਆਂ ਨਾਲ, ਦਰਖਤਾਂ ਦੇ ਪੱਤਿਆਂ ਨਾਲ, ਕੇਲੇ ਦੇ ਪੱਤਿਆਂ ਨਾਲ ਆਪਣਾ ਤਨ ਢੱਕਿਆ, ਮੈਂ ਨੰਗਾ। ਉਸ ਦਿਨ ਇਹ ਪਸ਼ੂਆਂ ਤੋਂ ਵੱਖ ਹੋ ਗਿਆ, ਪਸ਼ੂ ਤੇ ਨੰਗੇ ਸਨ, ਅੱਜ ਵੀ ਨੰਗੇ ਨੇ। ਮਹਾਰਾਜ ਕਹਿੰਦੇ ਨੇ ਵਿਸਮਾਦ ਨਾਂਗੇ ਫਿਰੇ ਜੰਤ, ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮੈਂ ਹੈਰਾਨ ਹਾਂ, ਪਸ਼ੂਆਂ ਨੂੰ ਤੇ ਕੋਈ ਨਗਨਤਾ ਦਾ ਬੋਧ ਨਹੀਂ ਹੈ। ਵਿਸਮਾਦ ਨਾਂਗੇ ਫਿਰੇ ਜੰਤ, ਨੰਗੇ ਹੀ ਘੁੰਮਦੇ ਪੈਣ। ਕਿਸੇ ਵੀ ਪਸ਼ੂ ਨੂੰ, ਹਾਥੀ ਨੂੰ, ਘੋੜੇ ਨੂੰ, ਕੁੱਤੇ ਨੂੰ, ਗਊ ਨੂੰ, ਰਿੱਛ ਨੂੰ, ਚੀਤੇ ਨੂੰ, ਹਿਰਨ ਨੂੰ, ਕਿਸੇ ਨੂੰ ਵੀ ਨਗਨਤਾ ਦਾ ਬੋਧ ਨਹੀਂ। ਵਿਸਮਾਦ ਨਾਂਗੇ ਫਿਰੇ ਜੰਤ, ਨੰਗੇ ਨੇ, ਮਨੁੱਖ ਵੀ ਨੰਗਾ ਸੀ, ਬਨਮਾਨਸ ਵੀ ਨੰਗਾ ਸੀ। ਫਿਰ ਇਸਲਾਮ ਕਹਿੰਦਾ ਇਸ ਆਦਮ ਜ਼ਾਤ ਨੂੰ, ਇਸ ਬਾਬਾ ਆਦਮ ਨੂੰ ਜਿਸ ਦਿਨ ਨਗਨਤਾ ਦਾ ਬੋਧ ਹੋਇਆ, ਆਦਮੀਅਤ ਉਸ ਦਿਨ ਸ਼ੁਰੂ ਹੋਈ, ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਮਨੁੱਖਤਾ ਉਸ ਦਿਨ ਸ਼ੁਰੂ ਹੋਈ। ਪਹਾੜਾਂ ਦੀ ਕੰਦਰਾਂ ਵਿੱਚ ਰਹਿੰਦਾ ਸੀ, ਰੁੱਖਾਂ ਥੱਲੇ ਰਹਿੰਦਾ ਸੀ, ਜੰਗਲ ਦੇ ਫਲ ਫੁੱਲ ਖਾ ਲੈਂਦਾ ਸੀ ਨਾ ਮਿਲਣ, ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਕੋਈ ਕਬੀਲੇ ਨਹੀਂ ਸਨ, ਕੋਈ ਸਟੇਟ, ਕਸਬੇ, ਸ਼ਹਿਰ ਨਹੀਂ ਸਨ, ਆਬਾਦੀ ਵੀ ਬਹੁਤ ਥੋੜ੍ਹੀ ਸੀ। ਜ਼ਿੰਦਗੀ ਸਿਰਫ ਉਪਜੀਵਿਕਾ ਤੱਕ ਰੁਕੀ ਹੋਈ ਸੀ, ਭੋਜਨ ਮਿਲ ਜਾਏ ਠੀਕ, ਪੇਟ ਭਰ ਜਾਏ ਠੀਕ, ਔਰ ਕੁਛ ਵੀ ਨਹੀਂ। ਸਮੇਂ ਦੀ ਧਾਰਾ ਵਿੱਚ ਇਹ ਸਤਿਯੁਗ ਸੀ, ਇਹ ਸਤਿਯੁਗ ਸੀ। ਸਰੀਰ ਦੇ ਤਲ ਤੇ ਬੱਚਾ ਮਾਂ ਦੇ ਗਰਭ ਦੇ ਚ ਹੈ, ਕੋਈ ਉਸਦੀਆਂ ਲੋੜਾਂ ਨਹੀਂ ਨੇ। ਇਸ ਗਰਭ ਕਾਲ ਦੇ ਬੱਚੇ ਦੀ ਦੁਨੀਆਂ ਨਾ ਕੋਈ ਕਸਬਾ ਹੈ, ਨਾ ਕੋਈ ਮੁਲਕ ਹੈ, ਨਾ ਕੋਈ ਜ਼ਾਤ ਪਾਤ ਹੈ, ਨਾ ਕੋਈ ਮਜ਼ਹਬ ਹੈ, ਕੁਛ ਵੀ ਨਹੀਂ, ਨਾ ਉਸਦਾ ਕੋਈ ਨਾਮ ਹੈ। ਗਰਭ ਕਾਲ ਦੇ ਬੱਚੇ ਦਾ ਕੀ ਨਾਮ ਹੈ? ਨਾ ਕੋਈ ਉਸਦਾ ਨਾਮ ਹੈ, ਅਤੇ ਜਦ ਨਾਮ ਹੀ ਨਹੀਂ ਹੈ ਤਾਂ ਮੈਨੂੰ ਕਹਿਣ ਦੇਣਾ ਕੋਈ ਮਜ਼ਹਬ ਵੀ ਨਹੀਂ ਹੈ, ਕੋਈ ਮੁਲਕ ਵੀ ਨਹੀਂ, ਕੋਈ ਕਸਬਾ ਵੀ ਨਹੀਂ ਹੈ। ਇਸ ਬੱਚੇ ਦੀ ਜਿਹੜੀਆਂ ਲੋੜਾਂ ਨੇ ਪ੍ਰਕਿਰਤੀ ਪੂਰਾ ਕਰ ਰਹੀ ਹੈ, ਰਿਜ਼ਕ ਦੀ ਤਲਾਸ਼ ਆਦਿ ਮਨੁੱਖ ਬਨ ਮਾਨਸ ਨਹੀਂ ਕਰਦਾ ਸੀ, ਦਰਖਤ ਦੇ ਦਿੰਦੇ ਸਨ ਉਸਨੂੰ ਫਲ, ਅਤੇ ਜੰਗਲ ਭਰੇ ਹੋਏ ਸਨ ਜੰਗਲੀ ਜਾਨਵਰਾਂ ਨਾਲ, ਉਹਦੀ ਪੂਰਤੀ ਹੋ ਜਾਂਦੀ ਸੀ, ਪ੍ਰਕਿਰਤੀ ਪੂਰਤੀ ਕਰਦੇ ਸੀ। ਉਹਨੂੰ ਆਪਣੇ ਹੱਥਾਂ ਨਾਲ ਕੋਈ ਰਿਜ਼ਕ ਬਣਾਉਣਾ ਨਹੀਂ ਪੈਂਦਾ ਸੀ, ਲੱਭਣਾ ਨਹੀਂ ਪੈਂਦਾ ਸੀ, ਕੋਈ ਬਥੇਰੇ ਵੱਡੇ ਉਪਰਾਲੇ ਨਹੀਂ ਕਰਨੇ ਪੈਂਦੇ ਸਨ। ਜਿਸੇ ਗਰਭ ਕਾਲ ਦੇ ਬੱਚੇ ਨੂੰ ਜੋ ਮਾਂ ਖਾਂਦੀ ਹੈ ਆਹਾਰ, ਉਹੀ ਮਿਲ ਜਾਂਦਾ। कोई यतन नहीं करना पैदा। मां लैंदी है श्वास, वो लै रहा श्वास। मां पींदी है पानी, वो मिल रहा उसनों। मां खांदी है भोजन, वो मिल रहा उसनों। भोजन की भी चिंता नहीं, रिजक की भी चिंता नहीं। इस बच्चे की कोई जात पात नहीं, कोई नाम नहीं, कोई मजहब नहीं, कोई धाम नहीं, कुछ भी नहीं। कोई फिक्र नहीं, कोई चिंता नहीं, कोई लोभ नहीं, कोई लालच नहीं, कोई क्रोध नहीं, कोई वासना नहीं, कोई मोह नहीं, कोई ममता नहीं। एक ब्रह्म ज्ञानी की अवस्था है उस दी, किस दी? गर्भकाल दे बच्चे दी। जिस ढंग नाल एक ब्रह्म ज्ञानी आता है, इस तरह ही है। मन का खिंडाव भी नहीं है। मन खिंडदा है कुछ वेख के, कुछ सुन के, कुछ खा के, कुछ स्पर्श करके, कुछ सूं के। इंद्रियां दे तमाम द्वार बंद ने। मन नूं टिकाण दी सारी जिंदगी अभ्यासी लोग साधन करदे ने। कबीर कहंदे ने, मूंद लिए दरवाजे, बाजी अले अनहद बाजे। मैं हुण अनहद दा नाद सुनदा पिया, की साधना कीती है? कहिंदा मैं वो दरवाजे ही बंद कीते ने जिहदे राही मन बाहर भटकदा। मूंद लिए दरवाजे, बाजी अले अनहद वाजे। अनहद दा वाजा हर वक्त वज रहा है। परमात्मा दा बोल साजां दी आवाज है, गीतां दी धुन है। संगीतमई है, गीतमई है। चलो मैं इंज कह दिया, हर ब्रह्म ज्ञानी दे बोल भागवत गीता ने, भगवान दे गीत ने। भागवत गीता दे होर की अर्थ ने? भगवान दे गीत। चौक दे च बैठा है रविदास, जुतियां गंड रहे। उदा अपना मन शांत हो गया, चुप हो गया, अनाहद नाद सुनदा है। जिहड़ा उस अनाहद नाद नूं सुन के बार प्रगट कर देवे, वो अवतार श्रेणी च आ जांदा है। यह गल वखरी है कि प्राचीन ऋषि मुनिया ने ऐसा कह दिता है, ये अंसा अवतार है, ये दो कला अवतार है, ये चार कला अवतार है, ये दस करा बारह करा अवतार है, और ये सोलह कला अवतार है। अवतार दा वड्डा होना उदी कला दे उत्ते खड़ा सी। कला इस दे कुल कितनी है, हुनर इस दे कुल कितना है, गुण इस दे कुल कितना है। गुण कला, ये कलाकार ते है, पर इहदे कोल कितनी तरह की कला है, उस आधार ते कहंदे सन ये अवतार। कला किसे कोल सिखी नहीं, अंदरों प्रगट हो रही है, आत्मा दे तल तो प्रगट हो रही है, परमात्मा दे तल तो प्रगट हो रही है, और ये बाहर प्रगट करन दे समर्थ हो गया, ये अवतार श्रेणी च आ जांदा है। शायद इस तरह तुसी ना सुनिया होवे, मैं जुरत करके कह रहा, जिन्ने भगत धन गुरु ग्रंथ साहब जी महाराज दे बैठे ने, सब अवतार श्रेणी दे, सब अवतार। ये आप नहीं पे बोलदे, परमात्मा पे बोलदे। जो आप बोलदे ने, उन्हां दी बाणी नूं गुरु अर्जन देव जी ने धन गुरु ग्रंथ साहब दे दर्जे नहीं कीता सी। काना जी आए सन, पीलू जी आए सन, जमाल हुसैन आया सी, अपनियां बाणियां सुनाईयां। सतगुर कहण लगे, इहदे च तुसी पे बोलदे हो, रब नहीं पिया बोलदा, ये नहीं चढ़ेगी। ये लंबी चौड़ी व्याख्या मैं थोड़े सामने ना रखा, कवि संतोख सिंह जी ने लिखी है। सतगुर ने कह दिता, काना जी पीलो जी, ठीक है थोड़े बोल बड़े मधुर ने, चंगे ने, पर थोड़े ने परमात्मा दे नहीं ने, थोड़े दिमाग चो निकले ने, थोड़ी सोचनी चो निकले ने। ये बोल तुसी परमात्मा दे सुन के नहीं सुनाए, सोच के समझ के तुकबंदी करके सुनाए ने। जिस ग्रंथ दी असी रचना पे करदे आं, ये केवल परमात्मा दी बाणी वास्ते है, तुकबंदी करन वाले दिमागी कवियां वास्ते नहीं है। इस वास्ते पोथी परमेश्वर का स्थान, ये ते सारे बोल परमात्मा दे ने। इस वास्ते गुरु ग्रंथ साहब दा प्रकाश परमात्मा दा प्रकाश है, और गुरु ग्रंथ साहब नूं मत्था टेकिया होया परमात्मा नूं मत्था टेके, अकाल पुरख नूं मत्था टेके। ਕੇ ਤੇ ਪੋਥੀ ਪਰਮੇਸ਼ਰ ਕਾਸਤਾ ਤੇ ਫਿਰ ਇਹਦੇ ਚ ਕੁਝ ਹੋਰ ਨਾ ਸਮਝਣਾ। ਇਹ ਤੇ ਰਵਿਦਾਸ ਦੇ ਬੋਲਣੇ ਤੇ ਕਬੀਰ ਦੇ ਬੋਲਣੇ ਸਾਡੇ ਵਿੱਚ ਕੁਝ ਕਈ ਇਸ ਤਰ੍ਹਾਂ ਦੇ ਵੀ ਪੈਦਾ ਹੋ ਜਾਂਦੇ। ਸੰਸਾਰ ਦਾ ਭਰਮਣ ਕਰਦੇ ਹੋਇਆਂ ਪਤਾ ਨਹੀਂ ਕਿਤਨੀ ਤਰ੍ਹਾਂ ਦੀ ਮੈਨੂੰ ਦੁਨੀਆ ਮਿਲਦੀ ਹੈ, ਪਰ ਇੱਕ ਨੁਕਤਾ ਮੈਂ ਅਰਜ਼ ਕਰਦੇ ਹਾਂ, ਖੰਡਨ ਕਰਨ ਨਾਲੋਂ ਤਰਕ ਕਰਨ ਨਾਲੋਂ ਸਹਿਮਤ ਹੋਣ ਵਾਸਤੇ ਤੇ ਸਮਝਣ ਵਾਸਤੇ ਲੱਖਾਂ ਗੁਣਾ ਜ਼ਿਆਦਾ ਅਕਲ ਚਾਹੀਦੀ ਹੈ। ਖੰਡਨ ਤੇ ਕੋਈ ਵੀ ਕਰ ਸਕਦਾ, ਤਰਕ ਤੇ ਕੋਈ ਵੀ ਕਰ ਸਕਦਾ, ਤਰਕ ਤੇ ਪਰਮਾਤਮਾ ਤੇ ਵੀ ਹੋ ਜਾਂਦੀ ਹੈ। ਨਾਸਤਿਕ ਨਹੀਂ ਮੰਨਦੇ, ਅੱਜ ਵੀ ਨਹੀਂ ਮੰਨਦੇ। ਤਰਕ ਦਾ ਕੀ ਹੈ? ਤਰਕ ਤੇ ਸਿੱਧੀ ਪਰਮਾਤਮਾ ਤੇ ਵੀ ਹੋ ਸਕਦੀ ਹੈ। ਇੱਕ ਅੰਧਾ ਵੀ ਕਹਿ ਸਕਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ। ਤਰਕ ਤੇ ਹੋ ਸਕਦੀ ਹੈ, ਸੂਰਜ ਤੇ ਵੀ ਹੋ ਸਕਦੀ ਹੈ। ਔਰ ਅੰਧਾ ਜੋ ਕਹੇਗਾ ਉਹ ਆਪਣੇ ਤਲ ਤੇ ਸੱਚ ਹੈ, ਸੱਚਾਈ ਬਿਆਨ ਕਰ ਰਿਹਾ ਹੈ। ਬੜੇ ਧਿਆਨ ਨਾਲ ਸੁਣਨਾ, ਅੰਧੇ ਨੂੰ ਝੂਠਾ ਨਹੀਂ ਸਾਬਤ ਕਰ ਸਕਦੇ ਅਸੀਂ। ਉਹ ਕਹਿੰਦਾ ਨਹੀਂ ਹੈ ਸੂਰਜ, ਨਹੀਂ ਹੈ ਸੂਰਜ, ਮੈਂ ਨਹੀਂ ਮੰਨਦਾ, ਔਰ ਨਹੀਂ ਹੈ। ਤੋ ਅੰਧੇ ਦੇ ਤਲ ਤੇ ਉਹ ਇੱਕ ਸੱਚਾਈ ਹੈ, ਕਿਉਂਕਿ ਉਹਦੀ ਦੁਨੀਆਂ ਦੇ ਸੂਰਜ ਨਹੀਂ ਹੈ। ਅਗਰ ਨਾਸਤਿਕ ਕਹਿੰਦਾ ਹੈ ਨਹੀਂ ਹੈ ਪਰਮਾਤਮਾ, ਨਹੀਂ ਹੈ ਪਰਮਾਤਮਾ, ਤੋ ਇਤਨਾ ਹੀ ਕਹਿਣਾ ਪਏਗਾ ਜੇ ਤੈਨੂੰ ਸਮਝ ਨਹੀਂ ਹੈ। ਪਰਮਾਤਮਾ ਤੇ ਹੈ, ਤੈਨੂੰ ਸਮਝ ਨਹੀਂ ਹੈ। ਸੂਰਜ ਤੇ ਹੈ, ਤੈਨੂੰ ਦਿਖਾਈ ਨਹੀਂ ਦਿੰਦਾ, ਕੀ ਕਰੀਏ, ਕੀ ਕਰੀਏ। ਇਸ ਤਰ੍ਹਾਂ ਦੇ ਤਾਰਕਿਕ ਲੋਕਾਂ ਨੂੰ ਮੈਂ ਕਹਿ ਦਿਆਂਗਾ, ਗੁਸਤਾਖੀ ਬਾਰ ਬਾਰ ਮੈਂ ਮਾਫ਼ੀ ਮੰਗ ਲਵਾਂ, ਅੰਧੇ ਨੇ ਕਹਿ ਦਿੰਦੇ ਨੇ ਸੂਰਜ ਨਹੀਂ ਹੈ, ਤੇ ਮੈਂ ਵੀ ਉਹਨਾਂ ਨੂੰ ਕਹਿ ਦਿੰਦਾ ਤੁਸੀਂ ਠੀਕ ਕਹਿੰਦੇ, ਤੁਸੀਂ ਆਪਣੇ ਤਲ ਤੇ ਠੀਕ ਹੋ, ਸਮੁੱਚੇ ਸੰਸਾਰ ਦੇ ਤਲ ਤੇ ਤੁਸੀਂ ਗਲਤ ਹੋ, ਆਪਣੇ ਤਲ ਤੇ ਠੀਕ ਹੋ। ਤਰਕ ਕਰਨਾ ਕੀ ਬੱਚਿਆਂ ਦਾ ਖੇਲ ਹੈ, ਜਣਾ ਖਣਾ ਤਰਕ ਕਰ ਦਿੰਦਾ, ਸਮਝ ਕੱਖ ਵੀ ਨਹੀਂ ਆਉਂਦੀ, ਤਰਕ ਕਰ ਦਿੰਦਾ। ਤਰਕ ਕੋਈ ਵੀ ਕਰ ਸਕਦਾ। ਮੈਂ ਇੱਕ ਦਫ਼ਾ ਫਿਰ ਅਰਜ਼ ਕਰਦੇ ਹਾਂ, ਅਗਰ ਇੱਕ ਅੰਧਾ ਕਹਿ ਦਿੰਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ ਕੋਈ ਰੋਸ਼ਨੀ ਵੀ ਆਉਂਦੀ ਹੈ, ਕੋਈ ਚਾਨਣਾ ਵੀ ਆਉਂਦਾ, ਮੈਂ ਨਹੀਂ ਮੰਨਦਾ, ਤੁਸੀਂ ਸਪਸ਼ਟ ਕਰਕੇ ਦੱਸੋ, ਪ੍ਰਮਾਣ ਦੇ ਕੇ ਦੱਸੋ, ਪ੍ਰਤੱਖਸ਼ ਪ੍ਰਮਾਣ ਦੇ ਕੇ ਦੱਸੋ ਕਿ ਰੋਸ਼ਨੀ ਹੁੰਦੀ ਹੈ, ਸੂਰਜ ਹੁੰਦਾ, ਤਾਂ ਹੁਣ ਕਿਹੜਾ ਪ੍ਰਮਾਣ ਦਿਓਗੇ ਅੰਧੇ ਨੂੰ, ਕਿਹੜਾ ਪ੍ਰਮਾਣ ਦਿਓ, ਕਿਹੜਾ ਪ੍ਰਤੱਖਸ਼ ਪ੍ਰਮਾਣ ਦਿਓ? ਵੱਡੇ ਤੋਂ ਵੱਡਾ ਨਾਸਤਿਕ ਵੀ ਉਹਦੇ ਸਾਹਮਣੇ ਫੇਲ ਹੋ ਜਾਏਗਾ, ਗੁਸਤਾਖੀ ਮਾਂ। ਵੱਡੇ ਤੋਂ ਵੱਡਾ ਆਸਤਿਕ ਵੀ, ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਸੰਤ ਵੀ ਉਹਦੇ ਸਾਹਮਣੇ ਫੇਲ ਹੋ ਜਾਏਗਾ, ਨਹੀਂ ਦੇ ਸਕਦਾ ਪ੍ਰਤੱਖਸ਼ ਪ੍ਰਮਾਣ। ਇਸ ਵਾਸਤੇ ਇਹਨਾਂ ਅੰਧਿਆਂ ਨੇ ਫਿਰ ਐਸੇ ਪੁਰਸ਼ਾਂ ਨੂੰ ਕਿਧਰੇ ਤੱਤੀ ਤਵੀ ਤੇ ਬਿਠਾਇਆ ਹੈ, ਬੰਦ ਬੰਦ ਕੱਟੇ ਨੇ, ਸੋਲੀ ਤੇ ਲਟਕਾਇਆ ਹੈ, ਕਤਲ ਕੀਤਾ ਹੈ। ਅਸੀਂ ਨਹੀਂ ਮੰਨਦੇ ਸੂਰਜ ਹੈ, ਉਹ ਕਹਿੰਦੇ ਰਹੇ ਸੂਰਜ ਤੇ ਹੈ, ਸੂਰਜ ਤੇ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਚਾਨਣਾ ਤੇ ਹੈ। ਅੰਧੇ ਕਹਿੰਦੇ ਰਹੇ ਨਹੀਂ ਹੈ ਤੇ ਦਿਖਾਓ, ਪ੍ਰਤੱਖਸ਼ ਪ੍ਰਮਾਣ ਦਿਓ। ਹੁਣ ਕੀ ਪ੍ਰਤੱਖਸ਼ ਪ੍ਰਮਾਣ ਦੇਈਏ? ਹਰ ਉਸ ਤਾਰਕਿਕ ਨੂੰ ਜੋ ਕੁਤਰਕ ਕਰਦਾ, ਤਰਕ ਨਹੀਂ ਕੁਤਰਕ ਕਰਦਾ, ਸਮਝ ਕੱਚ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ, ਤੇ ਤਰਕ ਕਰ ਦਿੰਦਾ। ਇਸ ਮੰਜ਼ਿਲ ਦਾ ਉਹ ਰਾਹੀ ਵੀ ਨਹੀਂ ਹੈ ਤੇ ਤਰਕ ਕਰ ਦਿੰਦਾ। ਉਹਨਾਂ ਸਾਰਿਆਂ ਨੂੰ ਮੈਂ ਇਹ ਆਖਾਂਗਾ, ਅਗਰ ਕਹਿ ਰਹੇ ਨੇ ਸੂਰਜ ਨਹੀਂ ਹੈ ਤਾਂ ਬਸ ਅਸੀਂ ਮੰਨ ਲੈਂਦੇ ਹਾਂ ਅੰਧੇ ਹੋ, ਹੋਰ ਕੁਛ ਵੀ ਨਹੀਂ, ਅੰਧੇ ਹੋ। ਸੁਜਾਖਾ ਕਦੇ ਹੀ ਨਹੀਂ ਆਖੇਗਾ ਸੂਰਜ ਨਹੀਂ ਹੈ, ਸੂਰਜ ਨਹੀਂ ਹੈ। ਅੱਜ ਵੀ ਮੈਂ ਅਰਜ਼ ਕਰਾਂ, ਆਸਤਿਕ ਲੋਕਾਂ ਨਾਲੋਂ ਨਾਸਤਿਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਮੰਦਰ ਮਸਜਿਦ ਕਈ ਸੋਨੇ ਹੋ ਗਏ ਨੇ, ਬੌਧ ਮੱਠ ਕਈ ਸੋਨੇ ਹੋ ਗਏ ਨੇ, ਚਰਚ ਤੇ ਯੂਰਪ ਦੇ ਸਾਰੇ ਉਜੜ ਗਏ ਨੇ, ਕੋਈ ਜਾਂਦਾ ਹੀ ਨਹੀਂ। ਨਾਸਤਿਕਤਾ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ, ਬੇਸ਼ੁਮਾਰ ਵੱਧਦੀ ਜਾ ਰਹੀ ਹੈ। ਕੌਣ ਪ੍ਰਤੱਖਸ਼ ਪ੍ਰਮਾਣ ਦੇਵੇ? ਹਾਂ, ਉਹਨਾਂ ਨੂੰ ਕਿਹਾ ਜਾ ਸਕਦਾ ਤੁਹਾਡੀ ਅੱਖਾਂ ਦਾ ਇਲਾਜ ਹੋ ਸਕਦਾ। ਇਹ ਅੱਖਾਂ ਕਿਧਰੇ ਜਨਮ ਤੋਂ ਅੰਧੀਆਂ ਹੋਵਨ ਤੇ ਸ਼ਾਇਦ ਇਲਾਜ ਨਾ ਹੋਵੇ। ਅਗਰ ਮਨ ਜਨਮ ਤੋਂ ਅੰਧਾ ਹੈ, ਅੰਧਾ ਹੀ ਆਉਂਦਾ ਹੈ। ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਪੱਥਰ ਬੰਦ। ਮਹਾਰਾਜ ਕਹਿੰਦੇ ਮਨ ਤੇ ਅੰਧਾ ਹੈ, ਪਰ ਇਸ ਅੰਧੇ ਮਨ ਦਾ ਇਲਾਜ ਹੋ ਸਕਦਾ ਸਤਸੰਗ ਦੇ ਚ। ਗੁਰਬਾਣੀ ਦੀ ਔਸ਼ਧੀ, ਗੁਰਬਾਣੀ ਦੀ ਦਵਾਈ ਇਹਦੀ ਮਨ ਦੀ ਅੱਖਾਂ ਚ ਜੈਸੇ ਜੈਸੇ ਪੈਂਦੀ ਜਾਏਗੀ, ਇੱਕ ਦਿਨ ਰੋਸ਼ਨੀ ਆ ਜਾਏਗੀ ਔਰ ਇਸਨੇ ਕਹਿ ਦੇਣਾ ਹਾਂ ਸੂਰਜ ਹੈ, सूरज है, सूरज है। अंधे मन दा ते इलाज है, ऐसी गल नहीं है। पर शर्त है सत्संग दे आवे तां खेड बनेंगे। मैं अक्सर अर्ज करदा हुंदा रूहानी रूप दे च सतगुर ने साडे धन गुरु ग्रंथ साहिब जी महाराज, शरीरक रूप दे च गुरु ने गुरु पंथ गुरु संगत। मेरे माधव जी सतसंगत मिले सोरे, संगत दे ते आना पएगा। बिन भागा सतसंग न लभे, बिन संगत मैल भरी जे जी। जिथे सारे सच नूं सुनन आए होवन सतसंगी ने, इन्हां दे च बैठ के बड़ी भारी प्रेरणा मिलती है, मन नूं ताकत मिलती है, तकवीयत मिलती है, समझ मिलती है। देही दे रूप दे च गुरु ने, गुरु पंथ गुरु संगत, आत्मा दे तलते गुरु ने, प्रकाश दे तलते गुरु ने, रूहानियत दे गुरु ने, धन गुरु ग्रंथ साहिब जी महाराज। परमात्मा दे अपने भी दो रूप ने, निराकार ते साकार, निर्गुण ते सरगुण। निर्गुण रूप दे च ओ आकार तो रहत है, सरगुण रूप दे च ओ साकार वाला है। ते जे परमात्मा दे दो रूप ने ते गुरु दे भी दो रूप ने, निर्गुण रूप दे च गुरु शब्द है, सरगुण रूप दे च गुरु पंथ है, गुरु संगत है। इसे वास्ते ते असी कह देने आ गुरु रूप संगत, गुरु रूप साध संगत। संगत दे दर्शन गुरु दी देही दे दर्शन ने, ते सतगुर दे शब्द नूं सुनना, धन गुरु ग्रंथ साहिब जी महाराज नूं सुनना बड़ी एकाग्रता नाल, ए उस परमात्मा निराकार नूं सुनना है, ए निर्गुण दे दर्शन ने। तो खैर लमकावा ना, शरीर गर्भ दे च है, इहदी कोई लोड़ नहीं। मां खांदी है उहनूं भोजन मिल रहा, मां पींदी है उहनूं पानी मिल रहा, मां दे विचार भी उसनूं मिल रहे, वो आप कुछ भी नहीं कर रहे। सतयुग जो समय दे च बतीत होया, पहाड़ां दी कंदरा च रहिंदा सी मनुख, कोई कबीले नहीं, कोई कस्बे नहीं, कोई जात नहीं, कोई पात नहीं, कोई मुल्क नहीं, कोई लड़ाई नहीं, कोई झगड़ा नहीं। दरख्तां दे फल तोड़ लेने खा लेने, जंगली जानवरां दा शिकार कर लेना खा लेना, जिंदगी बड़ी इंज कह लो सुख नाल बतीत हो रही सी। पशु सारे ही सुखी ने, यह सुख गर्भकाल दा सुख सी। ये भी मैं अर्ज कर दें, क्यों गर्भकाल दे बच्चे दे उते ना कोई समाज दी जिम्मेवारी, ना कोई राजनीति दी जिम्मेवारी, ना कोई प्राकृतिक जिम्मेवारी, ना कोई रिजक दी जिम्मेवारी, कोई जिम्मेवारी तो है ही नहीं। बिल्कुल स्वतंत्र है, मोक्ष है, मुक्त है। कुछ साइंटिस्ट ऐसा कहन लग पे ने, जीवन भर मनुख गर्भकाल दी अवस्था लभदा है, निश्चिंत होना चाहता है, चिंता दा बोझ मेरे ते ना होवे। तो ये जिहड़ी इसकी मंग है, इहदा कुछ अनुभव भी तो होना चाहिए कि इस तरह की भी कोई अवस्था है जिहड़ी निश्चिंत आउंदी है। गर्भकाल की अवस्था निश्चिंत है, कोई रिजक की चिंता नहीं, कोई समाज दियां लोड़ां दा बोझ नहीं, कोई समाजिक जिम्मेवारियां नहीं, कोई राजनीतिक जिम्मेवारियां नहीं, कोई रिजक की तलाश नहीं। स्वतंत्र है, निश्चिंत है। फिर जीवन भर मनुख निश्चिंत होना चाहता है, किथे होना है। इनू अज दे मनोविज्ञानक ते साइंटिस्ट भी कहन लग पे ने, मनुख ते गर्भकाल की अवस्था लभ रहा है। निश्चिंत हो जाना, बिल्कुल निश्चिंत हो जाना। मां दी गोद च है, कुख दे च है सतयुग, फिर जन्म हो गया। जमदिया सार धरती की गोद च आंदे हां, इहदियां कुछ लोड़ां ते बच्चे नूं की चाहिए, ताकत समर्थ और फिर मर्यादा। ये मां बाप सिखांदे ने, बोलण दी मर्यादा, चलण दी मर्यादा, उठण बैठण दी मर्यादा। ये मनुख सभे है, सभे तो मुराद इनूं चार बंदियां दे च बोलण दा ढंग है। ये नहीं कि मूंह फट है, आई जो मूंह दे च गल कह दित्ती। सभे ये सारी मर्यादा बच्चे नूं सिखानी पैंदी है। त्रेता युग इंज कह लो प्राइमरी स्कूल सी, और इहदे च बच्चे नूं मर्यादा सिखानी सी, तो श्री राम नूं प्राइमरी स्कूल मिलिया। वह मर्यादा पुरशोत्तम अवतार ने, उठना बैठना सिखाना, बोलना सिखाना, ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਪਤਨੀ ਦੀ ਕੀ ਮਰਿਆਦਾ, ਪਤੀ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ, ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਮਰਿਆਦਾ ਸਿਖਾਉਣੀ। ਸਮੇਂ ਦੀ ਧਾਰਾ ਵਿੱਚ ਯੁੱਗ ਜਦ ਬਦਲੇ ਤਾਂ ਸਮੇਂ ਦੀ ਧਾਰਾ ਵਿੱਚ ਇਹ ਅਵਤਾਰ ਬਦਲਦੇ ਰਹੇ। ਸਤਯੁਗ ਵਿੱਚ ਕੋਈ ਅਵਤਾਰ ਨਹੀਂ, ਇੱਕ ਵੀ ਨਹੀਂ। ਅਗਰ ਆਉਂਦਾ ਵੀ ਹੈ ਜ਼ਿਕਰ ਤੇ ਬੋਨੇ ਅਵਤਾਰ ਦਾ, ਸਤਯੁਗ ਤੈਂ ਮਾਣਿਓ ਛਲਿਓ ਬਲ ਬਾਵਨ ਪਾਇਓ, ਬੋਨਾ ਅਵਤਾਰ ਬਿਲਕੁਲ ਮਦਰਾ ਜਿਹਾ 2-2.5 ਫੁੱਟ ਦਾ 52 ਅਵਤਾਰ ਬੋਨਾ। ਪੂਰੇ ਅਵਤਾਰ ਦੀ ਲੋੜ ਹੀ ਨਹੀਂ ਸੀ, ਕਿਉਂ ਸਤਯੁਗੀ ਜੀਵ ਨੂੰ ਕੀ ਲੋੜ ਹੈ, ਗਰਭਕਾਲ ਦੇ ਬੱਚੇ ਨੂੰ ਕੀ ਲੋੜ ਹੈ, ਪਹਾੜਾਂ ਦੀ ਕੰਦਰਾਂ ਦੇ ਚ ਰਹਿੰਦਾ ਪਿਆ, ਨਾ ਕੋਈ ਤ੍ਰਿਸ਼ਨਾ, ਨਾ ਕੋਈ ਮੁਲਕ, ਨਾ ਜ਼ਾਤ, ਨਾ ਪਾਤ, ਨਾ ਮਜ਼ਹਬ, ਨਾ ਕੋਈ ਸ਼ਹਿਰ, ਨਾ ਕਸਬਾ, ਕਬੀਲੇ ਵੀ ਕੋਈ ਨਹੀਂ। ਤੋ ਅਜੇ ਅਵਤਾਰਾਂ ਦੀ ਵੀ ਆਮਦ ਨਹੀਂ ਹੋਈ ਸੀ, ਇਹ ਵੀ ਮਹਿਸੂਸ ਕਰਦੇ। ਅਵਤਾਰ ਸ਼ੁਰੂ ਹੋਏ ਸਹੀ ਮਹੀਨਿਆਂ 'ਚ, ਤ੍ਰੇਤੇ ਵਿੱਚ। ਤ੍ਰੇਤੇ ਯੁੱਗ ਦੀ ਮਨੁੱਖਤਾ ਸਮੇਂ ਦੀ ਧਾਰਾ ਇੰਝ ਸਮਝ ਲਓ ਜਿਵੇਂ ਪ੍ਰਾਇਮਰੀ ਸਕੂਲ ਦੇ ਬੱਚੇ ਹੁੰਦੇ ਨੇ, ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਹੈ। ਤੋ ਉਸ ਵਕਤ ਦੇ ਮਹਾਨ ਅਵਤਾਰੀ ਪੁਰਸ਼ ਰਘੁਵੰਸ਼ੀ ਸ਼੍ਰੀ ਰਾਮ ਨੇ ਮਰਿਆਦਾ ਸਿਖਾਈ, ਖੁਦ ਵੀ ਮਰਿਆਦਾ ਦੀ ਪਾਲਣਾ ਕੀਤੀ। ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕਹੇਗੀ ਉਹ ਰਾਜੇ ਨੂੰ ਮੰਨਣਾ ਪਏਗਾ। ਬਹੁ ਗਿਣਤੀ ਵਿੱਚ, ਬਹੁ ਗਿਣਤੀ ਵਿੱਚ ਪ੍ਰਜਾ ਨੇ ਕਹਿ ਦਿੱਤਾ ਸੀ ਰਾਜੇ ਦੇ ਰੂਪ ਵਿੱਚ ਤੁਸੀਂ ਸਾਨੂੰ ਕਬੂਲ ਹੋ, ਰਾਣੀ ਦੇ ਰੂਪ ਵਿੱਚ ਅਸੀਂ ਤਾਂ ਕਬੂਲ ਨਹੀਂ। ਇਹ ਪਤਿਤਾ ਹੈ, ਇਹ ਰਾਵਣ ਦੇ ਕੋਲ ਰਹਿ ਕੇ ਆਈ, ਅਸੀਂ ਇਸ ਨੂੰ ਮਾਂ ਨਹੀਂ ਕਹਿ ਸਕਦੇ। ਪ੍ਰਜਾ ਦੇ ਅੱਗੋਂ ਸਿਰ ਝੁਕਾ ਦਿੱਤਾ, ਰਾਮ ਨੇ ਸੀਤਾ ਨੂੰ ਘਰੋਂ ਕੱਢ ਦਿੱਤਾ। ਪ੍ਰਜਾ ਕਹਿੰਦੀ ਹੈ ਕੀ ਕਰੀਏ, ਪ੍ਰਜਾ ਨਹੀਂ ਮੰਨਦੀ, ਮਰਿਆਦਾ ਆਪ ਬਣਾਈ ਸੀ। ਬਹੁ ਗਿਣਤੀ ਦੇ ਜਦ ਪ੍ਰਜਾ ਕਹੇਗੀ ਰਾਜੇ ਨੂੰ ਮੰਨਣਾ ਪਏ। ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਗੁਰੂ ਦੀ ਕੀ ਮਰਿਆਦਾ, ਸ਼ਿਸ਼ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ, ਇਸ ਤਰ੍ਹਾਂ ਦੀ ਮਰਿਆਦਾ ਜਿਸ ਨੂੰ ਸਿਖਾਉਣੀ ਸੀ, ਸਮਝਾਉਣੀ ਸੀ, ਯੁੱਗ ਦਾ ਬਚਪਨਾ ਸੀ ਔਰ ਕੀ ਸੀ, ਪ੍ਰਾਇਮਰੀ ਸਕੂਲ ਸੀ। ਦੁਆਪਰ ਤੱਕ ਪਹੁੰਚਦਿਆਂ ਪਹੁੰਚਦਿਆਂ ਮਨੁੱਖਤਾ ਜਵਾਨ ਹੋ ਗਈ, ਸਮੇਂ ਦੀ ਗਤੀ ਨੇ ਬਹੁਤ ਤਰੱਕੀ ਕਰ ਲਈ, ਰੱਥ ਵੀ ਬਣ ਗਏ, ਛੋਟੇ ਛੋਟੇ ਰਜਵਾੜੇ ਵੀ ਬਣ ਗਏ, ਕਬੀਲੇ ਵੀ ਬਣ ਗਏ, ਜ਼ਾਤ ਪਾਤਾਂ ਵੀ ਬਣ ਗਈਆਂ, ਮੁਲਕ ਵੀ ਬਣ ਗਏ, ਆਪਣੇ ਆਪਣੇ ਇਲਾਕੇ ਦੀਆਂ ਰਿਆਸਤਾਂ ਵੀ ਬਣ ਗਈਆਂ। ਹੁਣ ਜਵਾਨ ਮਨੁੱਖ ਨੂੰ ਆਚਰਣ ਤੇ ਇਖਲਾਕ ਸਿਖਾਉਣਾ ਸੀ, ਇਹਨੂੰ ਉੱਠਣਾ ਬੈਠਣਾ ਨਹੀਂ ਸਿਖਾਉਣਾ ਸੀ, ਇਹਨੂੰ ਬੋਲਣਾ ਚੱਲਣਾ ਨਹੀਂ ਸਿਖਾਉਣਾ ਸੀ। ਬਾਲਗ ਹੋ ਗਿਆ, ਜਵਾਨ ਹੈ, ਇਹਨੂੰ ਕੀ ਮਰਿਆਦਾ ਸਿਖਾਉਣੀ, ਇਹਨੂੰ ਸਿਖਾਉਣਾ ਸੀ ਉੱਚਾ ਆਚਰਣ ਇਖਲਾਕ। ਤੇਰੀ ਹੋਂਦ ਕਿਸੇ ਦੇ ਅਮਨ ਵਿੱਚ ਖਲਲ ਨਾ ਪਾਵੇ, ਤੇਰੀ ਹੋਂਦ ਕਿਸੇ ਦੇ ਧਨ ਲਈ ਖਤਰਾ ਨਾ ਬਣੇ, ਕਿਸੇ ਦੇ ਰੂਪ ਲਈ ਖਤਰਾ ਨਾ ਬਣੇ, ਕਿਸੇ ਦੀ ਅਸਮਤ ਲਈ ਖਤਰਾ ਨਾ ਬਣੇ। ਤੋ ਦੁਆਪੁਰ ਰੱਥ ਤਪੇ ਕਾ ਸਤ ਅਗੇ ਰਥਵਾ, ਸਤ ਉੱਚਾ ਆਚਰਨ ਇਖਲਾਕ। ਇੰਝ ਕਹਿ ਲਓ ਹਾਈ ਸਕੂਲ ਦੇ ਕਾਲਜ ਦੇ ਅਧਿਆਪਕ ਪ੍ਰੋਫੈਸਰ ਸਨ ਸ਼੍ਰੀ ਕ੍ਰਿਸ਼ਨ, ਉਹਨਾਂ ਦੇ ਨਾਲ ਮਰਿਆਦਾ ਪੁਰਸ਼ੋਤਮ ਨਹੀਂ ਜੋੜਿਆ ਗਿਆ, ਲੀਲਾ ਪੁਰਸ਼ੋਤਮ, ਜਵਾਨੀ ਦੇ ਤੇ ਲੀਲਾ ਹੀ ਪ੍ਰਧਾਨ ਆਉਂਦੀ ਹੈ। ਸ਼੍ਰੀ ਕ੍ਰਿਸ਼ਨ ਜੀ ਇਹ ਕਹਿੰਦੇ ਸਨ ਸੱਚ ਨੂੰ ਬਣਾ ਬਚਾਉਣਾ ਹੈ, ਮਰਿਆਦਾ ਨੂੰ ਨਹੀਂ ਬਚਾਉਣਾ, ਸੱਚ ਨੂੰ ਬਚਾਉਣਾ ਹੈ। ਸੱਚਾਈ ਕੀ ਹੈ? ਮਰਿਆਦਾ ਦੀ ਖਾਤਰ ਸੱਚ ਨੂੰ ਕੁਰਬਾਨ ਨਹੀਂ ਕਰਨਾ, ਸੱਚ ਦੇ ਉੱਤੇ ਮਰਿਆਦਾ ਨੂੰ ਕੁਰਬਾਨ ਕਰ ਦੇਣਾ। ਪ੍ਰਣ ਕੀਤਾ ਸੀ ਮੈਂ ਮੈਦਾਨ ਜੰਗ ਵਿੱਚ ਸ਼ਸਤਰ ਨਹੀਂ ਉਠਾਵਾਂਗਾ, ਉਠਾ ਲੈ, ਆਪਣਾ ਹੀ ਪ੍ਰਣ ਆਪ ਤੋੜਿਆ। ਇਹ ਵੀ ਮਹਿਸੂਸ ਕਰਦੇ, ਆਪਣਾ ਕੀਤਾ ਹੋਇਆ ਪ੍ਰਣ ਇਸ ਅਵਤਾਰੀ ਪੁਰਸ਼ ਨੇ ਆਪ ਤੋੜਿਆ। ਕਿਉਂ? ਦਿਸ ਪਿਆ ਸੀ ਪਾਂਡੋ ਹਾਰਦੇ ਪਏ ਮਜ਼ਲੂਮ ਨੇ, ਸੱਚਾਈ ਇਹ ਤੇ ਜੇ ਇਹ ਹਾਰ ਗਏ ਵਿਚਾਰੇ ਤੇ ਮਜ਼ਲੂਮ ਪਹਿਲੇ ਨੇ, ਹੋਰ ਦੁਖੀ ਹੋਣਗੇ, ਹੋਰ ਦੁਖੀ ਹੋਣਗੇ। ਮਰਿਆਦਾ ਤੇ ਇਹ ਹੈ ਜੋ ਪ੍ਰਣ ਕੀਤਾ ਨਿਭਾਓ, ਪਰ ਕੀਤਾ ਕੀ ਜਾਏ, ਇੱਕ ਮਜ਼ਲੂਮ ਕੁਰਬਾਨ ਹੁੰਦਾ, ਇੱਕ ਗਰੀਬ ਮਾਰਿਆ ਜਾਏਗਾ, ਪ੍ਰਣ ਤੋੜ ਦਿੰਦੇ। ਪ੍ਰਣ ਉਹਨਾਂ ਨੇ ਕਦਮ ਕਦਮ ਤੇ ਤੋੜਿਆ, ਕਿਸੇ ਵੀ ਪ੍ਰਣ ਦੀ ਪਾਲਣਾ ਨਹੀਂ ਕੀਤੀ। ਇਸ ਵਾਸਤੇ ਸਿਆਣੇ ਮਨੁੱਖਾਂ ਨੇ ਜੋ ਸੂਝ ਬੂਝ ਰੱਖਦੇ ਨੇ, ਉਹ ਕਹਿੰਦੇ ਨੇ ਲੀਲਾ ਪੁਰਸ਼ੋਤਮ ਅਵਤਾਰ, ਮਰਿਆਦਾ ਪੁਰਸ਼ੋਤਮ ਨਹੀਂ। ਇਹ ਮਰਿਆਦਾ ਨੂੰ ਅਹਿਮੀਅਤ ਨਹੀਂ ਦਿੰਦੇ, ਕਿਸੇ ਥਾਂ ਤੇ ਵੀ ਨਹੀਂ ਦਿੰਦੇ। ਮੈਂ ਬਹੁਤਾ ਬਿਆਨ ਨਹੀਂ ਕਰਦਾ, ਕਿਉਂਕਿ ਸੁਣਨ ਦੀ ਸਮਰੱਥਾ ਹਰ ਇੱਕ ਦੀ ਸੀਮਤ ਜੀ ਆਉਂਦੀ। ਹੁਣੇ ਮੈਂ ਅਰਜ਼ ਕਰ ਬੈਠਾ, ਉਹਨਾਂ ਨੇ ਕਿਸੇ ਥਾਂ ਤੇ ਵੀ ਮਰਿਆਦਾ ਦੀ ਪਾਲਣਾ ਨਹੀਂ ਕੀਤੀ, ਤੋੜੀ ਹੈ ਮਰਿਆਦਾ। ਕਿਹਾ ਸੱਚ ਨੂੰ ਬਚਾਉਣਾ ਹੈ, ਮਰਿਆਦਾ ਨੂੰ ਨਹੀਂ। ਸੱਚਾਈ ਨੂੰ ਬਚਾਉਣਾ ਹੈ, ਮਰਿਆਦਾ ਨੂੰ ਨਹੀਂ। ਇਹ ਬਿਲਕੁਲ ਠੀਕ ਹੈ, ਇੱਕ ਠੀਕ ਹੈ। ਮੈਂ ਇੰਗਲੈਂਡ ਵਿੱਚ ਉੱਥੇ ਦੇ ਮੁਲਕ ਦਾ ਪੁਰਾਣਾ ਇਤਿਹਾਸ ਪੜ੍ਹ ਰਿਹਾ ਸੀ। ਉੱਥੋਂ ਦੇ ਸੁਪਰੀਮ ਕੋਰਟ ਨੇ ਵੀ ਇੱਕ ਵਿਅਕਤੀ ਨੌਜਵਾਨ ਨੂੰ, ਬਾਕੀ ਕੋਰਟਾਂ 'ਚੋਂ ਉਹਨੂੰ ਫਾਂਸੀ ਦੀ ਸਜ਼ਾ ਮਿਲੀ ਸੀ, ਸੁਪਰੀਮ ਕੋਰਟ ਦੇ 'ਚ ਵੀ ਮਿਲੀ। ਗਵਾਹ ਪੇਸ਼ ਹੋਏ ਸਨ ਉਹਦੇ ਖਿਲਾਫ, ਉਹਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਸਾਲ ਬਾਅਦ ਪਤਾ ਚੱਲਿਆ ਉਹ ਤਾਂ ਬਿਲਕੁਲ ਬੇਕਸੂਰ ਸੀ, ਬਿਲਕੁਲ ਬੇਕਸੂਰ। ਗਵਾਹ ਝੂਠੇ ਸਨ, ਸਾਰੀਆਂ ਗਵਾਹੀਆਂ ਝੂਠੀਆਂ ਸਨ, ਅਤੇ ਕਾਨੂੰਨ ਚੱਲਦਾ ਗਵਾਹੀਆਂ ਨਾਲ। ਇੱਕ ਬੇਕਸੂਰ ਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਮੌਤ ਦੀ ਸਜ਼ਾ ਇੰਗਲੈਂਡ ਵਿੱਚ ਬੰਦ ਕੀਤੀ ਗਈ ਔਰ ਆਖਿਆ ਗਿਆ ਸਿਰਫ ਮਰਿਆਦਾ ਬਚਾਈ ਗਈ ਹੈ, ਸੱਚਾਈ ਤੇ ਨਸ਼ਟ ਹੋ ਗਈ, ਨਸ਼ਟ ਹੋ ਗਈ। ਕਾਨੂੰਨ ਬਚਾਇਆ ਗਿਆ, ਇੱਕ ਮਜ਼ਲੂਮ ਮਾਰਿਆ ਗਿਆ, ਇੱਕ ਬੇਕਸੂਰ ਮਾਰਿਆ ਗਿਆ ਝੂਠੀ ਗਵਾਹੀਆਂ ਕਰਕੇ। ਮਰਿਆਦਾ ਤਾਂ ਇਹ ਸੀ ਕਿ ਗਵਾਹ ਪੇਸ਼ ਹੋ ਗਏ ਨਿਤ ਮੰਨਣ, ਕਾਨੂੰਨ ਤਿੰਨ ਚਾਰ ਗਵਾਹ ਪੇਸ਼ ਹੋ ਗਏ, ਠੀਕ, ਤਿੰਨੇ ਚਾਰੇ ਗਵਾਹ ਝੂਠੇ। ਉਹ ਲੋਅਰ ਕੋਰਟ ਦੇ 'ਚ ਵੀ ਪੇਸ਼ ਹੋਏ, ਹਾਈ ਕੋਰਟ ਦੇ 'ਚ ਵੀ ਪੇਸ਼ ਹੋਏ, ਸੁਪਰੀਮ ਕੋਰਟ ਦੇ 'ਚ ਵੀ ਪੇਸ਼ ਹੋਏ, ਵਿਚਾਰੇ ਨੂੰ ਫਾਂਸੀ ਦਿੱਤੀ। ਹੁਣ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਬੋਲ ਲਿਖੇ ਹੋਏ ਨੇ ਇੰਗਲਿਸ਼ ਦੇ 'ਚ, ਉਹਦਾ ਅਨੁਵਾਦ ਮੈਂ ਲਿਖ ਕੇ ਲਿਆਂਦਾ, ਮੈਨੂੰ ਚੰਗਾ ਲੱਗਿਆ, ਚੰਗਾ ਲੱਗਿਆ। ਉਹ ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਪੰਜਾਬੀ ਦੇ 'ਚ। ਇਹ ਬੋਲਣ ਵਾਲੇ ਮਨੁੱਖ, ਕਿਉਂਕਿ ਪਾਰਲੀਮੈਂਟ ਦੇ 'ਚ ਹਰ ਇੱਕ ਬੋਲਦਾ, ਮੈਂਬਰ ਪਾਰਲੀਮੈਂਟ ਬੋਲਦੇ ਨੇ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਹੈ ਮੈਂ ਤੇਰੇ ਨਾਲ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਨਿਛਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ, ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇੰਨਾ ਲਿਖਿਆ, ਮੈਂ ਫਿਰ ਦੁਹਰਾਵਾਂ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਤੇਰੇ ਹਰ ਬੋਲ ਨਾਲ ਮੈਂ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਦੇ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇਤਨੀ ਸੁਤੰਤਰਤਾ, ਇਤਨੀ ਤੇ ਖੁੱਲ੍ਹ ਦਿਓ ਅਗਲੇ, ਇਤਨੀ ਆਜ਼ਾਦੀ ਤੇ ਦਿਓ। ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਖਤਮ ਕਰ ਦਿੱਤੀ। ਕਹਿਣ ਲੱਗੇ ਨਹੀਂ, ਨਿਰੀ ਗਵਾਹਾਂ ਦੇ ਆਸਰੇ ਤੇ ਕਿਸੇ ਨੂੰ ਫਾਂਸੀ 'ਤੇ ਚਾੜ ਦੇਣਾ ਮਰਿਆਦਾ 'ਤੇ ਬਚ ਜਾਏਗੀ, ਕਾਨੂੰਨ 'ਤੇ ਬਚ ਜਾਏਗਾ, ਸੱਚਾਈ ਨਸ਼ਟ ਹੋ ਜਾਏਗੀ। ਇਸੇ ਦੀ ਪਾਲਣਾ ਕੀਤੀ ਸ੍ਰੀ ਕ੍ਰਿਸ਼ਨ ਨੇ, ਮੈਂ ਸੱਚਾਈ ਬਚਾਉਣੀ ਹੈ, ਮਰਿਆਦਾ ਨੇ ਇੰਸ ਤੋਂ ਅਗਾਂਹ ਚੱਲ ਕੇ ਕੀ ਹੋਇਆ, ਜ਼ਿੰਦਗੀ ਇਤਨੀ ਬੇਮਰਿਆਦਾ ਹੋ ਗਈ, ਮੰਦਰਾਂ 'ਚ ਦੇਵਦਾਸੀਆਂ ਆ ਗਈਆਂ, ਮੰਦਰਾਂ 'ਚ ਮਾਸ ਦਾ ਪ੍ਰਸ਼ਾਦ ਮਿਲਣ ਲੱਗ ਪਿਆ। ਅੱਜ ਵੀ ਕਾਲੀ ਦੇ ਮੰਦਰ ਕਲਕੱਤਾ, ਕੁਮੁਖਿਆ ਦੇਵੀ ਦਾ ਮੰਦਰ ਗੁਹਾਟੀ, ਮਾਸ ਦਾ ਪ੍ਰਸ਼ਾਦ। ਸ਼ਰਾਬ ਦਾ ਪ੍ਰਸ਼ਾਦ ਹੈ ਅੱਜ ਵੀ ਭੈਰੋ ਕਾਲ ਮੰਦਰ, ਉਜੈਨ, ਹੋਰ ਕਈ ਮੰਦਰਾਂ 'ਚ ਅੱਜ ਵੀ, ਅੱਜ ਵੀ ਦੇਵਦਾਸੀਆਂ ਜੋ ਇੱਕ ਤਰੀਕੇ ਨਾਲ ਵੈਸ਼ਿਆਵਾਂ ਬਣ ਗਈਆਂ। ਮਰਿਆਦਾ ਨਹੀਂ, ਗੱਲ ਖਤਮ। ਲੀਲਾ ਸੀਮਾ ਤੋਂ ਅਗਾਂਹ ਚੱਲ ਕੇ ਭ੍ਰਸ਼ਟ ਹੋ ਗਏ, ਜੈਸੇ ਕਿ ਨੌਜਵਾਨ ਭ੍ਰਸ਼ਟ ਹੋ ਜਾਂਦਾ ਹੈ। ਦੁਆਪੁਰ ਨੌਜਵਾਨਾਂ ਦਾ ਯੁੱਗ, ਸਮੇਂ ਦਾ ਜਵਾਨ ਹੋ ਜਾਣਾ ਅਤੇ ਜੈਸੇ ਜਵਾਨ ਦਾ ਜੋਸ਼ ਕਾਬੂ 'ਚ ਨਹੀਂ ਆਉਂਦਾ। ਜਦ ਮੈਨੂੰ ਕੋਈ ਜਵਾਨ ਮਿਲਦਾ ਕਹਿੰਦਾ ਮਸਕੀਨ ਜੀ ਉਹ ਸਿਲਸਿਲਾ ਦੇਖ ਕੇ ਤਾਂ ਸਾਡਾ ਖੂਨ ਖੋਲਦਾ ਅਤੇ ਮੈਂ ਕਿਹਾ ਖੋਲਣਾ ਹੀ ਚਾਹੀਦਾ, ਜੇ ਨਹੀਂ ਖੋਲਦਾ ਤਾਂ ਤੇਰੀ ਜਵਾਨੀ 'ਤੇ ਵੀ ਸ਼ੱਕ ਕੀਤਾ ਜਾ ਸਕਦਾ। ਉਮਰ ਹੀ ਐਸੀ ਅਤੇ ਉਮਰ ਹੀ ਐਸੀ, ਇਸ ਉਮਰ 'ਚ ਨਹੀਂ ਖੋਲੇਗਾ ਤਾਂ ਹੋਰ ਕਦੋਂ ਖੋਲੇਗਾ ਅਤੇ ਖੋਲਦਾ। ਪਰ ਇਹ ਸੀਮਾ 'ਚ ਆਉਣਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲਿਆ ਬੁੱਢਾ ਯੁੱਗ, ਬੁੱਢਾ ਯੁੱਗ, ਬੁੱਢੇ ਕੋਲ ਗਿਆਨ ਬੜਾ ਹੁੰਦਾ, ਜ਼ਿੰਦਗੀ ਦੀ ਪੌੜੀਆਂ 'ਤੇ ਜ਼ਿਆਦਾ ਚੜਿਆ, ਬਚਪਨਾ ਵੀ ਉਸਨੇ ਦੇਖਿਆ, ਜਵਾਨੀ ਵੀ ਉਸਨੇ ਦੇਖੀ ਹੈ, ਹੋਰ ਲੰਬੇ ਚੌੜੇ ਉਤਾਰ ਚੜਾਅ ਵੀ ਉਸਨੇ ਦੇਖੇ ਨੇ। ਤਾਂ ਬੁੱਢਾ ਸਿਆਣਾ ਬੜਾ ਹੁੰਦਾ, ਇਸ ਵਾਸਤੇ ਪੁਰਾਣੇ ਜ਼ਮਾਨੇ ਵਿੱਚ ਕਹਿੰਦੇ ਸਨ ਬੁੱਢੇ ਦਾ ਬਜ਼ੁਰਗ ਦਾ ਸਤਿਕਾਰ ਕਰੋ। ਪਰ ਬੁੱਢਾ ਚਲਾਕ ਬੜਾ ਹੁੰਦਾ, ਤਾਰਕਿਕ ਬੜਾ ਹੋ ਜਾਂਦਾ, ਸਿਆਣਾ ਬੜਾ, ਇਹ ਯੁੱਗ ਬੜਾ ਸਿਆਣਾ। ਅੱਜ ਕਾਲਜ, ਯੂਨੀਵਰਸਿਟੀਆਂ, ਵਿਸ਼ਵ ਵਿਦਿਆਲੇ, ਕਦਮ ਕਦਮ ਦੇ ਤੇ ਸਕੂਲ, ਇਤਨੀ ਵਿੱਦਿਆ ਪਹਿਲੇ ਨਹੀਂ ਸੀ ਜਿਹੜੀ ਅੱਜ ਹੈ, ਇਤਨੀ ਸਿਆਣਪ ਪਹਿਲੇ ਨਹੀਂ ਸੀ ਜਿਤਨੀ ਅੱਜ ਹੈ। ਪਰ ਇਸ ਸਿਆਣਪ ਦੇ ਆਸਰੇ ਦੇ ਉੱਤੇ ਇਤਨੀ ਚਲਾਕੀ, ਇਤਨਾ ਵੱਲ ਛਲ ਪਹਿਲੇ ਨਹੀਂ ਸੀ ਜਿਤਨਾ ਅੱਜ ਹੈ, ਕਿਉਂਕਿ ਸਿਆਣਾ ਬਹੁਤ ਹੋ ਗਿਆ, ਯੁੱਗ ਸਿਆਣਾ। ਸਿਆਣਪ ਦਾ ਹੰਕਾਰ ਬੜਾ ਹੁੰਦਾ, ਇਹ ਮੈਂ ਅਰਜ਼ ਕਰ ਰਿਹਾ। ਘੁੰਮ ਫਿਰ ਕੇ ਅੱਜ ਤੱਕ ਮੇਰਾ ਜ਼ਿੰਦਗੀ ਦਾ ਇਹੀ ਤਜਰਬਾ ਹੈ। ਬਾਕੀ ਧਰਮਾਂ 'ਚ ਮੈਂ ਦੇਖਿਆ, ਸਿੱਖ ਧਰਮ ਦੇ 'ਚ ਵੀ ਮੈਂ ਦੇਖਿਆ, ਉਹ ਬੰਦੇ ਤਰਕ ਕਰਨ ਲੱਗ ਪੈਂਦੇ ਨੇ ਜਿਹੜੇ ਇਸ ਮਾਰਗ ਦੇ ਪਾਂਧੇ ਵੀ ਨਹੀਂ ਨੇ, ਬੜੇ ਸੋਹਣੇ ਸੋਹਣੇ ਗ੍ਰੰਥਾਂ 'ਤੇ ਤਰਕ ਕਰਨ ਲੱਗ ਪੈਣਗੇ, ਬੜੇ ਬੜੇ ਮਹਾਨ ਬ੍ਰਹਮ ਗਿਆਨੀਆਂ 'ਤੇ ਤਰਕ ਕਰਨ ਲੱਗ ਪੈਣਗੇ, ਉਹਨਾਂ ਦੀ ਲੇਖਣੀ 'ਤੇ ਤਰਕ ਕਰਨ ਲੱਗ ਪੈਣਗੇ। ਤਰਕ ਇੱਥੇ ਤੱਕ ਚਲੀ ਗਈ ਹੈ, ਇਹ ਗੁਰੂ ਵੀ ਇਹਨਾਂ ਕੋਲ ਬਚੇ ਨਹੀਂ, ਇਹ ਵੀ ਮੈਂ ਅਰਜ਼ ਕਰਦੇ। ਬਸ ਇਤਨਾ ਹੀ ਮੈਂ ਕਹਿ ਦਿਆਂ। ਔਰ ਆਪਣੇ ਆਪ ਨੂੰ ਬਹੁਤ ਪੜ੍ਹਾ ਲਿਖਾ ਕਹਿ ਲੈਂਦੇ, ਅਸੀਂ ਪੜ੍ਹੇ ਲਿਖੇ ਹਾਂ, ਇਹ ਅਨਪੜ੍ਹ ਗਿਆਨੀਆਂ ਦੀ ਤਰ੍ਹਾਂ ਅਸੀਂ ਨਹੀਂ ਹਾਂ, ਪੜ੍ਹੇ ਲਿਖੇ ਹਾਂ। ਤਾਂ ਅਸੀਂ ਪੰਜਾ ਸਾਹਿਬ ਨਹੀਂ ਮੰਨਦੇ, ਅਸੀਂ ਰੇਠਾ ਸਾਹਿਬ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ, ਅਸੀਂ ਉਹ ਬਾਣੀ ਵੀ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ। ਲਿਖਤਾਂ ਦੇ 'ਚ ਬੋਲ ਬੋਲ ਕੇ ਤਰਕ ਦੀ ਥਾਂ 'ਤੇ ਕੁਤਰਕ, ਸਿਆਣਾ ਯੁੱਗ ਹੈ, ਬਹੁਤ ਸਿਆਣਾ ਯੁੱਗ ਹੈ, ਪੜ੍ਹਾ ਲਿਖਾ ਯੁੱਗ ਹੈ। ਪਰ ਮੈਂ ਅਰਜ਼ ਕਰਾਂ, ਬਹੁਤ ਸਿਆਣਾ ਹੀ ਕੁਤਰਕ ਕਰ ਸਕਦਾ, ਉਹਦੀ ਤਰਕ ਕੁਤਰਕ ਬਣ ਸਕਦੀ ਹੈ। ਭੋਲਾ ਮਨੁੱਖ, ਅਨਪੜ੍ਹ ਮਨੁੱਖ ਕੀ ਕਰੇਗਾ ਤਰਕ, ਸਿਆਣਾ ਯੁੱਗ ਹੈ। ਤਾਂ ਅੱਜ ਜਿਤਨੀ ਤਰਕ ਹੈ ਪਹਿਲੇ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਇਹ ਦੇਖਿਆ, ਉਹ ਗੁਰਪੁਰਸ਼ੋਤਮ ਅਵਤਾਰ ਨੇ, ਉਹਨਾਂ ਨੇ ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ। ਗੀਤ ਸੰਗੀਤ ਤੇ ਸ਼੍ਰੀ ਕ੍ਰਿਸ਼ਨ ਦੀ ਜ਼ਿੰਦਗੀ 'ਚ ਸੀ, ਨੱਚਦੇ ਸਨ, ਟੱਪਦੇ ਸਨ, ਗੋਪੀਆਂ ਨੂੰ ਨਾਲ ਲੈ ਕੇ ਵੀ ਨ੍ਰਿਤ ਕਰਦੇ ਸਨ। ਪਰ ਨਹੀਂ, ਸੰਗੀਤ ਤੇ ਹੈ ਗੁਰੂ ਘਰ ਦੇ 'ਚ ਵੀ, ਮਰਿਆਦਾ 'ਚ ਢੋਲ ਮਰਦੰਗ ਤੇ ਤਬਲੇ ਤੇ ਵਜਣ ਗਏ, ਮਰਿਆਦਾ ਦੇ 'ਚ ਵਧ ਗੀਤ ਤੇ ਇੱਥੇ ਵੀ ਗਾਉਣੇ ਹਨ, ਮਰਿਆਦਾ ਦੇ 'ਚ। ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ, ਇਸ ਗੁਰਪੁਰਸ਼ੋਤਮ ਅਵਤਾਰ ਨੇ ਐਸਾ ਸੰਯੋਗ ਬਣਾਇਆ, ਉਹ ਮਰਿਆਦਾ ਵੀ ਨਹੀਂ ਜਿਸ 'ਤੇ ਸੱਚ ਕੁਰਬਾਨ ਹੋ ਜਾਏ, ਉਹ ਲੀਲਾ ਵੀ ਨਹੀਂ ਕਿ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦੇਵੇ, ਸਾਰੀਆਂ ਮਰਿਆਦਾਵਾਂ ਨੂੰ ਤੋੜ ਕੇ ਰੱਖ ਦੇਵੇ, ਗੁਰਪੁਰਸ਼ੋਤਮ ਅਵਤਾਰ। ਤਾਂ ਇਹ ਕੈਸਾ ਹੋ ਸਕਦਾ ਹੈ, ਉਹਨਾਂ ਨੇ ਮਨੁੱਖ ਨੂੰ ਜਿਹੜਾ ਨਾਮ ਦਿੱਤਾ, ਆਪਣੇ ਧਰਮ ਨੂੰ ਜਿਹੜਾ ਨਾਮ ਦਿੱਤਾ ਸਿੱਖ, ਸਿੱਖ ਦਾ ਮਤਲਬ ਤੂੰ ਸ਼ਿਸ਼ ਹੈ, ਮੈਂ ਸਿੱਖਣਾ ਚਾਹੁੰਦਾ, ਮੈਂ ਕੁਛ ਵੀ ਨਹੀਂ ਜਾਣਾ, ਕਮ ਸੇ ਕਮ ਸੱਚ ਬਾਰੇ, ਪਰਮਾਤਮਾ ਬਾਰੇ ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਜਾਣਨਾ ਚਾਹੁੰਦਾ। ਮੈਂ ਜਾਣਦਾ ਬੜਾ ਸੂਰਜ ਚੰਦ ਤਾਰਿਆਂ ਬਾਰੇ ਜਾਣਦਾ ਹੋਵਾਂ, ਮੈਂ ਜਾਣਦਾ ਬੜਾ ਸਰੀਰ ਬਾਰੇ, ਮੈਂ ਜਾਣਦਾ ਬੜਾ ਸੰਸਾਰ ਬਾਰੇ, ਕਬੂਲ ਕਰ ਲੈ ਮੈਂ ਨਿਰੰਕਾਰ ਬਾਰੇ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ, ਮੈਂ ਸੱਚ ਬਾਰੇ ਕੁਛ ਵੀ ਨਹੀਂ ਜਾਣਦਾ, ਮੈਂ ਜਾਣਨਾ ਚਾਹੁੰਦਾ। ਇਹ ਸ਼ਬਦ ਦਿੱਤਾ ਮੇਰੇ ਪਾਤਸ਼ਾਹ ਨੇ ਆਪਣੀ ਉਮਤ ਨੂੰ, ਸਿੱਖ ਤੋਂ ਸਿੱਖ। ਔਰ ਬੜਾ ਕਠਿਨ ਹੈ ਸਿੱਖ ਹੋਣਾ, ਸਿੱਖ ਕਹਿ ਜਣਾ ਖਣਾ ਕਹਿਲਾ ਸਕਦਾ, ਜਨਮ ਤੋਂ ਕੋਈ ਸਿੱਖ ਨਹੀਂ, ਮੈਨੂੰ ਇਤਨਾ ਵੀ ਕਹਿਣ ਦੇਣਾ, ਜੀਵਨ ਤੋਂ ਸਿੱਖ ਹੋਵੇ, ਜਨਮ ਤੋਂ ਕੋਈ ਬ੍ਰਾਹਮਣ ਨਹੀਂ ਜੇ ਅਸੀਂ ਕਹਿੰਦੇ ਹਾਂ, जीवन तो ब्राह्मण आउंदा है, तो मैनू कहण देना जन्म तो कोई सिख नहीं, जीवन तो सिख होवेगा। सिखी सिखिया गुर विचार, जो गुरु दी विचार मुताबिक नहीं जी रहा कहदा सिख है, केड़ी गल दा सिख है। मैं सीखना चाहना और मैं कुछ भी नहीं जानता। तो एक समय दी धारा दे युग बदल देना, एक मानसिक मंडल दे युग बदल देना, एक शरीर दे तल ते युग बदल देने, गर्भकाल दी अवस्था, बचपना, जवानी ते बुढ़ेपा, ये चार युग ने। ये युग बड़ा बुढ़ा युग है, पुराना युग हो गया। ते गुस्ताखी माफ, बार बार मेरी उम्र भी इस तरह दी हो गई है, दाड़ा चिट्टा है। बुढ़ा मनुख बहुत चलाक होंदा है, बहुत चलाक होंदा, बड़िया चलाकियां जाना। हैरानगी दी गल, दुनिया दे 97% जिहड़े राजनीतिक ने, जिहड़े हकूमत पे करदे ने, बुढ़े ने। 97% जवान उत्थे तक नहीं पहुंच सकदे, सिर्फ 3% जवान पहुंचदे ने, 97% बुढ़े पहुंचदे ने, क्योंकि जवान इतना चलाक नहीं आउंदा, बुढ़े बड़े चलाक होंदे ने, पहुंच जांदे ने, जवानां दी ताकत नूं पिछे सुट देंदे, चलाक चलाकियां वरतदे ने। इह चलाकियां जवान कोल नहीं आउंदियां, इह भी मैं दस्सां, उहदे कोल निरा जोश ही जोश होंदा है। कहना खून खोलद, खून खोलद, जोश ही जोश होंद। ये चलाक होंगे, इन्हों की जोश की वरतों कर लेंदे ने, गड्डी ओवरहीट हो जाती है, थोड़ी दूर चलती है रह जाते हैं, ये अगे चले जाते हैं, पहुंच जाते हैं सिंघासना तक, जवान रह जाते हैं। चलाक बुढ़ा बड़ा चलाक होंद, चलाक न समझाना सिखाना बड़ा औखा है। ये बुढ़ा युग मिलिया बाबे नानक न, बुढ़िया समझाते रहे और बड़ी मेहनत करनी पई, नौखंड पृथ्वी का भ्रमण करना पड़ा। किसे अवतारी पुरुष ने इतना भ्रमण नहीं किया, किसे ने इतनी मेहनत नहीं की थी, पर ये बुढ़े इतने चलाक सन, गल ते की मननी, किसे नु तत्ती तवी ते बिठाया, किसे नु पिंजरे च बंद किया, किसे दे बंद बंद कटे ने, किसे नु दीवारां दे चिणे। इते हकीकत है, बुढ़ा युग चलाक युग, बड़िया चलाकियां जो है जानदा। तो समय की धारा दे युग बदलते ने, मानसिक तल ते युग बदलते ने, शरीरक तल ते युग बदलते ने। फिर इसका किसी वक्त इस तरह का सतगुर का वाक आया, रेंदे खुलासे फिर मैं थोड़े सामने रखांगा, क्योंकि 4 पदे ने, 4 पदों के अर्थ भी जो है थोड़े सामने करने ने। धन गुरु अमरदास जी महाराज कहते ने, जे 4 युगां दे च वी ऐ जीव बालड़ी है, नादान अनजाणी भटके, बिना सतगुरु दे संजोग तो परमात्मा दा संजोग नहीं बनेगा, बिना सतगुरु दे मिलाप तो परमात्मा दा मिलाप नहीं बनेगा, बिना विचोले तो सुहागण नहीं हो सकती, नहीं हो सकती। विचोला चाहिदा, विचोला चाहिदा। लड़ीवार ए विचार आप सरवण करो, फिर समय दी गति समाप्ति करिए। एक दफा प्यार ना लाखो सतनाम श्री
1: वाहिगुरु। सतनाम वाहिगुरु साहिब जी, सूही महला तीजा। जोग चारे थान जे पवा, बिन सतगुरु सुहाग ना होई राम।
0: 4 युगां दी भी तू अवस्था अपनी बना ले, किधरे भोलापन, किधरे सुतंत्रता, किधरे ताकत ते प्रभता, किधरे जो, किधरे चलाकियां। पर सतगुरु दे संजोग तो बिना परमात्मा दा मिलाप नहीं होगा, सतगुरु दे विचोले तो बिना ऐ जीव स्त्री तो सुहागण नहीं बन सकती, तेनों परमात्मा दा मिलाप नहीं हो सकता। हां जी,
1: नेह चल राज सदा हर केरा, तिस बिने अवर न कोई राम।
0: ओ जो परिपूर्ण परमात्मा है, निश्चल है, नैचल है, टिके है और व्यापक है, उस तो बिना सर्वशक्तिमान व्यापक ते मालिक और कोई भी नहीं है, और कोई भी नहीं। हां जी,
1: तिस बिने अवर न कोई, सदा साच सोई, गुरमुख एको जानिया।
0: गुरमुख ने, गुरु नु मुख रखे जिसने, उसने इस गल नु जानिया कि ओही एक व्यापक है, ओही एक समर्थ है, ओही एक सर्व कला जो है संपूर्ण है, ओही सारियां दातां दे देण वाला है, उस तो बिना और कोई नहीं, और कोई नहीं, और कोई नहीं।

0: सुख पाए सच समाए सच वरता सब थाई।
1: जो सच दी कमाई करदा, जो सच नाल अपनी सुरत जोड़दा, जेड़ा सच व्यापक है उस नू फिर परम आनंद की प्राप्ति हो जाती है, हर वक्त तो सुख दे जीवदा है। हां जी,
0: सच्चा सीगार करे दिन राती कामन सच समाई।
1: वो सच दे जीव स्त्री समा जाती है जो सच का सिंगार कर दी है। सच का सिंगार की है? सच बोलना, सच वेखना, सच सुनना, सच सोचना, सच समझना, सच ही स्पर्श करना। ऐसा जो सच का सिंगार कर लेंदी है वो सच विच समा जाती है, सच विच लीन हो जाती है।
0: हर सुखदाता शब्द पछाता कामन लाया कंठ लाए।
1: शब्द द्वारा जिसने पहचान कर ली है कि परमात्मा ही सारे सुखां दा दाता है, फिर परमात्मा उन्हें अपने कंठ नाल जोड़ लेंदा है, अपने नाल मिला लेंदा है।
0: नानक महले महल पछाणा गुरमती हर पाए।
1: गुरु दी मत नू धारण करके वो महलां दा मालक जो महली है परमात्मा है, ओदी ओ प्राप्ति जो है कर लेंदी है, और इस तरीके दे नाल ओ भी महलां वाली बन जांदी है।
0: साथ हन वाली थुर मेली मीरा प्रव्याप मलाई राम। साथ हन वाली थुर मेली मीरा प्रव्याप मलाई राम।
1: महाराज इत्थे फरमान पे करदे ने इस तरह की अवस्था ओ परिपूर्ण परमात्मा आप ही धुर दरगाह तो बनांदा है। भाव जो जो मनुख कर्म करदा है वो मस्तक दे च लिखे जांदे ने, ओही जन्म दर जन्म चलदे ने। ए प्रभु दा बनाया या विधान है, नियम है, इस वास्ते इस नियम दे मुताबक ही उस नू उस अवस्था दी प्राप्ति हुंदी है जिस नू कहिंदे ने परम अवस्था महान अवस्था। हां जी,
0: गुरमति कट चानण होवा प्रभ राव रहे आ सब थाई रा।
1: गुरु दी मत द्वारा आत्म प्रकाश होया ते पता चल गया परमात्मा घट घट दे च वसिया होया, व्यापक है। हां जी,
0: राव राव रहे आ सब थाई मन वसाई पूर्व लिखिया पाया।
1: पूर्वले कीते हुए कर्मां दा संजोग जो है प्रगट हो गया, जो घट घट दे च रवे है व्यापक है, वो इस घट दे च प्रगट हो गया, इस जीवन दे च प्रगट हो गया, कोई पूर्वला कर्म जाग पे। हां जी,
0: सेज सुखाली मेरे प्रभ भाणी सच सीगार बनाया।
1: हिरदे दी सेजा हुण सुख ही सुख है, आनंद ही आनंद है, और मेरे हिरदे दी सेजा प्रभु नू कबूल है। भाव मेरा हिरदा परमात्मा नू प्रवान है, हिरदे दे जो भावना चल रही है, हिरदे दे जो प्रेम चल रहा है, ये परमात्मा नू कबूल है, प्रवान है। हाँ जी,
0: कामन निर्मल हउमै मल खोई गुरमत सच समाई।
1: गुरमुख बन के जद सच दे जो है सुरत जोड़ी तो ये जीव रूपी स्त्री पा गई परमात्मा नू, परमात्मा ने अपने नाल मेल ली। हाँ जी,
0: नानक आप मलाई करता नाम नवा निध पाई।
1: सतगुरु देव जी महाराज फरमान करदे ने करते पुरख ने आप ही अपने नाल जोड़ लिया ते जुड़दियां सारी नौ निधियां दी प्राप्ति हो गई, नौ खजानियां दी प्राप्ति हो गई। भाव हर पासों माला माल हो गए, खुशहाल हो गए। इतनियां विचारां प्रवान करनियां। कल भी सारा दिन इत्थे गुरमत समागम जो है चलने ने, आप उत्साह पूर्वक भावना पूर्वक कल आवना। धन गुरु रामदास जी महाराज सारियां दी झोलियां भरन ते सारियां नू आनंद प्रदान करन। बुल चुक दी शमा वाहेगुरु जी का खालसा वाहेगुरु जी की फतह।
2: हे कामं नरक विश्राम बहु जानी भर मामणे चित हरण त्रैलोक गमन जप तप शील बेदारणे अलप सुख अवित चंचल ऊंचे नीचे समावणे तव भय भुमंचित ਸਾਧ ਸੰਗਮ ਊਟ ਨਾਨਕ ਨਾਰਾਇਣ। ਧਾਰਮਿਕ ਦੁਨੀਆਂ ਵਿੱਚ ਕਾਮ ਇੱਕ ਐਸਾ ਵਿਸ਼ਾ ਹੈ, ਇੱਕ ਐਸਾ ਪ੍ਰਕਰਣ ਹੈ, ਇੱਕ ਐਸਾ ਮਜ਼ਮੂਨ ਹੈ ਜੋ ਅਛੂਤਾ ਹੈ, ਜਿਸ ਤੇ ਬਹੁ ਪੱਖੀ ਵਿਚਾਰ ਨਹੀਂ ਹੋਈ। ਜੇ ਕਿਧਰੇ ਹੋਈ ਏ ਇਸ਼ਾਰਤਨ, ਖੁੱਲ ਕੇ ਨਹੀਂ ਹੋਈ। ਜੇ ਕਿਧਰੇ ਹੋਈ ਵੀ ਏ ਦਬੇ ਹੋਏ ਅਲਫਾਜ਼ਾਂ ਚ, ਖੁੱਲੇ ਸ਼ਬਦਾਂ ਵਿਚ ਨਹੀਂ। ਉਸ ਦਾ ਇੱਕ ਕਾਰਨ ਵੀ ਦਿਖਾਈ ਦਿੰਦਾ ਹੈ। ਮਨੁੱਖ ਦਾ ਲੋਭ ਬਾਹਰ ਪ੍ਰਗਟ ਹੁੰਦਾ ਹੈ, ਪਰ ਬਾਹਰ ਦੀ ਉਹ ਕ੍ਰਿਤ ਹੈ। ਧਨ ਦੀ ਪਕੜ, ਪਦਾਰਥਾਂ ਦੀ ਪਕੜ ਔਰ ਉਸ ਲਈ ਭੱਜ ਦੌੜ ਦਿਖਾਈ ਦੇ ਜਾਂਦੀ ਹੈ। ਕ੍ਰੋਧਾਤਰ ਮਨੁੱਖ ਦਾ ਕ੍ਰੋਧ ਵੀ ਇੱਕ ਐਸੀ ਕ੍ਰਿਤ ਹੈ ਜੋ ਬਾਹਰ ਕਿਸੇ ਤੇ ਪ੍ਰਗਟ ਹੁੰਦਾ ਹੈ, ਦਿਖਾਈ ਦੇ ਜਾਂਦਾ ਹੈ। ਇਹ ਤੇ ਇਸ ਵਕਤ ਕ੍ਰੋਧ ਦੇ ਜੀ ਰਿਹਾ। ਅਹੰਕਾਰ ਬੋਲਾਂ ਦੇ ਰਾਹੀਂ, ਤਰ੍ਹਾਂ ਤਰ੍ਹਾਂ ਦੀ ਕ੍ਰਿਤ ਦੇ ਰਾਹੀਂ ਪ੍ਰਗਟ ਹੋ ਜਾਂਦਾ ਹੈ, ਦ੍ਰਿਸ਼ਮਾਨ ਹੈ। ਕਾਮ ਇੱਕ ਅੰਦਰੂਨੀ ਵੇਗ ਹੈ, ਇੱਕ ਅੰਦਰੂਨੀ ਬਿਰਤੀ ਹੈ, ਇੱਕ ਅੰਦਰ ਦਾ ਉਛਾਲ ਹੈ। ਸ਼ਾਇਦ ਇਹ ਕ੍ਰਿਤ ਵੀ ਅੰਦਰੂਨੀ ਬਣ ਗਈ, ਪਰਦੇ ਵਿੱਚ ਬਣ ਗਈ। ਕ੍ਰੋਧ ਕ੍ਰਿਤ ਪ੍ਰਗਟ ਹੈ, ਲੋਭ ਕ੍ਰਿਤ ਪ੍ਰਗਟ ਹੈ, ਅਹੰਕਾਰ ਪ੍ਰਦਰਸ਼ਿਤ ਆਉਂਦਾ ਹੈ, ਲੇਕਿਨ ਕਾਮ ਪਰਦੇ ਵਿੱਚ ਆਉਂਦਾ ਹੈ, ਛੁਪ ਕੇ ਆਉਂਦਾ ਹੈ। ਇਸ ਕ੍ਰਿਤ ਨੂੰ ਸਭ ਤੋਂ ਛੁਪਾਇਆ ਜਾਂਦਾ ਹੈ, ਹਰ ਇੱਕ ਤੋਂ ਛੁਪਾਇਆ ਜਾਂਦਾ ਹੈ। ਸ਼ਾਇਦ ਇਸੇ ਵਾਸਤੇ ਕਾਮ ਦੀ ਕੋਈ ਖੁੱਲ੍ਹ ਕੇ ਚਰਚਾ ਨਹੀਂ ਹੋਈ। ਇਸ ਦੇ ਸੰਬੰਧ ਵਿੱਚ ਮਹਾਂਪੁਰਸ਼ਾਂ ਨੇ ਖੁੱਲ੍ਹ ਕੇ ਕੁਝ ਲਿਖਿਆ ਵੀ ਨਹੀਂ ਹੈ। ਲਿਖੇ ਹੋਏ ਗ੍ਰੰਥ ਮਿਲਦੇ ਨੇ ਕ੍ਰੋਧ ਦੇ ਉੱਤੇ, ਲੋਭ ਤੇ, ਅਹੰਕਾਰ ਤੇ, ਮੋਹ ਤੇ, ਲੇਕਿਨ ਇਹ ਵਿਸ਼ਾ ਬੜੇ ਬੜੇ ਸਤਪੁਰਸ਼ਾਂ ਦੀ ਕਲਮ ਤੋਂ ਵੀ ਅਛੂਤਾ ਰਹਿ ਗਿਆ। ਔਰ ਮੂਲ ਕਾਰਨ ਇਹੀ ਦਿਖਾਈ ਦਿੰਦਾ ਹੈ ਕਿ ਕਾਮ ਕ੍ਰਿਤ ਮਨੁੱਖ ਸਰੇਆਮ ਨਹੀਂ ਕਰਦਾ। ਇਹ ਗੱਲ ਵੱਖਰੀ ਹੈ ਕਿ ਪਸ਼ੂ ਸਰੇਆਮ ਕਰਦੇ ਨੇ, ਪੰਛੀ ਸਰੇਆਮ ਕਰਦੇ ਨੇ ਔਰ ਇਸ ਕ੍ਰਿਤ ਨੂੰ ਦਿਨ ਦਿਸ਼ ਕਰਦੇ ਨੇ, ਜਦਕਿ ਮਨੁੱਖ ਨੇ ਇਸ ਕ੍ਰਿਤ ਨੂੰ ਰਾਤ ਲਈ ਚੁਣਿਆ। ਪੜਦਾ ਤੇ ਫਿਰ ਰਾਤ ਦਾ ਪੜਦਾ, ਛੁਪ ਕੇ ਫਿਰ ਰਾਤ ਦਾ ਅੰਧਕਾਰ। ਇਹੀ ਕਾਰਨ ਹੈ ਕਿ ਇਸ ਦੀ ਵਿਚਾਰ ਵੀ ਕਿਧਰੇ ਹੋਈ ਏ ਬਹੁਤ ਤਾਰੀਕੀ ਵਿੱਚ, ਬਹੁਤ ਪਰਦਿਆਂ ਵਿੱਚ, ਬਹੁਤ ਛੁਪ ਛੁਪ ਕੇ ਹੋਈ ਏ। ਕ੍ਰੋਧ ਦੀ ਚਰਚਾ ਮਨੁੱਖ ਸਰੇਆਮ ਕਰਦਾ ਹੈ, ਅਹੰਕਾਰ ਦੀ ਗੱਲ ਵੀ ਸਰੇਆਮ ਕਰਦਾ ਹੈ। ਬਹਿਸ ਮੁਬਾਸੇ ਵਿੱਚ ਮੋਹ ਦਾ ਵੀ ਜ਼ਿਕਰ ਆਮ ਚੱਲਦਾ ਹੈ, ਲੇਕਿਨ ਕਾਮ ਇਸ ਦੀ ਵਿਚਾਰਧਾਰਾ, ਇਸ ਦੀ ਚਰਚਾ, ਇਸ ਦਾ ਬਹਿਸ ਮੁਬਾਸਾ ਵੀ ਕਰਨ ਲਈ ਮਨੁੱਖ ਕਿਸੇ ਵਿਸ਼ੇਸ਼ ਥਾਂ ਨੂੰ ਚੁਣਦਾ ਹੈ ਔਰ ਵਿਸ਼ੇਸ਼ ਵਿਅਕਤੀ ਨੂੰ ਚੁਣਦਾ ਹੈ। ਹਰ ਇੱਕ ਦੇ ਸਾਹਮਣੇ ਇਸ ਦੀ ਚਰਚਾ ਕਰਨ ਲੱਗਿਆਂ ਵੀ ਸੰਕੋਚ ਕਰਦਾ ਹੈ, ਛੁਪਾਉਂਦਾ ਹੈ ਇਸ ਵਿਚਾਰ ਨੂੰ। ਔਰ ਇਹੀ ਕਾਰਨ ਹੈ, ਚਾਹੇ ਰਾਜਨੀਤਿਕ ਦੁਨੀਆ, ਚਾਹੇ ਸਮਾਜਿਕ ਦੁਨੀਆ, ਚਾਹੇ ਧਾਰਮਿਕ ਦੁਨੀਆ, ਹਰ ਵਿਸ਼ੇ ਤੇ ਵਿਚਾਰ ਹੋਈਏ, ਇਹੀ ਇੱਕ ਵਿਸ਼ਾ ਹੈ ਜੋ ਅਛੂਤਾ ਰਹਿ ਗਿਆ। ਜੇ ਪੁਰਾਤਨ ਕੁਝ ਰਿਸ਼ੀਆਂ ਨੇ ਜੈਸੇ ਕਿ ਵਾਤਸਾਇਨ, कोका पंडित इत्यादिक ने काम सूत्र लिखे तो एक कोई बहुत सारे ग्रंथ नहीं ने, थोड़े ने। और हैरानगी दी गल ए है कि इन्हों महापुरुषों ने भी जो कुछ लिखे है काम कृत नु किवें प्रगट करना है, इस कृत दा किवें प्रयोग करना है, यही लिखे है। अगर कोई महापुरुष ए लिखे कि क्रोध किवें करना चाहिए, इन्हों किवें प्रगट करना है, तो एक गल स्पष्ट हो गई, ये महापुरुष नहीं है। अगर कोई हंकार की व्याख्या इस ढंग नाल करे कि किवें हंकारी बनी दा है, ते किवें हंकार नु प्रदर्शित करी दा है, और हंकार प्रगट करन दे ढंग दसे, उकसाहन दे ढंग दसे, तो ए विचार ए लेखनी कोई धार्मिक लेखनी नहीं है। और इस संबंध विच कोई लिखे कि लोभी किवें बनी दा है और लोभ नु किवें प्रगट करी दा है, तो ओ स्पष्ट होवेगी गल कि कोई लोभी लिख रहा है। इस वास्ते ऐसा जापदा है वातसायन ने या कोका पंडित ने काम सूरत सूत्र जो लिखे है काम उभारण लई, काम प्रदर्शित करन लई, काम ही किवें बनीदा है और काम नु किवें प्रदर्शित करीदा है, ये लिखे है। इस वास्ते धार्मिक ग्रंथां दी कोटी विच वातसायन दे काम सूत्र या कोका पंडित दे काम शास्त्र शास्त्र दर्जा नहीं प्राप्त कर सके। वो एक कामियां दी लेखनी बन के रह गए, कामियां दे पढ़न योग ही जो है रह गए, और अत्यंत वासना विच ग्रसे हुए मनुखां ने अपनी वासना नु होर उजागर करन लई उन्हां नु पढ़ना पढ़ाना शुरू कीता। यही कारण है कि धर्म दी दुनिया च और समाज दी दुनिया च ये ग्रंथ प्रतिष्ठा नहीं पा सके। इस अछूते विषय नु गुरु नानक देव जी ने, गुरु अर्जन देव जी महाराज ने बकायदा छोया है, अपने विचारां विच थां दित्ती है और इस दा जिक्र भी कीता है। इति ठीक है कि जन्म दी क्रिया काम आश्रित है, तो जब काम आश्रित है काम बंद हो जाए, काम रहे ही ना तो जन्म बंद हो जाएगा। जन्म काम है, काम जीवन दा केंद्र है। धन गुरु अर्जन देव जी महाराज इसकी जो व्याख्या कर रहे ने अपने पावन शब्दां विच थां दित्ती है, तो महज इसलिए कि जैसे अधिक मात्रा विच खाया होया भोजन अमृत दी थां ते जहर बनदा है, तंदुरुस्ती दी थां ते रोग पैदा करदा है, इस तरह असीम काम जीवन विकसित नहीं करता बल्कि जीवन भ्रष्ट करता है, तलांजली दे चले जाता है। और यही बार बार दे जन्म ते मरण का कारण बनता है। शायद इसे वास्ते ही धन गुरु अर्जन देव जी महाराज फरमान कर रहे ने कि काम अनंत जूना देच पान दा कारण बनता है, जीवन भटक के रह जाता है अनंत जन्मा तक। आप साफ फरमान कर देने, हे काम नरक विश्राम बहु जौनी भरमावण है। इसकी मूल व्याख्या ते इन बन दी है, जब जन्म काम तो होया है तो काम दी अंश ਜੀਵਨ ਵਿੱਚ ਹੋਵੇਗੀ, ਲਾਜ਼ਮੀ ਹੋਵੇਗੀ। ਜੈਸੇ ਮਾਂ ਬਾਪ ਤੋਂ ਸਰੀਰ ਆਇਆ ਹੈ, ਤੋ ਸਰੀਰ ਵਿੱਚ ਮਾਂ ਬਾਪ ਦੀ ਅੰਸ ਮੌਜੂਦ ਹੈ। ਮਾਂ ਕੀ ਰਕਤ ਪਿਤਾ ਬਿਨ ਧਾਰਾ, ਪਾਤਸ਼ਾਹੀ ਵੀ ਫਰਮਾਨ ਕਰਦੇ ਨੇ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਪਿਤਾ ਦਾ ਮੈਲਾ ਪਾਣੀ, ਮਾਂ ਦੀ ਲਾਲ ਮਿੱਟੀ, ਮਾਟੀ ਗੋਰੀ ਗੇਰਵੀ ਲਾਲ, ਇਸ ਮਾਟੀ ਕੀ ਪੁੱਤਰੀ ਜੋਰੀ। ਇਹ ਗੇਰਵੀ ਲਾਲ ਮਿੱਟੀ ਤੇ ਮੈਲਾ ਪਾਣੀ, ਇਸ ਦੀ ਸਹਿਯੋਗ ਦੇ ਨਾਲ ਇਹ ਮਨੁੱਖੀ ਤਨ ਦਾ ਪੁਤਲਾ ਬਣਿਆ। ਮਿੱਟੀ ਤੇ ਪਾਣੀ ਦਾ ਮਿਸ਼ਰਣ ਕੀਤਾ ਇੱਕ ਵੇਗ ਨੇ, ਜਿਸ ਦਾ ਨਾਂ ਹੈ ਕਾਮ। ਇਸ ਵੇਗ ਨੇ ਮਿੱਟੀ ਤੇ ਪਾਣੀ ਨੂੰ ਜੋੜਿਆ ਹੈ, ਤੇ ਇਸ ਪੁਤਲੇ ਵਿੱਚ ਮਿੱਟੀ ਹੈ, ਪਾਣੀ ਹੈ, ਉਹ ਵੇਗ ਵੀ ਹੈ। ਮਾਂ ਦਾ ਖੂਨ ਵੀ ਹੈ, ਪਿਤਾ ਦਾ ਬਿੰਦ ਵੀ ਹੈ ਇਸ ਕਾਇਆ ਵਿੱਚ, ਲੇਕਿਨ ਕਾਮ ਦਾ ਵੇਗ ਵੀ ਹੈ ਜਨਮ ਤੋਂ ਹੀ। ਇਸ ਬਿੰਦ ਨੂੰ, ਇਸ ਖੂਨ ਨੂੰ ਅਸੀਂ ਕਾਇਆ ਵਿੱਚੋਂ ਕੱਢ ਨਹੀਂ ਸਕਦੇ, ਤੇ ਜਿੱਥੇ ਉਸ ਬਿੰਦ ਨੂੰ, ਉਸ ਖੂਨ ਨੂੰ ਇਸ ਕਾਇਆ ਵਿੱਚੋਂ ਨਹੀਂ ਕੱਢ ਸਕਦੇ, ਤੋ ਕਾਮ ਨੂੰ ਵੀ ਨਹੀਂ ਕੱਢ ਸਕਦੇ, ਕਿਉਂਕਿ ਤਿੰਨਾਂ ਦੇ ਮਿਸ਼ਰਣ ਦੇ ਨਾਲ ਹੀ ਤੇ ਕਾਇਆ ਦਾ ਇਹ ਢਾਂਚਾ ਬਣਿਆ ਹੈ, ਇਹ ਪੁਤਲਾ ਬਣਿਆ ਹੈ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਬੜਾ ਸੁੰਦਰ ਇਹ ਪੁਤਲਾ ਬਣਿਆ। ਤੋ ਸਤਿਗੁਰੂ ਦੇਵ ਜੀ ਮਹਾਰਾਜ ਕਾਮ ਦੇ ਤਿਆਗ ਦਾ ਉਪਦੇਸ਼ ਨਹੀਂ ਦੇ ਰਹੇ, ਇਸ ਉਪਦੇਸ਼ ਦੇ ਚ ਹੈ ਕਾਮ ਦੇ ਪ੍ਰਤੀ ਸੰਜਮ। ਜੈਸੇ ਬਕਾਇਦਾ ਆਯੁਰਵੇਦ ਗ੍ਰੰਥ ਕਹਿੰਦੇ ਨੇ, ਭੁੱਖ ਲੱਗੇ ਖਾਧਾ ਹੋਇਆ ਭੋਜਨ ਦਾਰੂ ਹੈ, ਔਸ਼ਧੀ ਹੈ, ਅੰਮ੍ਰਿਤ ਹੈ। ਪਰ ਭੁੱਖ ਨਹੀਂ, ਇੱਕ ਇੱਕ ਬੁਰਕੀ ਪਾਈ ਹੋਈ ਇਹ ਰੋਗ ਪੈਦਾ ਕਰੇਗੀ। ਸਰੀਰ ਦੀ ਲੋੜ ਨਹੀਂ ਤੂੰ ਦੇ ਰਿਹਾ। ਕਾਮ ਦਾ ਵੇਗ ਸਰੀਰ ਦੀ ਅਧਿਕ ਸ਼ਕਤੀ ਹੈ, ਜੋ ਸਰੀਰ ਵਿੱਚ ਨਹੀਂ ਸਮਾ ਸਕਦੀ। ਉਹ ਅਧਿਕ ਵੇਗ ਪਰਬਲਵਾਸ਼ਨਾ ਬਣਦਾ ਹੈ, ਕਾਮ ਬਣਦਾ ਹੈ। ਇਸ ਦਾ ਨਿਕਾਸ ਸਹੀ ਢੰਗ ਨਾਲ ਹੋ ਸਕੇ, ਸੰਜਮਮਈ ਹੋ ਸਕੇ, ਬਕਾਇਦਾ ਸਿੱਖਿਆ ਹੈ, ਦੀਕਸ਼ਾ ਹੈ, ਮਰਿਆਦਾ ਬਣਾਈ ਗਈ ਹੈ। ਲੇਕਿਨ ਕਾਮ ਸਰੀਰ ਦਾ ਹਿੱਸਾ ਹੈ, ਸੋਚਣੀ ਦਾ ਨਹੀਂ। ਅੱਜ ਦੇ ਸਮੇਂ ਵਿੱਚ ਕਾਮ ਚਿੰਤਨ ਦਾ ਹਿੱਸਾ ਬਣ ਗਿਆ, ਕਾਮ ਸੋਚਣੀ ਦਾ ਹਿੱਸਾ ਬਣ ਗਿਆ। ਸਰੀਰ ਦੇ ਵਿੱਚ ਤੇ ਹੈ, ਇਹ ਮਨ ਵਿੱਚ ਵੀ ਹੋ ਗਿਆ, ਚਿੰਤਨ ਵਿੱਚ ਆ ਗਿਆ, ਸੋਚਣੀ ਵਿੱਚ ਆ ਗਿਆ, ਵਿਚਾਰਾਂ ਵਿੱਚ ਆ ਗਿਆ। ਤਾਂ ਹੀ ਤੇ ਅੱਜ ਜਿਤਨਾ ਸਾਹਿਤ ਬਾਜ਼ਾਰ ਵਿੱਚ ਵਿਕ ਰਿਹਾ ਹੈ, ਲੋਕੀ ਖਰੀਦ ਕੇ ਪੜ੍ਹ ਰਹੇ ਨੇ, ਉਸ ਸਾਹਿਤ ਵਿੱਚ ਕਾਮ ਹੀ ਕਾਮ ਹੈ। ਸਾਹਿਤਕਾਰਾਂ ਦੀ ਕਲਮ ਕਾਮ ਦੇ ਸੰਬੰਧ ਵਿੱਚ ਲਿਖ ਰਹੀ ਹੈ। ਲਾਜ਼ਮੀ ਸਾਹਿਤਕਾਰ ਕਾਮ ਬਾਰੇ ਸੋਚ ਰਹੇ ਨੇ, ਕਾਮ ਦਾ ਚਿੰਤਨ ਕਰ ਰਹੇ ਨੇ, ਕਾਮ ਦੇ ਵਿਚਾਰ ਉਹਨਾਂ ਦੇ ਅੰਦਰ ਚੱਲ ਰਹੇ ਨੇ, ਕਾਮ ਸੋਚਣੀ ਬਣ ਗਈ ਹੈ। ਕਿਸੇ ਵਕਤ ਸ਼ਾਇਰ ਏ ਮਸ਼ਰਕ ਡਾਕਟਰ ਮੁਹੰਮਦ ਇਕਬਾਲ ਨੇ ਆਖਿਆ ਸੀ, ਹਿੰਦ ਕੇ ਸ਼ਾਇਰ ਵਸੂਰਤ ਗਰ ਅਫਸਾਨਾ ਨਵੀਸ ਹੈ ਵਿਚਾਰੇ ਕੇ ਆਜ਼ਾਦ ਪਰ ਔਰਤ ਸਵਾਰ। ਭਾਵੇਂ انہیں اپنے دیش دی گل کی تھی. ہند کے شاعر و صورت گر افسانہ نویس ہے بیچارے کے اعضا پر عورت سوار. یہ جو ناولسٹ نے کہانی کار نے یہ جو سنت راش نے یہ جو شاعر نے دارشک نے وچارک نے انہاں دے وچاراں وچ انہاں دی لیکھنی وچ انہاں دی چترکاری وچ انہاں دی سنگت راشی وچ کام ہی کام چھایا ہے. مانو کام تو بنا اور کچھ ہے ہی نہیں. سارا ساہت کام آشرت ہو گیا ہے اور اسے ہی کہانیاں شاعری دے آدھار تے بنن والیاں فلماں کام دی پردرشت تصویر بن گئیاں. چاروں پاسے مانو کام ہی کام چھایا ہویا ہے. پوسٹر اشتہار فلماں میگزین شاعری سنتراشی تصویر سب کام دی نمائش بن کے رہ گئے. کام چنتن بن گیا, کام وچار بن گیا, کام سوچنی بن گیا, کام یاد بن گیا, کام رام بن گیا, کام پرماتما بن گیا. جدکہ چاہیدا تے ایسا سی کام نو رام بنا دے لیکن کام ہی رام ہو گیا اور چاروں پاسے کام ہی منکھ دے دل دماغ تے چھا کے رہ گیا. کام ایک ایسا جذبہ اگر وچاراں چ آ جائے سوچنی چ آ جائے چنتن دے چ آ جائے تو کام گرسیا منکھ رام دا چنتن نہیں کر سکدا, نام دا سمرن نہیں کر سکدا. بھگت رویداس جی مہاراج فرمان کردے نے

హే జగద్గురు, హే జగద్దే మాలిక్ పరమాత్మ, అసీతే ఇస్ దౌర్ దే ఇస్ కల్ జుగ్ దే కామీ జీవ కామ్ నాల్ భరే హోయా. प्रथम इस काम नूं अर्थां दे रूप विच समझना है. काम दे अखरी अर्थ ते ने कामना, पर कामनावां विच बहुत वासना है. इस वास्ते प्रियवाची शब्द बन गया काम वासना. कामना विच पदार्थ होवन तो काम लोभ, कामना सता दी होवे तो काम अहंकार. पर चूंकि कामना बहु वासना दी है, इस वास्ते काम वासना ते शब्द प्रचलित हो गया. काम लोभ, काम अहंकार ये कथनी विच ना आ सके, ये लेखनी विच भी ना आ सकया. काम दे अर्थ ने कामना, पर चूंकि कामना दी ज्यादा वासना है, रूप है, यही कारण है कि काम दे अर्थ ही बन गए वासना, काम दे अर्थ ही बन गए रूप. रूपे कामे दोस्ती, रूपे कामे दोस्ती भुखे सादे गंड. जैसे स्वाद सारा भुख दे च है, इतना भोजन दे च नहीं, तो वासना रूप ते ही आकर्षित होंदी है, रूप दी तरफ खिंचदी है. तो काम ते रूप दी दोस्ती बन गई. एक शायर ने बड़ा सुंदर लिखा है, वो कहिंदा है जब हुसन नहीं तो इश्क भी पैदा नहीं होता, बुलबुल गिले दीवार पर शैदा नहीं होता. बुलबुल गुले दीवार पर शैदा नहीं होता, दीवार देते जो फुल बने होया है, कोई बुलबुल उसते नगमे नहीं अलापती, नहीं चहचहांदी, नहीं गीत गांदी, क्योंकि तस्वीर है, हुसन दी तस्वीर है, हुसन नहीं, रूप दी छाया है, रूप नहीं. तो पंछी सियाने ने छाया ते आशिक नहीं होंदे, छाया ते फिरा नहीं होंदे, रूप ते स्वप्न ते. मनुख ते किसे किसे थां पंछियां तो भी गया गुजरिया है, इते तस्वीरां ते भी मोहित है, चाहे चलदी फिरदी तस्वीर है जैसे कि फिल्मा, चाहे पत्थर दे उते उकरियां या तस्वीरां ने, चाहे तरह तरह दी इल्मे मसूरी है, चित्रकारी है, मनुख ते उस ते भी फिदा होया पे. यही कारण है कि फैश तस्वीरां वालियां मैगजीन्स बहुत बिक रहे ने, बहुत पढ़े जा रहे ने, और उन तस्वीरां नूं मनुख देखदा है, खूब देखदा है. दूर क्यों जायो, मनुख दा ए वेग किसे समय इतनी शिखरता ते पहुंचिया सी कि जमीन दे मंदिर भी काम दे बने, राम दे नहीं, जैसे के खजुराहे दे मंदिर, कोणार्क दे मंदिर, जगन्नाथ पुरी दियां पत्थर ते उकरियां तस्वीरां मूर्तियां. हैरानगी है, खजुराहे नूं देखण लई देश विदेश तो भीड़ पहुंचती है, और छोटा जिया कस्बा लेकिन चारों पासे फाइव स्टार होटल भी ने, एयरपोर्ट भी है, खूब जांदे ने सैलानी,
ਸੈਂਕੜੇ ਏਕੜ ਵਿਚ ਫੈਲੇ ਹੋਏ ਇਨ੍ਹਾਂ ਮੰਦਰਾਂ ਨੂੰ ਦੇਖਣ ਲਈ। ਕੀ ਹੈ ਇਨ੍ਹਾਂ ਮੰਦਰਾਂ ਵਿਚ? ਕੋਈ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ ਹੈ, ਕਿਸੇ ਸੰਤ ਦੀ ਮੂਰਤੀ ਦੇ ਦਰਸ਼ਨ ਕਰਨ ਜਾ ਰਹੇ ਨੇ, ਕਿਸੇ ਅਵਤਾਰ ਦੇ ਚਿੱਤਰ ਦੇ ਦਰਸ਼ਨ ਕਰਨ ਜਾ ਰਹੇ ਨੇ? ਕਤਾ ਹੀ ਨਹੀਂ। ਉੱਥੇ ਜੋ ਮੂਰਤੀਆਂ ਨੇ ਉਹ ਕਾਮ ਦੀਆਂ ਮੂਰਤੀਆਂ ਨੇ, ਵਾਸ਼ਨਾ ਦੀਆਂ ਮੂਰਤੀਆਂ ਨੇ। ਮਨੁੱਖ ਵੇਖਣ ਜਾ ਰਿਹਾ, ਮਨੁੱਖ ਦੇ ਅੰਦਰ ਦੀ ਵਾਸ਼ਨਾ ਇਸ ਨੂੰ ਮਜਬੂਰ ਕਰ ਰਹੀ ਹੈ। ਇਹ ਕੋਨਾਰਕ ਜਾਂਦਾ ਹੈ, ਜਗਨਨਾਥ ਪੁਰੀ ਦੀਆਂ ਬਾਹਰ ਦੀਆਂ ਤਸਵੀਰਾਂ ਦੇਖਦਾ ਹੈ, ਔਰ ਖਜੁਰਾਹੇ ਦੇ ਮੰਦਰ ਦੇਖਦਾ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਮਨੁੱਖ ਦੇ ਇਸ ਵਾਸ਼ਨਾ ਦੇ ਵੇਗ ਨੇ ਮੰਦਰ ਵੀ ਬਣਾਏ ਤੇ ਵਾਸ਼ਨਾ ਦੇ ਬਣਾਏ, ਪ੍ਰਾਰਥਨਾ ਦੇ ਨਹੀਂ। ਮੰਦਰ ਵੀ ਬਣਾਏ ਤੇ ਕਾਮ ਦੇ ਬਣਾਏ, ਰਾਮ ਦੇ ਨਹੀਂ। ਹੁਣ ਇਸ ਸਦੀ ਵਿਚ, ਇਸ ਯੁਗ ਵਿਚ ਤੇ ਦਿਲ ਦਿਮਾਗ ਦੇ ਇਹ ਕਾਮ ਹੀ ਛਾ ਗਿਆ। ਹਰ ਪਾਸੇ ਇਸ ਦੀ ਵਿਚਾਰ, ਇਸ ਦੀ ਪ੍ਰਦਰਸ਼ਨੀ ਅਖਬਾਰਾਂ ਵਿਚ, ਸ਼ਾਇਰੀ ਵਿਚ, ਫਿਲਮਾਂ ਵਿਚ, ਸਾਹਿਤ ਵਿਚ, ਤਰ੍ਹਾਂ ਤਰ੍ਹਾਂ ਦੀਆਂ ਤਸਵੀਰਾਂ ਵਿਚ, ਔਰ ਚਾਰੋਂ ਪਾਸੇ ਇਤਨਾ ਕਾਮ ਦਾ ਪ੍ਰਗਟਾਵਾ ਹੋਵੇ, ਪ੍ਰਚਾਰ ਹੋਵੇ, ਤਾਂ ਕੋਈ ਧਿਆਨੀ, ਕੋਈ ਸਾਧਕ ਰਾਮ ਦਾ ਚਿੰਤਨ ਕਰੇ ਇਸ ਯੁਗ ਵਿਚ ਕਠਿਨਾਈ ਹੈ। ਅਗਰ ਉਹ ਕਰ ਸਕੇ ਤਾਂ ਮਹਾਨ ਹੈ। ਭਗਤ ਰਵਿਦਾਸ ਜੀ ਮਹਾਰਾਜ ਨੂੰ ਇੱਥੇ ਹੀ ਦੁਖਤ ਹੋ ਕੇ ਕਹਿਣਾ ਪਿਆ, ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਇਸੇ ਕਾਮ ਦੇ ਹੜ ਵਿਚ ਬਹਿ ਗਿਆ ਸਮੁੱਚਾ ਮਗਰਬ, ਯੂਰਪ, ਅਮੈਰੀਕਾ, ਕੈਨੇਡਾ, ਔਰ ਬਦਕਿਸਮਤੀ ਹੈ ਇਹ ਭਾਰਤ ਜੋ ਸਦੀਆਂ ਤੱਕ ਧਾਰਮਿਕ ਦੇਸ਼ ਰਿਹਾ ਹੈ, ਔਰ ਧਰਮ ਦੀ ਮਹਿਮਾ ਇੱਥੇ ਬੜੀ ਪ੍ਰਗਾੜ ਰਹੀ ਹੈ। ਅਫਸੋਸ, ਇਹ ਵੀ ਅੱਜ ਯੂਰਪ ਦੀ ਨਕਲ ਕਰ, ਮਗਰਬ ਦੀ ਨਕਲ ਕਰ, ਪੱਛਮ ਦੀ ਨਕਲ ਕਰ, ਕਾਮ ਦੇ ਵੇਗ ਵਿਚ ਬਹਿ ਗਿਆ, ਕਾਮ ਦੇ ਦਲਦਲ ਵਿਚ ਫਸ ਗਿਆ। ਔਰ ਇਹੀ ਕਾਰਨ ਹੈ ਕਿ ਰਾਮ ਦਾ ਚਿੰਤਨ ਘਟਦਾ ਗਿਆ, ਘਟਦਾ ਗਿਆ। ਹੁਣ ਮੋਚੀ ਤੇ ਕਦਮ ਕਦਮ ਤੇ ਬੈਠੇ ਮਿਲਦੇ ਨੇ ਜੁੱਤੀਆਂ ਗੰਢਣ ਵਾਲੇ, ਕਿਸੇ ਰਵਿਦਾਸ ਦੇ ਦਰਸ਼ਨ ਨਹੀਂ ਆਉਂਦੇ। ਕੱਪੜੇ ਬੁਣਨ ਵਾਲੇ ਤੇ ਬਹੁਤ ਮਿਲਦੇ ਨੇ, ਕਬੀਰ ਦੇ ਦਰਸ਼ਨ ਨਹੀਂ ਆਉਂਦੇ। ਨਾਈ ਤੇ ਬਹੁਤੇ ਨੇ, ਸਹਿਣ ਕਿੱਥੇ? ਕੱਪੜਿਆਂ ਨੂੰ ਰੰਗਣ ਵਾਲੇ ਤੇ ਬਹੁਤੇ ਨੇ, ਪਰ ਨਾਮ ਦੇਵ ਕਿੱਥੇ? ਚੇਤਨੇ ਮਹਾਂਪ੍ਰਭੂ ਇਹ ਕਿੱਥੇ? ਹੁਣ ਕੋਈ ਮੀਰਾ ਇੱਕ ਤਾਰਾ ਲੈ ਕੇ ਭਜਨ ਵਿਚ ਡੁੱਬੀ ਹੋਈ ਨਹੀਂ ਦਿਖਾਈ ਦਿੰਦੀ। ਹੁਣ ਕੋਈ ਮਾਤਾ ਭਾਗ ਕੌਰ ਸੁਰਬੀਰਤਾ ਦੀ ਮੂਰਤੀ ਨਹੀਂ ਦਿਖਾਈ ਦਿੰਦੀ। ਸਮਾਂ ਜਗਤ ਇਸੇ ਹੀ ਵਹਿਣ ਵਿਚ ਵਹਿ ਤੁਰਿਆ, ਇਸੇ ਹੀ ਹੜ ਵਿਚ ਵਹਿ ਤੁਰਿਆ। ਔਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਵਿਚ ਇਸੇ ਵੇਗ ਦਾ ਜ਼ਿਕਰ ਕਰ ਰਹੇ ਨੇ। ਹੇ ਕਾਮ ਨਰਕ ਬਿਸਰਾਮ, ਬਹੁ ਜੋਨੀ ਭਰਮਾਵਣੇ, ਚਿਤ ਹਰਣੰ ਤ੍ਰੈਲੋਕ ਗਮਨ, ਜਪ ਤਪ ਸੀਲ ਬਿਦਾਰਣੇ। ਹੇ ਕਾਮ, ਤੂੰ ਕੀਤੇ ਹੋਏ ਜਪ ਨੂੰ, ਕੀਤੇ ਹੋਏ ਤਪ ਨੂੰ, ਸ਼ੀਲ ਨੂੰ ਭੰਗ ਕਰਨ ਵਾਲਾ ਹੈ। ਨਾ ਤੂੰ ਸੰਜਮ ਰਹਿਣ ਦਿੰਦਾ, ਨਾ ਤੂੰ ਸ਼ਰਮ ਰਹਿਣ ਦਿੰਦਾ, ਨਾ ਤੂੰ ਜਪ ਰਹਿਣ ਦਿੰਦਾ, ਨਾ ਤੂੰ ਤਪ ਰਹਿਣ ਦਿੰਦਾ। ਇਤਨਾ ਚੰਚਲ ਕਰ ਦਿੰਦਾ ਕਿ ਮਨੁੱਖ ਲਈ ਰਾਮ ਦਾ ਚਿੰਤਨ
ਕਠਨ ਹੋ ਜਾਂਦਾ ਹੈ। ਨਿਹਚਲ ਨਾਲ ਜੁੜਨਾ ਕਠਨ ਹੋ ਜਾਂਦਾ ਹੈ। ਚੰਚਲ ਦਾ ਮਤਲਬ ਹੈ ਚਲ ਚਲ ਚਲ, ਇਤਨਾ ਚਲਾਏ ਮਾਨ ਕਰ ਦੇਣਾ ਹੈ ਮਨ ਨੂੰ। ਉਹ ਜੋ ਨਿਹਚਲ ਹੈ, ਨਹੀਂ ਚੱਲਦਾ, ਟਿਕਿਆ ਹੋਇਆ ਹੈ, ਟਿਕਿਆ ਹੋਇਆ ਹੈ, ਉਸ ਨਾਲ ਟਿਕਣਾ, ਉਸ ਨਾਲ ਜੁੜਨਾ ਕਠਨ ਹੋ ਜਾਂਦਾ ਹੈ। ਔਰ ਜੀਵਨ ਚੰਚਲਤਾ ਦੇ ਵਹਿਣ ਵਿੱਚ ਬਹਿ ਤੁਰਦਾ ਹੈ। ਅਗੰਮੀ ਮਹਾਨ ਮਿਲਿਆ ਇਹ ਜੀਵਨ, ਕਾਮ ਦੀ ਭੇਟ ਹੋ ਜਾਂਦਾ ਹੈ। ਜਦਕਿ ਜੀਵਨ ਮਿਲਿਆ ਸੀ ਰਾਮ ਨੂੰ ਭੇਟ ਕਰਨ ਲਈ, ਹੋ ਗਿਆ ਕਾਮ ਦੀ ਭੇਟ। ਅਗਰ ਕਾਮ ਪ੍ਰਾਰਥਨਾ ਬਣ ਜਾਏ ਤੋ ਰਾਮ ਪ੍ਰਗਟ ਆਉਂਦਾ ਹੈ। ਕਾਮ ਵਾਸ਼ਨਾ ਬਣ ਜਾਏ ਤੋ ਫਿਰ ਜੀਵਨ ਕਾਮਮਈ ਹੋ ਜਾਂਦਾ ਹੈ, ਕਾਮ ਦਾ ਰੂਪ ਬਣ ਜਾਂਦਾ ਹੈ, ਵਾਸ਼ਨਾ ਦਾ ਰੂਪ ਬਣ ਜਾਂਦਾ ਹੈ। ਹੇ ਕਾਮੰ ਨਰਕ ਬਿਸਰਾਮੰ ਬਹੁ ਜਾਨੀ ਭਰਮਾਉਣੇ ਚਿਤ ਹਰਣੰ ਤ੍ਰੈ ਲੋਕ ਗਮੰ ਜਪ ਤਪ ਸੀਲ ਬਿਦਾਰਣੇ ਅਲਪ ਸੁਖ ਅਵਿਤ ਚੰਚਲ

ਹਾਰ ਗਿਆ ਉਹ ਜੀਵਨ ਦੀ ਬਾਜ਼ੀ ਜੋ ਕਾਮ ਆਸ਼ਰਿਤ ਹੋ ਗਿਆ, ਜਿੱਤ ਗਿਆ ਉਹ ਜੀਵਨ ਦੀ ਬਾਜ਼ੀ ਜੋ ਰਾਮ ਆਸ਼ਰਿਤ ਹੋ ਗਿਆ। ਕਾਮਨਾ ਰਾਮ ਦੀ ਕਰੀਏ ਮਨੁੱਖ ਸਦਾਚਾਰੀ ਬਣ ਜਾਂਦਾ ਹੈ, ਕਾਮਨਾ ਵਾਸ਼ਨਾ ਦੀ ਕਰੀਏ ਦੁਰਾਚਾਰੀ ਬਣ ਜਾਂਦਾ ਹੈ। ਔਰ ਵਾਸ਼ਨਾ ਦੀ ਕੋਈ ਸੀਮਾ ਨਹੀਂ, ਕਾਮਨਾ ਦਾ ਵੇਗ ਵਾਸ਼ਨਾ ਨੂੰ ਵਧਾਉਂਦਾ ਹੈ, ਵਾਸ਼ਨਾ ਦਾ ਵੇਗ ਕਾਮਨਾ ਨੂੰ ਵਧਾਉਂਦਾ ਹੈ। ਔਰ ਇਸ ਤਰ੍ਹਾਂ ਜੀਵਨ ਦਰ ਜੀਵਨ ਜ਼ਿੰਦਗੀ ਕਾਮ ਆਸ਼ਰਿਤ ਹੋ ਜਾਂਦੀ ਹੈ। ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਤ੍ਰੈ ਲੋਕ ਗਵਨ, ਸਿਰਫ ਮਨੁੱਖਾਂ ਤੱਕ ਹੀ ਇਹ ਵਾਸ਼ਨਾ ਤੇਰੀ ਪਹੁੰਚ ਨਹੀਂ, ਤੂੰ ਤੇ ਤਿੰਨ ਲੋਕਾਂ ਵਿੱਚ ਆਈ ਹੋਈ ਹੈ, ਪਸ਼ੂਆਂ ਦੇ ਚੈ, ਪੰਛੀਆਂ ਦੇ ਚੈ, ਮਨੁੱਖਾਂ ਦੇ ਚੈ, ਜਿਨ੍ਹਾਂ ਨੂੰ ਅਸੀਂ ਦੇਵਤਾ ਕਹਿੰਦੇ ਹਾਂ। ਇਹ ਵੀ ਸਹੀ ਵਾਸ਼ਨਾ ਕਰਕੇ ਭ੍ਰਸ਼ਟ ਹੋਏ, ਉਹਨਾਂ ਦੇ ਅੰਦਰ ਵੀ ਕਾਮਨਾ ਵਾਸ਼ਨਾ ਦੀ ਹੀ ਚੱਲਦੀ ਰਹੀ। ਦੇਵਤਿਆਂ ਦੇ ਸਿਰਮੌਰ ਦੇਵਤੇ ਮੰਨੇ ਜਾਂਦੇ ਨੇ ਇੰਦਰ, ਔਰ ਇਹ ਅਸੀਂ ਵਾਸਨਾ ਕਰਕੇ ਕਾਮ ਕਰਕੇ ਭ੍ਰਸ਼ਟ ਹੋਇਆ। ਔਰ ਵਾਕਈ ਕਾਮ ਵਾਸ਼ਨਾ ਮਨੁੱਖ ਨੂੰ ਅੰਧਾ ਕਰ ਦਿੰਦੀ ਹੈ, ਇਤਨਾ ਅੰਧਾ ਹੋ ਗਿਆ, ਇਹ ਭ੍ਰਸ਼ਟ ਹੋਇਆ। ਇੱਕ ਵਕਤ ਦਾ ਸਿਰਮੌਰ ਸੰਤ ਗੌਤਮ ਰਿਸ਼ੀ, ਉਸਦੀ ਪਤਨੀ ਅਹਿਲਿਆ ਤੇ, ਜੋ ਇੱਕ ਦੇਵੀ ਦੇ ਸਮਾਨ ਸੀ, ਇਸਨੇ ਉਸਨੂੰ ਵੇਸਵਾ ਬਣਾਇਆ। ਜਦਕਿ ਦੇਵਤੇ ਦਾ ਕੰਮ ਹੈ ਵੇਸਵਾ ਨੂੰ ਦੇਵੀ ਬਣਾ ਦੇਣਾ, ਪਰ ਇੱਕ ਐਸਾ ਦੇਵਤਾ ਵਾਕਈ ਕਾਮ ਦੇਵਤੇ ਨੂੰ ਵੀ ਭ੍ਰਸ਼ਟ ਕਰਕੇ ਰੱਖ ਦਿੰਦਾ ਹੈ, ਮਨੁੱਖਾਂ ਨੂੰ ਵੀ ਭ੍ਰਸ਼ਟ ਕਰ ਦਿੰਦਾ ਹੈ, ਪਸ਼ੂ ਪਕਸ਼ੀ ਤੇ ਇਸੇ ਦਲਦਲ ਵਿੱਚ ਫਸੇ ਹੋਏ ਨੇ। ਬੜੇ ਬੜੇ ਜਪੀਸ਼ਵਰ ਤਪੀਸ਼ਵਰ ਲੋਭ ਦਾ ਤੇ ਤਿਆਗ ਕਰ ਗਏ, ਅਹੰਕਾਰ ਨੂੰ ਵੀ ਸੁੱਟ ਕੇ ਪਰੇ ਭੱਜ ਗਏ, ਸਤਾ ਛੋੜ ਦਿੱਤੀ, ਲੇਕਿਨ ਰੂਪ ਦਾ ਚਿੰਤਨ ਅਕਸਰ ਚੱਲਦਾ ਰਿਹਾ, ਵਾਸਨਾ ਮਜਬੂਰ ਕਰਦੀ ਰਹੀ, ਰੂਪ ਦਾ ਚਿੰਤਨ ਚੱਲਦਾ ਰਿਹਾ। ਕਹਾਣੀਆਂ ਨੇ, ਗਾਥਾਵਾਂ ਨੇ, ਇੰਦਰ ਸਵਰਗ ਤੋਂ ਅਪਛੜਾ ਭੇਜਦਾ ਹੈ, ਕਿਧਰੇ ਮੇਨਕਾ, ਕਿਧਰੇ ਉਰਵਸ਼ੀ, ਕਿਧਰੇ ਤਪ ਭੰਗ ਆਉਂਦਾ ਹੈ ਵਿਸ਼ਵਾਮਿੱਤਰ ਦਾ, ਕਿਧਰੇ ਭ੍ਰਸ਼ਟ ਆਉਂਦੇ ਨੇ ਸ੍ਰਿੰਗੀ ਰਿਸ਼ੀ, ਕਿਧਰੇ ਵਾਸ਼ਨਾ ਦੇ ਦਲਦਲ ਵਿੱਚ ਫਸਦੇ ਨੇ ਮਹਾਨ ਯੋਗੀ ਰਾਜ ਮਛਿੰਦਰਨਾਥ। ਦਰਅਸਲ ਕੋਈ ਸਵਰਗ ਤੋਂ ਕਿਸੇ ਅਪਛੜਾ ਨੂੰ ਨਹੀਂ ਭੇਜਦਾ, ਵਾਸ਼ਨਾ ਕਲਪਨਾ ਦਾ ਸਵਰਗ ਖੜਾ ਕਰ ਦਿੰਦੀ ਏ, ਕਲਪਨਾਵਾਂ ਦੀਆਂ ਹੋਰਾਂ ਖੜੀਆਂ ਕਰ ਦਿੰਦੀ ਏ, ਕਲਪਨਾ ਦੀਆਂ ਅਪਛੜਾਵਾਂ ਖੜੀਆਂ ਕਰ ਦਿੰਦੀ ਏ। ਬੈਠਾ ਸੀ ਰਾਮ ਦੇ ਚਿੰਤਨ ਵਿੱਚ, ਚਿੰਤਨ ਚੱਲ ਪਿਆ ਹੋਰਾਂ ਦਾ, ਬੈਠਾ ਸੀ ਪ੍ਰਭੂ ਸਿਮਰਨ ਵਿੱਚ, ਸਿਮਰਨ ਚੱਲ ਪਿਆ ਅਪਛੜਾਂ ਦਾ, ਕਲਪਨਾ ਦਾ ਸਵਰਗ। ਔਰ ਜਦ ਕਲਪਨਾ ਦੇ ਸਵਰਗ ਵਿੱਚ ਅਪਛੜਾ ਹੋਵੇ, ਹੋਰਾਂ ਆਵਣ, ਤਾਂ ਵਾਸਤਵਿਕ ਜਗਤ ਜੋ ਹਕੀਕਤ ਦਾ ਜਗਤ ਹੈ, ਇਸਦੇ ਚ ਇਸ ਰਿਸ਼ੀ ਨੂੰ ਭ੍ਰਸ਼ਟ ਆਉਂਦਿਆਂ ਦੇਰ ਨਹੀਂ ਲੱਗੇਗੀ। ਜੋ ਕਲਪਨਾ ਸੀ ਸਾਕਾਰ ਹੋ ਜਾਂਦੀ ਹੈ, ਤੋ ਭ੍ਰਸ਼ਟ ਹੋਏ ਵਿਸ਼ਵਾਮਿੱਤਰ, ਭ੍ਰਸ਼ਟ ਹੋਏ ਸ੍ਰਿੰਗੀ ਰਿਸ਼ੀ, ਭ੍ਰਸ਼ਟ ਹੋਏ ਰਿਸ਼ੀ ਮਹਾਨ ਯੋਗੀ ਮਛਿੰਦਰਨਾਥ। ਇਹ ਆਮ ਸਾਧਾਰਨ ਮਨੁੱਖ ਨਹੀਂ ਨੇ ਜਿਨ੍ਹਾਂ ਨੇ ਵਿਚਾਰਾਂ ਦੀ ਸ਼ਿਖਰਤਾ ਨੂੰ ਛੋਇਆ ਸੀ,
ਜਿਨ੍ਹਾਂ ਨੇ ਜੀਵਨ ਦੀਆਂ ਬੁਲੰਦੀਆਂ ਨੂੰ ਵੀ ਵੇਖਿਆ ਸੀ, ਜਿਨ੍ਹਾਂ ਨੇ ਪ੍ਰਭੂ ਸਿਮਰਨ ਦੀ ਗਹਿਰਾਈਆਂ ਨੂੰ ਵੀ ਦੇਖਿਆ ਸੀ, ਫਿਰ ਵੀ ਵਾਸ਼ਨਾ, ਫਿਰ ਵੀ ਕਾਮਨਾ ਔਰ ਕਾਮਨਾ ਦੇ ਵਿੱਚ ਵਾਸ਼ਨਾ ਔਰ ਵਾਸ਼ਨਾ ਦੀ ਹੀ ਕਾਮਨਾ, ਇਸ ਤਰ੍ਹਾਂ ਕਾਮ ਵਾਸ਼ਨਾ ਕਰਕੇ ਇਹ ਰਿਸ਼ੀ, ਇਹ ਜੋਗੀ, ਇਹ ਬੜੇ ਬੜੇ ਜਪੀਸ਼ਵਰ, ਇਹ ਬੜੇ ਬੜੇ ਤਪੀਸ਼ਵਰ ਭ੍ਰਸ਼ਟ ਆਉਂਦੇ ਰਹੇ, ਇਸੀ ਦਲਦਲ ਦੇ ਵਿੱਚ ਫਸਦੇ ਰਹੇ। ਜੀਵਨ ਸਫਲ ਕਰਨ ਲਈ ਆਏ ਸਨ, ਜੀਵਨ ਨਿਸਫਲ ਹੋ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫੁਨੇ ਛੰਦ ਦੇ ਵਿੱਚ ਇਸ ਦੀ ਬੜੀ ਸੁੰਦਰ ਵਿਆਖਿਆ ਕੀਤੀ ਹੈ। ਔਰ ਧਨ ਜਾਈਏ, ਸਦਕੇ ਜਾਈਏ, ਕੁਰਬਾਨ ਜਾਈਏ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ, ਜੋ ਬੜੇ ਬੜੇ ਬਾਰੀਕ ਵਿਸ਼ਿਆਂ ਨੂੰ ਵੀ ਬੜੀ ਬਾਰੀਕੀ ਨਾਲ ਛੂੰਹਦੇ ਨੇ ਔਰ ਵਿਸਥਾਰ ਸਹਿਤ ਪ੍ਰਗਟ ਕਰਦੇ ਨੇ। ਧਨ ਗੁਰਦੇਵ ਜੀ ਮਹਾਰਾਜ ਦਾ ਵਾਕ, ਪੰਕਜ ਫਾਤੇ ਪੰ ਮਹਾਮਦ ਗੁੰਫਿਆ ਅੰਗ ਸੰਗ ਉਰਝਾਏ ਬਿਸਰਤੇ ਸੁੰਫਿਆ। ਪੰਕਜ, ਪੰਕ ਕਹਿੰਦੇ ਨੇ ਚਿੱਕੜ ਨੂੰ, ਪੰਕਜ, ਪੰਕ ਤੋਂ ਜਮਿਆ, ਪੰਕਜ, ਪੰਕ ਨੇ ਜਿਸ ਨੂੰ ਜਮਿਆ, ਕਮਲ, ਪਦਮ, ਚਿੱਕੜ ਦੀ ਪੈਦਾਇਸ਼ ਹੈ। ਕਮਲ ਦੀਆਂ ਜੜ੍ਹਾਂ ਚਿੱਕੜ ਦੇ ਚ ਨੇ, ਦਲਦਲ ਦੇ ਚ ਨੇ, ਪਰ ਸੁਹੱਪਣ, ਮਹਿਕ, ਖੇੜਾ ਉੱਪਰ ਹੈ, ਚਿੱਕੜ ਤੋਂ ਵੀ ਉੱਪਰ, ਪਾਣੀ ਤੋਂ ਵੀ ਉੱਪਰ। ਕਈ ਦਫਾ ਐਸਾ ਹੁੰਦਾ ਹੈ ਪਾਣੀ ਘਟਦਾ ਹੈ, ਕਮਲ ਦੀ ਬੁਲੰਦੀ ਵੀ ਘਟਦੀ ਹੈ। ਜੋ ਗਗਨ ਨੂੰ ਚੁੰਮ ਰਿਹਾ ਸੀ ਧਰਤੀ ਦੀ ਤਰਫ ਡਿੱਗਣ ਲੱਗ ਪੈਂਦਾ ਹੈ, ਕਿਉਂਕਿ ਪਾਣੀ ਘਟ ਗਿਆ। ਪਾਣੀ ਪਦਾਰਥ, ਪਾਣੀ ਸੁੱਖ ਪਦਾਰਥਾਂ ਦਾ, ਪਰਿਵਾਰਕ ਸੁੱਖ, ਪਦਾਰਥਾਂ ਦਾ ਸੁੱਖ, ਧਨ ਦਾ ਸੁੱਖ। ਮਨੁੱਖ ਗਗਨ ਨੂੰ ਚੁੰਮਣ ਦੀ ਸੋਚਦਾ ਹੈ, ਲੇਕਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਸੁੰਦਰ ਉਦਾਹਰਣ ਦਿੱਤਾ ਹੈ। ਵਾਕਈ ਧਨ, ਸੰਪਦਾ, ਪਦਾਰਥ ਜਦੋਂ ਸਭ ਕੁਝ ਪ੍ਰਾਪਤ ਹੋ ਜਾਣ, ਪਰਿਵਾਰਕ ਸੁੱਖ, ਪਦਾਰਥਾਂ ਦਾ ਸੁੱਖ, ਧਨ ਸੰਪਦਾ ਦਾ ਸੁੱਖ, ਸਤਾ ਦਾ ਸੁੱਖ, ਤੇ ਜਦ ਕੁਝ ਹੋਰ ਸੁੱਖ ਦੀ ਲਾਲਸਾ ਨਾ ਰਵੇ, ਜਾਂ ਇਹ ਪਾਣੀ ਥੋੜਾ ਜਿਹਾ ਘਟ ਜਾਏ, ਤਾਂ ਫਿਰ ਕਮਲ ਥੋੜਾ ਜਿਹਾ ਥੱਲੇ ਗਿਰਦਾ ਹੈ, ਉਚਾਈਆਂ ਥੋੜੀਆਂ ਥੱਲੇ ਆਉਂਦੀਆਂ ਨੇ। ਮਹਾਤਮਾ ਬੁੱਧ ਰਾਜਘਰਾਨੇ ਤੋਂ ਨੇ, ਰਾਜਕੁਮਾਰ ਨੇ ਧਨ ਸੰਪਦਾ ਦੀ ਬੁਲੰਦੀ ਦੇਖੀ ਸੀ। ਪਾਣੀ ਬਹੁਤ ਸੀ, ਪਦਾਰਥ ਬਹੁਤ ਸਨ, ਉਚਾਈਆਂ ਸਨ। ਇਸੇ ਤਰੀਕੇ ਨਾਲ ਸਵਾਮੀ ਮਹਾਵੀਰ ਰਾਜਕੁਮਾਰ ਨੇ, ਰਾਮ ਰਾਜਾ ਨੇ, ਸ੍ਰੀ ਕ੍ਰਿਸ਼ਨ ਰਾਜਾ ਨੇ, ਬਹੁਤ ਸਾਰੇ ਭਗਤ ਸੰਤ, ਅਗਰ ਪਦਾਰਥਾਂ ਦਾ ਜਲ ਭਾਵੇਂ ਥੋੜਾ ਸੀ, ਫਿਰ ਵੀ ਆਸਮਾਨਾਂ ਨੂੰ ਛੋਇਆ, ਤਾਂ ਇਹਨਾਂ ਦੇ ਪੁਰਬਲੇ ਪੁੰਨ ਸਨ, ਪ੍ਰਤਾਪ ਸੀ ਪੁਰਬਲੇ ਪੁੰਨ ਦਾ, ਪਿਛਲੇ ਜਨਮਾਂ ਦੇ ਸੰਸਕਾਰ, ਉਹਨਾਂ ਨੇ ਇਸ ਤਰੀਕੇ ਨਾਲ ਉਹਨਾਂ ਨੂੰ ਪ੍ਰੇਰਿਤ ਕੀਤਾ ਤੇ ਉਹਨਾਂ ਨੇ ਬੁਲੰਦੀਆਂ ਨੂੰ ਛੋਇਆ। ਆਮ ਸਾਧਾਰਨ ਮਨੁੱਖ ਦੀ ਗੱਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਆਲਮਾਨਾ ਢੰਗ ਨਾਲ ਸਮਝਾਉਂਦੇ ਨੇ। ਪਾਣੀ ਘਟਿਆ, ਕਮਲ ਥੱਲੇ ਗਿਆ,
अचानक किधरे जोर दी बारिश हुई और सरोवर विच हड़ दा पानी आ गया। बहुत वेग नाल आया, बड़ी तेजी नाल सरोवर उपर उठे है। कमल संभाल नहीं सके अपने आप नु, डूब गया पानी च। सिर्फ पानी च ही नहीं डुबया, जिस चिक्कड़ विच इसदियां जड़ां सन उसे चिक्कड़ विच खुब के रह गया। मनुख पैदा होया काम तो, चिक्कड़ तो। मनुखी जीवन दा कमल चिक्कड़ तो पैदा होया, काम तो पैदा होया।

ਇਹ ਜੋ ਇਤਨਾ ਸੁੰਦਰ ਕਮਲ ਦਾ ਫੁੱਲ ਹੈ ਇਹ ਤੇ ਪੰਕ ਦੀ ਦੇਣ ਹੈ, ਚਿੱਕੜ ਦੀ ਦੇਣ ਹੈ। ਇਹ ਮਨੁੱਖੀ ਜਨਮ, ਇਹ ਮਨੁੱਖੀ ਕਾਇਆ, ਇਤਨੀ ਸੁੰਦਰ ਕਾਇਆ, ਇਹ ਤੇ ਕਾਮ ਵੇਗ ਦੀ ਦੇਣ ਹੈ। ਇਹ ਤੇ ਜਮਿਆ ਚਿੱਕੜ ਤੋਂ, ਪਿਤਾ ਦਾ ਚਿੱਕੜ, ਮਾਂ ਦਾ ਚਿੱਕੜ, ਪਿਤਾ ਦੀ ਵਾਸ਼ਨਾ, ਮਾਂ ਦੀ ਵਾਸ਼ਨਾ, ਇਹ ਤੇ ਉਸ ਤੋਂ ਜਮਿਆ, ਇਹ ਤੇ ਚਿੱਕੜ ਤੋਂ ਪੈਦਾ ਹੋਇਆ। ਪੈਦਾ ਤੇ ਚਿੱਕੜ ਤੋਂ ਹੋਇਆ, ਘਰ ਵਿੱਚ ਸੁਖ ਵਧੇ, ਆਰਾਮ ਵਧੇ, ਪ੍ਰਭੂ ਦਾ ਸਿਮਰਨ ਚੱਲਿਆ, ਉੱਪਰ ਉੱਠਿਆ, ਆਸਮਾਨਾਂ ਨੂੰ ਛੂਹਣ ਦੀ ਲਾਲਸਾ, ਗਗਨ ਨੂੰ ਸਜਦਾ ਕਰਨ ਦੀ ਲਾਲਸਾ, ਲੇਕਿਨ ਪਾਣੀ ਘਟਿਆ, ਥੱਲੇ ਆਇਆ, ਦੁੱਖ ਔਰ ਪਦਾਰਥਾਂ ਦੀ ਕਮੀ, ਉਲਝਣਾ ਕੁਛ ਖੇੜੇ ਚ ਫਰਕ ਪਾਉਂਦੀਆਂ ਨੇ, ਕੁਛ ਗਿਰਾਉਂਦੀਆਂ ਨੇ। ਅਚਾਨਕ ਕਿਧਰੇ ਹੜ੍ਹ ਦਾ ਪਾਣੀ, ਕਿਧਰੇ ਕਿਸੇ ਦਰਿਆ ਚੋਂ ਵਾੜਾ ਨਿਕਲਿਆ, ਉਸਨੇ ਰੁੱਖ ਸਰੋਵਰ ਦੀ ਤਰਫ ਕਰ ਲਿਆ, ਲਵਾਲਮ ਅਚਾਨਕ ਅਚਨਚੇਤ ਸਰੋਵਰ ਨੂੰ ਭਰ ਦਿੱਤਾ ਹੈ। ਕਈ ਦਫਾ ਅਚਾਨਕ ਧਨ ਸੰਪਦਾ ਦੇ ਅੰਬਾਰ ਮਨੁੱਖ ਦੇ ਘਰ ਵਿੱਚ ਲੱਗ ਜਾਂਦੇ ਨੇ, ਹੜ੍ਹ ਦੀ ਤਰ੍ਹਾਂ, ਮਾਨੋ ਕਿਸੇ ਦਰਿਆ ਦਾ ਵੇਗ ਸਰੋਵਰ ਦੀ ਤਰਫ ਹੋ ਗਿਆ ਹੈ, ਮਾਨੋ ਬਰਖਾ ਦੇ ਹੜ੍ਹ ਦਾ ਜਲ ਸਰੋਵਰ ਦੀ ਤਰਫ ਹੋ ਗਿਆ। ਕਿਸੇ ਕਿਸੇ ਘਰ ਵਿੱਚ, ਕਿਸੇ ਕਿਸੇ ਮਨੁੱਖੀ ਜ਼ਿੰਦਗੀ ਤੇ ਧਨ ਤੇ ਸੰਪਦਾ ਦੀ ਬਾਰਿਸ਼ ਹੀ ਹੋ ਜਾਂਦੀ ਹੈ। ਜਿਵੇਂ ਸਰੋਵਰ ਵਿੱਚ ਕੋਈ ਦਰਿਆ ਪੈ ਗਿਆ ਹੈ, ਇਸ ਤਰ੍ਹਾਂ ਪਦਾਰਥ ਆ ਗਏ ਨੇ, ਇਸ ਤਰ੍ਹਾਂ ਧਨ ਸੰਪਦਾ ਆ ਗਈ ਹੈ। ਅਚਾਨਕ ਮਿਲੇ ਹੋਏ ਇਸ ਧਨ ਸੰਪਦਾ ਤੇ ਪਦਾਰਥਾਂ ਦੇ ਵੇਗ ਨੂੰ ਝੱਲ ਨਹੀਂ ਸਕਿਆ, ਠੱਲ ਨਹੀਂ ਸਕਿਆ, ਡੁੱਬ ਗਿਆ। ਪਹਿਲੇ ਪਦਾਰਥਾਂ ਚ ਡੁੱਬਿਆ, ਪਹਿਲੇ ਕਮਲ ਪਾਣੀ ਚ ਡੁੱਬਿਆ, ਫਿਰ ਜਿਸ ਚਿੱਕੜ ਦੇ ਚਿਸ਼ਤੀਆਂ ਜੜਾਂ ਸਨ, ਜਿਸ ਚਿੱਕੜ ਚੋਂ ਪੈਦਾ ਹੋਇਆ, ਉਸੇ ਚਿੱਕੜ ਵਿੱਚ ਫਸ ਕੇ ਰਹਿ ਗਿਆ। ਫਿਰ ਤੇ ਅਤਿਅੰਤ ਕਾਮੀ ਹੋ ਗਿਆ। ਜਦ ਸੁਣਦੇ ਹਾਂ ਕਿਸੇ ਨਵਾਬ ਦੀਆਂ 500 ਬੇਗਮਾਂ, ਕਿਸੇ ਰਾਜੇ ਦੀਆਂ 400 ਰਾਣੀਆਂ, ਕਿਸੇ ਸ਼ੇਖ ਦੀਆਂ 100 ਬੇਗਮਾਂ, ਹੈਰਾਨਗੀ, ਕਿਆ ਜ਼ਿੰਦਗੀ ਇਸੇ ਲਈ? ਚਿੱਕੜ ਤੋਂ ਜਮਿਆ, ਚਿੱਕੜ ਵਿੱਚ ਫਸ ਕੇ ਰਹਿ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪੰਕਜ ਫਾਤੇ ਪੰਗ ਮਹਾਮਦ ਗੁੰਫੀਆ, ਅੰਗ ਸੰਗ ਉਰਝਾਏ ਬਿਸਰਤੇ ਸੁੰਫੀਆ। ਐ ਕਮਲ, ਤੂੰ ਆਪਣੀ ਮਹਿਕ ਭੁੱਲ ਗਿਆ, ਆਪਣਾ ਸਵਪਨ ਭੁੱਲ ਗਿਆ, ਆਪਣਾ ਖੇੜਾ ਭੁੱਲ ਗਿਆ, ਚਿੱਕੜ ਵਿੱਚ ਫਸ ਕੇ ਰਹਿ ਗਿਆ। ਬੜੀਆਂ ਬੜੀਆਂ ਜ਼ਿੰਦਗੀਆਂ ਖਿੜੀਆਂ ਹੋਈਆਂ, ਗਗਨ ਚੁੰਬੀ ਇਸ ਚਿੱਕੜ ਵਿੱਚ ਗਰਤ ਹੁੰਦੀਆਂ ਦੇਖੀਆਂ ਨੇ, ਫਸੀਆਂ ਹੋਈਆਂ ਦੇਖੀਆਂ ਨੇ। ਇਤਿਹਾਸ ਭਰਿਆ ਗਿਆ ਔਰ ਹੈਰਾਨਗੀ, ਕਿਆ ਜੀਵਨ ਸਿਰਫ ਇਸੇ ਲਈ ਹੈ? ਨਹੀਂ ਸੰਭਾਲ ਸਕਿਆ ਇਸ ਹੜ੍ਹ ਨੂੰ। ਜਿਤਨਾ ਧਨ ਵਧਿਆ, ਜਿਤਨੇ ਪਦਾਰਥ ਵਧੇ, ਉਤਨਾ ਹੀ ਕਾਮੀ ਹੁੰਦਾ ਗਿਆ। ਜਿਤਨੇ ਦੁਨਿਆਵੀ ਸੁੱਖ ਵਧੇ, ਉਤਨਾ ਹੀ ਕਾਮੀ ਹੁੰਦਾ ਗਿਆ। ਇਹਦੀ ਵਾਸ਼ਨਾ, ਇਹਦੀ ਕਾਮ ਵਾਸ਼ਨਾ, ਇਹਦੀ ਕਾਮਨਾ ਬਾਰ ਬਾਰ ਜਾ ਕੇ ਰੁਕੀ ਇਸਤਰੀ ਤੇ। ਵੈਸੇ ਤੇ ਕਾਮਨਾ ਇੱਕ ਸਰਕਲ ਵਿੱਚ ਦੌੜਦੀ ਹੈ, ਇੱਕ ਘੇਰੇ ਵਿੱਚ, ਇੱਕ ਵਰਤੁਲ ਵਿੱਚ। ਪੁੱਤਰ ਦੀ ਕਾਮਨਾ, ਮਿਲ ਗਿਆ ਪੁੱਤਰ, ਕਾਮਨਾ ਅੱਗੇ ਗਈ। ਮਿੱਤਰਾਂ ਦੀ ਕਾਮਨਾ, ਮਿਲ ਗਿਆ ਮਿੱਤਰ, ਕਾਮਨਾ ਅੱਗੇ ਗਈ। ਧਨ ਸੰਪਦਾ ਦੀ ਕਾਮਨਾ, ਕਾਮਨਾ ਅੱਗੇ ਗਈ। ਇਹ ਵਕਤੀ ਤੌਰ ਕੇ ਆ ਕੇ ਰੁਕਦੀ ਹੈ ਇਸਤਰੀ ਤੇ,
तो साहित्यकारा ने साडे देश दे धार्मिक पुरुषां ने स्त्री नूं एक नाम दिता है कामनी, कामना दी मणि, जिथे मनुख दी कामना आके रुक जांदी है वक्ती तौर ते, घुमदी है फिर आके स्त्री ते रुकदी है, घुमदी है फिर आके स्त्री ते रुकदी है, स्त्री बन गई कामनी। स्त्री दी कामना घुमदी है रुकदी आके पुरुष ते, तो पुरुष बन गया कामदेव, एक कामदेव एक कामनी। स्त्री ते पुरुष दा ए मिलन कामना दी मणि ते कामदेव दा मिलन होके रह गया, जदके इते होना चाहिदा सी ज्ञान दा मिलन, भक्ति दा मिलन। मिलन स्त्री नू ज्ञान मिलदा, पुरुष नू भक्ति मिलदी, पर नहीं, पुरुष नू मिली कामनी, स्त्री नू मिलिया कामदेव। ज्ञान देव रह गया, भक्ति देवी रह गई, भक्ति दी मणि रह गई, पुरुष दी चमक दमक मत्थे ते उस दिन प्रगट होवेगी जिस दिन भक्ति दी मणि इसते मस्तक दे चमके, और स्त्री दा मस्तक उस दिन चमकेगा जिस दिन ज्ञान दा प्रकाश, ज्ञान दा सूरज उसके मकसद मस्तक पे जो है चमके। पर स्त्री पुरुष दा मेल ए ज्ञान ते भक्ति दा मेल ना होके इते कामना दी मणि ते कामदेव दा मेल होके रह गया। परिवारक रिश्ते ए ज्ञान ते भक्ति दे रिश्ते ना रह गए, इते काम देव ते कामना दी मणि। धन गुरु अर्जन देव जी महाराज ते ऐसा भी प्रमाण करदे ने, छले कनक कामनी, छले आ गया मनुख दे च, धोखा खा गया मनुख कामनी तो कनक तो, जिंदगी बर्बाद हो गई, जीवन भ्रष्ट होके जह रह गया। भक्ति दी मणि चमकनी चाहिदी सी, काम मणि चमक रही है, काम मणि ज्ञान दा प्रकाश मस्तक ते होना चाहिदा सी, काम देव चमक रहा है। और ए मिलन अगर काम देव ते कामणी दा होया और जीवन भर ऐसा होया, तो इस तो जो औलाद पैदा होवेगी वो कोई ऋषि मुनि दार्शनिक संत भगत ज्ञानी नहीं होवेगी, वो औलाद कैसी होवेगी। धन गुरु नानक देव जी महाराज इन फरमान करते हैं।

ਨੰਗੀਆਂ ਤਸਵੀਰਾਂ ਖੂਬ ਵਿਕ ਰਹੀਆਂ ਨੇ। ਫੈਸ਼ ਨਾਵਲ ਜਿਨਸੀਅਤ ਨਾਲ ਭਰੀਆਂ ਹੋਈਆਂ ਕਹਾਣੀਆਂ ਔਰ ਜਿਨਸੀ ਤਸਵੀਰਾਂ ਨਾਲ ਭਰੇ ਹੋਏ ਮੈਗਜ਼ੀਨ ਖੂਬ ਵਿਕ ਰਹੇ ਨੇ, ਖੂਬ ਪੜ੍ਹੇ ਜਾ ਰਹੇ ਨੇ, ਖੂਬ ਪੜ੍ਹਾਏ ਜਾ ਰਹੇ ਨੇ। ਮਨੁੱਖ ਮਾਨੋ ਬਿਮਾਰ ਹੋ ਕੇ ਰਹਿ ਗਿਆ ਹੈ, ਵਾਸ਼ਨਾ ਦਾ ਬਿਮਾਰ, ਔਰ ਇਸਨੇ ਸਹਿਜੇ ਸਹਿਜੇ ਹਰ ਮਾਹੌਲ ਨੂੰ ਦੂਸ਼ਿਤ ਕੀਤਾ ਹੈ। ਇਸ ਵਾਸ਼ਨਾ ਨੂੰ ਪ੍ਰਾਰਥਨਾ ਕਿਵੇਂ ਬਣਾਈਏ? ਪ੍ਰਾਰਥਨਾ ਤੋਂ ਮਿਲੇਗਾ ਸਦੀਵੀ ਸੁੱਖ, ਵਾਸ਼ਨਾ ਤੋਂ ਮਿਲਦਾ ਹੈ ਬਿਲਕੁਲ ਮਾਮੂਲੀ ਸੁੱਖ। ਨਿਮਕ ਕਾਮ ਸਵਾਦ ਕਾਰਨ ਪਾਨੀ, ਕੋਟ ਜਨਮ ਦੁੱਖ ਪਾਵੇ, ਕੋਟ ਦਿਨਸ ਦੁੱਖ ਪਾਵੇ। ਮਹਾਰਾਜ ਇਸ ਸਲੋਕ ਵਿਚ ਵੀ ਕਹਿੰਦੇ ਨੇ, ਅਲਪ ਸੁਖ ਪਵਿੱਤ ਚੰਚਲ, ਉੱਚ ਨੀਚ ਸਮਾਵਣੇ। ਬਹੁਤ ਥੋੜਾ ਜਿਹਾ ਸੁੱਖ ਔਰ ਤੂੰ ਐਸਾ ਚੰਚਲ ਕਰ ਦੇਣਾ, ਚਾਹੇ ਕੋਈ ਮਹਾਨ ਮਨੁੱਖ ਹੈ ਤੇ ਚਾਹੇ ਕੋਈ ਤੁੱਛ, ਇਸੇ ਅਲਪ ਸੁੱਖ ਵਿਚ ਫਸ ਕੇ ਰਹਿ ਜਾਂਦਾ ਹੈ। ਬਚਾਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਢੰਗ ਦੱਸਦੇ ਨੇ।

یہ دس اندرے میں قابو چ کر لینا ہے. پنج وشیاں دا تے نام و نشان مٹ گیا ہے. واسنا کرودھ لوبھ موہ اہنکار انہاں دا نام و نشان ہی مٹ گیا ہے. یہ تے رہے ہی نہیں. ستر دوئے بھرے امرت سر بکھ کو مار کڑا. ਸਰੀਰ ਵਿੱਚ ਆਯੁਰਵੇਦ ਦੀ ਪੱਧਤੀ ਦੇ ਮੁਤਾਬਕ 72 ਮੋਟੀਆਂ ਨਾੜਾਂ ਨੇ 72 ਜਿਨ੍ਹਾਂ ਵਿੱਚ ਖੂਨ ਵੱਡੇ ਰੂਪ ਵਿੱਚ ਗਰਦਿਸ਼ ਕਰਦਾ ਹੈ ਔਰ ਉਸ ਤੋਂ ਛੋਟੀਆਂ ਛੋਟੀਆਂ ਤੰਤੂਆਂ ਤੇ ਨਸਾਂ ਨੂੰ ਮਿਲਦਾ ਹੈ. ਲੇਕਿਨ ਮੂਲ ਰੂਪ ਵਿੱਚ ਵੱਡੀਆਂ ਨਾੜਾਂ ਇਹ 72 ਨੇ. ਭਗਤ ਜੀ ਕਹਿ ਰਹੇ ਨੇ ਇਹ 72 ਨਾੜਾਂ ਇਨ੍ਹਾਂ ਵਿੱਚ ਖੂਨ ਗਰਦਿਸ਼ ਨਹੀਂ ਕਰ ਰਿਹਾ, ਅੰਮ੍ਰਿਤ ਗਰਦਿਸ਼ ਕਰ ਰਿਹਾ. ਮੇਰਾ ਖੂਨ ਖੂਨ ਨਹੀਂ ਰਿਹਾ, ਅੰਮ੍ਰਿਤ ਹੋ ਗਿਆ. ਔਰ ਜਦ ਖੂਨ ਅੰਮ੍ਰਿਤ ਹੋ ਗਿਆ ਤਾਂ ਬੋਲ ਅੰਮ੍ਰਿਤਮਈ ਹੋ ਗਏ. ਅੰਮ੍ਰਿਤ ਬਾਣੀ ਘਟਤੇ ਉਚਰੋ ਆਤਮ ਕੋ ਸਮਝਾਓ. ਜੇ ਖੂਨ ਅੰਮ੍ਰਿਤ ਹੋ ਗਿਆ ਤਾਂ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਂਦੀ ਹੈ, ਬੋਲ ਅੰਮ੍ਰਿਤਮਈ ਹੋ ਜਾਂਦੇ ਨੇ. ਰੋਮ ਰੋਮ ਦੇ ਚੋ ਅੰਮ੍ਰਿਤ ਦੀਆਂ ਤਰੰਗਾਂ ਨਿਕਲਦੀਆਂ ਨੇ. ਇਸ ਨੂੰ ਸ਼ਾਇਰੇ ਮਸ਼ਰਕ ਡਾਕਟਰ ਮੁਹੰਮਦ ਇਕਬਾਲ ਨੇ ਬੜੇ ਆਲਮਾਨਾ ਢੰਗ ਨਾਲ ਇੰਜ ਬਿਆਨ ਕੀਤਾ ਹੈ. ਇੱਕ ਫੂਲ ਗਰ ਚਾਹੇ ਤੋ ਗੁਲਸਤਾਂ ਬਨ ਜਾਏ, ਇੰਦ ਬੂੰਦ ਗਰ ਚਾਹੇ तो तूफान बन जाए. एक फूल गर चाहे तो गुलिस्तान बन जाए, एक बूंद गर चाहे तो तूफान बन जाए. एक खून के कतरे में वो तासीर है, एक कौम की तवारीख का अनवान बन जाए. एक बूंद खून दी, एक कतरा खून दा, ਜੇ ਕਿਧਰੇ ਉਸ ਦੇ ਸਹੀ ਢੰਗ ਦਾ ਉਛਾਲ ਆ ਗਿਆ, ਸਮੁੱਚੀ ਕੌਮ ਦੀ ਤਵਾਰੀਖ ਦਾ ਇਤਿਹਾਸ ਦਾ ਸਿਰਲੇਖ ਬਣ ਜਾਂਦਾ ਹੈ, ਸਿਰਮੌਰ ਬਣ ਜਾਂਦਾ ਹੈ. ਖੇਡ ਤੇ ਖੂਨ ਦੀ ਹੈ. ਪ੍ਰਭੂ ਚਿੰਤਨ ਦੇ ਨਾਲ ਜੋ ਪਵਿੱਤਰ ਤਰੰਗਾਂ ਮਨ ਨੂੰ ਅੰਦੋਲਿਤ ਕਰਦੀਆਂ ਨੇ ਔਰ ਮਨ ਦਾ ਇਹ ਵੇਗ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ, ਖੂਨ ਪ੍ਰਭਾਵਿਤ ਹੁੰਦਾ ਹੈ, ਪਾਵਨ ਹੋ ਜਾਂਦਾ ਹੈ ਖੂਨ, ਪਵਿੱਤਰ ਹੋ ਜਾਂਦਾ ਹੈ ਖੂਨ. ਕਹਾਵਤਾਂ ਤੇ ਖੂਨ ਦੇ ਸੰਬੰਧ ਚ ਕਈ ਨੇ. ਇਸਦਾ ਤੇ ਖੂਨ ਖੂਨ ਨਹੀਂ ਪਾਣੀ ਹੋ ਗਿਆ, ਇਸਦਾ ਤੇ ਖੂਨ ਖੂਨ ਨਹੀਂ ਠੰਡਾ ਹੋ ਗਿਆ, ਇਸਦੇ ਖੂਨ ਵਿੱਚ ਕੋਈ ਗਰਮਾਸ਼ ਨਹੀਂ, ਇਸਦੇ ਖੂਨ ਵਿੱਚ ਕੋਈ ਲਾਲੀ ਨਹੀਂ, ਪਾਣੀ ਹੋ ਗਿਆ. ਇਹ ਕਹਾਵਤਾਂ ਬਿਲਕੁਲ ਸਹੀ ਹਨ, ਬਿਲਕੁਲ. ਉਮਰ ਦੇ ਵਧਦਿਆਂ ਅਗਰ ਪ੍ਰੇਮ ਵਧੇ, ਦਇਆ ਵਧੇ, ਤਾਂ ਸਮਝਣਾ ਚਾਹੀਦਾ ਹੈ ਜੀਵਨ ਲਾਭ ਦੀ ਤਰਫ ਜਾ ਰਿਹਾ ਹੈ, ਨਫਾ ਹੋ ਰਿਹਾ ਹੈ. ਪਰ ਉਮਰ ਦੇ ਵਧਦਿਆਂ ਅਗਰ ਕ੍ਰੋਧ ਵਧਦਾ ਜਾ ਰਿਹਾ ਹੈ, ਕ੍ਰੋਧ ਵਧਦਾ ਜਾ ਰਿਹਾ ਹੈ, ਤਾਂ ਜੀਵਨ ਘਾਟੇ ਜਾ ਰਿਹਾ ਹੈ, ਜ਼ਿੰਦਗੀ ਅਜਾਈ ਜਾ ਰਹੀ ਹੈ. ਅਕਸਰ ਐਸਾ ਦੇਖਣ ਵਿੱਚ ਆਇਆ ਹੈ ਉਮਰ ਦੇ ਵਧਦਿਆਂ ਕ੍ਰੋਧ ਹੀ ਵਧਦਾ ਹੈ. ਕਿਉਂ? ਰੋਜ਼ ਰੋਜ਼ ਨਵੀਆਂ ਨਵੀਆਂ ਖਾਹਿਸ਼ਾਂ, ਨਵੀਆਂ ਇੱਛਾਵਾਂ, ਹਰ ਨਵਾਂ ਦਿਨ ਕਿਸੇ ਨਵੀਂ ਇੱਛਾ ਨੂੰ ਪੈਦਾ ਕਰਦਾ ਹੈ. ਪੁਰਾਣੀਆਂ ਖਾਹਿਸ਼ਾਂ ਪੂਰੀਆਂ ਨਹੀਂ ਹੋਈਆਂ, ਨਵੀਆਂ ਪੈਦਾ ਹੋ ਰਹੀਆਂ ਨੇ. ਖਾਹਿਸ਼ਾਂ ਦਾ ਇਹ ਜਮਾਓ, ਇੱਛਾਵਾਂ ਦਾ ਇਹ ਇਕੱਠ ਸੰਸਾਰ ਦੇ ਪ੍ਰਤੀ ਗਿਲਿਆਂ ਨਾਲ ਭਰ ਦਿੰਦਾ ਹੈ, ਸ਼ਿਕਵਿਆਂ ਨਾਲ ਭਰ ਦਿੰਦਾ ਹੈ. ਮੇਰੀ ਇਹ ਖਾਹਿਸ਼ ਨਹੀਂ ਪੂਰੀ ਹੋਈ,
شاید اس دا کارن فلاں ہے فلاں ہے فلاں ہے، اور اس طرح ادھوریاں کامناواں ادھوریاں اچھاواں کرودھ نو ودھاندیاں نے، سبھاؤ دے چڑچڑا پن آ جاندا ہے، اٹھدیاں بیٹھدیاں چلدیاں چڑچڑا پن، اور یہی چڑچڑا پن یہ کرودھ سارے پروار دا دشمن بن بیٹھتا ہے، اور سارا پروار اس تو نفرت کرن لگ پیندا ہے۔ کوئی کول بیٹھ کے راضی نہیں، کوئی گل کل کے راضی نہیں، پر یہ ادھوریاں کامناواں کر کے کرودھت۔ کاش پربھو دا سمرن ہوندا تے پربھو دا سمرن ایک مہان گن رکھدا ہے، غلط خواہشاں ساریاں ختم کر دیندا ہے اور چنگیاں پوریاں کر دیندا ہے، یا رضا دچ راضی رہن دی برتی بنا دیندا ہے۔ ہر وقت منک شکرانے نال بھریا رہندا ہے، دھنواد نال بھریا رہندا ہے۔ اگر گلے تے شکوے ود دے جان تو پھر کرودھ ودا رہندا ہے، ودا رہندا ہے۔ دھنواد تے پرارتھنا دا بھاو، بار بار شکرانہ کرودھ نو شانت کردا ہے، صرف شانتی نہیں کردا ختم کر دیندا ہے۔ اس واسطے ونمر منک ہر وقت دھنواد نال بھرے ہویا ہے، اور ہر ایک دے پرتی دھنواد نال بھرے ہویا ہے۔ او پرماتما دا دھنواد کردا ہے، پرماتما دی کرت دا دھنواد کردا ہے، اے پربھو سورج بن کے مینو چاننا دے رہے ہیں، ہوا بن کے تو مینو پران دے رہے ہیں، دھرتی بن کے تو مینو ٹکانا دے رہے ہیں۔ شانت مئی ہر وقت تے ہر ایک دے پرتی دھنواد نال بھرے ہویا ہے، کرودھی ہر وقت تے ہر ایک دے پرتی گلیاں نال بھرے ہویا ہے، گلیاں نال بھرے ہویا ہے۔ ہر وقت دھنواد نال بھرے رہنا، پرارتھنا نال بھرے رہنا، شکرانے نال بھرے رہنا، ایسی اوستھا منک نو بھگوان دا روپ بنا دیندی ہے۔ ہر وقت گلیاں نال بھرے رہنا، شکویاں نال بھرے رہنا، کرودھ نال بھرے رہنا منک نو شیطان دا روپ بنا کے رکھ دیندی ہے۔ اس واسطے کرودھی نو شیطان کہندے نے، شانت مئی نو بھگوان کہندے نے۔ آیا تے منک بھگوان ہون لئیے، پر کرودھ کر کے شیطان بن جاتا ہے۔ ہر وقت دھنواد کرن لئی بڑی بھاری سیانپ چاہی دی، تھوڑا سوچ، تو چھوٹا سی معصوم بالک سی، پرماتما ماں بن کے تیرا مددگار بنے ہیں، پتا بن کے تیرا سہائک بنے ہیں، ایک گود دے چک کے تینو کھڈاندی رہی، ایک کندھے دے اوپر چک کے تینو لڈاندا رہا۔ دیکھتے سہی اے ماں اے پتا کدھر بھگوان تے نہیں، مات پتا سوت بندھپ بھائی، نانک ہوا پار برہم سہائی۔ سدگراں دی بانی، اے پربھو اے پار برہم، تو ماں بن کے مددگار بنے ہیں، تو پتا بن کے سہائک بنے ہیں، شکر تیرا شکر تیرا۔ آج بڈھا ہو گیا ہے، برد ہو گیا ہے، پتر پانی دا گلاس لے آیا ہے، پوترا تھالی دیچ روٹی لے کے آ گیا ہے، برد بھایا اوپر ساک سین، مکھ اپے آیو بیٹھ کو دین، برد ہو گئے ہیں، ساک سنگ بندی
तेरे मुंह दे ग्राहियां दे रहे, तेरे हाथ दे सब कुछ पकड़ा रहे ने। हे प्रभु ये तू ही है, मात पिता सुत बंधप भाई। हुन सुत बनके पुत बनके पोतरा बनके तू मेरा मददगार बने हुए है। जद मैं छोटा सी तू मां बाप बनके मेरा मददगार बनया, जद मैं बुढ़ा हो गया कमजोर हो गया पुत्र बनके जवान पोतरा बनके तू मेरा मददगार होया है। जरा सोचते सही, इस सोचनी निर्माण बना देगी, इस सोचनी धनवाद नाल भर देगी, इस सोचनी प्रार्थना नाल भर देगी। ऐसी हालत दे मनुख भगवान दा रूप हो जाता है। पर गिले ने शिकवे ने मां ते गिले प्यो ते गिले पुत्र ते गिले पोतरियां ते गिले पड़ोसियां ते गिले शहर वासियां ते गिले सारे संसार ते गिले फिर रब ते गिरे। इतना प्रबल क्रोध शैतान दा रूप हो गया। क्रोधी भूल के भी नहीं सोचदा शायद मेरा ही कसूर है। और शांतमई मनुख कदी अपने संताप लई दूजे नु दोषी ठहरांदा ही नहीं। वो ते साफ कह देंदा है मुझ अवगुण सहनाई दोष, मेरा ही दोष है, मेरा ही कसूर है। ऐसी सोचनी निर्माण बना देंदी है दूजियां दा कसूर है, दूजियां दी ज्यादती है। ऐसा क्रोध नाल भर देंदी है। और क्रोध दी अगन जिथे बल रही है उथे हरी बनस्पति किथे, उथे फुल किथे, उथे फल किथे। असी वेखदे हां बहुत लोग चल रही है, धुप पै रही है, भयंकर गर्मी है, फुल मुरझा जांदे ने, नहीं खिड़दे, फुलां दे बूटे पैदा भी नहीं आंदे। पर बर्फ पै रही है, कक्कर पै रहे है, पानी जम रहे ने, सीत लहर चल रही है, कोमल फुलां दे बूटे नहीं पैदा आंदे, फुल नहीं खिड़दे। फुल उदों खिड़दे ने ना बहुती ठंड होवे ना बहुती गर्मी होवे। उस मौसम नू कहंदे ने मौसमे बहार, बसंत बहार, मौसमे बहार। फुल खिड़दे ने बहार विच, इतनी गर्मी है खिड़े लई मददगार हो रही है, ऐसी ठंड है खिड़े लई सहायक हो रही है। कक्कर ते बर्फ दी तरह जमया होया मनुख ठंडा कायर आंदा है, बुजदिल आंदा है। उस सच दे पक्ष दे च नहीं खड़ा हो सकदा, सच बोल नहीं सकदा, शहादत दे नहीं सकदा सच दी। पर बहुत गर्म मनुख जालम आंदा है, दुष्ट आंदा है, हर एक नूं पैरां दे थले लिताड़दा है, कुचलदा है। तो जिथे खून विच बहुत गर्मी है जीवन विच खेड़ा नहीं आंदा, जिथे बहुत ठंडक है उत्थे भी खेड़ा नहीं आंदा। जैसे कि असी बाहर देखदे हां, जद बाहर जमीन ते लू चल रही है, धुप अग बरसा रही है, फुल नहीं खिड़दे। पर बाहर सीत लहर चल रही है, बर्फ पै रही है, फुल नहीं खिड़दे। महान संत कवि और धन गुरु गोविंद सिंह जी महाराज दे हजूरी कवि भाई साहब भाई नंदलाल इस दृश्य नूं अपने कीमती शब्दां विच बड़े सोहने ढंग नाल बयान करदे ने। असी बहुत गर्म जोनां दे च लंघे आं, शेर है, चीता है, बग्याड़ है, बाज है, इल है, कौवे ने,
इस तरह दी बहुत गर्म जूनिया दे चो लंगे हैं, गर्म बनस्पति दे चो, गर्म सुभा दे पंछी, गर्म सुभा दे चो पाए, फिर ऐसे हैं चो भी लंगे हैं, बहुत ठंडे, बहुत ठंडे, लोमड़ी है, गिद्दड़ है, रेशम दे कीड़े ने, और इस तरह कुछ होर मासूम पंछी ने, बहुत ठंडे, बहुत ठंडे, कोई भी चावे हमला कर देवे, बहुत गर्म, बहुत गर्म, हर एक ते हमला करना और हर वक्त हमला करना, इस तरह दिया जोना दे चो लंग चुके हैं। भाई साहब कहंदे ने हुण ते मनुखा जन्म दी बहार आई है, ए मानुष तन, ए मनुखी जिंदगी, ए ते बहार है, ते जद बहार है तो फिर मनुख जिमें बहार दे फुल खिड़ देने, तुम भी खिड़ जा, तुम मुरझा ना, तुम कुमला ना, तू खिड़। बड़े सुंदर बोलने हैं।

ਸਿਆਣਾ ਮਨੁੱਖ ਕਹਿ ਸਕਦਾ ਹੈ, ਬਹਾਰ ਤੇ ਹੈ ਪਰ ਯਾਰ ਤੋਂ ਬਿਨਾਂ ਕੀ ਬਹਾਰ। ਬਹਾਰਾਂ ਤੇ ਯਾਰਾਂ ਨਾਲ, ਖੇੜੇ ਤੇ ਖੁਸ਼ੀ ਆਪਣਿਆਂ ਨਾਲ, ਮਿੱਤਰਾਂ ਨਾਲ, ਦੋਸਤਾਂ ਨਾਲ। ਕੋਈ ਯਾਰ ਹੀ ਨਹੀਂ ਤਾਂ ਬਹਾਰ ਨੂੰ ਕੀ ਕਰੀਏ। ਮਨੁੱਖਾ ਜਨਮ ਦੀ ਬਹਾਰ ਤੇ ਆਈ ਹੈ, ਯਾਰ ਨਹੀਂ ਹੈ। ਤਾਂ ਭਾਈ ਸਾਹਿਬ ਬੜਾ ਸੁੰਦਰ ਫਰਮਾਨ ਕਰਦੇ ਨੇ,

ਆਮਦ ਦੇਖਦੇ ਸਹੀ ਜਿੱਥੇ ਮਨੁੱਖ ਤਨ ਦੀ ਬਹਾਰ ਆਈ ਏ ਉੱਥੇ ਕਲਗੀਧਰ ਜੈਸਾ ਯਾਰ ਵੀ ਆਇਆ ਹੈ, ਉੱਥੇ ਧੰਨ ਗੁਰੂ ਗੋਬਿੰਦ ਸਿੰਘ ਜੈਸਾ ਯਾਰ ਵੀ ਆਇਆ। ਯਾਰ ਤੇ ਆਇਆ, ਬਹਾਰ ਆਈ ਏ, ਕੋਈ ਸੰਗੀਤ ਨਹੀਂ, ਕੋਈ ਗੀਤ ਨਹੀਂ। ਸਿਆਣੇ ਕਹਿੰਦੇ ਨੇ ਫੁੱਲਾਂ ਦਿੱਤੇ ਜਦ ਬੁਲਬੁਲਾਂ ਚਹਿਚਹਾਉਂਦੀਆਂ ਨੇ, ਨਗਮੇ ਗਾਉਂਦੀਆਂ ਨੇ, ਖਿੜ ਉੱਠਦੇ ਨੇ ਫੁੱਲ, ਚਟਕ ਉੱਠਦੇ ਨੇ ਗੁੰਝੇ, ਖਿੜ ਉੱਠਦੇ ਨੇ ਫੁੱਲ। ਆਦਿ ਕਾਲ ਤੋਂ ਇਹ ਮਨੋਤ ਚਲੀ ਆਈ ਹੈ ਕਿ ਸੰਗੀਤ ਦਾ ਫੁੱਲਾਂ ਤੇ ਬਹੁਤ ਪ੍ਰਭਾਵ ਹੈ, ਔਰ ਸੰਗੀਤ ਕਰਕੇ ਫੁੱਲ ਸੋਹਣੇ ਖਿੜਦੇ ਨੇ, ਵਧੀਆ ਖਿੜਦੇ ਨੇ, ਬਹੁਤ ਖਿੜਦੇ ਨੇ। ਤਾਂ ਭਾਈ ਸਾਹਿਬ ਕਹਿੰਦੇ ਨੇ ਖਬਰ ਦੇ ਹੰਦ ਬਾਗੁਲ ਹਾ ਕੇਸ਼ਾ ਗੁਫਤੰਦ ਹਮਾ, ਸਾਰੇ ਫੁੱਲਾਂ ਨੂੰ ਖਬਰ ਕਰ ਦਿਓ, ਦੱਸ ਦਿਓ, ਕੋਈ ਵਾਂਝਾ ਨਾ ਰਹਿ ਜਾਏ, ਸਭ ਦੇ ਕੰਨੀ ਖਬਰ ਕਰ ਦਿਓ, ਹਰ ਇੱਕ ਫੁੱਲ ਨੂੰ ਦੱਸ ਦਿਓ। ਖਬਰ ਦੇ ਹੰਦ ਬਾਗੁਲ ਹਾ

ਆਮਦ ਹਜ਼ਾਰਾਂ ਤਰ੍ਹਾਂ ਦੇ ਨਗਮੇ ਲੈ ਕੇ, ਹਜ਼ਾਰਾਂ ਤਰ੍ਹਾਂ ਦੇ ਗੀਤ ਲੈ ਕੇ ਦੇਖ ਤੇ ਸਹੀ ਗੁਰੂ ਗੋਬਿੰਦ ਸਿੰਘ ਜੈਸੀ ਬੁਲਬੁਲ ਆਈ ਹੈ। ਇੱਕ ਨਗਮਾ ਲੈ ਕੇ, ਇੱਕ ਸ਼ਬਦ ਲੈ ਕੇ, ਪਤਾ ਨਹੀਂ ਕਿਤਨੇ ਸ਼ਬਦ ਲੈ ਕੇ, ਰੱਬੀ ਰਸ ਨਾਲ ਭਰੇ ਹੋਏ, ਆਨੰਦ ਨਾਲ ਭਰੇ ਹੋਏ। ਤੂੰ ਸੁਣ ਤੇ ਸਹੀ, ਆ ਜਾ ਖੇੜੇ ਵਿੱਚ, ਬਹਾਰ ਨੂੰ ਅਜਾਈ ਨਾ ਗਵਾਉਣ ਦੇ। ਯਾਰ ਵੀ ਆਇਆ, ਯਾਰ ਨਗਮੇ ਵੀ ਲੈ ਕੇ ਆਇਆ, ਗੀਤ ਵੀ ਲੈ ਕੇ ਆਇਆ। ਕਮਾਲ ਹੈ ਭਾਈ ਸਾਹਿਬ ਜੀ ਦੇ ਇਸ ਤਰਜ਼ੇ ਬਿਆਨੀ ਵਿੱਚ। ਬਦਕਿਸਮਤ ਹੈ ਮਨੁੱਖ, ਮੌਸਮੇ ਬਹਾਰ, ਯਾਰ ਤੇ ਸੰਗੀਤ, ਤੇ ਫਿਰ ਵੀ ਕੁਮਲਾਇਆ ਹੋਇਆ। ਸ਼ੁਕਰਾਨੇ ਨਾਲ ਨਹੀਂ ਭਰਿਆ, ਗਿਲਿਆਂ ਨਾਲ ਭਰਿਆ, ਪ੍ਰਾਰਥਨਾ ਨਾਲ ਨਹੀਂ ਭਰਿਆ, ਵਾਸ਼ਨਾ ਨਾਲ ਭਰਿਆ, ਸ਼ਿਕਵਿਆਂ ਨਾਲ ਭਰਿਆ, ਕ੍ਰੋਧ ਹੈ। ਤੋ ਕ੍ਰੋਧੀ ਮਨੁੱਖ ਧਨਵਾਦੀ ਨਹੀਂ ਹੋ ਸਕਦਾ, ਕ੍ਰੋਧੀ ਮਨੁੱਖ ਝੁਕ ਨਹੀਂ ਸਕਦਾ, ਕ੍ਰੋਧੀ ਮਨੁੱਖ ਪ੍ਰਾਰਥਨਾਮਈ ਨਹੀਂ ਹੋ ਸਕਦਾ। ਤੇ ਜਿੱਥੇ ਪ੍ਰਾਰਥਨਾ ਨਹੀਂ, ਉੱਥੇ ਪ੍ਰਮਾਤਮਾ ਕਿੱਥੇ? ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਪ੍ਰਬੋਧ ਚੰਦਰ ਨਾਟਕ ਦੇ ਕਰਤਾ, ਬਹੁਤ ਸੁੰਦਰ ਇਹ ਗ੍ਰੰਥ ਹੈ। ਉਸ ਦੇ ਵਿੱਚ ਮੋਹ ਤੇ ਵਿਵੇਕ ਦੀ ਆਪਨੇ ਜੰਗ ਲਿਖੀ ਹੈ। ਇੱਕ ਪਾਸੇ ਰਾਜਾ ਮੋਹ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਨ੍ਹਾਂ ਪੰਜਾਂ ਵਿਸ਼ਿਆਂ ਨੂੰ ਜਿਹੜੀ ਤਰਤੀਬ ਦਿੱਤੀ ਹੈ, ਸਭ ਤੋਂ ਪ੍ਰਥਮ ਮੋਹ, ਫਿਰ ਕਾਮ, ਫਿਰ ਕ੍ਰੋਧ, ਫਿਰ ਲੋਭ, ਫਿਰ ਅਹੰਕਾਰ। ਸਤਿਗੁਰ ਨੇ ਇਸ ਤਰ੍ਹਾਂ ਦੀ ਤਰਤੀਬ ਦਿੱਤੀ ਹੈ, ਮੋਹ ਪਹਿਲ। ਪ੍ਰਬੋਧ ਚੰਦਰ ਨਾਟਕ ਦਾ ਕਰਤਾ ਮਹਾਨ ਪੰਡਿਤ ਔਰ ਮਹਾਨ ਦਾਰਸ਼ਨਿਕ ਗੁਲਾਬ ਸਿੰਘ ਜੀ ਮਹਾਰਾਜ ਨਿਰਮਲੇ, ਉਹ ਵੀ ਮੋਹ ਨੂੰ ਰਾਜਾ ਮੰਨਦੇ ਨੇ, ਬਾਕੀ ਸਭ ਇਹਨਾਂ ਦੀ ਸੈਨਾ ਹੈ। ਇੱਕ ਪਾਸੇ ਮੋਹ ਰਾਜਾ, ਇੱਕ ਪਾਸੇ ਵਿਵੇਕ। ਮੋਹ ਦੇ ਸੈਨਾਪਤੀ ਨੇ ਕਾਮ, ਕ੍ਰੋਧ, ਲੋਭ, ਅਹੰਕਾਰ। ਵਿਵੇਕ ਦੀ ਵੀ ਸੈਨਾ ਹੈ ਸ਼ਾਂਤੀ, ਪ੍ਰਾਰਥਨਾ, ਗਿਆਨ, ਦਇਆ, ਸ਼ੀਲ, ਸੰਜਮ ਇਤਿਆਦਿ। ਦੋਵੇਂ ਆਮਣੇ ਸਾਹਮਣੇ ਨੇ ਔਰ ਗ੍ਰੰਥਕਾਰ ਬੜੀ ਸੁੰਦਰ ਵਿਆਖਿਆ ਕਰਦਾ ਹੈ। ਬੈਠਾ ਹੈ ਮੋਹ ਰਾਜਾ ਉਦਾਸ ਨਿਰਾਸ਼, ਕ੍ਰੋਧ ਆ ਕੇ ਪੁੱਛਦਾ ਹੈ, ਰਾਜਨ ਇਤਨੇ ਦੁਖੀ ਕਿਉਂ, ਇਤਨੇ ਬੇਜ਼ਾਰ, ਇਤਨੇ ਨਿਰਾਸ਼ ਕਿਉਂ? ਦੇਖਦਾ ਨਹੀਂ ਸ਼ੀਲ ਤੇ ਸੰਜਮ ਨੇ ਕਾਮ ਨੂੰ ਮਾਰ ਦਿੱਤਾ, ਵਾਸ਼ਨਾ ਨੂੰ ਮਾਰ ਦਿੱਤਾ। ਔਰ ਉਹ ਜੋ ਸਾਹਮਣੇ ਖੜਾ ਹੈ ਗਿਆਨ, ਉਹ ਜੋ ਆਪਣੇ ਨਾਲ ਲਈ ਖੜਾ ਹੈ ਸ਼ਾਂਤੀ, ਦੂਰਦ੍ਰਿਸ਼ਟਤਾ, ਇਸਨੇ ਖਤਮ ਕਰ ਦਿੱਤਾ ਹੈ ਅਹੰਕਾਰ। ਉਹ ਦੇਖ ਸਾਹਮਣੇ ਖੜਾ ਹੈ ਸੰਤੋਖ, ਉਸਨੇ ਲੋਭ ਦੇ ਵੀ ਟੁਕੜੇ ਟੁਕੜੇ ਕਰ ਦਿੱਤੇ ਨੇ। ਐਸੇ ਸ਼ਕਤੀਸ਼ਾਲੀ ਸੈਨਾਪਤੀ ਜਿਸ ਰਾਜੇ ਦੇ ਮਾਰੇ ਜਾਣ ਉਸਦੀਆਂ ਤੇ ਬਾਹਾਂ ਟੁੱਟ ਗਈਆਂ। ਹੇ ਕ੍ਰੋਧ, ਮੈਂ ਇਸ ਵਾਸਤੇ ਉਦਾਸ ਬੈਠਾ, ਨਿਰਾਸ਼ ਬੈਠਾ, ਹੁਣ ਤੇ ਹਾਰ ਯਕੀਨੀ ਹੈ, ਹਾਰ ਜਾਵਾਂਗੇ, ਮਰ ਜਾਵਾਂਗੇ, ਖਤਮ ਹੋ ਜਾਵਾਂਗੇ।
तो पंडित गुलाब सिंह जी महाराज लिख देने क्रोधोवाच। उस वक्त क्रोध बोलता है, नहीं मोहराजन, उदास होने की लोड़ नहीं, निराश होने की लोड़ नहीं, मैं जो मौजूद हां, मैनू भेजो, मैं लड़ांगा, मैं युद्ध करांगा। मोह कहिंदा है, जिथे काम मर गया, लोभ खत्म हो गया, अहंकार दे टुकड़े टुकड़े हो गए, तू की करेगा? देखदा नहीं पिया सामने ज्ञान खड़ा है संतोख नू नाल लेके। विवेक राजा अपने नाल शांति दी सेना लई खड़ा है, शील खड़ा है, संयम खड़ा है, दूरदृष्टा खड़ी है, लंबियां निगाहां खड़ियां ने, लंबी सोचनी खड़ी है, की करेगा तू? उत्थे तेरी नहीं चलने। तो क्रोध बोलता है, पंडित जी प्रबोध चंद्र नाटक देच इस तरह लिख देने, अंधकरों दृगवंतन को

ਜਿਸ ਦੇ ਅੰਦਰ ਤੇਰਾ ਵਾਸਾ ਹੋ ਜਾਂਦਾ ਹੈ, ਉਸ ਨੂੰ ਜਮਜੋਤਾਂ ਦੀ ਤਾੜਨਾ ਸਾਰਨੀ ਪੈਂਦੀ ਹੈ, ਬਾਰ ਬਾਰ ਜੰਮਣਾ ਪੈਂਦਾ ਹੈ, ਮਰਨਾ ਪੈਂਦਾ ਹੈ। ਹੇ ਕ੍ਰੋਧ ਤਉ ਸੰਗੇ ਅਧਮੰ ਨਰੇ, ਅਧਮ ਗਤੀ ਦੇ ਲੋਕ ਤੇਰੇ ਨਾਲ ਆਉਂਦੇ ਨੇ, ਅਧਮ ਮਨੁੱਖ, ਨੀਚ ਮਨੁੱਖ ਤੇਰੇ ਨਾਲ ਆਉਂਦੇ ਨੇ। ਕ੍ਰੋਧੀ ਮਹਾਨ ਨਹੀਂ ਹੋ ਸਕਦਾ, ਕ੍ਰੋਧੀ ਮਹਾਨੀਚ ਹੈ, ਮਹਾਨੀਚ ਹੈ। ਤੋ ਫਿਰ ਇਸ ਤੋਂ ਬਚਾਓ ਕਿਸ ਤਰ੍ਹਾਂ ਕਰੀਏ, ਇਸ ਕ੍ਰੋਧ ਤੋਂ ਕਿਵੇਂ ਬਚੀਏ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮਹਾਨ ਵਾਕ ਸਾਨੂੰ ਇੰਜ ਉਪਦੇਸ਼ ਕਰਦਾ ਹੈ। ਆਖਰੀ ਪੰਕਤੀ

ਜਦ ਸਾਰੇ ਜੀਵਾਂ ਲਈ ਅੰਦਰੋਂ ਪ੍ਰਾਰਥਨਾ ਨਿਕਲੇ, ਗਿਲਾ ਨਹੀਂ ਪ੍ਰਾਰਥਨਾ, ਹੇ ਪ੍ਰਭੂ ਤੂੰ ਸਾਰਿਆਂ ਦੀ ਰੱਖਿਆ ਕਰ, ਸਰਬ ਜੀ ਰੱਖਿਆ ਕਰੋ, ਸਾਰੇ ਜੀਵਾਂ ਦੀ ਪਾਲਣਾ ਕਰ, ਸਾਰੇ ਜੀਵਾਂ ਦੀ ਕ੍ਰੋਧ ਤੋਂ ਰੱਖਿਆ ਕਰ।

अनेक भात बहुडोलते नच मित्रं

अजित सूर संग्राम अत बल नाम बहुमर्दने गण गंधर्वे

पशुपंखी विमोहने हर कर्णहारं नमस्कारं शरण नानक जगदीश्वरे। ज्ञान दे अथा सागर धन गुरु ग्रंथ साहब जी महाराज, जिस विच परमात्मा दे गुण ते उस दियां शक्तियां दा बड़े सोहने ढंग नाल वर्णन है, लेकिन नाल नाल मनुख दियां कमजोरियां मनुख दे अवगुण इन्हां दा भी निखेड़ा कीता गया है, ताकि मनुख नूं अपनियां कमजोरियां दा पता चल सके। आखिर ऐसा की है जिस करके परमात्मा नहीं मिल रहा? वो गुणा दा सागर है, मनुख औगुणा दा सागर है। परमात्मा दे गुण नहीं गिने जांदे, मनुख दे औगुण भी गिणने औखे ने। जेता समुंद सागर नीर भरिया, तेते औगुण हमारे। उंजते अनंत औगण ने, अनंत औगण ने, पर मूल कमजोरियां मूल औगण मनुख दे पंज ने, जिन्हां नूं इस तरह गणित दे च लियाया जांदा है, काम क्रोध लोभ मोह अहंकार। धन गुरु ग्रंथ साहिब जी महाराज दी बाणी संस्कृति श्लोक इन्हां पंज कमजोरियां नूं बड़े सोहणे ढंग नाल उजागर करके मनुख नूं दर्शाउंदियां ने कि तुम इन्हां औगुणां नूं गुणा दे बदलना। सतगुरु मोह तो आरंभ करते ने, मोह मेरा, मोह मेरा, जो मेरा है उस नाल पकड़ हो जाती है, उसे पकड़ नू कहिंदे ने मोह। जो मेरा नहीं उस नाल मोह भी नहीं, उस नाल पकड़ भी नहीं। जो मेरा है उसनू थोड़ी जी भी चोट लग जाए, खराश लग जाए, टूट भज जाए, तड़प उठती है आत्मा, चीख उठता है मनुख। लेकिन जो मेरा नहीं, जिस विच पकड़ नहीं, जिसका मोह नहीं, चाहे कल बर्बाद होंदा अज हो जाए, कल मिटदा अज मिट जाए, कोई दुख नहीं, कोई संताप नहीं। घर विच एक बच्चा, मासूम बच्चा बीमार पै गया है, सारा घर उदास हो गया है। मोह है, पकड़ है, मेरा है, लेकिन किसी देश विच किसी शहर विच महामारी करके सारा शहर बीमार पे है, कोई आ नहीं निकलती। क्यों? उस नाल मोह नहीं, वो मेरा नहीं, उस विच पकड़ नहीं। रत्ती जी वस्तु टूट भज जाए, नुकसान हो जाए, आह निकल जाती है, लेकिन बहुत बड़िया किधरे बर्बादियां हो जान अगर उस विच मोह नहीं, वो मेरा नहीं, तो कोई आह नहीं निकलती, कोई चीख नहीं निकलती, कोई अफसोस नहीं आता। जो मेरा है जिस विच मोह है, आज नहीं तो कल संबंध टूटेगा। मेरे खत्म होण नाल संबंध टूटेगा, या जो मेरा है
ਉਸ ਦੇ ਖਤਮ ਹੋਣ ਨਾਲ ਸੰਬੰਧ ਟੁੱਟੇਗਾ, ਸੰਬੰਧ ਤੇ ਟੁੱਟੇਗਾ। ਚਾਹੇ ਜੋ ਮੇਰਾ ਹੈ ਉਹ ਟੁੱਟੇ ਜਾਂ ਮੈਂ ਟੁੱਟ ਜਾਵਾਂ, ਜਿਸ ਵਿੱਚ ਮੋਹ ਹੈ ਉਹ ਖਤਮ ਹੋ ਜਾਏ ਜਾਂ ਮੈਂ ਖਤਮ ਹੋ ਜਾਵਾਂ, ਰਿਸ਼ਤਾ ਤੇ ਟੁੱਟੇਗਾ, ਸੰਬੰਧ ਤੇ ਟੁੱਟੇਗਾ। ਬਸ ਇਸੇ ਟੁੱਟਣ ਦਾ ਦੁੱਖ ਹੈ, ਇਸੇ ਟੁੱਟਣ ਦਾ ਗਮ ਹੈ। ਜੋ ਮੇਰਾ ਹੈ ਉਸ ਵਿੱਚ ਮੋਹ ਹੈ, ਔਰ ਜਿਸ ਵਿੱਚ ਮੋਹ ਹੈ ਉਸ ਵਿੱਚ ਬੜੀ ਭਾਰੀ ਪਕੜ ਹੈ, ਬੜੀ ਭਾਰੀ ਪਕੜ ਹੈ। ਪਰ ਕਿਤਨੀ ਵੀ ਪਕੜ ਕਿਉਂ ਨਾ ਹੋਵੇ, ਹੱਥੋਂ ਤੇ ਛੁੱਟੇਗੀ ਇਹ ਵਸਤੂ, ਇਹ ਹਸਤੀ, ਜੋ ਕੁਛ ਵੀ ਹੈ, ਆਖਿਰ ਇੱਕ ਨਾ ਇੱਕ ਦਿਨ ਤੇ ਹੱਥਾਂ ਦੀ ਪਕੜ ਢਿੱਲੀ ਹੋਵੇਗੀ। ਜੇ ਪਕੜ ਢਿੱਲੀ ਨਾ ਹੋਈ ਤਾਂ ਜਿਸ ਨੂੰ ਪਕੜਿਆ ਸ਼ਾਇਦ ਉਹੀ ਮੁਰਦਾ ਹੋ ਜਾਏ, ਉਹੀ ਢਿੱਲਾ ਹੋ ਜਾਏ। ਆਖਿਰ ਤੇ ਸੰਬੰਧ ਟੁੱਟਣਾ ਹੈ। ਦੁੱਖ ਸਾਰਾ ਮਨੁੱਖ ਦੇ ਕੋਲ ਮੋਹ ਦਾ ਹੈ, ਮੇਰੇ ਦਾ ਹੈ। ਔਰ ਜਿਤਨਾ ਮਨੁੱਖ ਮੇਰਾ ਮੇਰਾ ਕਰਦਾ ਹੈ ਉਤਨਾ ਹੀ ਮੋਹ ਵੱਧ ਜਾਂਦਾ ਹੈ, ਔਰ ਜਿਤਨਾ ਮੋਹ ਵੱਧ ਜਾਂਦਾ ਹੈ ਉਤਨਾ ਹੀ ਦੁਖੀ ਹੋ ਜਾਂਦਾ ਹੈ, ਬੇਚੈਨ ਹੋ ਜਾਂਦਾ ਹੈ, ਪਰੇਸ਼ਾਨ ਹੋ ਜਾਂਦਾ ਹੈ। ਇਹ ਮੋਹ ਵਿਆਪਕ ਹੈ, ਕਿਧਰੇ ਥੋੜਾ, ਕਿਧਰੇ ਬਹੁਤ, ਕਿਧਰੇ ਬਹੁਤ ਜ਼ਿਆਦਾ। ਪ੍ਰਥਮ ਮੋਹ ਪਰਿਵਾਰ ਦਾ, ਸਹਿਜੇ ਸਹਿਜੇ ਜੈਸੇ ਜੈਸੇ ਪਤਾ ਚੱਲਦਾ ਹੈ ਇਹ ਮੇਰਾ ਪਿਤਾ, ਬੱਚੇ ਨੂੰ ਜੈਸੇ ਪਤਾ ਚੱਲਦਾ ਹੈ ਇਹ ਮੇਰੀ ਮਾਂ, ਇਹ ਮੇਰੀ ਭੈਣ, ਇਹ ਮੇਰਾ ਭਰਾ, ਔਰ ਜਿਤਨਾ ਪ੍ਰਤੀਤ ਆਉਂਦਾ ਹੈ ਮੇਰਾ ਹੈ, ਮੇਰਾ ਹੈ, ਮੇਰਾ ਹੈ, ਉਤਨਾ ਹੀ ਮੋਹ ਵੱਧ ਜਾਂਦਾ ਹੈ, ਉਤਨੀ ਹੀ ਪਕੜ ਵੱਧ ਜਾਂਦੀ ਹੈ। ਅਗਾਂਹ ਚੱਲ ਕੇ ਮੇਰੀ ਪਤਨੀ, ਮੇਰਾ ਘਰ, ਮੇਰੀ ਧਨ ਸੰਪਦਾ, ਮੇਰੀ ਕੁੱਲ, ਮੇਰੀ ਮਾਣ ਮਰਿਆਦਾ, ਮੇਰੀ ਸ਼ਕਤੀ, ਮੇਰੀ ਤਾਕਤ, ਮੇਰਾ ਸੁਪਨ, ਮੇਰੀ ਜ਼ਿੰਦਗੀ, ਮੇਰੇ ਦਾ ਪਸਾਰਾ ਬਹੁਤ ਜ਼ਿਆਦਾ ਹੋ ਜਾਂਦਾ ਹੈ। ਮੋਹ ਦਾ ਫੈਲਾਓ ਜਿਤਨਾ ਵੱਧਦਾ ਹੈ ਬਸ ਮਨੁੱਖ ਦਾ ਦੁੱਖ ਵੀ ਉਤਨਾ ਹੀ ਵੱਧਦਾ ਜਾ ਰਿਹਾ ਹੈ, ਉਤਨਾ ਹੀ ਵੱਧਦਾ ਜਾ ਰਿਹਾ ਹੈ, ਉਤਨਾ ਹੀ ਵੱਧਦਾ ਜਾ ਰਿਹਾ। ਮੋਹ ਗ੍ਰਸਾ ਪ੍ਰਾਣੀ ਚੈਨ ਦੀ ਨੀਂਦ ਸੋ ਨਹੀਂ ਸਕਦਾ। ਕਾਰਨ ਜਿਸ ਨਾਲ ਮੋਹ ਹੈ, ਜਿਸ ਦੇ ਉੱਤੇ ਮੇਰੇ ਦੀ ਮੋਹਰ ਲਾਈ ਹੈ, ਆਖਰੇ ਮੋਹਰ ਮਿਟਦੀ ਹੈ। ਜਿਸ ਤੇ ਮੋਹਰ ਲਾਈ ਹੈ ਉਹ ਵੀ ਮਿਟਦਾ ਹੈ। ਬਸ ਇੱਥੋਂ ਹੀ ਦੁੱਖ ਹੈ, ਇੱਥੋਂ ਬੇਚੈਨੀ, ਇੱਥੋਂ ਹੀ ਸੰਤਾਪ ਸ਼ੁਰੂ ਹੋ ਜਾਂਦੇ ਨੇ। ਦੋ ਚਾਰ ਉਦਾਹਰਣਾਂ ਰਾਹੀਂ ਮੈਂ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂ। ਮਾਂ ਬਾਪ ਦਾ ਇਕਲੌਤਾ ਬੱਚਾ ਗਾਲਵਨ 5-6 ਵਰਿਆਂ ਦਾ ਗੁੰਮ ਹੋ ਗਿਆ, ਨਹੀਂ ਲੱਭ ਰਿਹਾ। ਮਾਂ ਦੀਆਂ ਅੱਖਾਂ ਹਰ ਪਾਸੇ ਲੱਭਦੀਆਂ ਨੇ, ਪਿਤਾ ਦੇ ਪੈਰ ਹਰ ਪਾਸੇ ਦੌੜ ਰਹੇ ਨੇ, ਦਿਲ ਹਰ ਵਕਤ ਯਾਦ ਕਰ ਰਿਹਾ ਹੈ, ਅੱਖਾਂ ਛਮ ਛਮ ਹੰਝੂ ਪਈਆਂ ਵਗਾਉਂਦੀਆਂ ਨੇ। ਜੀਵਨ ਬਹੁਤ ਪੀੜਾ ਵਿੱਚ ਬਤੀਤ ਹੋ ਰਿਹਾ ਹੈ। ਜੋ ਮੇਰਾ ਸੀ, ਜਿਸ ਵਿੱਚ ਮੋਹ ਸੀ, ਵਿਛੜ ਗਿਆ। ਸਹਿਜੇ ਸਹਿਜੇ ਵਿਛੋੜੇ ਦਾ ਦੁੱਖ ਧੀਮਾ ਪੈਂਦਾ ਗਿਆ। ਕਿਉਂ? ਕਹਿੰਦੇ ਨੇ ਸਮਾਂ ਸਭ ਕੁਛ ਨੂੰ ਪਾਟ ਦਿੰਦਾ ਹੈ, ਸਮਾਂ ਜ਼ਖਮਾਂ ਨੂੰ ਭਰ ਦਿੰਦਾ ਹੈ। ਬਹੁਤ ਸਮਾਂ ਲੰਘ ਗਿਆ, ਅੱਜ 5 ਸਾਲ ਹੋ ਗਏ ਉਸ ਬੱਚੇ ਨੂੰ ਗੁੰਮ ਹੋਇਆ।
ਅਚਾਨਕ ਅੱਜ ਕਿਸੇ ਨੇ ਦਰ ਤੇ ਦਸਤਕ ਦਿੱਤੀ ਔਰ ਉਸਨੇ ਆ ਕੇ ਆਖਿਆ, ਤੁਹਾਡਾ ਜੋ ਬੱਚਾ ਜੋ ਬਹੁਤ ਪਹਿਲੇ ਕਿਧਰੇ ਗੁੰਮ ਹੋਇਆ ਸੀ ਉਸਨੂੰ ਮੈਂ ਵੇਖਿਆ। ਜਿਸ ਹਾਰ ਦੀ ਤੁਸੀਂ ਗੱਲ ਕਹਿੰਦੇ ਸੀ ਉਹ ਹਾਰ ਉਸਦੇ ਗੱਲ ਦੇ ਚ ਹੈ, ਆ ਕੇ ਦੇਖੋ। ਖੈਰ ਕੁਝ ਹੋ ਲਿਆ, ਹਾਰ ਰੰਗ ਰੂਪ ਮੇਲ ਖਾਂਦਾ ਵੇਖ ਕੇ ਪਿਓ ਨੇ ਸੀਨੇ ਨਾਲ ਲਾਇਆ, ਮਾਂ ਨੇ ਅੱਖਾਂ ਵਿੱਚ ਬਿਠਾਇਆ। ਵਿਛੋੜਾ ਮਿਲਾਪ ਦੇ ਸੁੱਖ ਦੇ ਚ ਬਦਲਿਆ, ਹੰਝੂ ਹਾਸਿਆਂ ਦੇ ਚ ਬਦਲੇ, ਮੁਰਝਾਣਾ ਖੇੜੇ ਦੇ ਚ ਬਦਲਿਆ, ਦੁੱਖ ਸੁੱਖ ਦੇ ਚ ਤਬਦੀਲ ਹੋਇਆ। 5 ਸਾਲ ਦਾ ਵਿਛੋੜਾ ਮਾਂ ਨੇ ਮਮਤਾ ਡੁੱਲ ਡੁੱਲ ਕੇ ਡੋਲੀ, ਪਿਓ ਨੇ ਪਿਆਰ ਦੇ ਮਾਨੋ ਸਾਗਰ ਉਮੜਾ ਦਿੱਤੇ। ਵੇਖ ਵੇਖ ਕੇ ਮਾਂ ਦੀਆਂ ਅੱਖਾਂ ਰਜਦੀਆਂ ਨਹੀਂ, ਪਿਓ ਦਾ ਦਿਲ ਭਰਦਾ ਨਹੀਂ। ਪਾਲਣ ਪੋਸ਼ਣ ਇਸ ਤਰ੍ਹਾਂ ਚੱਲ ਰਿਹਾ, ਦਿਨ ਲੰਘਦੇ ਗਏ। ਬੱਚਾ ਬਹੁਤ ਖੁਸ਼, ਉਸਨੂੰ ਇਤਨੀ ਮਮਤਾ ਮਿਲ ਰਹੀ ਹੈ, ਇਤਨਾ ਪਿਆਰ ਮਿਲ ਰਿਹਾ ਹੈ। ਉਹ ਵੀ ਖੇੜੇ ਚ, ਉਹ ਵੀ ਖੁਸ਼ੀ ਚ, ਮਾਂ ਨੂੰ ਬੱਚਾ ਮਿਲ ਗਿਆ, ਪਿਓ ਨੂੰ ਪੁੱਤਰ ਮਿਲ ਗਿਆ, ਉਹਨਾਂ ਦੀ ਵੀ ਪ੍ਰਸੰਨਤਾ। ਪਰ ਅੱਜ ਕਿਸੇ ਹੋਰ ਨੇ ਆ ਕੇ ਦੁਆਰ ਤੇ ਦਸਤਕ ਦਿੱਤੀ, ਆਖਿਆ, ਜਿਸ ਬੱਚੇ ਨੂੰ ਤੁਸੀਂ ਲੈ ਆਇਓ ਇਹ ਤੁਹਾਡਾ ਨਹੀਂ, ਤੁਹਾਡਾ ਬੱਚਾ ਤੇ ਮੈਂ ਵੇਖਿਆ ਉਹ ਹੋਰ ਹੈ। ਇਸ ਬੱਚੇ ਨੇ ਉਸੇ ਬੱਚੇ ਦੇ ਗਲ ਚ ਹਾਰ ਉਤਾਰ ਕੇ ਆਪ ਪਾਇਆ, ਆਓ ਤੁਹਾਨੂੰ ਦਿਖਾਈਏ। ਜਦ ਜਾ ਕੇ ਮਾਂ ਨੇ ਵੇਖਿਆ, ਪਿਓ ਨੇ ਵੇਖਿਆ, ਹੁਲੀਆ ਬਹੁਤ ਨੇੜੇ ਮੇਲ ਖਾਂਦਾ ਸੀ, ਆਵਾਜ਼ ਮੇਲ ਖਾਂਦੀ ਸੀ, ਚਾਲ ਢਾਲ ਮੇਲ ਖਾਂਦੀ ਸੀ। ਮਾਂ ਨੇ ਸੀਨੇ ਚਲਾਇਆ, ਪਿਓ ਨੇ ਉਂਗਲ ਪਕੜੀ ਉਸ ਬੱਚੇ ਦੀ, ਕਰ ਲਿਆ ਹੈ। ਨਜ਼ਰਾਂ ਜਿਸ ਹੁਣ ਲੈਂਦੇ ਬੱਚੇ ਤੇ ਟਿਕੀਆਂ, ਪਹਿਲੇ ਲਿਆਂਦੇ ਤੋਂ ਨਜ਼ਰਾਂ ਫਿਰ ਗਈਆਂ। ਹੁਣ ਅੱਖਾਂ ਵਿੱਚ ਤੇ ਉਸ ਲਈ ਥਾਂ ਨਹੀਂ ਸੀ, ਘਰ ਵਿੱਚ ਵੀ ਉਸ ਲਈ ਮਾਨੋ ਥਾਂ ਨਹੀਂ ਸੀ। ਧਾਰਾ ਮੋਹ ਦੀ ਬਦਲ ਗਈ, ਦੂਸਰੇ ਬੱਚੇ ਦੀ ਟਿਕ ਗਈ, ਸਾਰਾ ਪ੍ਰੇਮ ਸਾਰੀ ਮਮਤਾ ਮਾਂ ਤੇ ਪਿਤਾ ਦੀ ਇਸ ਨਵੇਂ ਲੈਂਦੇ ਬੱਚੇ ਦੇ ਉੱਤੇ ਡੁੱਲਣ ਲੱਗ ਪਈ। ਪਹਿਲਾ ਮਾਯੂਸ ਰਹਿਣ ਲੱਗ ਪਿਆ, ਦੁਖੀ ਰਹਿਣ ਲੱਗ ਪਿਆ, ਜਿਸੇ ਬੂਟੇ ਨੂੰ ਪਾਣੀ ਨਾ ਦਿਓ ਕਮਲਾਣ ਲੱਗ ਪੈਂਦਾ ਹੈ, ਮਾਸੂਮ ਬੱਚਾ ਮਮਤਾ ਤੋਂ ਵਾਂਝਾ ਰਹਿ ਗਿਆ, ਪਿਆਰ ਤੋਂ ਵਾਂਝਾ ਰਹਿ ਗਿਆ, ਸਤਿਕਾਰ ਤੋਂ ਵਾਂਝਾ ਰਹਿ ਗਿਆ, ਕਮਲਾਣ ਲੱਗ ਪਿਆ। ਦੂਜਾ ਖਿੜਨ ਲੱਗ ਪਿਆ, ਵਧਣ ਲੱਗ ਪਿਆ, ਪ੍ਰਫੁੱਲਤ ਆਉਣ ਲੱਗ ਪਿਆ। ਪਹਿਲਾ ਲਿਆਂਦਾ ਹੋਇਆ ਬੱਚਾ ਇਤਨਾ ਕੁਮਲਾ ਗਿਆ, ਇਤਨਾ ਮੁਰਝਾ ਗਿਆ, ਮੁਰਝਾ ਕੇ ਟੁੱਟ ਗਿਆ, ਮਿਟ ਗਿਆ, ਸੁੱਤਾ ਸੁੱਤਾ ਅਬਦੀ ਨੀਂਦ ਸੌ ਗਿਆ, ਹਮੇਸ਼ਾ ਦੀ ਨੀਂਦ ਸੌ ਗਿਆ। ਇਸ ਬੱਚੇ ਨੂੰ ਮੁਰਦਾ ਵੇਖ ਕੇ ਨਾ ਮਾਂ ਦੀ ਅੱਖਾਂ ਚੋਂ ਹੰਝੂ, ਨਾ ਪਿਤਾ ਦੇ ਮੂੰਹ ਚ ਹੋਕੇ ਦਾ ਸੰਸਕਾਰ ਕਰਾਏ, ਕੋਈ ਗਮ ਨਹੀਂ, ਕੋਈ ਦੁੱਖ ਨਹੀਂ, ਕੋਈ ਸੰਤਾਪ ਨਹੀਂ। ਕਿਉਂ? ਇਸ ਨਾਲ ਮੋਹ ਨਹੀਂ,
मोह क्यों नहीं, मेरा नहीं, मेरे नाल मोह हुंदा है, जो मेरा नहीं उस नाल कादा मोह। लेकिन दास इस्कार करके घर वापस ही आए ने, एक सज्जन ने आके दसिया, मित्रो जिसका दास इस्कार करके आयो वही थोड़ा बच्चा से, जिसनु लेके आयो ये नहीं है थोड़ा, सबूत मुहैया कर देते। ताहिया मार के रो उठी मां, चीखा निकल गईया पिता दिया, सारा घर गमां दा सागर बन गया, मरगट घाट बन गया। हुणे जिस घर विच खुशियां दे फुल खड़े हुए सन, हुण दुखां दे कंडियां तो इलावा होर कुछ भी नहीं है। हुणे जिथे खुशी दी रोशनी सी, हुण दुखां दे हनेरियां तो इलावा होर कुछ भी नहीं। मां अपने केस पुट दी है, पिता अपना सिर दीवार नाल मारदा है। साडे बगीचे दा फुल मुरझा गया, उते मेरा सी, मुरझा गया उते मेरा सी, टूट गया उते मेरा सी, जांदा रहा तो दुख मेरे दा है। वरना लड़का तिक सामने खड़ा है, ये मेरा नहीं, उस नाल मोह भी टूट गया। इस उदाहरण नाल स्पष्ट हो गया, जो मेरा है उस विच मोह है, और जिस विच मोह है छोटी जी खराश भी बर्दाश्त नहीं होगी। पर जिस विच मोह नहीं, जो मेरा नहीं, रेजा रेजा हो जाए टूट के, तां भी कोई दुख नहीं, तां भी कोई संताप नहीं। संताप, मोह, दुख ये सारे उत्थे कठे हो जाते ने जिथे मेरे भी मोर लगती है। मेरा घर, मेरी कुल, मेरी इज्जत, मेरी मान मर्यादा, मेरी धन संपदा, तो जो मेरा नहीं उस नाल मोह नहीं। दरअसल मनुख ने मेरे दी मोर मिथ्या ते लाई है। ए मेरे दी मोर सच ते नहीं ला सकया। वाकई जिसनों कह सकता है कि प्रभु मेरा है, कि परमात्मा मेरा है, और वो मेरा ऐसा है कि सारी कायनात भी उसने वाखे मेरा है, मेरा है, तामी वो बददा नहीं, घटदा नहीं, सब दे हिस्से यकसां आंदा है, इको जी आंदा है। लेकिन मोह एक ऐसा पर्दा, मेरा एक ऐसा अज्ञान, जिस कारण करके ये मिथ्या नो ते गल नाल लांदा है, सच तो कोसों दूर भजदा है, और इस तरह जिंदगी मोह दे दलदल विच फस के रह जाती है, मोह दे खूह विच डुब के रह जाती है। और ए मेरे दा विस्तार सिर्फ मनुखां तक ही नहीं, कि मेरा भरा, मेरी मां, मेरा पिता, मेरी पत्नी, मेरे बच्चे, अगां चल के ए मोह संपदा ते हो जाता है, धन ते हो जाता है। मौजूदा दौर विच कुछ मनुखां ते विश्वास घटदा जा रहा है, मनुख दी मनुख नाल पकड़ घटती जा रही है, मनुख सियाणा हुंदा जा रहा है, चंचल हुंदा जा रहा है, बौद्धिक हुंदा जा रहा है, और जितना बौद्धिक हुंदा जा रहा है मनुख दी पकड़ मनुख नाल घट के मनुख दी पकड़ धन संपदा नाल ज्यादा हो गई। पुत्र धोखा दे सकता है, भरा मुंह फेर सकता है, लेकिन धन धोखा नहीं दे सकता, मुंह नहीं फेर सकता। जैसे इसनों वरतांगे
ਵਰਤ ਸਕਦੇ ਹਾਂ ਪਰ ਜੈਸੇ ਪੁੱਤਰ ਨੂੰ ਵਰਤਣਾ ਚਾਹੀਏ ਨਹੀਂ ਵਰਤ ਸਕਦੇ। ਜੈਸੇ ਪਤੀ ਨੂੰ ਆਖੀਏ ਜਾਂ ਪਤਨੀ ਨੂੰ ਕੁਝ ਕਹੀਏ ਲਾਜ਼ਮੀ ਨਹੀਂ ਕਿ ਦੋਵੇਂ ਇੱਕ ਦੂਸਰੇ ਦੀ ਮੰਨਣ। ਕਿਸੇ ਥਾਂ ਤੇ ਨੌਕਰ ਵੀ ਇਨਕਾਰੀ ਹੋ ਸਕਦਾ ਹੈ। ਤੋ ਇਸ ਸਦੀ ਵਿੱਚ ਮਨੁੱਖ ਦਾ ਮੋਹ ਧਨ ਨਾਲ ਬਹੁਤ ਜ਼ਿਆਦਾ ਹੋ ਗਿਆ, ਪਦਾਰਥਾਂ ਨਾਲ ਜ਼ਿਆਦਾ ਹੋ ਗਿਆ ਔਰ ਸਹਿਜੇ ਸਹਿਜੇ ਹਾਲਾਤ ਐਸੇ ਬਣਦੇ ਜਾ ਰਹੇ ਹਨ ਪਦਾਰਥ ਦੀ ਖਾਤਰ, ਧਨ ਦੀ ਖਾਤਰ, ਸੰਪਦਾ ਦੀ ਖਾਤਰ ਭਰਾ ਕੁਰਬਾਨ ਕੀਤਾ ਜਾ ਸਕਦਾ ਹੈ, ਮਾਂ ਬਾਪ ਛੋੜੇ ਜਾ ਸਕਦੇ ਨੇ, ਪੁੱਤਰ ਤੋਂ ਵੀ ਮੂੰਹ ਮੋੜਿਆ ਜਾ ਸਕਦਾ ਹੈ ਔਰ ਪਤਨੀ ਤੇ ਪਤੀ ਦੇ ਵਿਚਕਾਰ ਦੀਆਂ ਤਲਖੀਆਂ ਪੈਦਾ ਹੋ ਸਕਦੀਆਂ, ਖਲੀਜ ਪੈਦਾ ਹੋ ਸਕਦੀ ਹੈ, ਦੀਵਾਰਾਂ ਖੜੀਆਂ ਹੋ ਸਕਦੀਆਂ ਔਰ ਜਦ ਵੀ ਇਹਨਾਂ ਰਿਸ਼ਤਿਆਂ ਵਿੱਚ ਦਰਾੜ ਦੇਖੋ, ਦੀਵਾਰ ਦੇਖੋ, ਦੂਰੀਆਂ ਦੇਖੋ ਤਾਂ ਬਹੁ ਗਿਣਤੀ ਵਿੱਚ ਕਾਰਨ ਧਨ ਹੋਵੇਗਾ। ਧਨ ਦੀ ਪਕੜ ਜ਼ਿਆਦਾ, ਧਨ ਨਾਲ ਮੋਹ ਜ਼ਿਆਦਾ ਔਰ ਇਤਨਾ ਜ਼ਿਆਦਾ ਇਸ ਦੇਸ਼ ਦੇ ਉੱਤੇ ਧਨ ਦੀ ਪੂਜਾ ਹੁੰਦੀ ਹੈ। ਸਭ ਤੋਂ ਵੱਡਾ ਤਿਉਹਾਰ ਦੀਵਾਲੀ ਤੇ ਦੀਵਾਲੀ ਵਾਲੇ ਦਿਨ ਲਕਸ਼ਮੀ ਪੂਜਨ, ਧਨ ਦੀ ਪੂਜਾ। ਕੋਈ ਇਸ ਢੰਗ ਨਾਲ ਆਪਣੇ ਮਾਂ ਦੀ ਪੂਜਾ ਨਹੀਂ ਕਰਦਾ, ਪਿਤਾ ਦੀ ਪੂਜਾ ਨਹੀਂ ਕਰਦਾ, ਪੁੱਤਰਾਂ ਦੀ ਪੂਜਾ ਨਹੀਂ ਕਰਦਾ, ਪਤਨੀ ਦੀ ਪੂਜਾ ਨਹੀਂ ਕਰਦਾ, ਪਤੀ ਦੀ ਪੂਜਾ ਨਹੀਂ ਕਰਦੀ ਪਤਨੀ। ਲੇਕਿਨ ਸਾਰੇ ਮਿਲ ਕੇ ਧਨ ਦੀ ਪੂਜਾ। ਤੋ ਅਚੇਤਨ ਮਨ ਵਿੱਚ ਧਨ ਦੀ ਪਕੜ ਬਹੁਤ ਜ਼ਿਆਦਾ ਹੋ ਗਈ ਔਰ ਮੂਲ ਕਾਰਨ ਧਨ ਨੂੰ ਜੈਸਾ ਵਰਤੀਏ ਧਨ ਨਾ ਨਹੀਂ ਕਰਦਾ। ਧਨ ਨੂੰ ਜਿੱਥੇ ਰੱਖੀਏ ਔਰ ਜੋ ਇਸਦਾ ਇਸਤੇਮਾਲ ਕਰੀਏ ਧਨ ਕੋਈ ਹੀਲ ਹੁੱਜਤ ਨਹੀਂ ਕਰਦਾ। ਇਸ ਸਦੀ ਵਿੱਚ ਤੇ ਇਹ ਪਗੜ ਸ਼ਿਖਰਤਾ ਤੇ ਹੈ, ਬੜੀ ਪ੍ਰਬਲ ਹੈ। ਇਸ ਤੋਂ ਥੱਲੇ ਹੈ ਪਰਿਵਾਰ ਦੀ ਪਕੜ, ਕੁਲ ਦੀ ਪਕੜ, ਮਾਣ ਮਰਿਆਦਾ ਦੀ ਪਕੜ ਔਰ ਫਿਰ ਆਪਣੇ ਤਨ ਦੀ ਪਕੜ, ਆਪਣੇ ਰੂਪ ਦੀ ਪਕੜ, ਆਪਣੇ ਜੋਬਨ ਦੀ ਪਕੜ। ਮੋਹ ਦਾ ਇੱਕ ਬਹੁਤ ਵੱਡਾ ਵਿਸਥਾਰ ਹੈ ਔਰ ਐਸਾ ਜਾਪਦਾ ਹੈ ਜੈਸੇ ਮੋਹ ਨੂੰ ਨਾਪਣਾ ਔਖਾ ਹੈ, ਇਸ ਵਾਸਤੇ ਮਨੁੱਖ ਦੇ ਦੁੱਖਾਂ ਨੂੰ ਵੀ ਨਾਪਣਾ ਬੜਾ ਔਖਾ ਹੈ। ਤਦੀ ਤੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਹੇ ਮੋਹ ਤੂੰ ਬਹੁਤ ਬਲਵਾਨ ਹੈ, ਹੇ ਮੋਹ ਤੂੰ ਬਹੁਤ ਸ਼ਕਤੀਸ਼ਾਲੀ ਹੈ, ਤੂੰ ਆਪਣੀ ਜਾਲ ਸਾਰਿਆਂ ਤੇ ਪਾਈ ਹੋਈ ਹੈ, ਤੂੰ ਸਾਰਿਆਂ ਨੂੰ ਆਪਣੀ ਜਾਲ ਵਿੱਚ ਫਸਾ ਕੇ ਰੱਖਿਆ ਹੋਇਆ। ਮੋਹ ਨੂੰ ਘੁੰਮਣ ਘੇੜੀ ਵੀ ਕਹਿੰਦੇ ਨੇ। ਸਿਆਣੇ ਲੋਕ ਜਾਣਦੇ ਨੇ, ਖਾਸ ਕਰਕੇ ਦਰਿਆਵਾਂ ਦੇ ਕੰਢੇ ਤੇ ਰਹਿਣ ਵਾਲੇ, ਜਿੱਥੇ ਪਾਣੀ ਘੁੰਮ ਰਿਹਾ ਹੋਵੇ ਲਾਜ਼ਮੀ ਉੱਥੇ ਖੱਡਾ ਹੁੰਦਾ ਹੈ, ਚਾਰੋਂ ਪਾਸੇ ਦਾ ਪਾਣੀ ਉਸਨੂੰ ਭਰਨ ਲਈ ਦੌੜਦਾ ਹੈ ਔਰ ਜੈਸੇ ਉਸ ਖੱਡੇ ਨੂੰ ਪਾਣੀ ਭਰਨ ਲਈ ਦੌੜਦਾ ਹੈ ਪਾਣੀ ਦਾ ਘੇਰਾ ਬਣ ਜਾਂਦਾ ਹੈ, ਉਹ ਘੁੰਮਣ ਲੱਗ ਪੈਂਦਾ ਹੈ। ਉਸੇ ਨੂੰ ਕਹਿੰਦੇ ਨੇ ਘੁੰਮਣ ਘੇਰੀ। ਸਿਆਣੇ ਤੈਰਾਕ ਵੀ ਜਾਣਦੇ ਨੇ ਅਗਰ ਕੋਈ ਉਸ ਘੁੰਮਣ ਘੇਰੀ ਚ ਫਸ ਕੇ ਹੈ ਨਿਕਲ ਨਹੀਂ ਸਕਦਾ। ਹਾਂ ਉਦੋਂ ਨਿਕਲਦਾ ਹੈ ਜਦ ਸਰੀਰ ਦੇ ਚੋਂ ਪ੍ਰਾਣ ਨਿਕਲ ਜਾਂਦੇ ਨੇ। ਜੀਵ ਦਾ ਮਨੁੱਖ ਜਿਤਨਾ ਸੰਘਰਸ਼ ਕਰਦਾ ਹੈ ਨਿਕਲਣ ਦਾ, ਉਤਨਾ ਹੀ ਉਸ ਘੇਰੀ ਚ ਫਸਦਾ ਹੈ, ਉਤਨਾ ਹੀ ਡੁੱਬਦਾ ਹੈ, ਉਤਨਾ ਹੀ ਗੋਤੇ ਖਾਂਦਾ ਹੈ ਔਰ ਜਿਤਨਾ ਸੰਘਰਸ਼ ਕਰਦਾ ਹੈ ਉਤਨਾ ਹੀ ਪ੍ਰਾਣ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਔਰ ਜਦ ਸਾਰੇ ਨਿਕਲ ਜਾਂਦੇ ਨੇ ਪ੍ਰਾਣ ਤਾਂ ਇਹ ਵੀ ਘੁੰਮਣ ਘੇਰੀ ਚੋਂ ਨਿਕਲਦਾ ਹੈ। ਪਰਿਵਾਰ ਦਾ ਮੋਹ, ਧਨ ਦਾ ਮੋਹ, ਸੰਪਦਾ ਦਾ ਮੋਹ, ਜੀਵਨ ਦਾ ਮੋਹ, ਮਾਣ ਮਰਿਆਦਾ ਦਾ ਮੋਹ, ਐਸੀ ਘੁੰਮਣ ਘੇਰੀ ਹੈ। ਇੱਕ ਦਫਾ ਜਨਮ ਦੇ ਲੈ ਕੇ ਜਦ ਮਨੁੱਖ ਫਸਦਾ ਹੈ
तो मरण तो बाद ही उस घुम्मण घेरी चो निकलता है। और एक गल वखरी है, एक घुम्मण घेरी चो निकले है, फिर जन्म आना है, फिर घुम्मण घेरी, फिर जन्म आना है, फिर घुम्मण घेरी। इस तरह अनंत जन्म घुम्मण घेरी च फसदा है, मरदा है, फिर घुम्मण घेरी च फसदा है, मरदा है, फिर घुम्मण घेरी च फसदा है और मरदा है। इस तरह अनंत जन्म दुखां दे बतीत होंदे ने। अनंत जन्मां दा संताप मनुख दे कोल जमा होंदा जा रहा है, जमा होंदा जा रहा है, जमा होंदा जा रहा है। ठीक आख्या है, मोह घुम्मण घेरी है, मोह चक्र वांको नीर जारे वांको सीर है। भर्तरी ने ठीक आख्या है, मोह ऐसी घुम्मण घेरी है, इसी ची मनुख फस के रह जांदा है, इसी ची मनुख तड़प के रह जांदा है। और निकलना जींदे जी उस लई औखा हो जांदा है, कठिन हो जांदा है। लिहाजा धन गुरु अर्जन देव जी महाराज ने मोह नूं जो पहल दिती है, इत्थों ही मनुख दियां मूल कमजोरियां दा जिक्र करना आरंभ कर देने हैं। ये ठीक ही है, वाकई यही एक ऐसा चक्कर है, यही एक ऐसा घेरा है जिस विच फसदा है मनुख, निकलना कठिन हो जाता है। 80-90 साल का भी मनुख हो जाए, 100 साल का भी मनुख हो जाए, जीवन का मोह, संबंधियां का मोह, धन संपदा का मोह छोड़ता नहीं, मनुख होर जो है फसदा है। जद कदी ऐसी विचार चले तो मैंने एक ओ बिरध माता चेते आउंदी है, गालबन 90 साल दी, कुबड़ा शरीर, हड्डियां दा ढांचा, बड़ी मुश्किल नाल मेरे कोल चल के आई, हाथ जोड़ के कहन लगी, गैनी जी मेरे लिए अरदास करो। तो मैं सोची पै गया, भया पुराना चोला, चोला पुराना हो गया जिंदगी दा, यही आखती होवेगी परमात्मा संभाल लवे। तो मैं आख्या दसो मां की अरदास करनी है। कहन लगी, ओ सामने मेरा पड़पोता खेड़ रहा है, बस इसका व्याह वेख के मरा, अरदास करो। मैं आख्या नहीं मां, ये अरदास नहीं हो सकती, तू अपना व्याह वेखिया नहीं रजी, पुत्रां दा व्याह वेख्या नहीं रजी, पोतरियां दा व्याह वेख्या नहीं तृप्त होई, तो याद रख पड़पोतरे दा व्याह वेख के भी नहीं रजेंगी। ते मोह दा घेरा होर वड्डा हुंदा जाएगा, होर वड्डा हुंदा जाएगा, और मरण तो पहले ये घेरा टुटदा ही नहीं। धन ने और मनुख जो मौत तो पहले, प्राणा दे निकलण तो पहले मोह दे घेरे विचों निकल जाते ने, बड़े सूरबीर ने, मोह नू जित लिया है, मेरे नू जित लिया, और जो मेरे नू जित लेंदा है, मोह नू जित लेंदा है, प्रभु उसनू गलवकड़ी च लांदा है, और वो जीवन दी बाजी वाकई जित लेंदा है, अपनी जिंदगी वाकई सफल कर लेंदा है।

0: ਸਾਡੇ ਪੁੱਤਰ ਦੀ ਮੜੀ ਲਾਸ਼ ਮੇਰੇ ਕੋਲ ਹੈ। ਸ਼ੇਰ ਨੇ ਹਮਲਾ ਕਰਕੇ ਉਸਨੂੰ ਜ਼ਖਮੀ ਕੀਤਾ, ਮਾਰ ਦਿੱਤਾ, ਉਹਦੀ ਲਾਸ਼ ਮੇਰੇ ਕੋਲ ਪਈ ਹੈ। ਬਸ ਇਹੀ ਸੰਦੇਸ਼ਾ ਦੇਣ ਵਾਸਤੇ ਮੈਂ ਤੁਹਾਡੇ ਕੋਲ ਆਇਆ, ਤੁਹਾਨੂੰ ਦੱਸਣ ਲਈ ਆਇਆ। ਰਾਜਾ ਨਿਰਮਲ ਪ੍ਰਸੰਨ ਚਿੱਤ ਹੋ ਕੇ ਪ੍ਰਸੰਨ ਮੁਦਰਾ ਵਿੱਚ ਹੱਸਦਿਆਂ ਹੋਇਆ ਕਹਿੰਦਾ ਹੈ,
1: ਤਪਿਆ ਤਪ ਕਿਉਂ ਛਾਡਿਓ,

ਵਿਸ਼ਰਤ ਹੋ ਜਾਂਦਾ ਹੈ ਹਰ ਕਰਮ ਵਿੱਚ। ਔਰ ਉਹ ਕਰਮ ਜੋ ਅਹੰ ਆਸ਼ਰਿਤ ਹੈ ਜਨਮ ਦਾ ਕਾਰਨ ਬਣਦਾ ਹੈ, ਜਨਮ ਮਰਨ ਦਾ ਕਾਰਨ ਬਣਦਾ ਹੈ। ਔਰ ਉਹ ਅਹੰ ਦਾ ਬੰਧਨ ਫਿਰ ਜਨਮ ਫਿਰ ਮਰਨ ਫਿਰ ਜਨਮ ਫਿਰ ਮਰਨ, ਇਸ ਤਰ੍ਹਾਂ ਅਹੰ ਜਨਮ ਤੇ ਮਰਨ ਦੀ ਬਹੁਤ ਹੀ ਲੰਬੀ ਯਾਤਰਾ ਵਿੱਚ ਪਾ ਦਿੰਦਾ ਹੈ, ਬਹੁਤ ਲੰਬੇ ਗੇੜ ਵਿੱਚ ਪਾ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ, ਹੇ ਪਾਪ ਆਤਮਾ ਅਹੰਕਾਰ, ਤੂੰ ਜਨਮ ਤੇ ਮਰਨ ਦਾ ਮੂਲ ਹੈ। ਵੱਖ ਵੱਖ ਜੀਵਾਂ ਵਿੱਚ ਆਪਣੇ ਆਪਣੇ ਦੋਸ਼ ਪਾਏ ਜਾਂਦੇ ਨੇ। ਜੈਸੇ ਅਸੀਂ ਵੇਖਦੇ ਹਾਂ ਹਾਥੀ ਵਿੱਚ ਕਾਮ ਰੋਗ ਪ੍ਰਧਾਨ ਹੈ, ਔਰ ਪਤੰਗੇ ਵਿੱਚ ਦ੍ਰਿਸ਼ਟ ਰੋਗ, ਮੱਛੀ ਵਿੱਚ ਰਸਨਾ ਦਾ ਰੋਗ, ਔਰ ਇਸੇ ਤਰੀਕੇ ਨਾਲ ਭੌਰੇ ਵਿੱਚ ਨਾਸਕਾ ਦਾ ਰੋਗ। ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਂ ਗਲ ਬਸ ਕੀਨਾ, ਦ੍ਰਿਸ਼ਟ ਰੋਗ ਪਚ ਮੂਏ ਪਤੰਗਾ, ਨਾਦ ਰੋਗ ਖਪ ਗਹਿ ਕੁਰੰਗਾ, ਹਿਰਨੋ ਨਾਦ ਦਾ ਕੰਨਾਂ ਦਾ ਰੋਗ। ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਹ ਰੋਗ ਬੰਧਨ ਦਾ ਕਾਰਨ ਬਣਦੇ ਨੇ, ਇਹ ਰੋਗ ਦੁੱਖ ਦਾ ਕਾਰਨ ਬਣਦੇ ਨੇ, ਔਰ ਮਨੁੱਖ ਦੇ ਸਾਰੇ ਦੁੱਖਾਂ ਦਾ ਮੂਲ ਕਾਰਨ ਅਹੰਕਾਰ। ਅਹੰਕਾਰ ਕਿਧਰੇ ਅਸਥੂਲ ਰੂਪ ਧਾਰਨ ਕਰਦਾ ਹੈ, ਕਿਧਰੇ ਸੂਕਸ਼ਮ ਰੂਪ, ਕਿਧਰੇ ਪਦਾਰਥਾਂ ਦਾ ਅਹੰਕਾਰ, ਕਿਧਰੇ ਧਾਰਮਿਕ ਕਰਮ ਜੋ ਪਰਮਾਤਮਾ ਦੇ ਪ੍ਰਤੀ ਕੀਤੇ ਗਏ ਨੇ ਉਸਦਾ ਅਹੰਕਾਰ, ਕਿਧਰੇ ਇਸ ਜੀਵਨ ਦਾ ਅਹੰਕਾਰ, ਕਿਧਰੇ ਉਸ ਪਰਮ ਜੀਵਨ ਦੀ ਪ੍ਰਾਪਤੀ ਦੇ ਜੋ ਸਾਧਨ ਨੇ ਉਹਨਾਂ ਦਾ ਅਹੰਕਾਰ। ਮੂਲ ਰੂਪ ਵਿੱਚ ਇਹ ਅਸਥੂਲ ਅਹੰਕਾਰ ਧਨ ਆਸ਼ਰਿਤ ਹੁੰਦਾ ਹੈ, ਜੋਵਨ ਜਵਾਨੀ ਸਵਪਨ ਦੇ ਆਧਾਰ ਤੇ ਖੜਾ ਹੁੰਦਾ ਹੈ, ਔਰ ਸ਼ਕਤੀ ਸਤਾ ਤਾਕਤ ਇਸ ਦੇ ਆਧਾਰ ਤੇ ਖੜਾ ਹੁੰਦਾ ਹੈ। ਜੋਵਨ ਧਨ ਪ੍ਰਭ ਤਾਕੈ ਮਦ ਮੈਂ ਅਹਿਨਿਸ ਰਹੇ ਦੀਵਾਨਾ, ਦਿਨ ਰਾਤ ਪਾਗਲ ਦੀ ਤਰ੍ਹਾਂ ਘੁੰਮ ਰਿਹਾ ਹੈ। ਜੋਬਨ ਦੀ ਮਸਤੀ ਵਿੱਚ, ਧਨ ਦੀ ਮਸਤੀ ਵਿੱਚ, ਔਰ ਸਤਾ ਦੀ ਮਸਤੀ ਵਿੱਚ। ਧਨ ਜੇਬ ਦੇ ਚ ਹੋਵੇ ਜਾਂ ਮਨ ਦੀ ਸੋਚਣੀ ਦੇ ਚ ਹੋਵੇ, ਜੋਬਨ ਵੰਤ ਹੋਵੇ ਜਾਂ ਜੋਬਨ ਦੀ ਚਾਹ ਮਨ ਦੇ ਚ ਹੋਵੇ, ਸਤਾਧਾਰੀ ਹੋਵੇ ਜਾਂ ਸਤਾ ਦਾ ਚਿੰਤਨ ਅੰਦਰ ਚੱਲਦਾ ਹੋਵੇ, ਦੋਹਾਂ ਹਾਲਤਾਂ ਚ ਪਾਗਲ ਹੋ ਜਾਂਦਾ ਹੈ। ਸਤਾ ਪਾਗਲ ਕਰ ਦਿੰਦੀ ਹੈ, ਸਤਾ ਦਾ ਚਿੰਤਨ ਵੀ ਪਗਲਾ ਦਿੰਦਾ ਹੈ। ਜੋਬਨ ਪਾਗਲ ਪਨ ਦੀ ਸੀਮਾ ਤੱਕ ਲੈ ਜਾਂਦਾ ਹੈ, ਪਰ ਜੋਬਨ ਦਾ ਚਿੰਤਨ ਵੀ ਪਾਗਲਾਂ ਵਾਲੀ ਹਾਲਤ ਬਣਾਈ ਰੱਖਦਾ ਹੈ। ਇਸੇ ਤਰੀਕੇ ਨਾਲ ਧਨ, ਧਨ ਜੇਬ ਦੇ ਚ ਹੈ, ਧਨ ਘਰ ਦੇ ਚ ਹੈ ਜਾਂ ਧਨ ਸੋਚਾਂ ਦੇ ਚ ਹੈ, ਵਿਚਾਰਾਂ ਦੇ ਚ ਹੈ, ਮਨੁੱਖ ਤੇ ਪਾਗਲ ਹੋਵੇਗਾ। ਇਸਦਾ ਬਹੁਤ ਵੱਡਾ ਪਾਗਲਪਨ ਧਨ ਆਸ਼ਰਿਤ ਹੈ, ਜੋਬਨ ਆਸ਼ਰਿਤ ਹੈ, ਔਰ ਸਤਾ ਆਸ਼ਰਿਤ ਹੈ। ਤਦੀ ਪਾਤਸ਼ਾਹ ਫਰਮਾਨ ਕਰ ਰਹੇ ਨੇ, ਜੋਬਨ ਧਨ
प्रभता कै मद में अहनिस रहे दीवाना, दिन रात पागल होया फिरदा है। इसे विच्चे अहंकारी अपने आप नू महान समझदा है, दूसरे नू तुच्छ समझदा है। आपस को दीरग कर माने औरन को लग मात, मनसा बाचा कर्मना मैं देखे दोजक जात। हर एक नू छोटा समझदा है, चाहे अगला महान होवे चाहे स्वयं तुच्छ होवे, अपने आप नू महान समझदा है, उच्चा समझदा है, सब तो उच्चा समझदा है। ईरानी सूफी संत हाफिज फरमान कर देने, दर महफिले के खुर्शीद अंदर शुमार जर्रास्त, जिस दी महफिल देच खुर्शीद ए सूरज एक जर्रा है, एक निक्का जिया रेत दा जर्रा है। दर महफिले के खुर्शीद अंदर शुमार जर्रास्त, खुद रा बजुर्ग दीदम शर्ते अदब नवाशद। उस महफिल देच तू अपने आप नू आखे मैं वड्डा, मैं वड्डा, मैं महान हां, जिथे सूरज भी एक निक्के जिया जर्रे वर्ग है, इसकी भी कोई औकात नहीं। पर मनुख दी भुल, मनुख दा अज्ञान, और जितना प्रबल अज्ञानी होवेगा उतना अहंकारी होवेगा। एक उर्दू दा महान शायर इसनु एक होर ढंग नाल भी बयान कर देने, इल्म के जहूल से बेहतर है जहूल का इल्म, मैंने ये दर्श पाया अपनी बसीरत से। ज्ञान दी मूर्खता दे नालों बेहतर है मूर्खता दा ज्ञान, इलम दी जहालत नालों चंगा है जहालत दा इलम। अगर थोड़ा बहुत कुछ समझे है, आलम होया है, विद्वान होया है, और कई गुणा उस तो वद अहंकार नाल भर गया है, तो अहंकार इस गल दा सबूत है जो इलम है वो अमल देच नहीं, और ए अहंकार मूर्खता ते खड़ा है। इलम के जहूल से बेहतर है जहूल का इलम, ज्ञान दी मूर्खता दे नालों बेहतर है मूर्खता दा ज्ञान। अहंकार अज्ञान ते खड़ा होता है, ज्ञानी भी अज्ञानी समझो अगर अहंकारी है। भगत शर्मौर श्री रविदास जी महाराज बड़ा सुंदर फरमान कर रहे हैं, हम बड़े कव कुलीन हम पंडित, हम जोगी सन्यासी ज्ञानी गुणी सूर हम दाते, ए बुद्ध कभे ननासी कह रविदास सभे नहीं समझसे, भूल परे जैसे बोरे। इति सारे भूल के पागल होए फिर देने, कौन हम बड़ कव, मैं बहुत वड्डा कवि, मैं बहुत वड्डा कवि, मेरी कविता महान, बस यही जहालत ले फिर दी है। कुलीन हम पंडित, मेरी कुल बहुत उच्ची तो मैं उच्चा, मैं पंडित इस वास्ते मैं महान। हम बड़ कव कुलीन हम पंडित, हम जोगी सन्यासी, मैं बहुत वड्डा जोगी इस वास्ते मैं बहुत वड्डा,
ਮੈਂ ਬਹੁਤ ਵੱਡਾ ਸੰਨਿਆਸੀ, ਇਸ ਵਾਸਤੇ ਮੈਂ ਬਹੁਤ ਵੱਡਾ, ਮੈਂ ਬਹੁਤ ਵੱਡਾ ਗਿਆਨੀ, ਇਸ ਵਾਸਤੇ ਮੈਂ ਬਹੁਤ ਵੱਡਾ ਗਿਆਨੀ, ਗੁਣੀ, ਸੂਰ, ਹਮਦਾਤੇ, ਇਹ ਬੁੱਧ ਕਵੇ ਨਾਸੀ। ਮੈਂ ਬਹੁਤ ਵੱਡਾ ਸੂਰਬੀਰ, ਮੈਂ ਬਹੁਤ ਵੱਡਾ ਦਾਨੀ। ਕਹਿੰਦੇ ਨੇ ਅਹੰਕਾਰ ਅਕਸਰ ਗੁਣਾਂ ਤੇ ਹੀ ਖੜਾ ਹੁੰਦਾ ਹੈ, ਔਰ ਗੁਣਵਾਨ ਹੀ ਜ਼ਿਆਦਾ ਅਹੰਕਾਰੀ ਹੁੰਦਾ ਹੈ, ਕਿਉਂਕਿ ਔਗੁਣਾਂ ਦੇ ਆਸਰੇ ਤੇ ਅਹੰਕਾਰ ਨੂੰ ਅਸਥੂਲ ਰੂਪ ਧਾਰਨ ਦਾ ਮੌਕਾ ਨਹੀਂ ਮਿਲਦਾ। ਇਹ ਗੱਲ ਵੱਖਰੀ ਹੈ ਕਿ ਮੂਰਖ ਗੁਣ ਨਾ ਹੁੰਦਿਆਂ ਵੀ ਅਹੰਕਾਰ ਵਿੱਚ ਜਲਦਾ ਹੈ, ਪਰ ਉਸਦਾ ਅਹੰਕਾਰ ਇਤਨਾ ਬੋਝਲ ਨਹੀਂ ਆਉਂਦਾ, ਉਸਨੂੰ ਇਤਨਾ ਬੋਝਲ ਨਹੀਂ ਕਰਦਾ। ਇਹ ਗੱਲ ਵੱਖਰੀ ਹੈ ਕਿ ਉਹ ਅਹੰਕਾਰ ਮੂਰਖਤਾ ਤੇ ਖੜਾ ਹੈ, ਔਗੁਣਾਂ ਤੇ ਖੜਾ ਹੈ। ਨਾਨਕ ਤੇ ਨਰ ਅਸਲ ਖਰ ਜੋ ਬਿਨ ਗੁਣ ਗਰਭ ਕਰੰਤ, ਇੱਕ ਨਾ ਨਾਦ ਨਾ ਵੇਦ। ਇੱਕ ਅੱਧ ਨੂੰ ਨਾ ਕਿਸੇ ਪ੍ਰਕਾਰ ਦੀ ਵਿਦਿਆ, ਨਾ ਸੰਗੀਤ ਦਾ ਗਿਆਨ, ਗੇ ਰਸ ਰਸ ਕਸ ਨਾ ਜਾਣਨ, ਇੱਕ ਨਾ ਸੁਰਤ ਨਾ ਸਿੱਧ, ਅਕਲ ਸਿਰ ਅੱਖਰ ਕਾ ਭਿਓ ਨਾ ਲਹਨ। ਅਕਸ਼ਰ ਦਾ ਕੋਈ ਬੋਧ ਨਹੀਂ, ਅਕਲ ਦੇ ਤਲ ਤੇ ਜੀ ਨਹੀਂ ਰਿਹਾ, ਸੰਗੀਤ ਦਾ ਕੋਈ ਬੋਧ ਨਹੀਂ, ਕਿਸੇ ਧਰਮ ਗ੍ਰੰਥ ਦਾ ਕੋਈ ਗਿਆਨ ਨਹੀਂ, ਲੇਕਿਨ ਫਿਰ ਵੀ ਅਹੰਕਾਰ ਨਾਨਕ ਤੇ ਨਰ ਅਸਲ ਖਰ ਜੋ ਬਿਨ ਗੁਣ ਗਰਭ ਗ੍ਰੰਥ, ਅਸਲੀ ਖੋਤੇ ਨੇ, ਅਹੰਕਾਰ ਦੀ ਪੰਡ ਚੁੱਕੀ ਫਿਰਦੇ ਨੇ। ਪਰ ਬੜਾ ਪ੍ਰਬਲ ਅਸਥੂਲ ਅਹੰਕਾਰ, ਪ੍ਰਗਟ ਅਹੰਕਾਰ ਤੇ ਗੁਣਾਂ ਤੇ ਹੀ ਖੜਾ ਹੁੰਦਾ ਹੈ, ਔਰ ਅਹੰਕਾਰੀ ਦੀਆਂ ਅੱਖਾਂ, ਅਹੰਕਾਰੀ ਦਾ ਮਸਤਕ, ਅਹੰਕਾਰੀ ਦੀ ਚਾਲ ਸਪਸ਼ਟ ਰੂਪ ਵਿੱਚ ਅਹੰਕਾਰ ਦੀ ਪ੍ਰਦਰਸ਼ਨੀ ਕਰਦੀ ਹੈ। ਭਗਤ ਕਬੀਰ ਕਹਿੰਦੇ ਨੇ ਚਲਤ ਕਤ ਟੇਡੇ ਟੇਡੇ, ਅਹੰਕਾਰੀ ਸਿੱਧਾ ਚੱਲ ਹੀ ਨਹੀਂ ਸਕਦਾ, ਅਗਰ ਸਿੱਧਾ ਚੱਲੇ ਤਾਂ ਉਸਦੀ ਚਾਲ ਦਾ ਪਤਾ ਨਹੀਂ ਚੱਲਦਾ, ਟੇੜਾ ਚੱਲਦਾ ਹੈ ਤਾਂ ਕਿ ਲੋਕਾਂ ਦੀਆਂ ਨਿਗਾਹਾਂ ਮੇਰੇ ਤੇ ਆਵਣ। ਨਿਰਮਾਣ ਮਨੁੱਖ ਚਾਹੁੰਦਾ ਹੈ ਮੈਂ ਪਰਮਾਤਮਾ ਦੀ ਨਿਗਾਹ ਥੱਲੇ ਆ ਜਾਵਾਂ, ਅਹੰਕਾਰੀ ਚਾਹੁੰਦਾ ਹੈ ਸਾਰਿਆਂ ਦੀਆਂ ਨਿਗਾਹਾਂ ਮੇਰੇ ਤੇ ਆਉਣ, ਸਭ ਮੈਨੂੰ ਹੀ ਦੇਖਣ। ਚਲਤ ਕਤ ਟੇਡੇ ਟੇਡੇ, ਅਸਤ ਚਰਮ ਬਿਸਟਾ ਕੇ ਮੂੰਦੇ, ਦੁਰਗੰਧ ਹੀ ਕੇ ਬੇਡੇ, ਤੂੰ ਹੈ ਕੀ? ਹੱਡੀਆਂ ਦੇ ਉੱਤੇ ਚੜਿਆ ਹੋਇਆ ਮਾਸ, ਮਾਸ ਦੇ ਉੱਤੇ ਚੜੀ ਹੋਈ ਚਰਬੀ, ਔਰ ਚਰਬੀ ਦੇ ਉੱਤੇ ਲਿਪਟੀ ਹੋਈ ਖਲੜੀ, ਹੋਰ ਕੀ ਹੈ ਤੂੰ? ਹੱਡੀਆਂ ਦਾ ਮਾਣ, ਜੋਬਨ ਜਵਾਨੀ ਦਾ ਮਾਣ, ਹੱਡੀਆਂ ਦਾ ਮਾਣ, ਮਾਸ ਦਾ ਮਾਣ, ਮਿੰਜ ਦਾ ਮਾਣ, ਔਰ ਖਲੜੀ ਦਾ ਮਾਣ, ਇਸ ਤੋਂ ਇਲਾਵਾ ਔਰ ਹੈ ਕੀ? ਇਹ ਕਾਇਆ ਤੇ ਇਤਨੀ ਨਾਪਾਕ ਹੈ, ਕੋਈ ਵੀ ਪਵਿੱਤਰ ਚੀਜ਼ ਇਸ ਨਾਲ ਛੂ ਜਾਏ ਮੈਲੀ ਹੋ ਜਾਂਦੀ ਹੈ। ਔਰ ਇਸ ਕਾਇਆ ਦਾ ਅਹੰਕਾਰ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕਰਪੂਰ ਬਹੁਤ ਸੁਗੰਧਾ ਪਰਸ ਮਾਨਕ ਦੇਹੰ ਮਲੀਣੰ, ਮਜਾ ਰੁਦਰ ਦੁਰਗੰਧਾ, ਨਾਨਕ ਅਥ ਗਰਵੇਣ ਅਗਿਆਨੜੋ। ਕਪੂਰ ਤੇ ਚੰਦਨ ਜੈਸੀਆਂ, ਫੁੱਲਾਂ ਜੈਸੀਆਂ ਪਵਿੱਤਰ ਵਸਤੂਆਂ ਮਨੁੱਖੀ ਤਨ ਨਾਲ ਛੂੰਦਿਆਂ, ਸਪਰਸ਼ ਕਰਦਿਆਂ ਮੈਲੀਆਂ ਹੋ ਜਾਂਦੀਆਂ ਨੇ। ਮਜਾ ਰੁਦਰ ਦੁਰਗੰਧਾ, ਨਾਨਕ ਅਥ ਗਰਵੇਣ ਅਗਿਆਨੜੋ, ਹੈ ਕਿ ਦੁਰਗੰਧ, ਖੂਨ, ਮਿੰਜ, ਮਾਸ, ਖਲੜੀ? ਅਗਿਆਨੀ ਐਵੇਂ ਹੀ ਤਨ ਦਾ ਅਹੰਕਾਰ ਕਰਦਾ, ਜੋ ਬੰਦਾ ਅਹੰਕਾਰ ਕਰਦਾ, ਫਿਰ ਧਨ ਦਾ ਅਹੰਕਾਰ, ਧਨਵੰਤਾ ਹੋਏ ਕਿਆ ਕੋ ਗਰਵੇ, ਜਾਂ ਸਭ ਕੁਛ ਤਿਸਕਾ ਦੀਆ ਦਰਵੇ। ਪੁਰਖਾ ਈਸ਼ਵਰ ਵਸੀਲਾ ਨਾ ਬਣੇ, ਧਨ ਕਿੱਥੇ?
ਉਸ ਦੇ ਵਸਾਹਿਲ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਔਰ ਸਭ ਤੋਂ ਵੱਡਾ ਵਸੀਲਾ ਇਹ ਤਨ, ਔਰ ਤਨ ਉਸ ਦੀ ਦੇਣ ਹੈ, ਇਹ ਦਿਮਾਗ ਉਸ ਦੀ ਦੇਣ ਹੈ, ਔਰ ਜੇ ਤਨ ਤੇ ਮਨ ਦੇ ਆਸਰੇ ਤੇ ਤੂੰ ਧਨ ਇਕੱਠਾ ਕਰ ਲਿਆ ਤਾਂ ਵਸੀਲਾ ਤੇ ਪ੍ਰਭੂ ਹੈ, ਵਸੀਲਾ ਤੇ ਪਰਮਾਤਮਾ ਹੈ। ਪਰ ਧਨ ਦਾ ਅਹੰਕਾਰ ਸਤਾ ਪ੍ਰਭਤਾ, ਇਸ ਦਾ ਅਹੰਕਾਰ ਅਗਾਂਹ ਚਲੀਏ ਤਾਂ ਅਹੰਕਾਰ ਨੂੰ ਬੈਠਣ ਵਾਸਤੇ ਕੋਈ ਗੁਣਾਂ ਦਾ ਸਿੰਘਾਸਣ ਚਾਹੀਦਾ ਹੈ। ਦਾਨ ਦਾ ਅਹੰਕਾਰ, ਗਿਆਨ ਦਾ ਅਹੰਕਾਰ, ਸੇਵਾ ਦਾ ਅਹੰਕਾਰ ਬੜੇ ਨਵੇਂ ਤੋਂ ਨਵੇਂ ਸਿੰਘਾਸਣ ਅਹੰਕਾਰ ਆਪਣੇ ਬੈਠਣ ਲਈ ਬਣਾਈਦਾ ਹੈ, ਬਣਾਈ ਜਾਂਦਾ ਹੈ, ਬਣਾਈ ਜਾਂਦਾ ਹੈ, ਬਣਾਈ ਜਾਂਦਾ ਹੈ। ਔਰ ਗੁਣਾਂ ਦੇ ਆਸਰੇ ਤੇ ਬੈਠ ਕੇ ਇਹ ਪ੍ਰਸੰਨ ਬੜਾ ਹੁੰਦਾ ਹੈ, ਕਿਉਂਕਿ ਜਗਤ ਤੋਂ ਜਸ ਮਿਲਦਾ ਹੈ, ਜਗਤ ਤੋਂ ਮਾਣ ਮਿਲਦਾ ਹੈ। ਉਹ ਮਾਣ ਇਸ ਦੇ ਅਹੰਕਾਰ ਨੂੰ ਹੋਰ ਵਧਾਉਂਦਾ ਹੈ, ਹੋਰ ਵਧਾਉਂਦਾ ਹੈ। ਦੇਖਣ ਵਿੱਚ ਆਇਆ ਧਨ ਹੈ ਤਾਂ ਧਨ ਤੇ ਅਹੰਕਾਰ ਬੈਠ ਗਿਆ ਹੈ, ਫਿਰ ਧਨ ਦਾ ਤਿਆਗ ਹੈ ਤਾਂ ਤਿਆਗ ਤੇ ਅਹੰਕਾਰ ਖੜਾ ਹੋ ਗਿਆ, ਹੁਣ ਤਿਆਗ ਦਾ ਅਹੰਕਾਰ। ਸਤਾ ਕੋਲ ਹੈ, ਸਤਾ ਦਾ ਅਹੰਕਾਰ, ਸਤਾ ਦਾ ਤਿਆਗ ਕਰ ਦਿੱਤਾ ਹੈ, ਹੁਣ ਤਿਆਗ ਦਾ ਅਹੰਕਾਰ। ਐਸਾ ਅਕਸਰ ਦੇਖਣ ਨੂੰ ਮਿਲਦਾ ਹੈ। ਪਹਿਲੇ ਜੋ ਕੋਲ ਹੈ ਉਸਦਾ ਅਹੰਕਾਰ, ਫਿਰ ਜੋ ਕੋਲ ਹੈ ਉਸਦਾ ਤਿਆਗ ਕੀਤਾ ਹੈ, ਉਸ ਤਿਆਗ ਦਾ ਅਹੰਕਾਰ। ਅਹੰਕਾਰ ਨਵੇਂ ਤੋਂ ਨਵੇਂ ਰਸਤੇ ਲੱਭਦਾ ਹੈ, ਔਰ ਅਹੰਕਾਰ ਤੋਂ ਬਚਣਾ ਔਖਾ। ਜਿਹੜਾ ਸਿੰਘਾਸਣ ਵੀ ਅਸੀਂ ਨਿਰੰਕਾਰ ਨੂੰ ਬਿਠਾਉਣ ਲਈ ਬਣਾਉਂਦੇ ਹਾਂ, ਹੰਕਾਰ ਬੈਠ ਜਾਂਦਾ ਹੈ। ਦਾਨ ਦਾ ਸਿੰਘਾਸਣ ਬੜਾ ਸੋਹਣਾ ਬਣਾਇਆ ਸੀ, ਭਗਵਾਨ ਆ ਕੇ ਬੈਠੇ, ਨਿਰੰਕਾਰ ਆ ਕੇ ਬੈਠੇ, ਹੰਕਾਰ ਆ ਕੇ ਬੈਠ ਜਾਂਦਾ ਹੈ। ਸੇਵਾ ਕਰ ਰਹੇ ਸੀ ਤਾਂ ਕਿ ਸੇਵਾ ਦੇ ਸਿੰਘਾਸਣ ਤੇ ਪ੍ਰਭੂ ਆ ਕੇ ਬੈਠੇ, ਨਹੀਂ ਅਹੰਕਾਰ ਆ ਕੇ ਬੈਠ ਗਿਆ। ਸਿਮਰਨ ਮਾਲਾ ਦੇ ਰਾਹੀਂ, ਰਸਨਾ ਦੇ ਨਾਲ ਜਪ ਦੇ ਰਾਹੀਂ ਆਰੰਭ ਕੀਤਾ, ਤਾਂ ਕਿ ਇਹ ਜਪ, ਇਹ ਮਾਲਾ ਦਾ ਫਿਰਨਾ ਪ੍ਰਭੂ ਪ੍ਰਾਪਤੀ ਦਾ ਸਾਧਨ ਬਣ ਜਾਏ। ਪਰ ਇਸ ਤੇ ਵੀ ਅਹੰਕਾਰ ਖੜਾ ਹੋ ਗਿਆ। ਅਹੰਕਾਰੀ ਨੂੰ ਦੂਸਰੇ ਤੁੱਛ ਪ੍ਰਤੀਤ ਆਉਂਦੇ ਨੇ। ਅਹੰਕਾਰੀ ਆਪਣੇ ਆਪ ਨੂੰ ਮਹਾਨ ਸਮਝਦਾ ਹੈ, ਔਰ ਕਈ ਦਫਾ ਅਹੰਕਾਰ ਇਤਨੀ ਚਰਮ ਸੀਮਾ ਤੇ ਪਹੁੰਚਦਾ ਹੈ, ਉਹਦੀ ਦ੍ਰਿਸ਼ਟੀ ਚ ਨਿਰੰਕਾਰ ਵੀ ਕੁਛ ਨਹੀਂ, ਉਹ ਸਵੈਮ ਦਾਵਾ ਕਰ ਉੱਠਦਾ ਹੈ, ਮੈਂ ਹੀ ਨਿਰੰਕਾਰ, ਮੈਂ ਹੀ ਨਿਰੰਕਾਰ ਦਾਵਾ ਕੀਤਾ ਸੀ ਹਰਨਾਕਸ਼ ਨੇ, ਮੈਂ ਪਰਮਾਤਮਾ, ਕੌਣ ਹੁੰਦਾ ਹੈ ਪਰਮਾਤਮਾ। ਦਾਵਾ ਕੀਤਾ ਸੀ ਨਮਰੂਦ ਨੇ, ਮੈਂ ਹਾਂ ਖੁਦਾ, ਕੌਣ ਹੁੰਦਾ ਹੈ ਖੁਦਾ। ਅਹੰਕਾਰੀ ਆਪਣੇ ਤੋਂ ਵੱਡਾ ਕਿਸੇ ਨੂੰ ਵੀ ਮੰਨਣ ਨੂੰ ਤਿਆਰ ਨਹੀਂ। ਇਸ ਵਾਸਤੇ ਅਹੰਕਾਰੀ ਦਾ ਸਿਰ ਝੁਕਦਾ ਹੀ ਨਹੀਂ, ਝੁਕਦਾ ਹੀ ਨਹੀਂ, ਆਕੜਿਆ ਰਹਿੰਦਾ ਸਿਰ। ਔਰ ਉਸਦੇ ਸਾਹਮਣੇ ਮਾਤਾ ਛੋਟੀ ਹੈ, ਪਿਤਾ ਛੋਟਾ ਹੈ, ਗੁਰੂ ਛੋਟਾ ਹੈ, ਪ੍ਰਭੂ ਛੋਟਾ ਹੈ, ਕੋਈ ਵੀ ਵੱਡਾ ਨਹੀਂ, ਸਿਰਫ ਉਹ ਖੁਦ ਵੱਡਾ ਬਣਦਾ ਹੈ, ਔਰ ਵੱਡਾ ਹੋ ਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਸਾਰੀ ਭੱਜ ਦੌੜ ਅਹੰਕਾਰ ਲਈ ਹੈ, ਨਿਰੰਕਾਰ ਲਈ ਨਹੀਂ। ਕਿਸ ਤਰ੍ਹਾਂ ਮੈਂ ਸਾਰੇ ਲੋਕਾਂ ਦੀਆਂ ਨਿਗਾਹਾਂ ਦਾ ਮਰਕਜ਼ ਬਣ ਜਾਵਾਂ, ਕੇਂਦਰ ਬਣ ਜਾਵਾਂ, ਹਰ ਇੱਕ ਦੀ ਨਿਗਾਹ ਮੇਰੇ ਤੇ ਟਿਕੇ, ਔਰ ਹਰ ਇੱਕ ਦਾ ਮਾਣ ਮੈਂ ਹੋ ਜਾਵਾਂ, ਮੇਰੇ ਤੇ ਮਾਣ ਕਰਨ, ਔਰ ਇਸ ਤਰ੍ਹਾਂ ਮੇਰਾ ਅਹੰਕਾਰ ਸ਼ਿਖਰ ਤੇ ਪਹੁੰਚੇ। ਸਾਰੀ ਭੱਜ ਦੌੜ ਅਹੰਕਾਰ ਦੀ ਹੈ।
ਇੰਜ ਕਹਿ ਲਈਏ ਯਾਤਰਾਵਾਂ ਤੇ ਦੋ ਹੀ ਨੇ, ਅਹੰਕਾਰ ਦੀ ਯਾਤਰਾ, ਨਿਰੰਕਾਰ ਦੀ ਯਾਤਰਾ। ਨਿਰੰਕਾਰ ਦੀ ਯਾਤਰਾ ਆਰੰਭ ਆਉਂਦੀ ਹੈ ਤੂੰ ਹੈ ਤੂੰ ਹੈ ਤੂੰ ਹੈ ਤੂੰ ਹੈ। ਅਹੰਕਾਰ ਦੀ ਯਾਤਰਾ ਆਰੰਭ ਆਉਂਦੀ ਹੈ ਮੈਂ ਹਾਂ ਮੈਂ ਹਾਂ ਮੈਂ ਹਾਂ ਮੈਂ ਹਾਂ ਮੈਂ ਹਾਂ। ਇਹ ਜਨਮ ਮਰਨ ਦਾ ਕਾਰਨ ਬਣ ਜਾਂਦੀ ਹੈ ਤੂੰ ਹੈ ਤੂੰ ਹੈ ਤੂੰ ਹੈ। ਇਹ ਜਨਮ ਮਰਨ ਨੂੰ ਮਿਟਾ ਕੇ ਪ੍ਰਭੂ ਦਾ ਰੂਪ ਬਣਾ ਦਿੰਦੀ ਹੈ, ਬੂੰਦ ਸਾਗਰ ਦੇ ਚਲੀਨ ਹੋ ਜਾਂਦੀ ਹੈ, ਈਸ਼ਵਰ ਦਾ ਰੂਪ ਹੋ ਜਾਂਦਾ ਹੈ ਮਨੁੱਖ। ਭਗਤ ਕਬੀਰ ਕਹਿੰਦੇ ਨੇ ਤੂੰ ਤੂੰ ਕਰਤਾ ਤੂੰ ਭਇਆ ਮੁਝ ਮੇ ਰਹਾ ਨਾ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖਾ ਤਤ ਤੂੰ ਤੂੰ ਹੈ ਤੂੰ ਹੈ ਤੂੰ ਹੈ। ਇਸ ਬਿਰਤੀ ਨੇ ਇਸ ਜਪ ਨੇ ਤੇਰਾ ਹੀ ਰੂਪ ਬਣਾ ਦਿੱਤਾ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੇ ਪਛਾਣੀ। ਤੂੰ ਹੈ ਤੂੰ ਹੈ ਤੂੰ ਹੈ ਇਸਨੇ ਭਗਵਾਨ ਦਾ ਰੂਪ ਬਣਾ ਦਿੱਤਾ। ਮੈਂ ਹਾਂ ਮੈਂ ਹਾਂ ਮੈਂ ਹਾਂ ਇਹ ਸ਼ੈਤਾਨ ਦਾ ਰੂਪ ਬਣਾ ਦਿੰਦਾ ਹੈ। ਸ਼ੈਤਾਨ ਹੀ ਹੈ ਉਹ ਜਿਸਦਾ ਸਭ ਕੁਛ ਅਹੰਕਾਰ ਆਸ਼ਰਿਤ ਖੜਾ ਹੈ। ਭਗਵਾਨ ਦਾ ਰੂਪ ਹੈ ਜਿਸਦੇ ਰੋਮ ਰੋਮ ਵਿੱਚ ਜਿਸਦੀਆਂ ਸਾਰੀਆਂ ਕਿਰਿਆਵਾਂ ਵਿੱਚ ਭਗਵਤ ਦੀ ਪ੍ਰਦਰਸ਼ਿਤ ਭਗਵਤ ਦੀ ਨੁਮਾਇਸ਼ ਹੋ ਰਹੀ ਹੈ, ਪਰਮਾਤਮਾ ਹੀ ਪ੍ਰਗਟ ਹੋ ਰਿਹਾ। ਸ੍ਰੀ ਰਵਿਦਾਸ ਸਹੀ ਕਹਿ ਰਹੇ ਨੇ ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਹੀ। ਜਦ ਮੈਂ ਸੀ ਤੂੰ ਨਹੀਂ ਸੀ, ਹੁਣ ਤੂੰ ਹੈ ਮੈਂ ਨਹੀਂ। ਇਹ ਤੂੰ ਤੇ ਮੈਂ ਦੋਵੇਂ ਇੱਕੋ ਸਿੰਘਾਸਣ ਤੇ ਨਹੀਂ ਬੈਠ ਸਕਦੇ। ਮਹਾਰਾਜ ਦੀ ਬਾਣੀ ਦਾ ਫਰਮਾਨ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੇ ਇੱਕ ਠਾਂ ਹੈ। ਇਹ ਮੈਂ ਤੇ ਤੂੰ ਦੋਵੇਂ ਇਕੱਠੇ ਨਹੀਂ ਰਹਿ ਸਕਦੇ, ਯਾ ਤੂੰ ਹੈ ਯਾ ਮੈਂ ਹਾਂ। ਅਹੰਕਾਰੀ ਦੀ ਸਾਰੀ ਸਾਧਨਾ ਮੈਂ ਹਾਂ ਮੈਂ ਹਾਂ, ਉਹਦੀ ਸਾਰੀ ਭੱਜ ਦੌੜ, ਉਹਦੀ ਸਾਰੀ ਕਿਰਿਆ, ਉਹਦੀ ਸਾਰੀ ਤਪੱਸਿਆ, ਉਹਦੀ ਸਾਰੀ ਮਿਹਨਤ, ਇਹ ਕਿਸ ਕਾਰਨ ਹੋ ਰਹੀ ਹੈ? ਮੈਂ ਮੈਂ ਮੈਂ ਪਰ ਵਿਨਮਰ ਮਨੁੱਖ ਦਾ ਸੰਤ ਦਾ ਸਭ ਕੁਛ ਤੂੰ ਆਸਰਿਤ ਹੈ, ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹੈ। ਉੱਥੇ ਮੈਂ ਦੀ ਕੋਈ ਚਿੰਗਾਰੀ ਨਹੀਂ ਰਹਿੰਦੀ ਜਿਸ ਵਿੱਚ ਗੁਣ ਭਸਮ ਹੋ ਜਾਂਦੇ ਨੇ, ਬਸ ਤੂੰ ਹੀ ਤੂੰ ਹੀ ਤੂੰ ਹੀ। ਇੱਕ ਆਲਮ ਦਾ ਕਹਿਣਾ ਹੈ ਅਜ ਰਾਹ ਚਨਾਰ ਅਜ ਰਾਹ ਚੋਨਾਰ ਕਿ ਸਲਾਮਤ ਨਾ ਕੁਨਤ। ਇਸ ਢੰਗ ਨਾਲ ਚੱਲ ਰਸਤੇ ਵਿੱਚ ਕਿ ਕਿਸੇ ਦਾ ਸਿਰ ਮਜਬੂਰਨ ਨਾ ਝੁਕੇ, ਇਤਨਾ ਆਕੜ ਕੇ ਨਾ ਚੱਲ। ਬਾ ਖਲਕ ਚੁਨਾ ਜ਼ੀ ਕਿ ਕਿਆਮਤ ਨਾ ਕੁਨਤ, ਖਲਕਤ ਵਿੱਚ ਇਸ ਢੰਗ ਨਾਲ ਰਹਿ ਕਿ ਤੇਰੇ ਰਹਿਣ ਦੇ ਨਾਲ ਕਿਆਮਤ ਨਾ ਹੋਵੇ। ਦਰ ਮਸਜਿਦ ਗਰ ਰਵੀ ਕੇ ਚੁਨਾ ਜ਼ੋ ਕੇ ਤੋਰਾ, ਦਰ ਪੇਸ਼ ਨਾ ਖੁਆਨੰਦ ਉਹ ਇਮਾਮਦ ਨਾ ਕੁਨਤ। ਜੇ ਕਿਧਰੇ ਇਬਾਦਤ ਕਰਨ ਨੂੰ ਤੇਰਾ ਜੀ ਕਰੇ ਤੋ ਨਮਾਜ਼ੀਆਂ ਦੇ ਪਿੱਛੇ ਹੋ ਕੇ ਨਮਾਜ਼ ਪੜ੍ਹੀ, ਕਿਧਰੇ ਅੱਗੇ ਹੋ ਕੇ ਨਹੀਂ। ਐਸਾ ਨਾ ਹੋਵੇ ਕਿ ਤੇਰੇ ਅੰਦਰ ਇਮਾਮ ਬਣਨ ਦਾ ਚਾਅ ਪੈਦਾ ਹੋ ਜਾਏ ਔਰ ਨਮਾਜ਼ ਪੜ੍ਹਦਿਆਂ ਮਸਜਿਦ ਵਿੱਚ ਵੀ ਤੂੰ ਕਹਿ ਉੱਠੇ ਕਿ ਮੈਂ ਹੀ ਸਭ ਤੋਂ ਵੱਡਾ ਮੈਂ ਹੀ ਸਭ ਤੋਂ ਵੱਡਾ। ਅਕਸਰ ਧਾਰਮਿਕ ਮੰਦਰਾਂ ਦੇ ਵਿੱਚ ਵੀ ਤੇ ਲੋਕੀ ਪ੍ਰਧਾਨਗੀ ਲੱਭਦੇ ਨੇ ਤੇ ਪ੍ਰਧਾਨ ਤੇ ਪਰਮਾਤਮਾ ਹੈ। ਜਾਂ ਫਿਰ ਜਿਸ ਦਾ ਮਿਟ ਗਿਆ ਸਾਰਾ ਅਹੰਕਾਰ ਉਹ ਪ੍ਰਧਾਨ ਹੋ ਸਕਦਾ ਹੈ। ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਂ ਕਾ ਮਿਟੇ ਅਭਮਾਨ।
ਜੋ ਸੰਗਤ ਦੇ ਚਰਨਾਂ ਦੀ ਖਾਕ ਹੋ ਗਿਆ ਮਸਤਕ ਦਾ ਤਿਲਕ ਤੇ ਫਿਰ ਉਹੀ ਬਣਦਾ ਹੈ। ਪਰ ਜੋ ਪਹਿਲੇ ਹੀ ਮਸਤਕ ਦੇ ਉੱਤੇ ਅਸਵਾਰ ਹੋ ਕੇ ਬੈਠਾ ਹੈ ਸ਼ਾਇਦ ਉਸ ਨੂੰ ਮਖਲੂਕ ਦੇ ਕਦਮਾਂ ਵਿੱਚ ਵੀ ਜੋ ਹੈ ਥਾਂ ਨਾ ਮਿਲੇ, ਪਰ ਅਹੰਕਾਰੀ ਤੇ ਸਿਰ ਤੇ ਬੈਠਣ ਦੀ ਕੋਸ਼ਿਸ਼ ਕਰਦਾ ਹੈ। ਅਹੰਕਾਰੀਆਂ ਦੇ ਆਸਣ ਸਿੰਘਾਸਣ ਲੋਕਾਂ ਦੇ ਸਿਰ ਦੇ ਉੱਤੇ ਹੀ ਹੁੰਦੇ ਨੇ। ਸਾਰੀ ਰਾਜਨੀਤੀ ਸਾਰੀ ਸਤਾ ਅਹੰਕਾਰ ਆਸ਼ਰਿਤ ਤੇ ਹੈ ਔਰ ਅਹੰਕਾਰੀ ਸਿਰਾਂ ਤੇ ਹੀ ਤੇ ਬੈਠਦਾ ਹੈ। ਕਈ ਦਫ਼ਾ ਸਿਰ ਹਿੱਲ ਜਾਂਦੇ ਨੇ ਤੇ ਥੱਲੇ ਗਿੜਦਾ ਹੈ। ਇਸ ਵਾਸਤੇ ਕਹਿੰਦੇ ਨੇ ਗਰੂਰ ਕਾ ਸਰ ਨੀਚਾ। ਆਖਿਰ ਜੋ ਲੋਕਾਂ ਦੇ ਸਿਰ ਝੁਕਾਉਣਾ ਚਾਹੁੰਦਾ ਹੈ ਇੱਕ ਦਿਨ ਇਸ ਦਾ ਸਿਰ ਨੀਵਾਂ ਹੋ ਕੇ ਰਹਿ ਜਾਂਦਾ ਹੈ, ਅਹੰਕਾਰੀ ਸ਼ਰਮਸਾਰ ਹੋ ਕੇ ਰਹਿ ਜਾਂਦਾ ਹੈ। ਇਸ ਵਾਸਤੇ ਅਹੰਕਾਰ ਪਰਮਾਤਮਾ ਦੇ ਵਿਚਕਾਰ ਇੱਕ ਬਹੁਤ ਵੱਡੀ ਦੀਵਾਰ ਹੈ, ਇੱਕ ਬਹੁਤ ਵੱਡੀ ਦੀਵਾਰ ਹੈ। ਸਾਰੀ ਧਾਰਮਿਕ ਸਾਧਨਾ ਇਸ ਦੀਵਾਰ ਨੂੰ ਤੋੜਨ ਵਾਸਤੇ ਹੈ। ਪਰ ਅਹੰਕਾਰ ਬੜਾ ਚਲਾਕ ਹੈ, ਇਹ ਧਾਰਮਿਕ ਸਾਧਨਾ ਨੂੰ ਵੀ ਆਪਣਾ ਸਿੰਘਾਸਣ ਬਣਾ ਦਿੰਦਾ ਹੈ। ਬੈਠਣਾ ਸੀ ਉਸ ਤੇ ਪ੍ਰਭੂ ਨੇ ਆਪ ਬੈਠ ਜਾਂਦਾ ਹੈ। ਤੀਰਥ ਬਰਤੇ ਅਰਦਾਨ ਕਰ।

आरद निहाले दुश्मनी बरकुन किरंजो बेशुमार आरद। दोस्ती दा बूटाला मिलाप दा बूटाला जितो खुदा दा मिलाप चाहना है जे किधरे भुलेखे नाल तो दुश्मनी दा बूटा ला भी बैठा है इसनु आज ही जड़ों पुट दे सवाए दुखां दे सोल तो इस बूटे नु होर कुछ भी नहीं लगदा। अमृत फल खाना चाहना है दोस्ती दा बूटा ला। भगत आत्मदर्शी मनुख ते सारे जहान नु मित्र बना लेंदा है। सबको मीत हम आपन की ना हम सब ना के साजन। किस तरह सारी कायनात नु उसने मित्र बना लिया पशु पक्षियां तक नु जड़ चेतन सबनु अपना मित्र बना लिया। जिंदगी ते बड़ी छोटी है दुनिया बड़ी वड्डी है सारिया नु मित्र बनाया आखिर किस तरीके नाल। गुरबाणी ढंग दसती है एक सज्जन सब सजना एक वैरी सब बात। जद उस एक नु सज्जन बना लैंदा है ते एक नाल सजनता दा जद रिश्ता जुड़दा है तो सारी अनेकता उस एक दे आसरे ते खड़ी है अनेकता भी सारी सज्जन बन के रह जांदी है। जीवन धन हो जांदा है। कहिंदे मित्रां विच जीवना स्वर्ग विच जीवना है दुश्मनां विच जीना नरक विच जीवना है। नरक ही भोग रहे ने ओ जो कहिंदे गलियां दे कख भी वैरी ने पर स्वर्ग दे चवो ने जिन्हां ने शैतान नू भी मित्र बना लिया है दुष्टां नू भी मित्र बना लिया है। सब मित्र सबको मीत हम आपन कीना पर ए युगत अहंकारी दे कोल नहीं आउंदी। अहंकारी जे अस्थूल ढंग नाल नहीं अगर उदारमिक है तो सूक्ष्म ढंग नाल चोट पहुंचावेगा। बड़ी सुंदर एक गाथा है। एक संत बैरागी जंगल देच कुटिया बना साधना देच लीन है ते साधना सारी सिर्फ अहंकार नु मारन वास्ते है और जिस दिन अहंकार मरदा है निरंकार प्रगट होंदा है। अहंकार जितने चिर तक है जन्म ते मरण चलदा है और जैसे निरंकार प्रगट होंदा है जन्म मरण मिट जांदा है। सरा साधना विच लीन ए योगी ए संत। एक राजा आया दर्शना लई तपस्या साधना दी बड़ी दूर दूर तक धुम पई। बहुत तपेश्वर है बहुत जपेश्वर है बड़ा संजमी है। राजा दर्शना लई आया है दर्शन कर राजा प्रसन्न होया है। उसने एक बड़ी कीमती मोतियां नाल जड़त पोशाक चोला भेंट कीता। भावें साधु कहन लगा हुण असी इस तरह दे चोले पहनना छड़ दिता है असी ते तन दिते सिर्फ कमली धारण कर दे। पर वो राजा कहन लगा आखिर मैं खाली हथ किस तरह जो है आप दे दर्शन करा ये नजराना है ये भेट है चलो नहीं पाना आप रख लो दे देना किसे नो। राजा ये नजराना रख के चला गया। कुछ दिना बाद इस त्यागी वैरागी साधु दा एक मित्र गूढ़ा मित्र बचपन दा दोस्त और ओ भी साधु सी ओ भी तपस्या कर रहा सी मिलन ले आया है। लालबन 10 मील दी वाट पैदल चल के ये जंगल विच संत दी कुटिया कोल पहुंचे है।
ਦੂਰੋਂ ਵੇਖ ਇਸ ਸੰਤ ਨੇ ਸਵਾਗਤ ਕੀਤਾ ਹੈ ਔਰ ਸਤਿਕਾਰ ਮਾਣ ਨਾਲ ਬਿਠਾਇਆ ਹੈ। ਰਸਮੀ ਗੁਫ਼ਤਗੂ ਤੋਂ ਬਾਅਦ ਜੋ ਭਿਕਸ਼ਾ ਤੋਂ ਭੋਜਨ ਆਇਆ ਸੀ ਉਹ ਛਕਾਇਆ। ਰਾਤ ਬੜੇ ਸੋਹਣੇ ਢੰਗ ਨਾਲ ਪ੍ਰਭੂ ਚਰਚਾ ਕਰਦਿਆਂ ਬਤੀਤ ਹੋਈ। ਸਵੇਰੇ ਇਸ ਬੈਰਾਗੀ ਸਾਧੂ ਨੇ ਕੋਈ ਤਿੰਨ ਘਰਾਂ ਵਿੱਚ ਜਾਣਾ ਹੈ, ਨਾਲ ਦੇ ਪਿੰਡ ਉਹਨਾਂ ਨੇ ਆਪਣੇ ਘਰਾਂ ਦੇ ਚਰਨ ਪਾਉਣ ਲਈ ਬੁਲਾਇਆ ਹੈ। ਇਹ ਬੈਰਾਗੀ ਸਾਧੂ ਆਏ ਹੋਏ ਮਹਿਮਾਨ ਮਿੱਤਰ ਨੂੰ ਕਹਿੰਦਾ ਹੈ ਵੀ ਇੱਥੇ ਇਕੱਲਿਆਂ ਬੈਠਿਆਂ ਤੁਸੀਂ ਤੰਗ ਹੋ ਜਾਓਗੇ, ਆਓ ਮੇਰੇ ਨਾਲ ਚਲੋ, ਮੈਂ ਤਿੰਨ ਘਰਾਂ ਵਿੱਚ ਜਾਣਾ ਹੈ, ਤੁਸੀਂ ਮੇਰੇ ਨਾਲ ਚਲੋ, ਫਿਰ ਵਾਪਸ ਆ ਜਾਂਦੇ ਹਾਂ। ਇਸ ਬੈਰਾਗੀ ਸਾਧੂ ਨੇ ਉਹ ਜੋ ਰਾਜੇ ਨੇ ਕੀਮਤੀ ਚੋਲਾ ਦਿੱਤਾ ਸੀ, ਮੋਤੀਆਂ ਨਾਲ ਜੜਤ ਬੜਾ ਖੂਬਸੂਰਤ, ਉਹ ਕੱਟ ਕੇ ਦਿੱਤਾ ਔਰ ਆਖੇ ਇਹ ਪਾ ਲਓ, ਕਸਬੇ ਦੇ ਚਲੇ ਆ, ਤੁਸੀਂ ਪਾ ਲਓ। ਉਹ ਸਾਧੂ ਕੁਝ ਬੇਨਿਆਸ, ਇਹ ਮਹਿਮਾਨ ਸਾਧੂ ਔਰ ਇਹ ਮਿੱਤਰ ਸਾਧੂ ਜੋ ਆਇਆ ਹੈ, ਰਮਜ਼ੀ ਮਨੁੱਖ, ਹਰਖ ਸੋਗ ਤੋਂ ਉੱਚਾ ਮਨੁੱਖ, ਪਹਿਨ ਲਿਆ ਉਸਨੇ ਉਹ ਚੋਲਾ, ਕੀਮਤੀ ਚੋਲਾ। ਜੈਸੇ ਦੋਵੇਂ ਕਸਬੇ ਦੇ ਅੰਦਰ ਦਾਖਲ ਹੁੰਦੇ ਨੇ, ਸਾਰਿਆਂ ਦੀ ਨਿਗਾਹਾਂ ਉਸ ਚੋਲੇ ਤੇ ਔਰ ਚੋਲਾ ਜਿਸ ਸਾਧੂ ਨੇ ਪਹਿਨਿਆ ਉਸ ਤੇ। ਦੁਖੀ ਹੋ ਗਿਆ ਬੈਰਾਗੀ ਸਾਧੂ ਹੈ, ਕੱਲ ਤੱਕ ਮੈਂ ਜਦ ਇਸ ਕਸਬੇ ਦੇ ਚ ਆਉਂਦਾ ਸੀ ਸਾਰਿਆਂ ਦੀਆਂ ਨਿਗਾਹਾਂ ਮੇਰੇ ਤੇ, ਅੱਜ ਇਹ ਨਿਗਾਹਾਂ ਫਿਰ ਗਈਆਂ ਨੇ, ਅੱਜ ਤੇ ਮੇਰੇ ਮਿੱਤਰ ਤੇ। ਚੋਲਾ ਦਿੱਤਾ ਹੈ ਲੇਕਿਨ ਅੰਦਰ ਖਿਆਲ ਆਇਆ ਹੈ, ਇਹ ਤੇ ਮੇਰੇ ਨਾਲੋਂ ਮਹਾਨ ਪ੍ਰਤੀਤ ਹੁੰਦਾ, ਸਾਰੇ ਇਸ ਨੂੰ ਪੈ ਵੇਖਦੇ ਨੇ, ਖੈਰ ਜਿਸ ਘਰ ਦੇ ਜਾਣਾ ਸੀ ਗਏ। ਆਓ ਭਗਤ ਹੋਈ, ਸਨਮਾਨ ਨਾਲ ਬਿਠਾਏ ਗਏ ਔਰ ਘਰ ਵਾਲਿਆਂ ਨੇ ਸੁਭਾਵਕ ਪੁੱਛਿਆ ਉਸ ਬੈਰਾਗੀ ਸਾਧੂ ਤੋਂ, ਇਹ ਜੋ ਨਾਲ ਆਏ ਨੇ ਇਹ ਕੌਣ ਨੇ? ਕਿਉਂਕਿ ਸਾਰੇ ਘਰ ਵਾਲੇ ਅੱਖਾਂ ਫਾੜ ਫਾੜ ਕੇ ਉਸ ਨੂੰ ਵੇਖ ਰਹੇ ਨੇ। ਸੋਹਣਾ ਚੋਲਾ ਪਹਿਨਿਆ ਹੋਇਆ, ਮੁਖੜੇ ਤੇ ਸ਼ਾਂਤੀ ਝਲਕਦੀ ਹੈ, ਨਿਰਮਾਣਤਾ ਬਿਖਰਦੀ ਹੈ, ਰਹਿਸ ਬਿਸਮਾਦ ਅੱਖਾਂ ਦੇ ਵਿੱਚ ਹੈ, ਤੋ ਸਾਰੇ ਘਰ ਵਾਲੇ ਉਸ ਤੋਂ ਪ੍ਰਭਾਵਿਤ ਨੇ, ਪੁੱਛਦੇ ਨੇ ਸੰਤ ਜੀ ਇਹ ਨਾਲ ਫੜੇ ਕੌਣ ਆਏ ਨੇ? ਦੁਖਤ ਹੋ ਕੇ ਕਹਿੰਦਾ ਮੇਰੇ ਮਿੱਤਰ ਨੇ ਕੱਲ ਆਏ ਸਨ, ਮੇਰੇ ਬਚਪਨ ਦੇ ਦੋਸਤ ਨੇ, ਸਾਧੂ ਨੇ, ਸਾਧਨਾ ਕਰਦੇ ਨੇ, ਬੜੇ ਗਿਆਨੀ ਨੇ, ਜਪੀਸ਼ਵਰ ਨੇ, ਤਪੀਸ਼ਵਰ ਨੇ, ਪਰ ਇਹ ਜਿਹੜਾ ਚੋਲਾ ਹੈ ਨਾ ਇਹ ਮੇਰਾ ਹੈ। ਹੁਣ ਇਸ ਢੰਗ ਨਾਲ ਤੇ ਤਾਰਫ ਨਹੀਂ ਕਰਾਈਦਾ, ਲੇਕਿਨ ਅਹੰਕਾਰ ਉਬਲ ਪਿਆ, ਬੁਲਵਾ ਦਿੱਤਾ ਅਹੰਕਾਰ ਨੇ, ਮੇਰਾ ਹੈ ਚੋਲਾ, ਮੇਰਾ ਹੈ। ਖੈਰ ਜਦ ਉਸ ਘਰ ਤੋਂ ਰੁਖਸਤ ਹੋਏ, ਉਸ ਮਹਿਮਾਨ ਸਾਧੂ ਨੇ ਕਿਹਾ ਮਿੱਤਰ ਤੂੰ ਕੱਪੜੇ ਪਵਾ ਕੇ ਵੀ ਮੈਨੂੰ ਨੰਗਾ ਕੀਤਾ, ਚੋਲਾ ਪਵਾ ਕੇ ਵੀ ਤੂੰ ਮੇਰੇ ਕੱਪੜੇ ਉਤਾਰੇ, ਕੋਈ ਇਸ ਤਰ੍ਹਾਂ ਤਾਰਫ ਕਰਾਈਦਾ? ਖੈਰ ਮਾਫੀ ਮੰਗਣ ਲੱਗ ਪਿਆ, ਕਹਿਣ ਲੱਗਾ ਨਹੀਂ, ਅਚਾਨਕ ਮੇਰੇ ਮੂੰਹ ਇਹ ਬੋਲ ਨਿਕਲ ਗਏ, ਤੁਸੀਂ ਬੁਰਾ ਨਾ ਮਨਾਓ, ਬੁਰਾ ਨਾ ਮਨਾਓ, ਦੂਸਰੇ ਘਰ ਗਏ।
دوسرے گھر والے دی وی نگاہ اس سادو تے اکھاں دے چرمز ہے، بسمات ہے، چہرے تے شانتی ہے، اور سب تو وڈی گل جس تو یہ گھر والے پربھاوت ہو رہے ہیں، اتنا قیمتی چولا، اتنا سندر چولا۔ تو دوسرے گھر والے نے بھی یہی پوچھے، سنت جی یہ نال کون مہاتما آئے نے، یہ کون نے؟ تو ایک دم بول پے، میرے بچپن دے دوست نے، بال سکھا نے، اور سادھو نے، تپسیا کر دے نے، گیانی نے۔ رہ گئی اس چولے دی گل، یہ چولا میرا نہیں ہے، میرا نہیں ہے، اس دے وچ ہی وہ کہہ گیا ہے، میرا ہے، میرا ہے، میرا ہے۔ خیر اس گھر تو جیوں نکلے، یہ بیراگی سادھو پھر معافی منگدا ہے، مترا مینوں اس طرح بھی نہیں کہنا چاہیے سی، پر نکل گئی ہے گل، تو سہن کر لے، برداشت کر لے، ہوں میں نہیں کہاں گا۔ تیسرے گھر گئے، آؤ بھگت ہوئی، بٹھائے گئے، پر وہ چولا تیسرے گھر دے بھی سارے منکھاں نوں پربھاوت کر رہے ہیں، نر ناری بچے سب پربھاوت اسے سادھو نوں دیکھ رہے ہیں۔ سواوک پوچھ رہے ہیں، سنت جی یہ نال کون آئے نے، یہ کہڑے سنت نے؟ تو ہن تعارف کراندا ہے، میرے بال سکھا متر نے، جپیشور نے، تپیشور نے، گیانی پرش نے، پر رہ گئی انہاں کپڑیاں دی گل، اس چولے دی، میں اس دی گل نہیں کرنی۔ نہ گل کر کے بھی کر گیا، جد اس تیسرے گھر تو رخصت ہوئے، کٹیا چ پہنچے، اس مہمان سادھو نے، اس دوست سادھو نے چولا اتار کے اگے رکھ دیتا، آکھیا تین دفعہ تو ننگا کیتا ہے، اے لے اپنا چولا، ہن چوتھی دفعہ میں آپ ہی اتار دینا، تین دفعہ تو اتروایا ہے، تین دفعہ تو نگن کیتا ہے۔ اہنکاری اپنے متر دا بھی مان سنمان برداشت نہیں کر سکتا، اہنکاری اپنے گرو دی مہانتا بھی برداشت نہیں کر سکے گا، وہ متر نو چھپائے گا، ماں باپ گڑوان نے تے انہاں نو پچھے سٹے گا۔ ودیا گرو ہے یا ادھیاتم گرو ہے، اس نو بھی ہنکاری چھپان دی کوشش کرے گا، پچھے سٹے گا۔ مہاراج دی بانی بڑا سندر فرمان کر دیئے، جو گرو گوپے آپنا تے نر برے آری، یہ بڑے برے پرش ہوندے نے ہنکاری، گرو نو بھی چھپاندے نے، کیوں؟ پھر میری میں، میرا وڈپنا پھر کتھے؟ تو یہ متر نو چھپاندے نے، پتر نو چھپاندے نے، اگر گنوان ہے ماں باپ نو پچھے سٹدے نے، صرف اپنے آپ نو ہی اگے کرنا انہاں دی زندگی دا لکش ہے، اور یتن کوشش اے بھی ہوندی ہے رب نو بھی پچھے سٹیے، پرماتما نو بھی پچھے سٹیے۔ اور ناکش نے پچھے سٹن دی کوشش کیتی سی، نمرود نے کہہ دیتا سی کون ہوندا ہے خدا، میں خود خدا ہوں۔ تو اہنکار اپنے تو وڈا کسے نو بھی نہیں من سکدا، اہنکار جیمدا ہے میں آشرت، تو تے بالکل بھول جاندا ہے۔ ایک اردو شاعر نے بڑی سندر نظم لکھی ہے، بکرے دے بول نو اگے کر کے، تے بکرے دا بول ہے میں میں میں، اسے نو آدھار بنا کے اس شاعر نے بڑی سندر کلپنا کیتی ہے۔
فخر بکرے نے کیا بس میرے سوا کوئی نہیں.

ਇਹ ਲਈ ਇਹ ਆਂਦਰਾਂ ਰਹਿ ਗਈਆਂ, ਸੁੱਟ ਦਿੱਤੀਆਂ ਗਈਆਂ, ਬਾਕੀ ਤੇ ਸਭ ਕੁਝ ਕੰਮ ਆ ਗਿਆ। ਖਲ ਕੰਮ ਆ ਗਈ, ਮਾਸ ਕੰਮ ਆ ਗਿਆ, ਹੱਡੀਆਂ ਵੀ ਪਿਸ ਗਈਆਂ ਕੰਮ ਵਿੱਚ ਵਰਤੀਆਂ, ਕੇਵਲ ਆਂਦਰਾਂ ਬਚ ਗਈਆਂ। ਇਹ ਨਦਾਫ ਚੁੱਕ ਕੇ ਲੈ ਗਿਆ ਜੋ ਰੂਈ ਪਿੰਜਦੇ ਨੇ ਧੁਨਕੀ ਦੇ ਨਾਲ, ਔਰ ਧੁਨਕੀ ਦੀ ਜਿਹੜੀ ਤੰਦ ਲਾਈ ਜਾਂਦੀ ਹੈ ਉਹ ਬੱਕਰੇ ਦੀ ਆਂਤ ਆਉਂਦੀ ਹੈ, ਆਂਦਰ ਆਉਂਦੀ ਹੈ। ਲੈ ਗਿਆ ਨਦਾਫ ਉਸੇ ਧੁਨਕੀ ਬਣਾਉਣ ਕੇ ਲਈ, ਇਹ ਆਂਦਰਾਂ ਹੀ ਰਹਿ ਗਈਆਂ ਸਨ।

समा तेरे कोल कराई जा रहे है और इस सब कुछ तो इस तरह करदा पे है जैसे भाई देच फड़िया कोई पंछी फड़फड़ांदा है, जैसे जाल देच फड़िया फसिया होया कोई पंछी फड़फड़ांदा है तड़पदा है। तो इस तरह मनुख दिन नो तड़प रहा है, रात नो तड़प रहा है, जो कुछ कर रहे है बंधन नहीं बंधन, जो कुछ कर रहे है मजबूरी ही मजबूरी, समा खिंच के इस तो सब कुछ कराई जा रहे है। इस वास्ते भारत दा धार्मिक अध्ययन करता, धर्म दी गहराइयां च जान वाला, उसने परमात्मा नु एक नाम दिता है अकाल। परमात्मा दी दुनिया च समा नहीं है, वक्त नहीं है, उत्थे वक्त है ही नहीं, संसार काल है, निरंकार अकाल है। जो संसार विच जी रहा है काल विच जी रहा है, और जो अकाल नाल सुरत जोड़ बैठा है उते संसार तो उच्चा उठ गया, काल तो उच्चा उठ गया। विद्वाना ने समय दियां तीन धारावां मनियां ने, समय नूं तीन हिस्सियां विच वंडिया है, भूत भविष्य वर्तमान, माजी हाल मुस्तकबिल। मनुख जी रहा है समय दियां इन्हां ही तिन्नां धारावां दे। जद मनुख कहिंदा है मेरा मन टिक नहीं रहा तो किथे चला गया, चला गया भूतकाल दे, चला गया भविष्य दे। मनुखी मन दी आदत है कदी भविष्य दी चिंता दे जीवना, कदी भूतकाल दियां यादां दे जीवना। भूतकाल बहुत लंबा है, बहुत लंबा है, बहुत लंबा है। मनुख दा पिछोकड़ बहुत लंबा है, बहुत लंबा है, बहुत लंबा है। मनुख दी जीवन यात्रा पिछोकड़ बहुत लंबी है, बहुत लंबी है। एक धमाका होया सी ब्रह्मंड दे, एक शब्द होया सी, फिर धुंध बनी, पानी बनिया, ठोस जीवन बनिया, वनस्पति पशु पक्षी सहजे सहजे ए विकास चलदा रहा। अनंत काल तो बाद ए जीवन मिलिया जिसनु मनुख कहंदे आ। तो भूतकाल बहुत लंबा है, बहुत लंबा है, बहुत लंबा है, क्योंकि असी कदों तो हाँ ये नाप ही नहीं सकते। बल्कि भाई साहब भाई नंद लाल ते ऐसा कहंदे ने, नबूद हेच निशान हांजे जमीनो आसमा, कि शौके यादे तो आउर्द दर वजूद मरा। जमीन ते आसमान दा नामो निशान नहीं सी, नहीं सी। हे गुरु हे प्रभु मैं ते उदों दा यात्रा दे चां, पड़ाव ते बड़े आए मंजिल नसीब नहीं हुई। रस्ते च वक्ती विश्राम करन लई थावां ते आईयां, सदीवी सुख सदीवी विश्राम ओ ते मंजिल ते लबना सी, मंजिल ते मिली नहीं। तो भूतकाल बहुत लंबा है, बहुत लंबा है, बहुत लंबा है। भविष्य नु बहुत लमकाया जा सकता है, बहुत लमकाया जा सकता है। मनुख दियां इच्छावां, मनुख दियां वासनावां, मनुख दियां कामनावां नु नापिए तोलिए, इन्हां कामनावां विच ते सैकड़े नहीं लखां जिंदगियां जीवियां जा सकदियां ने। इतनी कामना
इतनी इच्छा, इतनी प्रबल वासना, इतनी ख्वाहिशा, ये इस छोटी जी जिंदगी लई बोझ ने, बहुत ज्यादा ने, बहुत ज्यादा ने। जिंदगी छोटी, ख्वाहिश बहुत लंबी, बहुत लंबी, बहुत लंबी। जीवन सीमित है, कामनावां सीमित नहीं ने, वासनावां सीमित नहीं ने, असीम ने। जीवन सीमा विच कामना असीम, वासना असीम, इच्छावां असीम। इस वास्ते मनुख नो समा चाहिदा है, अस्थान चाहिदा है, तो भविष्य बहुत लंबा है, बहुत लंबा है, बहुत लंबा है। भूतकाल बहुत लंबा है, बहुत लंबा है, बहुत लंबा है। एक तीसरा समय जिसनों कहते हैं वर्तमान, वर्तमान कितना होवेगा, वर्तमान में किस तरह नापी है। असीम है भूतकाल, असीम है भविष्य, और मनुख इना दोहां विच जीवदा है। जैसे पंजाबी दे संत कवि भाई साहब भाई वीर सिंह जी कहते ने, बीत गई दी याद पई हड्डां नू खावे, आउण वाले दा सहम पिया मन नू तड़फावे। जो समा लंघ है उस दियां यादां मेरियां हड्डियां खा रही ने, खा रही ने। जो समा आण वाला है उदी चिंता मैनू जला रही है, जला रही है। भविष्य दी चिंता जला रही है, भूतकाल दियां यादां खा रही ने, खा रही ने। इंज मनुख कदी भविष्य विच जल रहा हुंदा है, कदी भूतकाल विच खाया जा रहा हुंदा है, मिटदा जा रहा है। वर्तमान एक इन्ना का है, वर्तमान बहुत छोटा है, बहुत छोटा है, बहुत छोटा है। वर्तमान दी सीमा है, इस वास्ते वर्तमान विच कोई जीवदा नहीं, और वर्तमान विच जो टिक गया उसे नु योगी कहंदे आ, उसे नु असी संत कहंदे आ, उसे नु असी भगत कहंदे आ, उसे नु ही आत्मदर्शी कहंदे आ। पर फिर भी ना पिए वर्तमान किन्ना का है। धन गुरु गोविंद सिंह जी महाराज दे अनन भगत भाई साहब भाई नंद लाल इसनु नापते ने, वर्तमान किन्ना का है। यकदम बखेशरा न बुरदम के कीसतम, ऐ वाय नकदे जिंदगी रायगा गुजस्त। वर्तमान ते एक दम है, एक दम, एक क्षण, एक सेकंड, एक दम। इह एक दम जो मुंह दे चै नकद है, कोल है, नकद है। भविष्य दे दम उधार ने, पता नहीं आवने ने के नहीं, मिलने ने के नहीं। भूतकाल दम खर्च हो गया, दम ते लंग गए, उते वर्त ले, उते खर्च हो गए। भविष्य दे दम उधार ने, पता नहीं आवने ने के नहीं, नकद ते है ओही दम जो मुंह दे च है। यकदम बहेश रान बुरदम के कीसतम, एक दम दी मैं विचार ना कीती, एक ही है। दम दम करके मेरी जिंदगी रायगा चली गई, व्यर्थ चली गई। यकदम बखेश रान बुरदम के कीसतम, ऐ वाय नकदे जिंदगी रायगा गुजस्त। एक दम जो नकद से इन्हों मैं खर्च कीता, गुजरे हुए
ਦਮਾਂ ਦੀ ਯਾਦ ਵਿੱਚ, ਖਰਚ ਹੋਏ ਦਮਾਂ ਦੀ ਯਾਦ ਵਿੱਚ, ਇਕਦਮ ਜੋ ਮੇਰੇ ਮਨ ਵਿੱਚ ਸੀ ਵਰਤਮਾਨ ਨਕਦ, ਇਹਨੂੰ ਮੈਂ ਬਤੀਤ ਕੀਤਾ ਆਉਣ ਵਾਲੇ ਦਮਾਂ ਦੀ ਚਿੰਤਾ ਵਿੱਚ। ਤੋ ਇਸ ਤਰ੍ਹਾਂ ਯਾਦਾਂ ਭੂਤਕਾਲ ਦੀਆਂ, ਚਿੰਤਾਵਾਂ ਭਵਿਸ਼ ਦੀਆਂ, ਵਰਤਮਾਨ ਵਿੱਚ ਤੇ ਕੋਈ ਜੀਵਦਾ ਹੀ ਨਹੀਂ, ਵਰਤਮਾਨ ਹੈ ਇਕਦਮ। ਸ਼ਾਇਦ ਇਸ ਵਾਸਤੇ ਹੀ ਦੁਨੀਆਂ ਭਰ ਦੇ ਮਹਾਂਪੁਰਸ਼ਾਂ ਨੇ ਕਿਹਾ, ਪਰਮਾਤਮਾ ਜਦ ਮਿਲਦਾ ਹੈ ਇੱਕ ਛਣ ਵਿੱਚ ਮਿਲਦਾ, ਇੱਕ ਛਣ ਵਰਤਮਾਨ, ਇੱਕ ਸੈਕਿੰਡ, ਇੱਕ ਚਿੱਤ ਜੈ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਟੁਕਦਮ ਕਰਾਰੀ ਜੋ ਕਰੇ, ਹਾਜ਼ਰ ਹਜ਼ੂਰ ਖੁਦਾ ਹੈ, ਉਸ ਦਮ ਦੇ ਚ ਹੀ ਆਪਣੇ ਆਪ ਨੂੰ ਰੋਕ ਲਵੇ। ਉਹ ਇੱਕ ਦਮ ਜੋ ਨਕਦ ਹੈ ਉਸਦੇ ਵਿੱਚ ਹੀ ਮਨੁੱਖ ਬੈਠ ਜਾਏ, ਹਾਜ਼ਰ ਹਜ਼ੂਰ ਖੁਦਾ ਹੈ। ਇਸੇ ਨੂੰ ਮਹਾਨ ਸੂਫੀ ਸੰਤ ਬਾਬਾ ਫਰੀਦ ਨੇ ਇੰਜ ਬਿਆਨ ਕੀਤਾ ਹੈ, ਆਜ ਮਿਲਾਵਾ ਸ਼ੇਖ ਫਰੀਦ, ਤਾਕ ਮਕੂੰਜਣੀਆਂ ਮਨੋ ਮਚਿੰਦਣੀਆਂ। ਜਿਸ ਨਾਲ ਮਨ ਮਛਰਦਾ ਹੈ, ਜੇ ਤੂੰ ਕਿਧਰੇ ਰੋਕ ਸਕੇ, ਜੇ ਕਿਧਰੇ ਭੂਤਕਾਲ ਦੀਆਂ ਯਾਦਾਂ ਨੂੰ ਮਿਟਾ ਸਕੇ, ਜੇ ਕਿਧਰੇ ਭਵਿਸ਼ ਦੀ ਚਿੰਤਾਵਾਂ ਨੂੰ ਤੂੰ ਜਲਾ ਸਕੇ, ਹੁਣੇ ਹੀ ਖੁਦਾ ਤੇ ਪ੍ਰਗਟ, ਪ੍ਰਭੂ ਤੇ ਪ੍ਰਗਟ। ਪਰ ਵਰਤਮਾਨ ਵਿੱਚ ਪਹੁੰਚਣ ਲਈ ਤੇ ਬੜੀ ਸਾਧਨਾ, ਬੜੀ ਤਪੱਸਿਆ। ਵਰਤਮਾਨ ਦੇ ਚ ਹੀ ਭਗਵਾਨ ਪ੍ਰਗਟ ਆਉਂਦਾ ਹੈ, ਵਰਤਮਾਨ ਦੇ ਚ ਹੀ ਪ੍ਰਭੂ ਦੀ ਝਲਕ ਮਿਲਦੀ ਹੈ। ਸ਼ਾਇਦ ਇਸੇ ਵਾਸਤੇ ਮਹਾਨ ਦਾਰਸ਼ਨਿਕ ਔਰ ਗੁਰਮਤ ਦੇ ਮਹਾਨ ਗਿਆਤਾ ਤਤਵੇਤਾ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਦਾ ਫਰਮਾਨ, ਵਰਤਮਾਨ ਵਿੱਚ ਵਰਤਦਾ ਹੋਵਨਹਾਰ ਸੋਈ ਪਰਵਾਣਾ। ਗੁਰਮੁਖ ਤੇ ਵਰਤਮਾਨ ਵਿੱਚ ਜੀਵਦਾ ਇੱਕ ਛਣ ਵਿੱਚ, ਔਰ ਉਸ ਵਿੱਚ ਜੋ ਕੁਛ ਹੋ ਜਾਏ ਹੋ ਗਿਆ ਕਬੂਲ ਪ੍ਰਵਾਨ, ਔਰ ਜੋ ਹੋ ਗਿਆ ਕਬੂਲ ਹੈ ਪ੍ਰਵਾਨ ਹੈ। ਸਮਝ ਲਓ ਇਹ ਜੋ ਹੋ ਗਿਆ ਉਸ ਤੋਂ ਉੱਚਾ ਉੱਠ ਗਿਆ, ਇਹ ਤੇ ਸੰਸਾਰ ਤੋਂ ਉੱਚਾ ਉੱਠ ਗਿਆ। ਕਿਉਂਕਿ ਸੰਸਾਰ ਵਿੱਚ ਦੁੱਖ ਹੈ, ਸੁੱਖ ਹੈ, ਹਾਸੇ ਨੇ, ਰੋਣੇ ਨੇ, ਜਨਮ ਹੈ, ਮਰਨ ਹੈ, ਨਫਾ ਹੈ, ਨੁਕਸਾਨ ਹੈ। ਸੰਸਾਰ ਵਿੱਚ ਤੇ ਇੱਜ਼ਤ ਹੈ, ਬੇਇੱਜ਼ਤੀ ਹੈ, ਤੰਦਰੁਸਤੀ ਹੈ, ਬਿਮਾਰੀਆਂ ਨੇ, ਸੁਆਪਣ ਹੈ, ਕਰੋਪਤਾ ਹੈ। ਉੱਚਾ ਉੱਠ ਗਿਆ ਇੱਕਦਮ ਵਿੱਚ, ਜਦ ਟਿਕਿਆ ਤੋ ਇੱਕ ਪ੍ਰਗਟ ਹੋਇਆ, ਦੋ ਮਿਟ ਗਏ, ਦੋ ਮਿਟ ਗਏ, ਸੰਸਾਰ ਮਿਟ ਗਿਆ, ਇੱਕ ਪ੍ਰਗਟ ਹੋ ਗਿਆ, ਨਿਰੰਕਾਰ ਪ੍ਰਗਟ ਹੋ ਗਿਆ। ਤੋ ਇੱਕ ਤੇ ਇੱਕ ਦਮ ਦੇ ਚ ਹੀ ਪ੍ਰਗਟ ਹੋਵੇਗਾ। ਬਹੁਤੇ ਦਮ ਜੋ ਖਰਚ ਹੋ ਗਏ ਨੇ ਉਹਨਾਂ ਦੀ ਯਾਦ ਵਿੱਚ ਪਰਮਾਤਮਾ ਕਿੱਥੇ? ਉਹਨਾਂ ਦਮਾਂ ਦੀ ਯਾਦ ਵਿੱਚ ਤੇ ਕੁਝ ਦੁੱਖ ਹੋਣਗੇ, ਕੁਝ ਸੁੱਖ ਹੋਣਗੇ। ਬੈਠਾ ਹੁੰਦਾ ਹੈ ਮਨੁੱਖ ਯਾਦਾਂ ਵਿੱਚ, ਕਦੀ ਦੁੱਖ ਦੀਆਂ ਯਾਦਾਂ, ਕਦੀ ਸੁੱਖ ਦੀਆਂ ਯਾਦਾਂ, ਕਦੀ ਮਿਲਾਪ ਦੀਆਂ ਯਾਦਾਂ, ਕਦੀ ਵਿਛੋੜੇ ਦੀਆਂ ਯਾਦਾਂ, ਕਦੀ ਸੰਤਾਪ ਦੀਆਂ ਯਾਦਾਂ, ਕਦੀ ਮਿਲਾਪ ਦੀਆਂ ਯਾਦਾਂ, ਇਸ ਵਿੱਚ ਜੀ ਰਿਹਾ ਹੁੰਦਾ ਹੈ। ਜਾਂ ਫਿਰ ਭਵਿਸ਼ ਦੀ ਚਿੰਤਾਵਾਂ ਦੇ ਜੀ ਰਿਹਾ ਹੁੰਦਾ ਹੈ, ਇਹ ਮਿਲਣਾ ਵੀ ਹੈ ਕਿ ਨਹੀਂ, ਕਾਮਯਾਬ ਵੀ ਹੋਵਾਂਗਾ ਕਿ ਨਹੀਂ, ਨਫਾ ਹੋਵੇਗਾ ਕਿ ਨਹੀਂ। ਭਵਿਸ਼ ਦੀ ਚਿੰਤਾ ਇਸ ਤਰ੍ਹਾਂ ਦੁਬਦਾ ਵਿੱਚ ਡੁਬੋਈ ਰੱਖਦੀ ਹੈ। ਭਵਿਸ਼ ਦੀ ਚਿੰਤਾ ਵਿੱਚ ਮਨੁੱਖ ਦੁਫਾੜ ਹੋਇਆ ਬਣਿਆ ਰਹਿੰਦਾ ਹੈ। ਇੱਕ ਦਮ ਵਿੱਚ ਤੇ ਭਵਿਸ਼ ਮਿਟ ਜਾਂਦਾ ਹੈ, ਇੱਕ ਦਮ ਵਿੱਚ
ਤੇ ਭੂਤ ਕਾਲ ਮਿਟ ਜਾਂਦਾ ਹੈ। ਇੱਕ ਦਮ ਦੇ ਵਿੱਚ ਤੇ ਇੱਕ ਪ੍ਰਗਟ ਹੋ ਜਾਂਦਾ ਹੈ, ਉਹ ਇੱਕ ਆਨੰਦ ਸਰੂਪ, ਉਹ ਇੱਕ ਆਨੰਦਮਈ। ਇਸ ਵਾਸਤੇ ਗੁਰਬਾਣੀ ਨੇ ਭਵਿਸ਼ ਨੂੰ ਜਾਲ ਕਹਿ ਦਿੱਤਾ ਹੈ, ਭੂਤਕਾਲ ਨੂੰ ਜਾਲ ਕਹਿ ਦਿੱਤਾ ਹੈ। ਔਰ ਭੂਤਕਾਲ ਤੇ ਭਵਿਸ਼, ਇੱਕ ਗੁਜ਼ਰੇ ਹੋਏ ਦਿਨ, ਆਉਣ ਵਾਲੇ ਦਿਨ, ਔਰ ਦਿਨ ਦਿਨ ਕਰਕੇ ਦਿਨ ਭੂਤਕਾਲ ਬਣਦੇ ਜਾ ਰਹੇ ਨੇ, ਦਿਨ ਭਵਿਸ਼ ਦੀਆਂ ਚਿੰਤਾਵਾਂ ਦਾ ਰੂਪ ਧਾਰਨ ਕਰਦੇ ਜਾ ਰਹੇ ਨੇ। ਤਾਂ ਸਮੇਂ ਨੂੰ ਨਾਪਣ ਦਾ ਢੰਗ ਦਿਨ ਤੇ ਰਾਤ ਇੱਥੇ ਜਾਲ ਬਣ ਕੇ ਮਨੁੱਖ ਨੂੰ ਫਸਾ ਰਹੇ ਨੇ। ਜਾਲੀ ਰਹਿਣ ਜਾਲ ਦਿਨ ਹੋਆ, ਜੇਤੀ ਘੜੀ ਫਾਈ ਤੇਤੀ, ਰਸ ਰਸ ਚੋਗ ਚੁਗੇ ਨਿਤ ਫਾਸੇ, ਛੂਟ ਸਮੂੜੇ ਕਵਨ ਗੁਣੇ। ਦੱਸ ਤੇ ਸਹੀ ਕਿਵੇਂ ਛੁੱਟੇਗਾ ਇਸ ਜਾਲ ਤੋਂ। ਤੂੰ ਸਤਿਗੁਰ ਦੀ ਬਾਣੀ ਡੰਗ ਵੀ ਦੱਸਦੀ ਹੈ, ਕਾਲ ਜਾਲ ਜਮ ਜੋ ਨਾ ਸਾਕੇ, ਸੱਚ ਕਾ ਪੰਥਾ ਥਾਟਿਓ। ਸੱਚ ਤੇ ਵਰਤਮਾਨ ਹੈ, ਸੱਚ ਤੇ ਇੱਕ ਛਣ ਦੇ ਚ ਹੈ, ਸੱਚ ਤੇ ਇੱਕ ਸੈਕਿੰਡ ਦੇ ਚ ਹੈ, ਔਰ ਉਹੀ ਇੱਕ ਸੈਕਿੰਡ, ਉਹੀ ਇੱਕ ਛਣ, ਉਹੀ ਇੱਕ ਦਮ ਸੱਚ ਹੈ। ਲੰਘ ਗਏ ਦਮ ਝੂਠ ਨੇ, ਆਉਣ ਵਾਲੇ ਦਮ ਝੂਠ ਨੇ। ਇੱਕ ਛੋਟੀ ਜਿਹੀ ਗਾਥਾ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਗੰਮੀ ਮੌਤ ਦੇ ਵਿੱਚ ਬੈਠੇ ਤੇ ਮਰਦਾਨੇ ਨੂੰ ਕਹਿੰਦੇ ਨੇ, ਮਰਦਾਨਿਆ ਤੈਨੂੰ ਆਪਣੇ ਜੀਵਨ ਦਾ ਕਿੰਨਾ ਕੁ ਭਰੋਸਾ ਹੈ, ਕਿਤਨਾ ਤੱਕ ਤੂੰ ਜੀਵਨ ਦੀ ਲਾਲਸਾ ਰੱਖਦਾ ਹੈ, ਉਮੀਦ ਰੱਖਦਾ ਹੈ, ਭਰੋਸਾ ਰੱਖਦਾ ਹੈ। ਸਤਿਗੁਰ ਦੀ ਸੰਗਤ ਕਾਲ ਮਿਟਿਆ ਤੇ ਨਹੀਂ ਮਰਦਾਨੇ ਦੀ ਦੁਨੀਆਂ ਚ, ਅਜੇ ਕਾਲ ਛੋਟਾ ਜ਼ਰੂਰ ਹੋ ਗਿਆ। ਸਮਾਂ ਮਿਟਿਆ ਤੇ ਨਹੀਂ, ਸਮਾਂ ਛੋਟਾ ਹੋ ਗਿਆ। ਕਹਿੰਦਾ ਪਾਤਸ਼ਾਹ, ਸੌ ਕਦਮ ਤੱਕ ਚਲਾ, ਅੱਗੇ ਦਾ ਮੈਨੂੰ ਕੋਈ ਭਰੋਸਾ ਨਹੀਂ, ਅਗਲਾ ਕਦਮ ਮੈਂ ਉੱਠ ਸਕਾਂਗਾ ਕਿ ਨਹੀਂ। ਤੋ ਕਮ ਸੇ ਕਮ 200-300 ਦਮਾਂ ਦਾ ਤੇ ਮਰਦਾਨੇ ਨੂੰ ਭਰੋਸਾ ਹੈ, ਇਤਨੇ ਦਮ ਤੇ ਮੈਂ ਲੈ ਸਕਦਾ। ਬਾਲੇ ਨੂੰ ਪੁੱਛਦੇ ਨੇ, ਬਾਲਿਆ ਤੂੰ ਦੱਸ। ਤੋ ਬਾਲਾ ਕਹਿੰਦਾ ਪਾਤਸ਼ਾਹ, ਮਰਦਾਨੇ ਨੂੰ ਸੌ ਕਦਮਾਂ ਦਾ ਭਰੋਸਾ ਹੋਵੇਗਾ, ਮੈਂ ਤੇ ਇੱਕੋ ਹੀ ਕਦਮ ਦੇ ਭਰੋਸੇ ਜੀ ਰਿਹਾ, ਇੱਕ ਕਦਮ ਜੋ ਪੁੱਟਿਆ ਪਤਾ ਨਹੀਂ ਦੂਸਰਾ ਕਦਮ ਪੁੱਟ ਸਕਾਂਗੇ ਤੇ ਨਹੀਂ। ਤੋ 3-4 ਦਮਾਂ ਦਾ ਭਰੋਸਾ, ਸਮਾਂ ਬਹੁਤ ਸੀਮਤ ਹੋ ਗਿਆ, ਸਮਾਂ ਬਹੁਤ ਛੋਟਾ ਹੋ ਗਿਆ, ਕਾਲ ਬਹੁਤ ਛੋਟਾ ਹੋ ਗਿਆ, 3-4 ਦਮ। ਦੋਵੇਂ ਹੱਥ ਜੋੜ ਕੇ ਪੁੱਛਦੇ ਨੇ ਧੰਨ ਗੁਰੂ ਨਾਨਕ ਦੇਵ ਜੀ ਨੂੰ, ਪਾਤਸ਼ਾਹ ਤੁਹਾਨੂੰ ਕਿੰਨਾ ਕੁ ਭਰੋਸਾ ਹੈ, ਤੁਹਾਡੇ ਭਰੋਸੇ ਨਾਲ ਸਾਡਾ ਬੋਧ ਵਧੇ, ਸਾਡਾ ਗਿਆਨ ਵਧੇ, ਤੁਹਾਨੂੰ ਕਿੰਨਾ ਕੁ ਭਰੋਸਾ ਹੈ ਦੱਸੋ। ਸਾਹਿਬ ਕਹਿੰਦੇ ਨੇ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੌਤ ਨਾ ਜਾਣ। ਇੱਕਦਮ ਜੋ ਮੂੰਹ ਦੇ ਚ ਹੈ, ਬਸ ਇਸੇ ਤੇ ਯਕੀਨ ਹੈ, ਇੰਨਾ ਕੁ ਭਰੋਸਾ ਹੈ ਇੱਕਦਮ ਦਾ, ਬਾਕੀ ਦਾ ਕੋਈ ਭਰੋਸਾ ਨਹੀਂ, ਬਾਕੀ ਦੀ ਕੋਈ ਉਮੀਦ ਨਹੀਂ। ਔਰ ਜਿੱਥੇ ਸੁਰਤ ਇੱਕਦਮ ਦੇ ਚ ਡਿੱਗ ਗਈ, ਉੱਥੇ ਇੱਕ ਪ੍ਰਗਟ ਹੋ ਗਿਆ। ਜਿੱਥੇ ਮਨ ਇੱਕਦਮ ਦੇ ਚ ਟਿਕ ਗਿਆ, ਮਨ ਮਿਟ ਗਿਆ, ਵਿਚਾਰ ਖੋ ਗਏ, ਉੱਥੇ ਇੱਕ ਨੂੰ ਪ੍ਰਗਟ ਹੋਣ ਲਈ ਅਸਥਾਨ ਮਿਲ ਗਿਆ, ਜਗ੍ਹਾ ਮਿਲ ਗਈ,
जद भविष्य दी चिंता बहुत लंबी होवे, भूतकाल दियां यादां असीम आवन, सच नूं प्रगट होण लई थां नहीं मिलदी। सच ते वर्तमान विच प्रगट आउंदा है, और जैसे सच प्रगट आउंदा है सुरत एकदम विच टिकदी है, काल खो जांदा है अकाल प्रगट हो जांदा है, काल मिट जांदा है अकाल प्रगट हो जांदा है। धन गुरु गोबिंद सिंह जी महाराज ते कहंदे ने, सब समय दा तमाशा सब काल दा तमाशा, क्या छोटे क्या वड्डे, क्या आम साधारण क्या देवी देवते, सब काल विच जी रहना। काल पाए ब्रह्मा बप दरा, काल पाए शूजू अवतरा, काल पाए कर बिसन प्रकाशा, सकल काल का किया तमाशा। सब समय दा तमाशा, सब इस काल विच जी रहे ने। ब्रह्मे जैसा महान दार्शनिक, विष्णु जैसा महान सतोगुणी, शिव जी जैसा महान तपेश्वर जपेश्वर, पर काल विच जी रहे, समय विच जी रहे। अजे समा मिटिया नहीं, अजे काल मिटिया नहीं, अजे काल मौजूद है, काल विच जीविया जा रहे। इस वास्ते गुरबाणी ने परमात्मा दा नाम रखिया अकाल। वो मूर्ति मान है, पर ऐसी मूर्ति जो वर्तमान विच प्रगट होंदी है, अकाल मूरत। भविष्य दी चिंतावां विच नहीं, माजी दियां यादां विच नहीं। इसनूं मैं पंजाबी रूप विच इस तरह बयान कीता है, माजी दियां यादां बस सागर दियां छल्लां, भविष्य दी चिंता बस गल्लां ही गल्लां, जीवन में सिखिया अज दे कोलों अज नूं मिलां ते अजे ही मिलां। इसनूं मैं उर्दू रूप भी दिता है, कुछ माजी की खाक हूं कुछ मुस्तकबिल का नूर हूं, जीना अभी नहीं आया क्योंकि हाल से अभी दूर हूं। हाल वर्तमान, और जो हाल विच नहीं जी रहा उनु कहने ने ते बेहाल है, इते वर्तमान विच नहीं, इते एकदम विच नहीं, इते बेहाल है, इते भविष्य दी चिंतावां विच जी रहा, मुस्तकबिल दी फिक्र विच जी रहा, इते भूतकाल दियां यादां विच जी रहा, इते माजी दियां यादां विच जी रहा। ਇਹ ਵਰਤਮਾਨ ਵਿੱਚ ਨਹੀਂ, ਇਹ ਹਾਲ ਵਿੱਚ ਨਹੀਂ, ਔਰ ਜੋ ਹਾਲ ਵਿੱਚ ਨਹੀਂ ਪਰਿਸ਼ਨ ਵਿੱਚ ਕਹਿੰਦੇ ਨੇ ਬੇਹਾਲ ਬੇਹਾਲ ਬੇਹਾਲ। ਇਸ ਵਾਸਤੇ ਆਮ ਪੱਧਰ ਤੇ ਭਾਰਤ ਵਿੱਚ ਈਰਾਨ ਅਫਗਾਨਿਸਤਾਨ ਵਿੱਚ ਪੁੱਛਿਆ ਜਾਂਦਾ ਹੈ, ਤੇਰਾ ਕੀ ਹਾਲ ਹੈ, ਤੇਰਾ ਕੀ ਹਾਲ ਹੈ, ਭਾਵ ਵਰਤਮਾਨ ਵਿੱਚ ਹੈ ਕਿ ਨਹੀਂ, ਇੱਕ ਪ੍ਰਭੂ ਵਿੱਚ ਹੈ ਕਿ ਨਹੀਂ, ਕਿ ਦੋ ਵਿੱਚ ਜੀ ਰਹੇ ਹਾਂ। सपना है जिन्नी देर तक चल रहा है, पर नहीं है अचेत अवस्था दे सपन, जागृत अवस्था दे मिट गया है, नहीं है नहीं है है। सपन है, सपन दे मनुख कतल करे, शरीर ते मन ते ओही प्रभाव पैंदा है जो जागृत अवस्था विच मनुख करे। स्वप्न विच दुराचार करे, शरीर दी ओही हालत बनदी है, मन दी ओही हालत बनदी है जो जागृत विच। स्वप्न विच चोट लग जाए, जरब लग जाए, शरीर दी हालत मन दी हालत ओही बनदी है जो जागृत अवस्था विच। पर स्वप्न विच मिलाप होया है, कोई मिले है, उतनी ही खुशी आउंदी है। कोई मन चाहा मित्र मिले है।
कोई मन चाही वस्तु मिली है, सुपन बिच मिली है। मन प्रभावित होया है, तन प्रभावित होया है, स्वपन इस बारे असी ऐसा नहीं कह सकते कि नहीं है, है। पर जितनी देर विच कहने है नहीं हो जाता है, और जद कहने नहीं है, है हो जाता है। जागृत अवस्था विच जो संसार है वो निंद्रा अवस्था विच नहीं हो जाता है, स्वपन अवस्था विच नहीं हो जाता है, और स्वपन अवस्था विच जो संसार है वो जागृत अवस्था विच नहीं हो जाता है। जागृत अवस्था का जो साडा संसार है वो स्वपन अवस्था विच विलीन हो जाता है, और जो स्वपन अवस्था विच संसार है वो जागृत विच खत्म हो जाता है। तो हुण किसनों सत कहिए ते किसनों मित कहिए, किसनों कहिए है ते किसनों कहिए नहीं है। तो धार्मिक विद्वान कहिंदे ने दोवें रूप देने पैने ने, है शायद नहीं है, नहीं है शायद है, है स्वपन जितनी देर लई चल रहा है, मिट गया स्वपन, सुपने दा संसार मिट गया, है जागृत और जागृत दा संसार। पर जैसे जागृत अवस्था खत्म हुई, निंद्रा अवस्था शुरू हुई, स्वप्न अवस्था शुरू हुई, तो जागृत अवस्था दा संसार नहीं हो गया। इते जीवन भर ऐसा चलता है, जो जागृत अवस्था विच है स्वप्न अवस्था विच नहीं है, जो स्वप्न अवस्था विच है वो जागृत अवस्था विच नहीं है। बिछड़ जांदे हां असीं उस तों जिस नाल जागृत अवस्था दे जुड़े हुए हुंदे हां, और बिछड़ जांदे हां असीं उस तों जिस नाल असीं स्वप्न अवस्था विच जुड़े हुंदे हां। जीवन भर ऐसा चलता है, रोज बिछड़दे हां, रोज मिलदे हां, रोज मिलदे हां, रोज बिछड़दे हां। इस तरह असी जागृत अवस्था विच एक संसार विच जींदे हां, स्वप्न अवस्था विच दूसरे संसार विच जीवदे हां। पर चूंकि जीवदे हां तो है, है शायद नहीं है, नहीं है शायद है, उतने तक ते है जितने तक जागृत चल रही है, जितने तक स्वप्न अवस्था चल रही है। इसे वास्ते थे बयान कीता है महापुरुषा ने, शायद जगत स्वप्न है, जागृत भी स्वप्न है, स्वप्न भी स्वप्न है, लेकिन थोड़े जिया भेद नाल इसनू इंज बयान करिए, जो रात दा स्वप्न है शायद ओ जागृत अवस्था दी कल्पना है। जागृत अवस्था दा जो संसार है शायद स्वप्न अवस्था दा सुपना है। कल्पना जागृत अवस्था दे जो चल रही है सुपना है, निंद्रा अवस्था दे जो स्वप्न चलता है वो कल्पना है। दोहां नूं कल्पना कह दईए, दोहां नूं स्वप्न कह दईए, गल इक्को ही है, कल्पना है स्वप्न है। पर असीं नहीं कह सकते कि स्वप्न नहीं है, शरीर ते प्रभावित होया है, मन ते प्रभावित होया है। रात नूं कोई दफीना मिल गया, धन मिल गया, औहदा मिल गया, मित्र मिल गया, पुत्र मिल गया,
کو بچھڑیا ساتھی مل گیا، خوشی تے ہوئی ہے من نو، تن دے رونگٹے تے کھڑے ہوئے نے، پر کوئی متر عزیز اکارب چلانا کر گیا، نقصان ہو گیا، کسی دشمن نے گھاتک حملہ کر دیتا ہے، یا سوپن وچ منک نے دوراچار کیتا ہے، قتل کیتا ہے، من تے اتنا ہی پربھاوت ہو رہا ہے، تن تے اتنا ہی پربھاوت ہویا ہے۔ مہاپرشاں نے اس واسطے سنسار نو صرف متھ نہیں آکھیا، متھیا نہیں کیا، ہے شاید نہیں ہے، نہیں ہے شاید ہے، کال ہے شاید نہیں ہے، نہیں ہے شاید ہے، کال دا پربھاؤ تے موجود ہے، سمے دا پربھاؤ تے موجود ہے، اس پربھاؤ ہیت منک جی رہے ہے، کس طرح کہہ دے وے کہ نہیں ہے۔ جس طرح جاگرت اوستھا وچ کدی اسی سکھی آندے ہاں، کدی دکھی آندے ہاں، کدی ہستے ہاں، کدی روندے ہاں، کدی کوئی ملدا ہے، کدی کوئی وچھڑدا ہے، کدی نفع ہے، کدی نقصان ہے، سوپن اوستھا وچ وی ایسا ہوندا ہے، کچھ سکھ بھرے سپنے، کچھ دکھ بھرے سپنے، کسے سپن وچ اسی بسمات بھری اوستھا وچ آندے ہاں، کسے سپنے وچ اسی رو رہے آندے ہاں، دکھی ہوندے ہیں، کسی سپنے وچ کوئی ملیا ہوندا ہے بڑے پرسن بڑے پرسن، پر کسی سپنے وچ کوئی بچھڑتا ہے بڑے دکھی بڑے دکھی۔ جاگرت اوستھا وچ اسی کدی پاٹھ کر رہے ہوندے ہیں، سرت جڑ جاندی ہے، رس بن جاندا ہے، ایسا سوپن اوستھا وچ بھی ہوندا ہے، جڑ جاندا ہے من، رس بن جاندا ہے، آنند بن جاندا ہے، جس سنسارک رس سوپن وچ مانیا جا سکدا ہے تو نرنکار دا آنند بھی سوپن وچ مانیا جا سکدا ہے۔ جی جاگرت اوستھا وچ پدارتھاں دا رس مانیا جا سکدا ہے تو پرماتما دا رس بھی مانیا جا سکدا ہے۔ شاید اس واسطے ہی دھن گرو نانک دیو جی مہاراج نے فرمان کیتا ہے، سپنے آیا بھی گیا میں جل بھریا روئے، آئے نہ سکاں تجھ کن پیارے بھیج نہ سکاں کھوئے۔ اے سپنے وچ آن والے ہو تسی، چلے گئے، کیوں؟ سوپنا چلا گیا، سوپن چلتا ہے نندرا دچ، جاگرت دچ کلپنا چلتی ہے، نندرا دچ سوپن چلتا ہے، نندرا اوستھا ختم ہوئی، سوپن ختم ہو گیا، جاگرت اوستھا شروع ہوئی، کلپناواں دا جگت شروع ہوا۔ تو سدگر تے منگ کرتے ہیں، آؤ سبھاگی نیندڑیے مت شو دیکھاں سوئے، اے بھاگاں بھری نیند آ تو آ۔ شاید پھر سپنے چ جھلک ملے، شاید پھر سپنے چ آنند ملے، پر ہاں ملاپ بھریا سپن، سکھ بھرا سپن اس طرح پرتیت ہوتا ہے جیویں ایک کھن وچ بتیت ہو گیا، پر دکھ بھرا سوپن جس وچ اسی کرلا رہی ہوئی ہے، تڑپ رہی ہوئی ہے، لمبا ہو جاتا ہے، لمبا ہو جاتا ہے۔ جاگرت اوستھا وچ بھی ایسا ہو جاتا ہے، دکھ وچ کال لمبا ہو جاتا ہے، سما لمبا ہو جاتا ہے، سکھ وچ سما چھوٹا ہو جاتا ہے، چھوٹا ہو جاتا ہے۔ بابا فرید کہہ رہے نے، فریدا راتی وڈیاں دھوکھ دھوکھ اٹھن پاس، بہت لمبی ہو گئی ہے رات،
होके ने, तो होके दुख तो निकल देने, होके विछेड़े तो निकल देने, और दुख दे समा लंबा हो जाता है। सूफी संत बाबा फरीद फरमान कर रहे ने, ए विछोड़े दी रात हे प्रभु हे खुदा बहुत लंबी होगी, बहुत लंबी होगी। कितनी लंबी हो जाती है, जितना महान दा विछोड़ा होवे उतना ही समा लंबा हो जाता है, जितना तुच्छ चीज दा विछोड़ा होवे दुख छोटा होंदा है, समा भी थोड़ा जे लंबा होंदा, ज्यादा नहीं। पर मन महान है, रस है, आनंद है, उसका विछोड़ा हो गया है, समा बहुत लंबा हो जाएगा, बहुत लंबा हो जाएगा। कितना लंबा हो जाएगा, तो धन गुरु अर्जन देव जी महाराज फरमान कर देने, चार पहर चौ जोगे समाने रैन भई तब अंत न जाने। दिन दे चार पैर चार युगा वर्गे हो गए, नहीं लंघदे, नहीं लंघदे। एक एक युग हजारां साल वर्गा, लखां साल वर्गा, नहीं लंघदे। इन्ना लंबा हो गया कल्पना नहीं, ये सच है। चार पहर चौ जुगे समाने रैन भई तब अंत न जाने। आई ये रात पता नहीं कितने युगां वर्गी है, कह नहीं सकते। दुख दे समा बहुत लंबा हो जाता है, नरक दुख है। ईसाई जगत नु इसकी व्याख्या करनी नहीं आई, उन्होंने कहा नरक हमेशा लई है, सदैव ही है। शायद इस वास्ते नीतिशे जैसे विचारक ने कह देता कि मैं धार्मिक क्यों नहीं हाँ, मैं क्रिश्चियन क्यों नहीं हाँ। कहिंदे जो मैं गुनाह कीते ने, जो मैं पाप कीते ने, और जिन्हां गुनाहां बारे मैं सोचिया सी, अगर मैं किसे अदालत नु दस दिया तो सख्त मजिस्ट्रेट भी मैनु 4 साल तो वध जेल दी सजा नहीं दे सकदा। लेकिन मैं खुदा नु मनिया नहीं, इसे गुनाह करके वो मैनू हमेशा लई नरक, हमेशा लई। और ऐसा नरक जिथे जंबूरा नाल मास नोचिया जांदा होवे, जिथे दल दल दे सुटिया जा रहा है, जिथे उबलदे तेल दे तलिया जा रहा है, जिथे जिंदा मनुख दी जबान कटी जा रही है, बंद बंद कटे जा रहे ने, नरक दा ए नक्शा। तो ये विचारक कहिंदा है फिर उस खुदा नू रहीम कहण दी, रहमान कहण दी, प्रसाद कहण दी, दयालु कहण दी, करुणाकर कहण दी लोड़ की है। ते बहुत सख्त है, ते बहुत जालम। दरअसल व्याख्या करनी ना आई, नरक दुख है, स्वर्ग सुख है। सुख दे समा छोटा हो जाता है, दुख दे समा लंबा हो जाता है, बहुत लंबा हो जाता है, बहुत लंबा हो जाता है। एक घड़ी दिनस मुख बहुत दिहाड़े, मन न रहे कैसे मिलो प्यारे। एक पल दा विछोड़ा और उसका दुख, ये एक पल ते कई दिनों वर्गा है, नहीं लंघदा, नहीं लंघदा। दुख दे बहुत समा लंबा हो जाता है, काल बहुत लंबा हो जाता है। सुख दे काल छोटा हो जाता है, परम आनंद काल खत्म हो जाता है, अकाल प्रगट हो जाता है। एक सैकंड दे, एक क्षण दे, एक दम दे भूत खो गया, भविष्य खो गया, अकाल प्रगट हो गया, काल ते खत्म हो गया। लेकिन बहुगिणती मनुखी दुनिया दी काल विच जी रही है। मनुख दे कोल सिमरती है, ये सिमरती
ਕਦੀ ਅੱਗੇ ਜਾਂਦੀ ਹੈ ਕਦੀ ਪਿੱਛੇ ਜਾਂਦੀ ਹੈ। ਜਦੋਂ ਭੂਤਕਾਲ ਦੀ ਤਰਫ ਜਾਂਦੀ ਹੈ ਤਾਂ ਭੂਤਕਾਲ ਦਾ ਚਿੰਤਨ ਬਣ ਜਾਂਦੀ ਹੈ, ਜਦ ਭਵਿਸ਼ ਦੀ ਤਰਫ ਜਾਂਦੀ ਹੈ ਤਾਂ ਚਿੰਤਾ ਬਣ ਜਾਂਦੀ ਹੈ। ਤਾਂ ਚਿੰਤਨ ਚੱਲਦਾ ਹੈ ਭੂਤਕਾਲ ਦਾ, ਚਿੰਤਾ ਚੱਲਦੀ ਹੈ ਭਵਿਸ਼ ਦੀ, ਇਹ ਕਿਸ ਤਰ੍ਹਾਂ ਮਿਟੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਮੈਂ ਜਿੱਥੇ ਤੱਕ ਦੇਖਦਾ ਮਨੁੱਖ ਚਿੰਤਾ ਵਿੱਚ ਜੀ ਰਿਹਾ, ਭਵਿਸ਼ ਬਹੁਤ ਲੰਬਾ ਹਰ ਇੱਕ ਨੇ ਬਣਾਇਆ ਹੈ, ਬਹੁਤ ਲੰਬਾ ਬਹੁਤ ਲੰਬਾ। ਚਿੰਤਤ ਹੀ ਦੀਸੇ ਸਭ ਕੋ ਹੈ, ਸਾਰੀ ਚਿੰਤਾ ਵਿੱਚ ਦਿਖਾਈ ਦੇ ਰਹੇ, ਸਾਰਿਆਂ ਨੇ ਬੜਾ ਲੰਬਾ ਭਵਿਸ਼ ਬਣਾ ਰੱਖਿਆ ਔਰ ਚਿੰਤਾ ਭਵਿਸ਼ ਦੀ। ਇਹੀ ਕਾਰਨ ਹੈ ਕਿ ਕਦਮ ਕਦਮ ਤੇ ਬਾਜ਼ਾਰਾਂ ਚ ਬੈਠੇ ਜੋਤਸ਼ੀ ਮਿਲਣਗੇ, ਉਹਨਾਂ ਨੂੰ ਵੀ ਪਤਾ ਹੈ ਹਰ ਮਨੁੱਖ ਜੀ ਰਿਹਾ ਭਵਿਸ਼ ਦੀ ਚਿੰਤਾ ਵਿੱਚ, ਜ਼ਰੂਰ ਪੁੱਛੇਗਾ ਭਵਿਸ਼ ਕੈਸਾ ਹੈ, ਭਵਿਸ਼ ਕੈਸਾ ਹੈ, ਭਵਿਸ਼ ਕੈਸਾ ਹੈ, ਭੂਤਕਾਲ ਕੈਸਾ ਹੈ, ਕੁਛ ਇਸ ਨੂੰ ਚੇਤੇ ਹੈ, ਗੁਜ਼ਰਿਆ ਹੋਇਆ ਕੱਲ ਕੈਸੇ ਸੀ, ਗੁਜ਼ਰਿਆ ਹੋਇਆ ਸਾਲ ਕੈਸੇ ਸੀ, ਗੁਜ਼ਰੇ 50 ਸਾਲ ਕੈਸੇ ਸਨ ਚੇਤੇ ਨੇ, ਆਉਣ ਵਾਲਾ ਕੱਲ ਕਿਸ ਤਰ੍ਹਾਂ ਹੋਵੇਗਾ ਕੁਛ ਵੀ ਨਹੀਂ ਪਤਾ, ਕੁਛ ਵੀ ਨਹੀਂ ਪਤਾ। ਇਹ ਤਾਂ ਠੀਕ ਹੈ ਕਿ 50-60 ਸਾਲ ਤੋਂ ਕੋਈ ਪਿੱਛੇ ਜਾਏ, 5 ਸਾਲ ਦੀ ਜਦ ਜ਼ਿੰਦਗੀ ਹੋਵੇ ਉਸ ਤੋਂ ਪਿੱਛੇ ਮਨੁੱਖ ਦੀਆਂ ਯਾਦਾਂ ਨਹੀਂ ਜਾਂਦੀਆਂ, ਭੁੱਲ ਗਿਆ। ਹਾਂ, ਕਿਸੇ ਕਿਸੇ ਦੀ ਸਿਮਰਤੀ ਇਹ ਸ਼ਕਤੀ ਜ਼ਿਆਦਾ ਹੁੰਦੀ ਹੈ, ਉਹ ਇਸ ਜਨਮ ਦੀ ਦੀਵਾਰ ਨੂੰ ਤੋੜ ਕੇ ਅਗਲੇ ਜਨਮਾਂ ਚ ਵੀ ਪਹੁੰਚ ਜਾਂਦੀ ਹੈ। ਪਿਛੋਕੜ ਬਹੁਤ ਕੁਝ ਦਿਸਦਾ ਹੈ, ਬਹੁਤ ਕੁਝ ਦਿਸਦਾ ਹੈ, ਔਰ ਭਵਿਸ਼ ਵੀ ਉਹ ਦੇਖ ਲੈਂਦੇ ਨੇ ਔਰ ਸਹੀ ਦੇਖਦੇ ਨੇ। ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ, ਭਾਵੇਂ ਅੱਜ ਹੋ ਜਾਏ ਭਾਵੇਂ ਕੱਲ ਹੋਵੇ, ਪਰਮਾਤਮਾ ਹੋਏ ਬਿਨਾਂ ਇਹ ਚਿੰਤਾ ਮਿਟਣੀ ਨਹੀਂ, ਇਹ ਭਵਿਸ਼ ਮਿਟਣਾ ਨਹੀਂ। ਪਰ ਯਾਦਾਂ ਮਾਸੀ ਦੀਆਂ, ਭੂਤਕਾਲ ਦੀਆਂ, ਇਹੀ ਬੋਝ ਮਨੁੱਖ ਢੋਹ ਰਿਹਾ। ਇਸੇ ਬੋਝ ਦੇ ਥੱਲੇ ਮਨੁੱਖ ਦਬਿਆ ਹੋਇਆ, ਇਹੀ ਭਾਰ ਚੁੱਕੀ ਫਿਰਦਾ ਹੈ। ਕਹਿੰਦੇ ਨੇ ਭਾਈ ਸਾਹਿਬ, ਭਾਈ ਨੰਦ ਲਾਲ ਅੱਧੀ ਰਾਤ ਨੂੰ ਬੈਠੇ ਨੇ, ਮੂੰਹ ਲੰਬੇ ਲੰਬੇ ਹੌਕੇ ਨਿਕਲ ਰਹੇ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਹਿਲ ਕਦਮੀ, ਆਪ ਦੇ ਕੰਨਾਂ ਵਿੱਚ ਹੌਕਿਆਂ ਦੀ ਆਵਾਜ਼ ਪਈ। ਜਿੱਧਰੋਂ ਹੌਕੇ ਆ ਰਹੇ ਸਨ ਗਏ, ਦੇਖਿਆ ਇਹ ਤਾਂ ਨੰਦ ਲਾਲ। ਨੰਦ ਲਾਲ ਨੂੰ ਵੀ ਮਹਿਸੂਸ ਹੋਇਆ ਮੇਰੇ ਕੋਲ ਕੋਈ ਖੜਾ ਹੈ। ਗੌਰ ਨਾਲ ਦੇਖਿਆ ਤੇ ਸਤਿਗੁਰੂ ਕਦਮਾਂ ਤੇ ਡਿੱਗ ਗਏ। ਪਾਤਸ਼ਾਹ ਕਹਿੰਦੇ ਨੇ, ਨੰਦ ਲਾਲ ਰਾਤ ਬੜੀ ਸਿਆਹ ਹੈ, ਕਾਲੀ ਹੈ। ਹਾਂ ਮਹਾਰਾਜ, ਬੜੀ ਕਾਲੀ ਹੈ, ਸਭ ਕੁਛ ਕਾਲਾ ਦਿਖਾਈ ਦੇ ਰਿਹਾ। ਹਾਂ ਮਹਾਰਾਜ, ਕਾਲਾ ਦਿਖਾਈ ਦੇ ਰਿਹਾ, ਸਾਰਾ ਅਸਮਾਨ ਕਾਲਾ ਦਿਖਾਈ ਦੇ ਰਿਹਾ। ਹਾਂ ਮਹਾਰਾਜ, ਸਾਰਾ ਅਸਮਾਨ ਕਾਲਾ ਦਿਖਾਈ ਦੇ ਰਿਹਾ। ਦੱਸ ਕਿਉਂ ਕਾਲਾ ਦਿਖਾਈ ਦੇ ਰਿਹਾ, ਇਹ ਕਿਉਂ ਕਾਲਾ ਹੈ? ਤਾਂ ਨੰਦ ਲਾਲ ਸੋਚਦੇ ਚ ਪੈ ਗਏ, ਹੱਥ ਜੋੜ ਕੇ ਕਹਿੰਦੇ ਨੇ, ਪਾਤਸ਼ਾਹ ਮੈਂ ਸ਼ਾਇਰ ਹਾਂ, ਕਵੀ ਹਾਂ, ਆਪ ਦਾ ਅਦਨਾ ਸੇਵਕ ਹਾਂ, ਸਿੱਖ ਹਾਂ, ਮੈਂ ਵਿਗਿਆਨਕ ਨਹੀਂ, ਮੈਂ ਕੀ ਜਾਣਾ ਆਸਮਾਨ ਕਾਲਾ ਕਿਉਂ ਹੈ। ਪਰ ਸਤਿਗੁਰੂ ਕਹਿੰਦੇ ਨੇ, ਤੂੰ ਤਸਲੀਮ ਕੀਤਾ ਹੈ ਸ਼ਾਇਰ ਹੈ, ਕਵੀ ਹੈ, ਤਾਂ ਕਵੀ ਦੀ ਆਪਣੀ ਕਲਪਨਾ ਦੀ ਪ੍ਰਵਾਜ਼ ਵੀ ਹੁੰਦੀ ਹੈ, ਸ਼ਾਇਰ ਦੇ ਆਪਣੀ ਤਖੀਲ ਦੀ ਪ੍ਰਵਾਜ਼ ਵੀ ਹੁੰਦੀ ਹੈ, ਉਡਾਰੀ ਹੁੰਦੀ ਹੈ। ਚੱਲ ਤੂੰ ਆਪਣੇ ਤਖੀਲ ਦੇ ਆਧਾਰ ਤੇ, ਕਲਪਨਾ ਦੇ ਆਧਾਰ ਤੇ ਦੱਸ ਆਸਮਾਨ ਦਾ ਰੰਗ ਕਾਲਾ ਕਿਉਂ ਹੈ। ਰੰਗਸ਼ ਕਬੂਦ ਕਰ ਦਿਲੇ ਅਜ ਪੁਰ ਸੁਰਾਰ ਸਾਖਤ,
از بس کے دود آہ من از آسمان گجست. اے میرے بادشاہ، میرے تڑپے ہردے چوں جڑے ہوکے نکلے نے او جد آسمان تک پہنچے نے انہاں نے ساڑ کے کالا کیتا ہے. بادشاہ نے گلوکڑی چ لے لیا. اتنے کال دے باہر تھلے تو جی رہے ہیں. اکال پرخ رحمت کرن، بخشش کرن، کال ختم ہوئے، اکال پرگٹ ہوئے. اکال مہا آنند ہے، اکال ورتمان ہے، کال بھوت کال ہے، کال بھوش ہے، اور کال بھوش کی چنتا ہے. کال بھوت کال دیاں یاداں نے، پر اکال نہ بھوت کال دیاں یاداں نہ بھوش دیاں چنتاواں پرم آنند پرگٹ ہو گیا، اکال پرگٹ ہو گیا. بھگت کبیر کہندے نے، دن سرین بید نہیں ساستر، تہاں بسے نرنکارا، کہت کبیر نرت سے دھیاو باوریا سنسارا. اے پاگل سنسیارے ہو، واقعی جو بھوت کال دیاں یاداں چ بیٹھا ہے انہوں کس طرح سیانا آکھیا جا سکتا ہے؟ جو بھوش دیاں چنتاواں دے ڈبیا ہویا ہے اسنوں کیویں سیانا آکھیا جا سکتا ہے؟ سیانا تے او جو ورتمان دے جی رہے ہے، اکال دے جی رہے ہے، کال دے چ نہیں. اکال دے جین والا کال دیاں ساریاں پھائیاں نوں توڑ کے رکھ دیندا ہے، کال دے جال نوں توڑ کے رکھ دیندا ہے. تدی تے ستگراں دی بانی فرمان کر دی ہے، کال جال جم جو ہو نہ ساکے، سچ کا پنتھا تھاٹے ہو. اسے نوں دھن گرو گوبند سنگھ جی مہاراج فرمان کر دے نے، اکال ہیں اجال ہیں، ہے پربھو تو اکال ہیں، تیرے اتے کال دا جال نہیں ہے. اور مٹ جاندہ ہے سمادھی دے سما، کھو جاندہ ہے کال. سمسیاواں تے بھوشتیاں نے، سمسیاواں تے ماضی دیاں سن، تو یاداں سمسیا سمسیاواں دی یاداں کچھ بھوت کال نال سمبندت ہیں، کچھ بھوش نال سمبندت نے. مٹ گئیاں ساریاں سمسیاواں کیونکہ ورتمان ایک چھن سمادھی. یا منک سمسیا چ جیوندا ہے یا سمادھی. سمادھی اکال ہے، سمسیا بھوت ہے، سمسیا بھوش ہے. سمادھی اکال ہے، اکال دا چنتن سمادھی لین کر دیندا ہے، اکال دی یاد کال نو مٹا کے رکھ دیندی ہے. اکال دا چنتن سچ دے مارگ تے چلنا ہے اور سچ تک پہنچنا ہے. کال جال جم جو ہو نہ ساکے، سچ کا پنتھا ٹھاٹھیو.

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਕਲ ਕਲ ਵਾਲੀ ਕਾਮ ਮਦ ਮਨਵਾ ਪੀਵਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ ਮਜਲਸ ਕੂੜੇ ਲੱਭਦੀ ਪੀ ਪੀ ਹੋਏ ਖੁਆਰ। ਇਸ ਯੁੱਗ ਦੇ ਮਾਲਕ ਕਲਯੁਗ ਦੇ ਅਵਤਾਰੀ ਪੁਰਸ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਕਤ ਦੀ ਰੂਪ ਰੇਖਾ ਖਿੱਚਦਾ ਹੋਇਆ ਇਹ ਮਹਾਂਵਾਕ, ਇਹ ਮਹਾਂਸੰਦੇਸ਼, ਇਹ ਮਹਾਨ ਉਪਦੇਸ਼ ਮਨੁੱਖ ਦੇ ਦਿਲ ਦਿਮਾਗ ਦੇ ਉੱਤੇ ਜਦ ਵੀ ਪ੍ਰਭਾਵ ਪੈਂਦਾ ਹੈ, ਮਾਹੌਲ ਦਾ, ਵਾਤਾਵਰਣ ਦਾ, ਸਮੇਂ ਦਾ, ਮੌਸਮ ਦਾ, ਸਰੀਰ ਪ੍ਰਭਾਵਿਤ ਹੁੰਦਾ ਹੈ ਮੌਸਮ ਤੋਂ, ਮਨ ਪ੍ਰਭਾਵਿਤ ਹੁੰਦਾ ਹੈ ਬੈਰੂਨੀ ਮਾਹੌਲ ਤੋਂ। ਇੱਕ ਘਰ ਵਿੱਚ ਕੋਈ ਮਨੁੱਖ ਚਲਾਣਾ ਕਰ ਗਿਆ, ਲਾਸ਼ ਪਈ ਹੈ, ਚਾਰੋਂ ਪਾਸੇ ਰੁਦਨ ਹੋ ਰਿਹਾ ਹੈ, ਪਰ ਕੋਈ ਖੁਸ਼ਖਰਮ ਮਨੁੱਖ, ਖੁਸ਼ ਤਬੀਅਤ ਮਨੁੱਖ ਕਿਸੇ ਕਾਰਨਵਸ਼ ਅਗਰ ਉਸ ਘਰ ਦੇ ਪ੍ਰਵੇਸ਼ ਕਰੇ, ਆਪਣੇ ਹਾਸੇ ਨੂੰ ਪ੍ਰਗਟ ਨਹੀਂ ਕਰ ਸਕੇਗਾ, ਉਸ ਦੀਆਂ ਵੀ ਅੱਖਾਂ ਛਲਕ ਉੱਠਣਗੀਆਂ। ਉਹ ਜੋ ਬਹੁਤੇ ਮਨੁੱਖ ਅੱਖਾਂ ਛਲਕਾ ਰਹੇ ਨੇ, ਹੰਝੂ ਵਗ ਰਹੇ ਨੇ, ਇਹਨਾਂ ਬਾਹਰ ਦੇ ਹੰਝੂਆਂ ਦਾ ਇਤਨਾ ਪ੍ਰਭਾਵ ਹੈ, ਇੱਥੇ ਮਨੁੱਖ ਹੱਸ ਨਹੀਂ ਸਕੇਗਾ। ਇੱਕ ਵਿਆਹ ਸ਼ਾਦੀ ਦਾ ਘਰਾਨਾ ਹੈ, ਸਿਹਰੇ ਸਜਾਏ ਜਾ ਰਹੇ ਨੇ, ਮੰਗਲ ਗੀਤ ਗਾਏ ਜਾ ਰਹੇ ਨੇ, ਮੰਗਲ ਧੁਨੀਆਂ ਵੱਜ ਰਹੀਆਂ ਨੇ, ਸੁੰਦਰ ਬਸਤਰਾਂ ਨਾਲ ਬਰਾਤੀ ਸਜੇ ਹੋਏ ਨੇ, ਸੁੰਦਰ ਪਕਵਾਨ ਨਾਲ ਚਾਰੋਂ ਪਾਸੇ ਦਾ ਵਾਤਾਵਰਣ ਸੁਗੰਧਿਤ ਹੈ, ਮਹਿਕ ਡੁੱਲ ਰਹੀ ਹੈ। ਐਸੇ ਮਾਹੌਲ ਵਿੱਚ ਅਗਰ ਕੋਈ ਗਮਗੀਨ ਮਨੁੱਖ ਆਪਣੀ ਅੱਖਾਂ ਤੋਂ ਹੰਝੂ ਕੱਢਣਾ ਚਾਹੇ, ਨਹੀਂ ਕੱਢ ਸਕੇਗਾ। ਵਾਤਾਵਰਣ ਨੇ ਪ੍ਰੇਰਨਾ ਹੈ, ਮਾਹੌਲ ਨੇ ਅਸਰ ਪਾਉਣਾ ਹੈ, ਮੌਸਮ ਦਾ ਅਸਰ ਤਨ ਤੇ ਪੈਂਦਾ ਹੈ। ਸੀਤ ਲਹਿਰ ਚੱਲ ਰਹੀ ਹੈ, ਮਨ ਪ੍ਰਭਾਵਿਤ ਹੁੰਦਾ ਹੈ, ਲੂ ਚੱਲ ਰਹੀ ਹੈ, ਮਨ ਤਨ ਪ੍ਰਭਾਵਿਤ ਹੁੰਦਾ ਹੈ, ਮੌਸਮੇ ਖਿਜ਼ਾਂ ਹੈ ਜਾਂ ਮੌਸਮੇ ਬਹਾਰ ਹੈ, ਸਰੀਰ ਲਾਜ਼ਮੀ ਅੰਦੋਲਤ ਹੁੰਦਾ ਹੈ, ਲਾਜ਼ਮੀ ਪ੍ਰਭਾਵਿਤ ਹੁੰਦਾ ਹੈ। ਖੁਸ਼ੀ ਦਾ ਘਰਾਨਾ ਹੈ ਜਾਂ ਮੌਤ ਦਾ ਘਰ ਹੈ, ਬਾਜ਼ਾਰ ਹੈ ਜਾਂ ਸ਼ਮਸ਼ਾਨ ਘਾਟ ਹੈ, ਮਨੁੱਖ ਦਾ ਮਨ ਇਸ ਸਾਰੇ ਮਾਹੌਲ ਤੋਂ ਪ੍ਰਭਾਵਿਤ ਹੁੰਦਾ ਹੈ। ਕੋਈ ਸੰਗਤ ਹੈ, ਸਤਸੰਗਤ ਹੈ, ਹੋ ਹੀ ਨਹੀਂ ਸਕਦਾ ਕਿ ਮਨ ਪ੍ਰਭਾਵਿਤ ਨਾ ਹੋਵੇ। ਜੈਸੇ ਅਸਹਿ ਸਰਦੀ ਹੋਵੇ, ਬਹੁਤ ਸੀਤ ਲਹਿਰ ਹੋਵੇ, ਤਾਂ ਉਸ ਤੋਂ ਬਚਣ ਦਾ ਅਸੀਂ ਉਪਰਾਲਾ ਕਰਦੇ ਹਾਂ। ਲੂ ਚੱਲ ਰਹੀ ਹੈ, ਗਰਮੀ ਸੀਮਾ ਤੋਂ ਅਗਾਂਹ ਟੱਪ ਗਈ ਹੈ, ਅਸੀਂ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਉਪਰਾਲੇ ਕਰਦੇ ਹਾਂ, ਉੱਦਮ ਕਰਦੇ ਹਾਂ। ਇਸ ਤਰ੍ਹਾਂ ਹੀ ਆਦਿ ਕਾਲ ਤੋਂ ਅਵਤਾਰੀ ਪੁਰਸ਼ ਕਹਿੰਦੇ ਰਹੇ ਨੇ, ਜਿੱਥੇ ਮਨ ਤੇ ਬੁਰਾ ਪ੍ਰਭਾਵ ਪਵੇ, ਜਿੱਥੇ ਮਨ ਢੈਂਦੀ ਕਲਾ ਚਲਾ ਜਾਵੇ, ਉਸ ਮਾਹੌਲ ਦੇ ਪ੍ਰਭਾਵ ਤੋਂ ਬਚਣ ਦਾ ਉਪਰਾਲਾ ਕਰੋ। ਤੋ ਕੁਸੰਗਤ ਤੋਂ ਬਚਣ ਦਾ ਉਪਰਾਲਾ ਹੈ ਸਤਸੰਗ। ਅਪਵਿੱਤਰ ਮਾਹੌਲ ਤੋਂ ਬਚਣ ਦਾ ਇੱਕੋ ਇੱਕ ਵਸੀਲਾ ਹੈ ਪਵਿੱਤਰ ਵਾਤਾਵਰਣ
पवित्र माहौल। पर धन गुरु नानक देव जी महाराज कहिंदे ने ऐसा होवे कि पवित्र थां कोई लभे ही ना, ते चारों पासे ही अपवित्रता होवे। ऐसे दौर दे मनुख अपने मन नूं किस तरह बचावे? इकबाल ने भी कह दिता है, दरम्याने कारे दरिया तख्ता बदम करदा अमी, बाज नी गोयन के दामन तरमकुन होशियार वास। तू लकड़ दे तख्ते नाल मैनू रस्सियां नाल बन दिता,

ਇਸ ਦੇ ਸ਼ਰਾਬ ਬਣਾ ਕੇ ਵੇਚਣ ਵਾਲਿਆਂ ਨੂੰ ਕਲਾਲ ਕਹਿੰਦਾ ਹੈ। ਕਲਾਲ ਮਹਾਰਾਜ ਕਹਿੰਦੇ ਨੇ, ਇਹ ਯੁੱਗ ਕਲਾਲ ਹੈ, ਇਹ ਯੁੱਗ ਹੀ ਕਲਾਲ ਹੈ, ਇਹ ਕਲਯੁੱਗ ਹੀ ਕਲਾਲ ਹੈ। ਅਗਰ ਇਹ ਕਲਾਲ ਹੈ ਤਾਂ ਫਿਰ ਇਹ ਕਿਹੜੀ ਸ਼ਰਾਬ ਬਣਾਉਂਦਾ ਹੈ ਔਰ ਕਿਹੜੀ ਸ਼ਰਾਬ ਵੇਚਦਾ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਸ਼ਬਦ ਉਚਾਰਨ ਕੀਤਾ ਹੈ, ਇਸ ਦਾ ਸਿਰਲੇਖ ਇੰਜ ਹੈ, ਸਲੋਕ ਮਰਦਾਨਾ ਮਹੱਲਾ ਪਹਿਲਾ। ਮਹੱਲੇ ਪਹਿਲੇ ਤੋਂ ਮੁਰਾਦ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਵਾਕ ਹੈ, ਪਹਿਲੇ ਪਾਤਸ਼ਾਹ ਦਾ ਹੈ। ਸਲੋਕ ਮਰਦਾਨਾ, ਪਰ ਇਹ ਸ਼ਬਦ ਮਰਦਾਨੇ ਦੇ ਪ੍ਰਤੀ ਉਚਾਰਨ ਕੀਤਾ ਹੈ, ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਥੀ ਸੀ। ਦੇਖਣ ਨੂੰ ਤੇ ਵਿਚਾਰੀਏ ਸੇਵਕ ਸੀ, ਸ਼ਿਸ਼ ਸੀ, ਪਰ ਗੁਰੂ ਨਾਨਕ ਭਾਈ ਸਾਹਿਬ ਕਰਕੇ ਬੁਲਾਉਂਦੇ ਸਨ। ਭਾਈ ਮਰਦਾਨਾ, ਭਰਾ ਦਾ ਰਿਸ਼ਤਾ ਬੜਾ ਗੂੜਾ ਰਿਸ਼ਤਾ ਹੁੰਦਾ, ਔਰ ਜੋ ਗੁਰੂ ਦਾ ਭਰਾ ਹੈ, ਗੁਰੂ ਨਾਨਕ ਦਾ ਭਰਾ ਹੈ, ਭਾਈਚਾਰਾ ਬਣ ਗਿਆ ਗੁਰੂ ਨਾਲ, ਇਹ ਤੇ ਬਹੁਤ ਵੱਡੀ ਪਦਵੀ ਪ੍ਰਾਪਤ ਹੋ ਗਈ। ਤਾਂ ਸਿੱਖ ਜਗਤ ਵਿੱਚ ਭਾਈ ਸਾਹਿਬ ਇੱਕ ਧਾਰਮਿਕ ਪਦਵੀ ਹੈ, ਗੁਰੂ ਨਾਲ ਭਾਈਚਾਰਾ ਹੋ ਗਿਆ, ਹੁਣ ਭਾਈਚਾਰਾ ਗੁਰੂ ਨਾਨਕ ਨਾਲ ਹੈ, ਹੁਣ ਭਾਈਚਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੈ, ਹੁਣ ਭਾਈਚਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਹੈ। ਇਸ ਭਾਈਚਾਰੇ ਨੂੰ ਬੜੇ ਸਨਮਾਨ ਨਾਲ ਸਿੱਖ ਜਗਤ ਦੇ ਆਦਿ ਕਾਲ ਤੋਂ ਦੇਖਿਆ ਜਾ ਰਿਹਾ, ਔਰ ਅੱਜ ਵੀ ਅਸੀਂ ਚੌਥੀ ਦੇ ਧਾਰਮਿਕ ਮਨੁੱਖ ਨੂੰ ਭਾਈ ਸਾਹਿਬ ਕਰਕੇ ਬੁਲਾਉਂਦੇ ਹਾਂ। ਮਰਦਾਨੇ ਨੂੰ ਸਤਿਗੁਰ ਭਾਈ ਸਾਹਿਬ ਕਰਕੇ ਬੁਲਾਉਂਦੇ ਨੇ। ਜਦ ਭਾਈਚਾਰਾ ਹੈ, ਇਤਨੀ ਨੇੜਤਾ ਹੈ, ਤਾਂ ਨੇੜਤਾ ਦੇ ਵਿੱਚ ਕੋਈ ਰਾਜ਼ ਨਹੀਂ ਆਉਂਦੇ। ਕਹਿੰਦੇ ਨੇ ਮਨੁੱਖ ਉੱਥੇ ਛੁਪਾ ਕੇ ਰੱਖਣਾ ਚਾਹੁੰਦਾ, ਚਾਦਰ ਪਰਦਾ ਪਾਉਣਾ ਚਾਹੁੰਦਾ, ਜਿੱਥੇ ਕੁਝ ਓਪਰਾਪਣ ਹੈ। ਛੁਪਾਉਣਾ ਹੀ ਇਸ ਗੱਲ ਦਾ ਸਬੂਤ ਹੈ, ਜੋ ਕੁਛ ਵੀ ਸਾਹਮਣੇ ਹੈ ਸਭ ਬੇਗਾਨਾ, ਸਭ ਓਪਰਾ ਹੈ। ਹਰ ਮਨੁੱਖ ਆਪਣੇ ਆਪਣੇ ਪਰਦੇ ਚੁੱਕੀ ਫਿਰਦਾ ਹੈ, ਔਰ ਹਰ ਮਨੁੱਖ ਬੁਰਕੇ ਦੇ ਚ ਹੈ। ਕਿਧਰੇ ਕਿਧਰੇ ਇਹ ਆਪਣਾ ਬੁਰਕਾ ਉਤਾਰਦਾ ਹੈ, ਜਦ ਦੇਖਦਾ ਆਪਣਾ ਹੈ, ਇਹ ਆਪਣਾ ਘਰ ਹੈ, ਇਹ ਆਪਣੇ ਨੇ, ਇਹਨਾਂ ਨੂੰ ਮੇਰੀ ਅਸਲੀਅਤ ਦਾ ਪਤਾ ਔਰ ਮੇਰੇ ਨੰਗੇਜ ਦਾ ਵੀ ਪਤਾ ਹੈ, ਕੀ ਢਕਣਾ, ਇੱਥੇ ਕੀ ਢਕਣਾ। ਲੇਕਿਨ ਆਮ ਬੇਗਾਨਿਆਂ ਤੋਂ ਮਨੁੱਖ ਨੂੰ ਪੜਦਾ ਕਰਨਾ ਪੈਂਦਾ, ਪੜਦਾ ਇਸ ਗੱਲ ਦਾ ਸਬੂਤ ਹੈ, ਬੁਰਕਾ ਇਸ ਗੱਲ ਦਾ ਸਬੂਤ ਹੈ, ਕੁਝ ਸਾਹਮਣੇ ਓਪਰਾ ਹੈ, ਬੇਗਾਨਾ ਹੈ। ਭੈਣ ਭਰਾ ਦੇ ਸਾਹਮਣੇ ਬੁਰਕਾ ਨਹੀਂ ਕਰਦੀ, ਮਾਂ ਪੁੱਤ ਦੇ ਸਾਹਮਣੇ ਬੁਰਕਾ ਨਹੀਂ ਕਰਦੀ, ਆਪਣਾ ਹੈ, ਇਹ ਤੇ ਆਪਣਾ ਹੈ। ਅਗਰ ਮਨੁੱਖ ਕੁਝ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਇਸ ਦਾ ਛੁਪਾਉਣਾ ਹੀ ਇਸ ਗੱਲ ਦਾ ਸਬੂਤ ਹੈ, ਸਾਹਮਣੇ ਓਪਰਾ ਹੈ, ਸਾਹਮਣੇ ਕੋਈ ਬੇਗਾਨਾ ਹੈ। ਆਪਣੇ ਦੇ ਸਾਹਮਣੇ ਤੇ ਮਨੁੱਖ ਸਭ ਕੁਝ ਉਘਾੜ ਕੇ ਰੱਖ ਦਿੰਦਾ ਹੈ, ਉਹਦਾ ਜੀ ਕਰਦਾ ਹੈ ਆਪਣਾ ਸੀਨਾ ਵੀ ਚੀਰ ਕੇ ਇਹਦੇ ਅੱਗੋਂ ਰੱਖਦੇ ਹਾਂ। ਲੇਕਿਨ ਬੇਗਾਨੇ ਦੇ ਪ੍ਰਤੀ ਤੇ ਬੜਾ ਸਾਵਧਾਨ ਆਉਂਦਾ, ਕਿਧਰੇ ਇਸਦੀਆਂ ਨਜ਼ਰਾਂ ਮੇਰੇ ਸੀਨੇ ਤੱਕ ਨਾ ਪਹੁੰਚਣ, ਇਹ ਕਿਧਰੇ ਮੇਰੇ ਅੰਦਰ ਝਾਤ ਨਾ ਮਾਰੇ। ਤਾਂ ਜਿੱਥੇ ਭਾਈਚਾਰਾ ਬਣ ਜਾਏ, ਉੱਥੇ ਸਭ ਕੁਝ ਖੋਲ੍ਹ ਕੇ ਰੱਖ ਦਿੱਤਾ ਜਾਂਦਾ, ਔਰ ਜਿੱਥੇ ਪਰਦਾ ਪਾਉਣਾ ਪਏ, ਦੋ ਗੱਲਾਂ ਹੋ ਸਕਦੀਆਂ ਨੇ, ਜਾਂ ਤੇ ਸਾਹਮਣੇ ਸਾਰੇ ਬੇਗਾਨੇ ਨੇ, ਓਪਰੇ ਨੇ, ਔਰ ਜਿਸ ਤੇ ਪਰਦਾ ਪਾਇਆ ਜਾ ਰਿਹਾ ਕੋਈ ਚੰਗਾ ਵੀ ਨਹੀਂ ਹੋਵੇਗਾ। ਹਮੇਸ਼ਾ ਜ਼ਖਮਾਂ ਤੇ ਪੱਟੀ ਬੰਨਣ ਦੀ ਲੋੜ ਪੈਂਦੀ ਹੈ, ਹਮੇਸ਼ਾ ਸਰੀਰ ਦਾ ਦਾਗੀ ਥਾਂ ਛੁਪਾਉਣਾ ਪੈਂਦਾ ਹੈ, ਹਮੇਸ਼ਾ ਸਰੀਰ ਦੇ ਅਪੰਗ ਹਿੱਸੇ ਨੂੰ ਹੀ ਢਕਣਾ ਪੈਂਦਾ ਹੈ, ਛੁਪਾਉਣਾ ਪੈਂਦਾ ਹੈ, ਦੂਸਰੇ ਤੋਂ ਲੁਕਾਉਣਾ ਪੈਂਦਾ ਹੈ। ਜੋ ਕੁਛ ਵੀ ਲੁਕਾਉਣਾ ਚਾਹੁੰਦੇ ਹਾਂ, ਛੁਪਾਉਣਾ ਚਾਹੁੰਦੇ ਹਾਂ, ਇਤਨੀ ਗੱਲ ਤੇ ਸਪਸ਼ਟ ਹੈ, ਠੀਕ ਨਹੀਂ ਹੋਵੇਗਾ। ਗੰਦਗੀ ਨੂੰ ਢੱਕਣ ਦੀ ਲੋੜ ਹੈ, ਬਿਸ਼ਟਾਂ ਨੂੰ ਢੱਕਣ ਦੀ ਲੋੜ ਹੈ, ਫੁੱਲਾਂ ਦੇ ਉੱਤੇ ਚਾਦਰ ਪਾਉਣ ਦੀ ਕੋਈ ਲੋੜ ਨਹੀਂ। ਨਗਨਤਾ ਨਿਰਦੋਸ਼ਤਾ ਦਾ ਸਬੂਤ ਹੈ, ਨਿਰਦੋਸ਼ ਹੈ, ਨਗਨ ਹੈ, ਨਗਨ ਹੈ, ਨਿਰਦੋਸ਼ ਹੈ, ਗੁਨਾਹਗਾਰ ਹੈ, ਢਕਿਆ ਹੋਇਆ ਹੈ, ਔਰ ਢਕਿਆ ਹੋਣਾ ਇਸ ਗੱਲ ਦਾ ਸਬੂਤ ਹੈ, ਗੁਨਾਹਗਾਰ ਹੈ।
ਗੁਨਾਹ ਨੂੰ ਡਗਣਾ ਪੈਂਦਾ।

एक ओंकार सतनाम कर्ता पुरुष निर्भो निर्वैर अकाल मुहूर्त अजोनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे गुरु रूप सत्संग जियो फतेह कबूल करने वाहिगुरु जी का खालसा वाहिगुरु जी की फतेह। तुम कहियत हो जगत गुरु स्वामी हम कहियत कल युग के कामे तो की हैं मैं की हां यदि वजाहत भगत सिरमौर श्री रविदास जी बयान कर रहे हैं। तुम कहियत हो जगत गुरु स्वामी हम कहियत कल युग के कामे इस युग देच मनुख दा जेड़ा अवगुण प्रधान है उसका जिक्र पै करते हर समय हर युग देच एक अवगुण प्रधान आंदा है। मैं अर्ज कर दें बाकी अवगुण भी होंदे न वो जेर साया आंदे ने एक अवगुण प्रधान आंदा हर व्यक्ति देच बहु गिनती देच इक्को ही तरह का औगण मनुखता दे अंदर प्रधान होवे 67 फीसदी दे अंदर उस नाल फिर तुलना कीती जांदी इस युग का औगण केड़ा है। हर युग का अपना गुण होंदा है हर युग का अपना औगण होंदा है हर व्यक्ति का भी बुनियादी गुण कोई एक अद आंदा बाकी गुण उहदे जेर साया आंदे ने। हर व्यक्ति का बुनियादी औगुण एक आंदा है बाकी सारे औगुण उस एक औगुण के पिछे चलते हैं। श्री रविदास ने जो इशारतन गल की थी है इनू जगत गुरु बाबा वकत दे अवतारी पुरश इस युग दे अवतारी पुरश धन गुरु नानक देव जी महाराज जिस तरह खोलते ने ये मैं थोड़े सामने रखा पूर्ण तौर पर उन्होंने बोलों नू मैं खोल सकांगा ये तो समर्था नहीं पर कुछ जो सतगुरु ने शक्ति ते प्रेरणा जिस तरह की प्रदान की थी मैं थोड़े सामने रखने की निमाणी कोशिश कर रहा हूं। कल कल वाली काम मद जिन्होंने कदी सिलसिलावार धन गुरु ग्रंथ साहब जी महाराज की बाणी का पाठ किया ये आया होगा वाक सलोक मरदाना पहला
ਬਹੁਤ ਸਾਰੇ ਐਸਾ ਕਹਿੰਦੇ ਨੇ ਵਾਕ ਮਰਦਾਨੇ ਦਾ, ਔਰ ਜੋ ਪਹਿਲਾ ਜੋ ਲਿਖਿਆ ਫਿਰ ਉਸ ਤੋਂ ਕੀ ਲਓਗੇ। ਬੋਲ ਗੁਰੂ ਨਾਨਕ ਦੇਵ ਜੀ ਦਾ ਹੈ, ਮਰਦਾਨੇ ਦੇ ਪ੍ਰਤੀ ਉਚਾਰਨ ਕੀਤਾ। ਜੈਸੇ ਸਾਰੰਗ ਰਾਗ ਦੇ ਚ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੈ, ਸੂਰਦਾਸ ਦੇ ਪ੍ਰਤੀ ਉਚਾਰਨ ਕੀਤਾ। ਕੁਛ ਗਿਲਾ ਮਰਦਾਨੇ ਨੇ ਮਨੁੱਖਤਾ ਬਾਰੇ ਕੀਤਾ, ਸ਼ਹਿਰ ਦੇ ਬੰਦਿਆਂ ਬਾਰੇ। ਸਾਹਿਬ ਜਿਸ ਢੰਗ ਨਾਲ ਯੁੱਗ ਦੀ ਤਸਵੀਰ ਖਿੱਚਦੇ ਪਏ ਨੇ ਉਹ ਧਿਆਨ ਨਾਲ ਸੁਣਨਾ। ਕਲ ਕਲ ਵਾਲੀ ਇਹ ਯੁੱਗ ਕਲਾਲੀ ਹੈ। ਕਲਾਲ ਉਸਨੂੰ ਕਹਿੰਦੇ ਨੇ ਜੋ ਸ਼ਰਾਬ ਬਣਾਉਂਦਾ ਹੈ ਤੇ ਸ਼ਰਾਬ ਵੇਚਦਾ ਹੈ। ਅੱਜ ਤੇ ਬਣਦੀ ਕਾਰਖਾਨਿਆਂ ਦੇ ਚ ਵੇਚਦੇ ਦੁਕਾਨਦਾਰ ਨੇ, ਪਰ ਪ੍ਰਾਚੀਨ ਕਾਲ ਦੇ ਚ ਬਣਾਉਣਾ ਤੇ ਵੇਚਣਾ ਇੱਕੋ ਹੀ ਮਨੁੱਖ ਦਾ ਕੰਮ ਆਉਂਦਾ ਸੀ, ਉਹਨੂੰ ਕਲਾਲ ਕਹਿੰਦੇ ਸੀ। ਕਲਾਲ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਯੁੱਗ ਹੈ ਨਾ ਕਲਾਲ ਹੈ, ਸ਼ਰਾਬ ਬਣਾਉਂਦਾ, ਸ਼ਰਾਬ ਪਿਲਾਉਂਦਾ, ਵੇਚਦਾ। ਕਿਹੜੀ ਸ਼ਰਾਬ ਕਿਸ ਤੋਂ ਬਣਾਉਂਦਾ? ਸ਼ਰਾਬ ਕਈ ਪ੍ਰਕਾਰ ਦੀ, ਗੁੜ ਤੋਂ ਬਣਦੀ ਹੈ, ਗੋਰਾਂ ਤੋਂ ਬਣਦੀ ਹੈ, ਸੰਤਰਿਆਂ ਤੋਂ ਬਣਦੀ ਹੈ, ਵੱਖ ਵੱਖ ਸ਼ਰਾਬਾਂ। ਇਹ ਯੁੱਗ ਜਿਹੜੀ ਸ਼ਰਾਬ ਪਿਲਾਉਂਦਾ ਹੈ ਕਿਸ ਤੋਂ ਬਣਾਉਂਦਾ ਹੈ? ਉਹ ਸ਼ਰਾਬ ਕੀ ਹੈ? ਇੱਕ ਸ਼ਰਾਬ ਜੋ ਤਨ ਪੀਂਦਾ ਹੈ, ਤਨ ਸੁੰਨ ਹੋ ਜਾਂਦਾ ਹੈ, ਦਿਮਾਗ ਸੁੰਨ ਹੋ ਜਾਂਦਾ ਹੈ, ਸਮੱਸਿਆਵਾਂ ਨਾਲ ਸੰਬੰਧ ਟੁੱਟ ਜਾਂਦਾ ਹੈ। ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਔਰ ਭਾਈ ਸਾਹਿਬ ਭਾਈ ਨੰਦ ਲਾਲ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਵਿੱਚ ਪ੍ਰਭੂ ਦੇ ਨਾਮ ਨੂੰ ਸ਼ਰਾਬ ਨਾਲ ਤਸ਼ਬੀਹ ਦਿੰਦੇ ਨੇ। ਨਸ਼ਾ, ਇੱਕ ਨਸ਼ਾ। ਜਨਮ ਸਾਖੀ ਦੀਆਂ ਇਹ ਪੰਕਤੀਆਂ ਤੇ ਜਗਤ ਪ੍ਰਸਿੱਧ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਸ਼ਰਾਬ ਬਣਦੀ ਕਿਵੇਂ ਹੈ? ਭਗਤ ਕਬੀਰ ਜੀ ਨੇ ਤੇ ਢੰਗ ਵੀ ਦੱਸ ਦਿੱਤਾ ਹੈ। ਗੁੜ ਕਰ ਗਿਆਨ ਧਿਆਨ ਕਰ ਮਊਆ ਪਾਉ ਭਾਟੀ ਤਨ ਧਾਰਾ ਸੁਖ ਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਨ ਹਾਰਾ ਔਧੋ ਮੇਰਾ ਮਨ ਮਤਵਾਰਾ ਉਨ ਮਨ ਚੜਾ ਮਦਨ ਰਸ ਚਾਖਿਆ ਤ੍ਰਿਭੁਵਨ ਭਇਆ ਉਜਾਰਾ। ਪਰ ਮੈਂ ਜੋ ਕੁਛ ਆਪਦੇ ਸਾਹਮਣੇ ਇਸ ਵਕਤ ਵਿਚਾਰ ਰੱਖਣੀ ਹੈ ਉਸ ਤੋਂ ਕਿਧਰੇ ਓਹਲੇ ਨਾ ਹੋ ਜਾਵਾਂ। ਲੇਕਿਨ ਇਤਨੀ ਗੱਲ ਸਪਸ਼ਟ ਹੈ, ਮਨੁੱਖ ਨੂੰ ਨਸ਼ਾ ਚਾਹੀਦਾ। ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਥੱਲੇ ਲੈ ਜਾਂਦਾ ਹੈ, ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਉੱਪਰ ਲੈ ਜਾਂਦਾ ਹੈ, ਮਨ ਥੱਲੇ ਲੈ ਜਾਂਦਾ। ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਭੁਲਾ ਦਿੰਦਾ ਹੈ, ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਮਿਟਾ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਜਿਹੜਾ ਨਸ਼ਾ ਮਨ ਤੋਂ ਥੱਲੇ ਲੈ ਜਾਂਦਾ ਹੈ

ਭੁਲਾ ਦਿੰਦਾ ਹੈ, ਸੁਲਾ ਦਿੰਦਾ ਹੈ। ਇੱਕ ਨਸ਼ਾ ਮਨੁੱਖ ਨੂੰ ਪੂਰਨ ਹੋਸ਼ ਵਿੱਚ ਲਿਆਉਂਦਾ ਹੈ, ਸਾਰੇ ਹੋਸ਼ ਜਗਾ ਦਿੰਦਾ ਹੈ। ਜਾਂ ਤੇ ਮਨੁੱਖ ਨੂੰ ਪੂਰਨ ਹੋਸ਼ ਚਾਹੀਦਾ ਹੈ ਜਾਂ ਬੇਹੋਸ਼ੀ, ਵਿਚਕਾਰ ਦੀ ਅਵਸਥਾ ਦੁਖਦਾਈ ਹੈ। ਵਿਚਕਾਰ ਜੀਵਣਾ ਕਠਿਨ ਹੈ। ਇਕਬਾਲ ਕਹਿੰਦੇ ਨੇ, ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਹੱਕ ਆਪਸ ਵਿੱਚ ਬੈਠ ਕੇ ਕਿਧਰੇ ਸੱਚ ਦੀ ਗੱਲ ਕਰੀਏ, ਹੱਕ ਦੀ ਗੱਲ ਕਰੀਏ, ਤੇ ਉਹਦੇ ਬਾਰੇ ਕੋਈ ਤਸ਼ਬੀਹ ਦੇਣੀ ਪੈ ਜਾਏ, ਹੱਕ ਕੈਸਾ ਹੁੰਦਾ, ਸੱਚ ਕੈਸਾ ਹੁੰਦਾ, ਸੱਚ ਕੀ ਹੈ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਤੁਲਨਾਤਮਕ ਗੱਲ ਕਰਨੀ ਹੋਵੇ, ਖੁਦਾ ਦੀ ਤੁਲਨਾ ਦੇਣੀ ਹੋਵੇ, ਸੱਚ ਦੀ ਤੁਲਨਾ ਦੇਣੀ ਹੋਵੇ, ਹੱਕ ਦੀ ਤੁਲਨਾ ਦੇਣੀ ਹੋਵੇ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ, ਬਨਤੀ ਨਹੀਂ ਹੈ ਸਾਗਰੋ ਮੀਨਾ ਕਹੇ ਬਗੈਰ। ਹੱਕ ਕੈਸਾ ਹੁੰਦਾ ਹੈ, ਖੁਦਾ ਕੈਸਾ ਹੁੰਦਾ ਹੈ, ਸੱਚ ਕੈਸਾ ਹੁੰਦਾ ਹੈ। ਇਕਬਾਲ ਵੀ ਕਹਿੰਦਾ, ਇੱਕ ਨਸ਼ਾ, ਇੱਕ ਨਸ਼ਾ, ਇੱਕ ਸਰੂਰ, ਇੱਕ ਮਸਤੀ, ਇੱਕ ਨਸ਼ਾ, ਪਰ ਪੂਰਨ ਹੋਸ਼ ਦਾ ਨਸ਼ਾ ਜੋ ਚਿੰਤਾਵਾਂ ਤੇ ਦੁੱਖਾਂ ਤੇ ਪਾਪਾਂ ਨੂੰ ਮਿਟਾ ਦਿੰਦਾ ਹੈ। ਇੱਕ ਨਸ਼ਾ ਬੇਹੋਸ਼ੀ ਦਾ ਨਸ਼ਾ ਜੋ ਦੁੱਖ ਸੰਤਾਪ ਭੁਲਾ ਦਿੰਦਾ ਹੈ, ਚਿੰਤਾਵਾਂ ਭੁਲਾ ਦਿੰਦਾ ਹੈ, ਔਰ ਵਕਤੀ ਤੌਰ ਤੇ ਭੁਲਾਉਂਦਾ, ਬਾਰ ਬਾਰ ਪੀਣੀ ਪੈਂਦੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਛ ਇੱਥੇ ਕਹਿ ਰਹੇ ਨੇ, ਕਲ ਕਲ ਵਾਲੀ ਇਹ ਯੁੱਗ ਕਲਾਲੀ ਹੈ, ਕਲਾਲ ਹੈ। ਇਹਦੇ ਕੋਲ ਕਿਹੜੀ ਸ਼ਰਾਬ ਹੈ? ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ। ਪੀਂਦਾ ਮਨ ਹੈ, ਸ਼ਰਾਬ ਹੈ ਕਾਮਨਾ ਦੀ, ਕਾਮ ਦੀ। ਤੁਮ ਕਈ ਅਤ ਹੋ ਜਗਤ ਗੁਰੂ ਸਵਾਮੀ, ਅਮ ਕਈ ਅਤ ਕਲ ਜੁਗ ਕੇ ਕਾਮੀ। ਇਸ਼ਾਰਨ ਇਸ਼ਾਰਾ ਰਵਿਦਾਸ ਵੀ ਕਰਦੇ ਪਏ ਨੇ, ਇਹ ਯੁੱਗ ਕਾਮੀ ਯੁੱਗ ਹੈ, ਪ੍ਰਧਾਨ ਹੈ ਕਾਮਨਾਵਾਂ ਪ੍ਰਧਾਨ ਨੇ। ਆਪਦੀ ਗਿਆਤ ਲਈ ਅਰਜ਼ ਕਰਾਂ, ਕਾਮਨਾਵਾਂ ਦੇ ਕੇਂਦਰ ਤਿੰਨ ਨੇ, ਅਹੰਕਾਰ ਆਸ਼ਰਿਤ, ਲੋਭ ਆਸ਼ਰਿਤ, ਕਾਮ ਆਸ਼ਰਿਤ। ਇਸ ਨੂੰ ਫਿਰ ਇਸ ਤਰ੍ਹਾਂ ਕਹਿੰਦੇ ਨੇ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਕੇਂਦਰ ਤਿੰਨ ਨੇ ਵਾਸ਼ਨਾ ਦੇ, ਕਾਮਨਾ ਦੇ ਕੇਂਦਰ ਤਿੰਨ ਨੇ, ਅਹੰਕਾਰ, ਲੋਭ, ਕਾਮ। ਵਾਸ਼ਨਾ ਦਾ ਸੁਭਾਅ ਕੀ ਹੈ? ਜੋ ਕੋਲ ਹੈ ਉਹਨੂੰ ਨਹੀਂ ਦੇਖਦੀ, ਜੋ ਨਹੀਂ ਹੈ ਉਹਨੂੰ ਦੇਖਦੀ। ਕਾਮਨਾ ਦੀ ਫਿਤਰਤ ਕੀ ਹੈ? ਜੋ ਕੋਲ ਹੈ ਉਹਨੂੰ ਨਹੀਂ ਦੇਖਦੀ, ਜੋ ਨਹੀਂ ਹੈ ਕੋਲ ਉਹਨੂੰ ਦੇਖਦੀ ਹੈ। ਜੋ ਨਹੀਂ ਹੈ ਉਹ ਵੀ ਹੋ ਜਾਏ ਕੋਲ, ਫਿਰ ਕਾਮਨਾ ਅੱਗੇ ਚਲੀ ਜਾਂਦੀ ਹੈ, ਵਾਸ਼ਨਾ ਅੱਗੇ ਚਲੀ ਜਾਂਦੀ ਹੈ, ਜੋ ਹੁਣ ਵੀ ਕੋਲ ਨਹੀਂ ਹੈ ਉਹਨੂੰ ਦੇਖਣ ਲੱਗ ਪੈਂਦੀ। ਤੁਹਾਡੇ ਵਿੱਚ ਜਿਹੜੇ ਅਭਿਆਸ ਕਰਦੇ ਹੋਣੇ ਨੇ, ਥੋੜਾ ਆਪਣੇ ਨੇੜੇ ਆਉਂਦੇ ਹੋਣਗੇ, ਜ਼ਰੂਰ ਪਤਾ ਚੱਲਦਾ। ਵਾਸ਼ਨਾ ਦਾ ਆਪਣਾ ਸੁਭਾਅ ਹੈ, ਜੋ ਕੋਲ ਹੈ ਉਹਨੂੰ ਨਹੀਂ ਦੇਖਦੇ, ਜੋ ਨਹੀਂ ਹੈ ਉਹਨੂੰ ਦੇਖਦੇ ਹੈ। ਔਰ ਇਹਦੇ ਕੇਂਦਰ ਤਿੰਨ ਨੇ, ਅਹੰਕਾਰ, ਲੋਭ, ਕਾਮ। ਤਾਂ ਫਿਰ ਇੰਜ ਕਹਿੰਦੇ ਨੇ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਅਹੰਕਾਰ ਵਾਸ਼ਨਾ ਪ੍ਰਭਤਾ ਮੰਗਦੀ ਹੈ, ਲੋਭ ਵਾਸ਼ਨਾ ਪਦਾਰਥ ਹੀ ਮੰਗਦੀ ਹੈ, ਕਾਮ ਵਾਸ਼ਨਾ ਰੂਪ ਮੰਗਦੀ ਹੈ। ਕਿਹੜਾ ਰੂਪ ਮੰਗਦੀ ਹੈ, ਕਿਹੜੇ ਪਦਾਰਥ ਮੰਗਦੀ ਹੈ, ਕਿਹੜੀ ਪ੍ਰਭਤਾ ਮੰਗਦੀ ਹੈ? ਜੋ ਕੋਲ ਨਹੀਂ ਹੈ, ਨਹੀਂ ਹੈ, ਜੋ ਹੈ ਉਹਨੂੰ ਵਾਸ਼ਨਾ ਦੇਖਦੀ ਹੀ ਨਹੀਂ, ਦੇਖਦੀ ਨਹੀਂ।

0: ਇਸ ਸੰਬੰਧ ਵਿੱਚ ਇੱਕ ਹੋਰ ਨੁਕਤਾ ਸੁਣ ਲਓ। ਜਦ ਮਨੁੱਖ ਜ਼ਮੀਨ ਨੂੰ ਵੇਖੇ ਇੰਝ ਝੁੱਕੇ, ਆਸਮਾਨ ਨਹੀਂ ਵੇਖ ਸਕਦਾ। ਤੇ ਜਦ ਇੰਝ ਆਸਮਾਨ ਨੂੰ ਵੇਖੇ ਤੇ ਫਿਰ ਜ਼ਮੀਨ ਨਹੀਂ ਵੇਖ ਸਕਦਾ। ਇੱਕੋ ਹੀ ਸਮੇਂ 'ਚ ਜ਼ਮੀਨ ਤੇ ਆਸਮਾਨ ਦੋਵੇਂ ਨਹੀਂ ਦੇਖ ਸਕੇਗਾ, ਨਹੀਂ ਦੇਖ ਸਕੇਗਾ। ਦੂਸਰਾ ਉਦਾਹਰਣ, ਜਦ ਝੁੱਕ ਕੇ ਕਿਸੇ ਦੇ ਪੈਰਾਂ ਨੂੰ ਵੇਖੀਏ ਗੌਰ ਨਾਲ, ਉਹਦਾ ਮੁਖੜਾ ਨਹੀਂ ਵੇਖ ਸਕਾਂਗਾ। ਤੇ ਉਹਦੇ ਮੁਖੜੇ ਨੂੰ ਦੇਖੀਏ ਸਿੱਧਾ ਤਾਂ ਫਿਰ ਉਹਦੇ ਚਰਨ ਨਹੀਂ ਦੇਖ ਸਕਾਂਗਾ। ਐ ਨਾ ਇੱਕ ਇੱਕੋ ਹੀ ਸਮੇਂ ਇੱਕੋ ਹੀ ਨਜ਼ਰ ਦੇ 'ਚ ਉਹਦੇ ਪੈਰ ਵੀ ਦਿਖਾਈ ਦੇਣ, ਉਹਦਾ ਮੁਖੜਾ ਵੀ ਦਿਖਾਈ ਦੇਵੇ, ਨਹੀਂ। ਕੁਦਰਤ ਨੇ ਇਹ ਤੌਫੀਕ ਅੱਖਾਂ ਨੂੰ ਦਿੱਤੀ ਨਹੀਂ, ਨਹੀਂ ਦਿੱਤੀ। ਜਾਂ ਝੁੱਕ ਕੇ ਜ਼ਮੀਨ ਵੇਖ ਲੈ, ਜਾਂ ਸਿਰ ਉੱਚਾ ਕਰਕੇ ਆਸਮਾਨ ਵੇਖ ਲੈ, ਜਾਂ ਨਜ਼ਰਾਂ ਕਿਸੇ ਦੇ ਪੈਰਾਂ 'ਤੇ ਟਿਕਾ ਦੇ, ਜਾਂ ਨਜ਼ਰਾਂ ਕਿਸੇ ਦੇ ਮੁਖੜੇ 'ਤੇ ਟਿਕਾ ਦੇ, ਤੁਸੀਂ ਤਜਰਬਾ ਕਰਕੇ ਵੇਖ ਲੈਣਾ, ਦੋਵੇਂ ਇਕੱਠੇ ਨਹੀਂ ਵੇਖ ਸਕੋਗੇ। ਮੁਖੜਾ ਤੇ ਚਰਨ, ਆਸਮਾਨ ਤੇ ਜ਼ਮੀਨ, ਜੋ ਜ਼ਮੀਨ ਨੂੰ ਵੇਖੋਗੇ ਆਸਮਾਨ ਨਹੀਂ ਦਿਖਾਈ ਦੇਗਾ। ਜਿਤਨੇ ਚਿਰ ਤੱਕ ਵਾਸ਼ਨਾ ਪਦਾਰਥ ਦੀ ਚੱਲਦੀ ਹੈ, ਉਤਨੇ ਚਿਰ ਤੱਕ ਪਰਮਾਤਮਾ ਵੀ ਇੱਕ ਵਾਸ਼ਨਾ ਦਾ ਵਿਸ਼ਾ ਹੋਵੇਗਾ। ਪਰਮਾਤਮਾ ਪਰਮਾਤਮਾ ਨਹੀਂ ਹੈ, ਨਹੀਂ ਹੈ। ਔਰ ਹਿਰਦੇ ਦੀ ਸ਼ੁੱਧੀ ਵੀ ਨਹੀਂ ਹੋਵੇਗੀ ਅਗਰ ਵਾਸ਼ਨਾ ਕਰਕੇ ਮੈਂ ਪਾਠ ਕਰ ਰਿਹਾ, ਵਾਸ਼ਨਾ ਕਰਕੇ ਮੈਂ ਦਾਨ ਕਰ ਰਿਹਾ, ਵਾਸ਼ਨਾ ਕਰਕੇ ਮੈਂ ਪੁੰਨ ਕਰ ਰਿਹਾ। ਇਸ ਪੁੰਨ ਨਾਲ ਹਿਰਦਾ ਪਾਵਨ ਵੀ ਨਹੀਂ ਹੋਵੇਗਾ, ਪਵਿੱਤਰ ਨਹੀਂ ਹੋਵੇਗਾ, ਕਿਉਂਕਿ ਵਾਸ਼ਨਾ। ਇਸ ਪੁੰਨ ਨਾਲ ਹਿਰਦਾ ਪ੍ਰਭੂ ਨਾਲ ਜੁੜੇਗਾ ਹੀ ਨਹੀਂ, ਕਾਰਨ ਵਾਸ਼ਨਾ ਤੇ ਉਹਦਾ ਕੇਂਦਰ ਹੰਕਾਰ ਹੈ, ਲੋਭ ਹੈ, ਕਾਮ ਹੈ। ਮੈਂ ਫਿਰ ਦੁਹਰਾਵਾਂ, ਅਹੰਕਾਰ ਆਸ਼ਰਿਤ, ਲੋਭ ਆਸ਼ਰਿਤ, ਕਾਮ ਆਸ਼ਰਿਤ ਮਨੁੱਖ ਦੇ ਅੰਦਰ ਵਾਸ਼ਨਾ ਚੱਲਦੀ ਹੈ। ਹੰਕਾਰ ਆਸ਼ਰਿਤ ਚੱਲਦੀ ਹੈ, ਫਿਰ ਉਹ ਕੇਂਦਰ ਬਦਲ ਲੈਂਦੀ ਹੈ, ਕੁਰਸੀ ਬਦਲ ਲੈਂਦੀ ਹੈ। ਫਿਰ ਲੋਭ ਆਸ਼ਰਿਤ ਚੱਲਣ ਲੱਗ ਪੈਂਦੀ ਹੈ, ਫਿਰ ਉਹ ਸਿੰਘਾਸਣ ਬਸ ਬਦਲ ਲੈਂਦੀ ਹੈ, ਕਾਮ ਆਸ਼ਰਿਤ ਚੱਲਣ। ਕਾਮਨਾ ਮਨੁੱਖ ਦੇ ਅੰਦਰ ਹਰ ਵਕਤ ਹੈ, ਵਾਸ਼ਨਾ ਹਰ ਵਕਤ ਹੈ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਇਹ ਵਾਸ਼ਨਾ ਜੋ ਹੈ ਉਹਨੂੰ ਨਹੀਂ ਦੇਖਦੇ, ਜੋ ਨਹੀਂ ਹੈ ਉਹਨੂੰ ਦੇਖਦੇ, ਜਿਹੜੀ ਕੁਰਸੀ ਹੈ ਉਹਨੂੰ ਨਹੀਂ ਦੇਖਦੇ, ਉੱਤੇ ਤੇ ਬੈਠੇ ਹੀ ਹੈ, ਜਿਹੜੀ ਨਹੀਂ ਹੈ ਉਹਨੂੰ ਵੇਖਦੀ ਹੈ। ਜਿਹੜਾ ਪਦਾਰਥ ਹੈ ਉਹਨੂੰ ਨਹੀਂ ਦੇਖਦੀ, ਉੱਤੇ ਜੇਬ ਦੇ 'ਚ ਹੈ, ਜੋ ਨਹੀਂ ਹੈ ਉਹਨੂੰ ਵੇਖਦੀ ਹੈ। ਇਹ ਵਾਸ਼ਨਾ ਦਾ ਸੁਭਾਵ ਹੈ। ਇਸ ਨੂੰ ਇਸ ਢੰਗ ਨਾਲ ਮੈਂ ਬਿਆਨ ਕਰਦਾ ਹੁੰਦਾ, ਜਦ ਨਜ਼ਰਾਂ ਕਿਸੇ ਦੇ ਪੈਰਾਂ ਨੂੰ ਵੇਖਣ ਤੇ ਮੁਖੜਾ ਨਹੀਂ ਦੇਖ ਸਕਦੀ, ਤੇ ਜੇ ਮੁਖੜੇ ਨੂੰ ਦੇਖਣ ਤੇ ਪੈਰ ਨਹੀਂ ਦੇਖ ਸਕਦੇ, ਜੇ ਨਜ਼ਰਾਂ ਜ਼ਮੀਨ ਨੂੰ ਵੇਖਣ ਤੇ ਆਸਮਾਨ ਨਹੀਂ ਵੇਖ ਸਕਦੀ, ਤੇ ਜੇ ਨਜ਼ਰਾਂ ਆਸਮਾਨ ਨੂੰ ਵੇਖਣ ਫਿਰ ਜ਼ਮੀਨ ਨਹੀਂ ਵੇਖ ਸਕਦੀ। ਇੱਕੋ ਹੀ ਸਮੇਂ ਦੋਹਾਂ ਨਾਲ ਸੰਬੰਧ ਨਹੀਂ ਜੁੜਦਾ। ਅੰਦਰ ਵਾਸ਼ਨਾ ਵੀ ਰੱਖ ਲਈਏ ਤੇ ਆਖੀਏ ਧਾਰਮਿਕ, ਵਾਸ਼ਨਾ ਗ੍ਰਸਿਆ ਮਨੁੱਖ ਅਧਾਰਮਿਕ ਹੈ, ਚਾਹੇ ਕੁਛ ਵੀ ਕਰੇ, ਕੁਛ ਵੀ ਕਰੇ। ਮੈਂ ਅਰਜ਼ ਕਰਦੇ ਹਾਂ, ਮਜਬੂਰੀ ਹੈ ਇਹ, ਠੀਕ ਹੈ। ਸੰਗਤ ਦੇ 'ਚ ਇੱਕ ਕਲਾਸ ਦੇ ਸਤਸੰਗੀ ਨਹੀਂ ਆਉਂਦੇ, ਜਿਵੇਂ ਇੱਕ ਸਕੂਲ ਹੈ, ਹੁਣ ਸਕੂਲ ਤਾਂ ਇੱਕੋ ਹੀ ਹੈ, ਉਹਦੀ ਯੂਨੀਫਾਰਮ ਵੀ ਇੱਕੋ ਹੀ ਹੈ, ਪਰ ਉਹਦੇ 'ਚ ਕਲਾਸਾਂ ਇੱਕ ਨਹੀਂ ਨੇ। ਕੋਈ ਪਹਿਲੀ ਕਲਾਸ 'ਚ ਜਾ ਰਿਹਾ ਵਿਦਿਆਰਥੀ, ਕੋਈ ਦੂਜੀ 'ਚ, ਕੋਈ ਤੀਜੀ 'ਚ, ਕੋਈ ਚੌਥੀ 'ਚ, ਕੋਈ ਪੰਜਵੀਂ 'ਚ, ਕੋਈ ਹਾਈ ਕਲਾਸ ਦਸਵੀਂ 'ਚ ਬੈਠੇ। ਸਤਸੰਗੀ ਇੱਕ ਕਲਾਸ ਦੇ ਨਹੀਂ ਆਉਂਦੇ, ਕੋਈ ਤੇ ਵਾਕਈ ਹਾਈ ਕਲਾਸ ਦੇ ਆਉਂਦੇ, ਕੋਈ ਮਿਡਲ ਦੇ ਚ ਆਉਂਦੇ ਨੇ, ਸੱਤਵੀਂ ਅੱਠਵੀਂ ਆਉਂਦੇ। कोई पहली क्लास दे आंदे ने ते कुछ विचारे इस तरह दे ने जिन्हें हुणे नवा नवा एडमिशन लिया दाखला लिया पहली दफा ही आया कुछ भी नहीं पता मत्था टेके बैठ गया आया या चला गया। तो कीर्तन कथा सारे सत्संगी को एक ढंग नाल सुनदे ने क्यों सारे सत्संगी एक ढंग दे होंदे ने सब प्याले अलग अलग ने एक ढंग दे नहीं होंदे। हर एक मनुख की समस्या ते है पर हर मनुख की समस्या अलग अलग है अलग अलग अलग अलग तो ये जो शब्द है धन गुरु नानक देव जी महाराज का उन्हां सत्संगियां लई है जिन्हां दा दाखला हाई स्कूल दे दसवीं च हो गया जो उच्ची क्लास दे च आके बैठ गए ने साधना करदियां करदियां समझ आ गई है कुछ। जितने चिर तक अंदर वासना पई चलती है मैं सारा दिन पाठ करा जप करा तप करा ये सब संसारी कर्म है धार्मिक नहीं है। कामना करके मैं गुरुद्वारे आवा तो गुरुद्वारा बाजार बन जाएगा। कामना करके मैं गुरुद्वारे आवा गुरुद्वारा मार्केट बन जाएगा। कामना करके मैं गुरुद्वारे आवा गुरुद्वारा एक फैक्ट्री बन जाएगा। फैक्ट्री बाजार विच जाना मैं कोई संसारिक वस्तु लई मैं गुरुद्वारे भी गया किसी संसारिक वस्तु लई मैं गुरुद्वारे गुरु लई नहीं गया मैं गुरुद्वारे प्रभु लई लई गया। मेरी वासना है अहंकार वासना लोभ वासना काम वासना और सुनो ये वासना जद असीम हो जाए भाव जिस दी वासना है वो मिल गई वासना फिर अगे चली गई फिर वो चीज भी मिल गई वासना फिर अगे चली गई जो हुण भी कोल नहीं है उन्हों देखन लग पई ये वासना तृष्णा बन जाती है इसे नु तृष्णा कहते हैं। वासना पहले एक वस्तु ते टिकी है मिल गई है वासना फिर अगे चली गई है मिट्टी नहीं टिकाऊ नहीं वो भी मिल गई वासना फिर अगे चली गई इन्हों कहते हूं ये वासना तृष्णा हो गई है ते तृष्णा इस तरह है जिमें बांबड़ बलदी अग दे लखणा पाई जाइए ते अग नू पुछिए तू रज गई के नहीं ईंधन तो बालन तो अग नहीं रजदी तृष्णा कदी तृप्त नहीं आती तृष्णा मनुख नू सदा अतृप्त रखती है भुखा रखती है। और ये भी सुन लो तृष्णालु मनुख दे अंदर कोई गुण नहीं आता नहीं आता कोई कोमलता नहीं आती। तृष्णा बनती किस तरह है वासना कामना ही तृष्णा बन जाती है। और वासना दे केंद्र तीन मैं फिर अर्ज करा अहंकार वासना लोभ वासना काम वासना। वासना असीम हो गई है रुकती नहीं है तृष्णा बन गई है ये हुण भ्रष्ट हो जाएगा इस वासना दे दरिया दे डुब जाएगा। धन गुरु नानक देव जी महाराज कहिंदे ने मैं मनुखता ते निगाह मारदा की देखदा हम देखा तें डुबे अले डुबदे पे सब गर्क ने सब डुबे हुए ने मैं तो ऐसा देखदा। ये भी मैं अर्ज कर दिया नुकता कोई पानी दा सुभाव नहीं है मनुख नू डोबना नहीं डोबदा पानी दा सुभाव ही नहीं है डोबना अगर पानी का सुभाव डुबना होंदा तो फिर कुत्ते डुबने चाहिए सन, मज्जां डुबनिया चाहिए सन, गवां डुबनिया चाहिए सन, शेर डुबने चाहिए सन, बिल्लियां भी तैरदियां ने, कुत्ते भी तैरदे, गवां भी तैरदियां ने, मज्जां भी तैरदियां। हैरानगी, शेर भी तैरदे ने। केरला विच देख के मैं दंग रह गया, 60 फुट गहरे पानी विच हाथी इशनान पिया करदा, गहरा अंदर चला गया, फिर उपर आ गया, तैरदा पे। मैनू इंज लगे जिवें पहाड़ पानी विच तैरदा पे। इन्ना वड्डा भारी बरकम जिसम, काफी चिर होया इस दृश्य नूं देखिया, मैनू ये ख्याल मैनू उत्थों मिलिया, कहा पानी का सुभाव डुबना नहीं है, नहीं तो हाथी डुबना चाहिए सी, इन्ना गहरा पानी है झील का, ये तैर रहे गौं तैर दियां ने, घोड़े तैर दे ने, मज्जां तैर दियां ने, बिल्लियां तैर दियां ने, कुत्ते तैर दे ने, बदकिस्मती है मनुख डुबदे ने, मनुख डुबदा। ते हुण पानी कोल पुछ लईए, ओ बिल्लियां नाल तेरी दोस्ती है, कुत्तियां नाल तेरी दोस्ती है, मनुखां नाल तेरी दुश्मनी है, कुत्ते ते तैरदे ने, सप तैरदे ने, इन्ना जहरीला जानवर तैरदा है, कोई नहीं डुबदा, घोड़े तैरदे ने, मज्जां तैरदियां ने, हाथी तैरदे ने, शेर तैरदे ने, चीते तैरदे ने, मनुख डुबदे ने। मनुख डुबदा है, अपना बैलेंस बिगाड़ बैठता है, तवाजन खो बैठता है, वरना पानी मनुख नूं भी नहीं डुबदा। कुछ सियाने कहिंदे ने जिन्हें किधरे पानी विच एक दिन भी जो है तैरना सिखिया ते तैरदा है, जीवन भर इस नूं नहीं भुलेगा। बाकी विद्या कला भुल सकती है, तैरना नहीं मनुख भुलदा। जम्मू तवी देच मैं एक दफा अभ्यास किया, मैं कह 30-40 साल हो गए, बहुत पुरानी गल, पाकिस्तान तो आए सी, दरिया देच तैरदे होंदे सी, टोची च देखदे आ जिस तवी देच, भुल गया कि मैनू आउंदा, 2-3 चंगे तैराक विचकार सन, मैं कह देख लेना जे डुबा ते फिर संभाल लेना। मैं तजर्बे दे तौर ते देखिया नहीं डुबिया, मैं तैरना मनुख नहीं बोलदा, अगर आ गया किसे नू भी आ गया, बाकी भुल सकदा है, संगीत सिखिया अभ्यास नहीं करेगा भुल जाएगा, तबला सिखिया अभ्यास नहीं करेगा भुल जाएगा, कोई भी कर्म कोई भी कृत अभ्यास नहीं करेगा भुल जाएगा, तैरना मनुख नहीं बोलदा। प्रकृति कुदरत भी चाहती है मनुख ना डोबे के ना डोबे, और वाकई पानी मनुख दा वैरी नहीं है। तुसी आखोगे फिर डोबदा क्यों है, हैरानगी है, जिंदा मनुख डुबदे ने, लाशां ते तैरदियां ने, मुर्दे ते तैरदे ने। मैं बनारस देच प्रयागराज देखे जिन्हां नूं जल प्रवाह करदे ने गंगा दे, बहुत वड्डा पत्थर उन्हां दे नाल बनदे ने, हद हो गई, बंदा तो उंज डुब जांदा है, ये मुर्दे नाल पत्थर बनने ने, ये डुबदा ही नहीं, लाशां तैरदियां ने, जिंदा मनुख डुबदे ने। कारण कि भय करके जिंदा मनुख अपना बैलेंस बिगाड़ बैठता है, तवाजन खो बैठता है, संतुलन गवा देता है, पानी उसनु डोब देता है, चिंता करके फिक्र करके तनाव करके मनुख संसार देच डुब जाता है, वरना संसार दा सुभा ही नहीं है किसे नु डोबे, संसार नहीं डोबदा किसे। ए भी मस्क ਅਗਰ ਰਾਜ ਪਾਠ ਕੁਰਸੀ ਡੁੱਬਦੀ ਹੈ ਤਾਂ ਜਨਕ ਡੁੱਬ ਜਾਣਾ ਚਾਹੀਦਾ ਸੀ, ਜਨਕ ਤੇ ਨਹੀਂ ਡੁੱਬਿਆ। ਮਹਾਰਾਜਾ ਰਣਜੀਤ ਸਿੰਘ ਡੁੱਬ ਜਾਣਾ ਚਾਹੀਦਾ ਸੀ, ਉਹ ਤੇ ਨਹੀਂ ਡੁੱਬਿਆ। ਅਗਰ ਗ੍ਰਸਤ ਪਰਿਵਾਰ ਡੁੱਬਦਾ ਹੈ ਤਾਂ ਫਿਰ ਕਬੀਰ ਵੀ ਗ੍ਰਸਤੀ ਸਨ, ਰਵਿਦਾਸ ਵੀ ਗ੍ਰਸਤੀ ਸਨ, ਡੁੱਬ ਜਾਣੇ ਚਾਹੀਦੇ ਨੇ। ਇਹ ਸਦਨਾ ਵੀ ਗ੍ਰਸਤੀ ਹੈ ਤੇ ਲੋਚਨ ਵੀ ਗ੍ਰਸਤੀ ਹੈ, ਇਹ ਡੁੱਬ ਜਾਣੇ ਚਾਹੀਦੇ ਨੇ। ਰਾਮ ਵੀ ਗ੍ਰਸਤੀ ਨੇ, ਸ੍ਰੀ ਕ੍ਰਿਸ਼ਨ ਵੀ ਗ੍ਰਸਤੀ ਨੇ, ਤਿੰਨ ਸਿਰ ਮੋਰ ਦੇਵਤੇ ਬ੍ਰਹਮਾ ਵਿਸ਼ਨ ਮਹੇਸ਼ ਗ੍ਰਸਤੀ ਨੇ, ਗ੍ਰਸਤੀ ਨੇ, ਡੁੱਬ ਜਾਣੇ ਚਾਹੀਦੇ। ਪਰਿਵਾਰ ਨਹੀਂ ਡੁੱਬਦਾ, ਧਨ ਸੰਪਦਾ ਨਹੀਂ ਡੁੱਬਦੀ, ਧਨ ਭਗਤ ਕਮਾਉਂਦੇ ਰਹੇ ਨੇ ਕਿਰਤ ਕਰਕੇ। ਔਰ ਬਹੁਤ ਸਾਰੇ ਛੋਟੀ ਦੇ ਸੰਤ ਅਵਤਾਰੀ ਪੁਰਸ਼ ਦੇ ਰਾਜੇ ਸਨ, ਰਾਮ ਅਯੋਧਿਆ ਦੇ ਨਰੇਸ਼ ਰਾਜੇ ਸਨ, ਜਨਕ ਰਾਜਾ ਹੈ, ਹਰੀਸ਼ਚੰਦਰ ਰਾਜਾ ਹੈ, ਬੜੀ ਧਨ ਸੰਪਦਾ। ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਨੇ ਬੜੀ ਧਨ ਸੰਪਦਾ, ਉੱਥੇ ਨਹੀਂ ਗਰਕ ਹੋਏ। ਨਾ ਪਦਾਰਥ ਡੋਬਦਾ, ਨਾ ਪਰਿਵਾਰ ਡੋਬਦਾ, ਨਾ ਪ੍ਰਭਤਾ ਡੋਬਦੀ ਹੈ, ਨਾ ਕੁਰਸੀ ਡੋਬਦੀ ਹੈ, ਚੌਧਰਪਣਾ ਨਹੀਂ ਡੋਬਦਾ, ਪਰ ਮਨੁੱਖ ਡੁੱਬ ਜਾਂਦਾ, ਬੈਲੈਂਸ ਵਿਗਾੜ ਬੈਠਦਾ, ਸੰਤੁਲਨ ਗਵਾ ਬੈਠਦਾ, ਤਵਾਜ਼ਨ ਖੋ ਬੈਠਦਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਦੇਖਦਾ ਦੁਨੀਆਂ ਤੇ ਡੁੱਬ ਰਹੀ ਹੈ, ਡੁੱਬ ਰਹੀ ਹੈ। ਯੋਗੀਆਂ ਦੇ ਸਿਰਮੌਰ ਯੋਗੀ ਉਸ ਵਕਤ, ਗੋਰਖ ਦੇ ਚੇਲੇ ਚਰਪਟਨਾਥ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਕ ਪ੍ਰਸ਼ਨ ਕਰਦੇ ਨੇ, ਸਿੱਧ ਗੋਸ਼ ਦੇ ਚ ਦਰਜ ਹੈ। ਦੁਨੀਆਂ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰ। ਇਹ ਜੋ ਨਤਰੇ ਜਾਣ ਵਾਲਾ ਸਾਗਰ ਹੈ, ਦੁਸਤਰ ਹੈ ਬੜਾ, ਕਿਵੇਂ ਪਾਰ ਜਾਈਏ, ਡੋਬਦਾ ਤੇ ਡੋਬਦਾ। ਮਹਾਰਾਜ ਕਹਿੰਦੇ ਨੇ, ਮੈਂ ਦੇਖਦਾ ਮਨੁੱਖ ਡੁੱਬੇ ਪਏ ਨੇ, ਕੋਈ ਪਰਿਵਾਰ ਵਿੱਚ ਐਸਾ ਗਰਕ ਹੈ ਨਿਰੰਕਾਰ ਭੁੱਲ ਗਿਆ, ਕੋਈ ਲੋਭ ਵਾਸ਼ਨਾ ਕਰਕੇ ਧਨ ਸੰਪਦਾ ਵਿੱਚ ਇਤਨਾ ਡੁੱਬਿਆ ਪਰਮਾਤਮਾ ਨੂੰ ਭੁੱਲ ਗਿਆ, ਕੋਈ ਹੰਕਾਰ ਵਾਸ਼ਨਾ ਕਰਕੇ ਪ੍ਰਭਤਾ ਚ ਚੌਧਰਪਣੇ ਚ ਇਤਨਾ ਡੁੱਬਿਆ ਪ੍ਰਭੂ ਨੂੰ ਭੁੱਲ ਗਿਆ। ਇਹੀ ਕੁਛ ਤੁਸੀਂ ਦੇਖੋਗੇ, ਡੁੱਬੇ ਹੋਏ ਮਨੁੱਖ, ਗਰਕ ਹੋਏ ਮਨੁੱਖ, ਕੋਈ ਪਦਾਰਥਾਂ ਚ ਡੁੱਬੇ ਪਏ, ਕੋਈ ਪਰਿਵਾਰ ਵਿੱਚ ਡੁੱਬੇ ਪਏ, ਕੋਈ ਪ੍ਰਭਤਾ ਚ ਡੁੱਬੇ ਪਏ, ਅਮ ਦੇ ਖਾਂ ਤੈਂ ਡੁੱਬੇ। ਇਹ ਯੋਗੀ ਚਰਪਟਨਾਥ ਜੋ ਗ੍ਰਸਤ ਨੂੰ ਛੋੜ ਕੇ ਆਇਆ, ਪਦਾਰਥਾਂ ਨੂੰ ਛੋੜ ਕੇ ਆਇਆ, ਯੋਗੀ ਬਣਿਆ, ਮਹਾਰਾਜ ਨੂੰ ਕਹਿੰਦਾ ਸਾਗਰ ਨਹੀਂ ਤਰਿਆ ਜਾਂਦਾ, ਕਠਿਨ ਹੈ, ਔਖ ਹੈ। ਦੁਨੀਆਂ ਸਾਗਰ ਦੋਤਰ ਕਹੀਏ, ਕਿਉਂ ਕਰ ਪਾਈਏ ਪਾਰੋ। ਚਰਪਟ ਬੋਲੇ ਅਵਧੂ ਨਾਨਕ ਦੇਵ ਸਦਾ ਸਚਾ ਵਿਚਾਰੋ। ਐ ਅਵਧੂਤ ਨਾਨਕ ਜੀ, ਐ ਮਹਾਤਮਾ ਨਾਨਕ ਜੀ, ਦੱਸੋ ਪਾਰ ਕਿਵੇਂ ਜਾਈਏ। ਤਾਂ ਇੱਥੇ ਤੇ ਜੋਗੀ ਨੇ ਕਬੂਲ ਕਰ ਲਿਆ, ਉਰਾਰਾ ਜੇ ਮੈਂ ਨਹੀਂ ਪਾਰ ਹੋਇਆ, ਕਬੂਲ ਕਰ ਲਿਆ, ਕਿਉਂ ਕਰ ਪਾਈਏ ਪਾਰ, ਕਿਵੇਂ ਪਾਰ ਹੋਈਏ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਿਨਿਮਰਤਾ, ਨਿਰਮਾਣਤਾ, ਮਿਠਾਸ ਆਪ ਕਹਿੰਦੇ ਨੇ, ਆਪੇ ਆਖੇ ਆਪੇ ਸਮਝੇ, ਤਿਸ ਕਿਆ ਉੱਤਰ ਦੀਜੇ, ਸੱਚ ਕਹੋ ਤੁਮ ਪਾਰ ਗਰਾਮੀ, ਤਿਸ ਕਿਆ ਬੈਸਣ ਦੀਜੇ। ਤੂੰ ਜੋ ਕੁਛ ਪੁੱਛਦਾ ਪਿਆ ਜਾਣਦਾ, ਜਾਣਦਾ, ਉਹਨੂੰ ਮੈਂ ਕੀ ਸਮਝਾਵਾਂ ਤੇ ਕੀ ਜਵਾਬ ਦਿਆਂ। ਸੱਚ ਕਹੋ ਤੁਮ ਪਾਰ ਗਰਾਮੀ, ਤੂੰ ਤੇ ਯੋਗੀ ਹੈ, ਪਾਰ ਗਰਾਮੀ ਪਾਰ ਪਹੁੰਚ ਗਿਆ, ਤੇਰਾ ਗ੍ਰਾਮ ਤੇਰਾ ਵਸੇਬਾ ਤੇ ਪਾਰ। ਇੱਕ ਨੂੰ ਕਹਿੰਦੇ ਨੇ ਪਾਰ ਗ੍ਰਾਮੀ, ਸੰਸਾਰ ਤੋਂ ਪਾਰ ਹੋ ਗਿਆ, ਪਾਰ ਵਸਦਾ। ਇੱਕ ਨੂੰ ਕਹਿੰਦੇ ਨੇ ਪਾਰਦਰਸ਼ੀ, ਨਿਗਾਹਾਂ ਪਾਰ ਵੇਖਦੀਆਂ ਨੇ, ਜਾਣਾ ਕਦਮ ਉਰਾਰ ਖੜੇ ਨੇ, ਨਜ਼ਰਾਂ ਲਲਚਾ ਰਹੀਆਂ ਨੇ, ਪਾਰ ਜਾਣਾ। ਨਜ਼ਰਾਂ ਬੇਤਾਬ ਨੇ ਜੋ ਕੁਛ ਦੇਖਦੇ ਪਿਆਂ, ਜਿੱਥੇ ਮੇਰੀ ਨਿਗਾਹ ਪਹੁੰਚੀ ਹੈ ਉੱਥੇ ਮੇਰੇ ਕਦਮ ਵੀ ਪਹੁੰਚਣ, ਮੇਰਾ ਹੱਥ ਵੀ ਪਹੁੰਚੇ। ਇਸ ਤਰ੍ਹਾਂ ਦੇ ਮਨੁੱਖ ਨੂੰ ਕਹਿੰਦੇ ਨੇ ਪਾਰਦਰਸ਼ੀ। ਪਰ ਜਿਹਦੀਆਂ ਨਜ਼ਰਾਂ ਵੀ ਪਾਰ ਨਹੀਂ ਜਾਂਦੀਆਂ, ਖੜਾ ਉਰਾਰ ਹੈ ਤੇ ਕਹਿੰਦਾ ਉਰਾਰ ਬੜੀਆਂ ਮੌਜਾਂ ਨੇ, ਇਹੀ ਸਭ ਕੁਛ, ਇਹੀ ਸਭ ਕੁਛ। ਇਹਨੂੰ ਸੰਸਾਰੀ ਕਹਿੰਦੇ ਨੇ, ਪਾਰਦਰਸ਼ੀ ਨੂੰ ਅਭਿਆਸੀ ਕਹਿੰਦੇ ਨੇ, ਪਾਰਗ੍ਰਾਮੀ ਨੂੰ ਸੰਤ ਕਹਿੰਦੇ ਨੇ। ਪਾਰਗ੍ਰਾਮੀ ਪਾਰ ਪਹੁੰਚ ਗਏ, ਪਾਰਦਰਸ਼ੀ ਇਹਦੀਆਂ ਨਜ਼ਰਾਂ ਪਾਰ ਤੱਕ ਵੇਖਦੀਆਂ ਨੇ, ਇਹਨੂੰ ਸਮਝ ਹੈ, ਇਹਦੀਆਂ ਨਿਗਾਹਾਂ ਪਹੁੰਚੀਆਂ ਨੇ ਉਸ ਅਵਸਥਾ ਤੱਕ ਜਿਹਨੂੰ ਹਾਸਲ ਕਰਨਾ ਹੈ, ਉਹਦੀ ਸਮਝ ਆ ਗਈ। ਸਾਧਨਾ ਕਰ ਰਿਹਾ ਅਭਿਆਸੀ ਹੈ, ਪਾਰਦਰਸ਼ੀ ਪਾਰਗ੍ਰਾਮੀ। ਤੀਸਰਾ ਸੰਸਾਰੀ ਉਰਾਰ ਖੜਾ ਹੈ, ਨਾ ਨਜ਼ਰਾਂ ਪਾਰ ਵੇਖਦੀਆਂ ਨੇ ਤੇ ਨਾ ਹੀ ਪਾਰ ਜਾਣ ਦੀ ਤਮੰਨਾ ਹੈ। ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਛੱਡੋ ਪਾਰ ਲੈਣ ਕੀ ਰੱਖਿਆ। ਉਰਾਰ ਵਾਸ਼ਨਾ ਦਾ ਜਗਤ ਹੈ, ਉਰਾਰ ਕਾਮਨਾ ਦਾ ਜਗਤ ਹੈ। ਪਾਰ ਜਾਣ ਦੀ ਤੇ ਹੁਣ ਤਮੰਨਾ ਹੀ ਨਹੀਂ ਰਹੀ, ਇੱਛਾ ਹੀ ਨਹੀਂ। ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਇਸ ਯੁਗ ਦਾ ਸਿਰਮੋਰ ਔਗਣ ਕਾਮ ਵਾਸ਼ਨਾ। ਪਿਛਲੇ ਯੁਗ ਲੰਘੇ ਨੇ ਜਿਨ੍ਹਾਂ ਦੇ ਕੁਛ ਸਿਰਮੋਰ ਔਗਣ ਸਨ, ਕਿਧਰੇ ਅਹੰਕਾਰ ਵਾਸ਼ਨਾ, ਕਿਧਰੇ ਲੋਭ ਵਾਸ਼ਨਾ। ਇਹਦਾ ਇਹ ਮਤਲਬ ਨਹੀਂ ਕਿ ਇੱਕੋ ਹੀ ਵਾਸ਼ਨਾ ਪ੍ਰਧਾਨ ਹੈ, ਨਹੀਂ ਸਾਰੀਆਂ ਨੇ, ਲੇਕਿਨ ਪ੍ਰਧਾਨ ਇੱਕੋ ਹੈ, ਬਾਕੀ ਜ਼ੇਰ ਸਾਇਆ। ਮੈਂ ਪਹਿਲੇ ਅਰਜ਼ ਕੀਤੀ ਹੈ, ਹਰ ਮਨੁੱਖ ਦਾ ਬੁਨਿਆਦੀ ਔਗਣ ਇੱਕ ਆਉਂਦਾ, ਬਾਕੀ ਔਗਣ ਵੀ ਹੁੰਦੇ ਨੇ, ਉਹਦੇ ਜ਼ੇਰ ਸਾਇਆ ਹੁੰਦਾ। ਹਰ ਯੁੱਗ ਦਾ ਆਪਣਾ ਔਗਣ ਹੁੰਦਾ, ਇੱਕ ਔਗਣ ਪ੍ਰਧਾਨ ਹੁੰਦਾ, ਬਾਕੀ ਜ਼ੇਰ ਸਾਇਆ ਆਉਂਦੇ ਨੇ। ਇਸ ਯੁੱਗ ਦਾ ਪ੍ਰਧਾਨ ਔਗਣ ਮਹਾਰਾਜ ਦੱਸਦੇ ਨੇ ਕਾਮ ਵਾਸ਼ਨਾ। ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ। ਕਾਮਨਾ ਸਰਕਲ ਦੇ ਚ ਘੁੰਮਦੀ ਹੈ, ਚੱਕਰ ਦੇ ਚ, ਦਾਇਰੇ ਦੇ ਚ। ਪ੍ਰਥਮ ਕਾਮ ਵਾਸ਼ਨਾ, ਰੂਪ ਵਾਸ਼ਨਾ, ਫਿਰ ਪੁੱਤਰ ਦੀ ਵਾਸ਼ਨਾ, ਮਿੱਤਰ ਦੀ ਵਾਸ਼ਨਾ, ਧਨ ਦੀ ਵਾਸ਼ਨਾ, ਪਦਾਰਥਾਂ ਦੀ ਵਾਸ਼ਨਾ, ਹੋਰ ਛੋਟੀਆਂ ਛੋਟੀਆਂ ਵਾਸ਼ਨਾ, ਚੰਗੇ ਰਹਿਣ ਸਹਿਣ ਦੀ ਵਾਸ਼ਨਾ, ਖਾਣ ਪੀਣ ਦੀ ਵਾਸ਼ਨਾ, ਫਿਰ ਵਾਸ਼ਨਾ ਆ ਕੇ ਕੇਂਦਰਿਤ ਹੋ ਜਾਂਦੀ ਹੈ ਰੂਪ ਤੇ। ਇਹੀ ਕਾਰਨ ਹੈ ਕਿ ਗੁਰਬਾਣੀ ਔਰ ਸਾਡੇ ਦੇਸ਼ ਦੇ ਸਾਰੇ ਸਾਧੂ ਜਨ ਪੁਰਸ਼ ਨੂੰ ਜਿੱਥੇ ਕਾਮ ਕਹਿ ਦਿੰਦੇ ਨੇ, ਗੁਸਤਾਖੀ ਮਾਫ, ਇਸਤਰੀ ਨੂੰ ਕਾਮ ਨਹੀਂ ਕਹਿ ਦਿੰਦੇ। ਕਾਮ ਨਹੀਂ, ਕਾਮਨਾ ਦੀ ਮਣੀ, ਮਨੁੱਖ ਦੀ ਕਾਮਨਾ ਵਕਤੀ ਤੌਰ ਤੇ ਜਿੱਥੇ ਰੁਕਦੀ ਹੈ। ਛੱਲੇ ਕਣਕ ਕਾਮ ਨਹੀਂ, ਗੁਰੂ ਅਰਜਨ ਦੇਵ ਜੀ, ਛੱਲੇ ਮਨੁੱਖ ਛੱਲਿਆ ਜਾਂਦਾ, ਕਣਕ ਕਾਮ ਨਹੀਂ। ਕਿਧਰੇ ਲੋਭ ਕਰਕੇ, ਧਨ ਕਰਕੇ, ਕਣਕ ਸੋਨੇ ਕਰਕੇ, ਕਿਧਰੇ ਰੂਪ ਕਰਕੇ ਛੱਲਿਆ ਜਾਂਦਾ, ਕਿੱਥੇ ਪ੍ਰਮਾਤਮਾ ਚੇਤੇ ਆਉਂਦਾ। ਸਾਰ ਕਿਤਾਵਲੀ ਦਾ ਕਰਤਾ ਕਹਿੰਦਾ, ਕਣਕ ਕਣਕ ਤੇ ਅਧਿਕਤਾ, ਕਣਕ ਕਣਕ ਤੇ ਬਹੁ ਗੁਣਾ, ਸਤ ਗੁਣਾ ਅਧਿਕਾਏ, ਵਾ ਖਾਏ ਬਹੁ ਰਾਤ ਹੈ, ਵਾ ਪਾਏ ਬਹੁ ਰਾਏ। ਕਣਕ ਕਹਿੰਦੇ ਨੇ ਸੋਨੇ ਨੂੰ, ਕਣਕ ਕਹਿੰਦੇ ਨੇ ਭੰਗ ਨੂੰ। ਕਹਿੰਦਾ ਇੱਕ ਸੋਨਾ ਕਣਕ, ਇੱਕ ਭੰਗ ਕਣਕ, ਦੋਹਾਂ ਨੂੰ ਕਣਕ ਕਹਿੰਦੇ ਨੇ। ਭੰਗ ਕਣਕ ਇਹ ਤੇ ਖਾਈਏ ਪੀਏ ਤੇ ਨਸ਼ਾ ਚੜ ਜਾਂਦਾ, ਬੰਦਾ ਪਾਗਲ ਹੋ ਜਾਂਦਾ। ਕਹਿੰਦਾ ਇੱਕ ਨੂੰ ਖਾਂਦਿਆਂ ਬੰਦਾ ਪਾਗਲ ਹੋ ਜਾਂਦਾ, ਇੱਕ ਤੇ ਸਿਰਫ ਹੱਥਾਂ ਚ ਆ ਜਾਏ ਤੇ ਬੰਦਾ ਪਾਗਲ ਹੋ ਜਾਂਦਾ। ਵਾ ਖਾਏ ਬਹੁ ਰਾਤ ਹੈ, ਭੰਗ ਖਾ ਲਈ ਤੇ ਪਾਗਲ ਹੋ ਗਿਆ। ਵਾ ਪਾਏ ਬਹੁ ਰਾਤ, ਧਨ ਸਿਰਫ ਹੱਥਾਂ ਚ ਆ ਗਿਆ ਤੇ ਪਾਗਲ ਹੋ ਗਿਆ। ਤਵਾਜ਼ਨ ਖੋ ਬੈਠਾ। ਹੱਥਾਂ 'ਚ ਹੀ ਆ ਗਏ, ਬਸ ਹੱਥਾਂ 'ਚ ਆਉਂਦਿਆਂ ਹੀ ਡੁੱਬ ਗਿਆ। ਵਾਹ ਖਾਏ ਬੌਰਾਤ ਹੈ ਯਾ ਪਾਏ ਬੌਰਾ ਹੈ। ਤੁਲਸੀ ਕਹਿੰਦੇ ਨੇ ਐਸੋ ਕੋ ਜਨਮ ਉਹ ਜਗ ਮਾਈ ਪ੍ਰਭਤਾ ਪਾਏ ਜਾਸਮਤ ਚੌਧਰਪਣਾ ਮਿਲ ਗਿਆ ਧਨ ਕਰਕੇ ਜਾਂ ਸ਼ਕਤੀ ਕਰਕੇ। ਐਸਾ ਕਿਹੜਾ ਮਨੁੱਖ ਹੈ ਜੋ ਪ੍ਰਬਲ ਹੰਕਾਰੀ ਨਾ ਹੋ ਜਾਏ ਔਰ ਗਰਕ ਨਾ ਹੋ ਜਾਏ, ਡੁੱਬ ਨਾ ਜਾਏ। ਐਸੋ ਕੋ ਜਨਮ ਉਹ ਜਗ ਮਾਈ ਪ੍ਰਭਤਾ ਪਾਏ ਜਾਸਮਦ ਨਾਏ। ਤੋ ਕਾਮ ਇਹ ਵਾਸ਼ਨਾ ਸਿਰਮੌਰ ਇਸ ਯੁੱਗ ਦੇ ਅਜੋਕਾ ਸਾਹਿਤ ਅਜੋਕਾ ਲਿਟਰੇਚਰ ਜੋ ਬਾਜ਼ਾਰ ਦੇ ਵਿੱਚ ਵਿਕ ਰਿਹਾ ਹੈ 90% ਕਾਮਕ ਹੈ। ਅਜੋਕੀਆਂ ਜੋ ਫਿਲਮਾਂ ਨੇ 100% ਕਾਮਕ ਨੇ। ਗਜ਼ਬ ਦੀ ਗੱਲ, ਵੇਚਣਾ ਕੱਪੜਾ ਹੈ, ਰੂਪ ਇਸਤਰੀ ਦਾ ਅੱਗੋਂ ਕੀਤਾ ਹੋਇਆ, ਵੇਚਣੀ ਸਾਈਕਲ ਹੈ, ਖੜੀ ਇਸਤਰੀ ਕੀਤੀ ਹੋਈ ਹੈ। ਜਿਵੇਂ ਸਾਈਕਲ ਸਿਰਫ ਇਸਤਰੀ ਨੇ ਚਲਾਉਣੀ ਹੈ, ਪੁਰਸ਼ਾਂ ਨੇ ਚਲਾਉਣੀ ਹੀ ਨਹੀਂ। ਕੱਪੜਾ ਨਹੀਂ ਵਿਕ ਰਿਹਾ, ਸਾਈਕਲ ਨਹੀਂ ਵਿਕ ਰਹੀ, ਕਾਰ ਨਹੀਂ ਵਿਕ ਰਹੀ, ਮੂਲ ਰੂਪ ਦੇ ਵਿੱਚ ਤੇ ਇਸਤਰੀ ਵਿਕ ਰਹੀ ਹੈ। ਇਸਤਰੀਆਂ ਦੇ ਬਾਜ਼ਾਰ ਮਨੁੱਖ ਦੀ ਵਾਸ਼ੀ। ਹਮ ਕਈਅਤ ਕਲ ਯੁਗ ਕੇ ਕਾਮ ਇਹ ਵਾਸ਼ਨਾ ਪ੍ਰਧਾਨ। ਇਸ ਵਾਸਤੇ ਇਹ ਭ੍ਰਸ਼ਟਪਣਾ ਮਨੁੱਖ ਦੀ ਜ਼ਿੰਦਗੀ ਚਾਰੋਂ ਪਾਸੇ ਦੇਖੋਗੇ। ਆਪਦੀ ਗਿਆਤ ਲਈ ਅਰਜ਼ ਕਰਾਂ, ਪੁਰਸ਼ ਦੇ ਚਿਹਰੇ ਵਿੱਚ ਤੇ ਇਸਤਰੀ ਦੇ ਚਿਹਰੇ 'ਚ ਪ੍ਰਕਿਰਤੀ ਨੇ ਫਰਕ ਰੱਖਿਆ। ਇਸਤਰੀ ਨੂੰ ਹੋਰ ਢੰਗ ਦਾ ਸੌਂਪਣ ਦਿੱਤਾ ਹੈ, ਪੁਰਸ਼ ਨੂੰ ਹੋਰ ਢੰਗ ਦਾ ਸੌਂਪਣ ਦਿੱਤਾ ਹੈ। ਇਹ ਦਾੜਾ ਪੁਰਸ਼ ਦਾ ਸ਼ਿੰਗਾਰ ਹੈ, ਸ਼ਿੰਗਾਰ ਹੈ, ਉਹਨੇ ਸ਼ਿੰਗਾਰਿਆ, ਇਸਤਰੀ ਦੇ ਚਿਹਰੇ 'ਤੇ ਨਹੀਂ ਹੈ। ਔਰ ਬੜੇ ਧਿਆਨ ਨਾਲ ਸੁਣਨਾ, ਕੁਛ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਮਦੀਨ ਨਾਲੋਂ ਨਰ ਜ਼ਿਆਦਾ ਖੂਬਸੂਰਤ ਹੈ। ਚਲੋ ਦੋ ਚਾਰ ਉਦਾਹਰਣ ਦਿਆਂ। ਸ਼ੇਰ ਬਬਰ ਉਹਦੀ ਗਰਦਨ ਦੇ ਭਰਵੇਂ ਵਾਲ, ਉਹਦਾ ਰੋਬੇਲਾ ਚਿਹਰਾ, ਉਹਦੇ ਕੋਲ ਖੜੀ ਸ਼ੇਰਨੀ ਬਿਲਕੁਲ ਫਿੱਕੀ ਲੱਗਦੀ, ਕੁਛ ਵੀ ਨਹੀਂ, ਕੁਛ ਵੀ ਨਹੀਂ। ਜਿਤਨਾ ਸੁੰਦਰ ਮੁਰਗਾ ਹੈ, ਮੁਰਗੀ ਤੇ ਉਹਦੇ ਸਾਹਮਣੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਸੀਸ ਦੀ ਕਲ ਦੀ ਭਰਵੀਂ ਗਰਦਨ, ਜਿਤਨਾ ਨਰ ਚਿੜਾ ਖੂਬਸੂਰਤ ਹੈ ਮਦੀਨ ਨਹੀਂ ਹੈ, ਜਿਤਨਾ ਨਰ ਤੋਤਾ ਖੂਬਸੂਰਤ ਹੈ ਮਦੀਨ ਨਹੀਂ ਹੈ, ਤੇ ਜਿਤਨਾ ਨਰ ਮੋਰ ਸੁੰਦਰ ਹੈ, ਲੰਬੇ ਲੰਬੇ ਪੰਖ, ਮੋਰਨੀ ਬਿਲਕੁਲ ਫਿੱਕੀ, ਕੁਛ ਵੀ ਨਹੀਂ। ਦੇਖਿਆ ਹੋਏਗਾ ਮੋਰਨੀ ਕੋਲੋਂ ਲੰਬੇ ਪੰਖ ਨਹੀਂ ਹੁੰਦੇ। ਕਈ ਲੋਕ ਤੇ ਜੰਗਲਾਂ 'ਚ ਜਾਂਦੇ ਨੇ, ਰਾਜਸਥਾਨ ਦੇ ਜੰਗਲ ਹੁਣ ਤੇ ਸ਼ਹਿਰਾਂ 'ਚ ਵੀ ਬੜੇ ਨੇ, ਮੋਰ ਭਰੇ ਪਏ ਨੇ, ਉਹਦੇ ਕੋਲ ਹੀ ਮੋਰਨੀ ਖੜੀ ਆਉਂਦੀ ਹੈ, ਉਸ 'ਤੇ ਨਿਗਾਹਾਂ ਨਹੀਂ ਜਾਂਦੀਆਂ, ਮੋਰ 'ਤੇ ਜਾਂਦੀਆਂ ਨੇ। ਮੋਰ ਸੁੰਦਰ ਹੈ। ਇਹ ਤੇ ਦੋ ਚਾਰ ਮੈਂ ਉਦਾਹਰਣ ਦਿੱਤੇ ਨੇ। ਕਾਇਨਾਤ ਦੇ 'ਚ ਕੁਦਰਤ ਨੇ ਨਰ ਨੂੰ ਤੇ ਆਪ ਹੀ ਸ਼ਿੰਗਾਰਿਆ ਹੈ, ਇਸਤਰੀ ਦਾ ਸ਼ਿੰਗਾਰ ਕਿਸੇ ਹੋਰ ਢੰਗ ਦਾ ਹੈ। ਮਾਂ ਬਣਨ ਦੀ ਇੱਕ ਬਹੁਤ ਵੱਡੀ ਸੌਗਾਤ ਉਸਨੇ ਇਸਦੀ ਝੋਲੀ 'ਚ ਪਾ ਦਿੱਤੀ ਹੈ, ਉਹ ਪੁਰਸ਼ ਕੋਲ ਨਹੀਂ ਹੈ। ਕਿਉਂਕਿ ਪੁਰਸ਼ ਨੂੰ ਨੇ ਤੇ ਰੱਬ ਨੇ ਜੋ ਹੈ ਸ਼ਿੰਗਾਰਿਆ ਹੋਇਆ ਸ਼ਿੰਗਾਰਿਆ, ਇਸਤਰੀ ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ, ਕਰਨਾ ਪੈਂਦਾ। ਗੁਸਤਾਖੀ ਮਾਂ, ਕਿਉਂਕਿ ਇੱਕ ਬਹੁਤ ਵੱਡੀ ਸੌਗਾਤ ਪਰਮਾਤਮਾ ਨੇ ਇਸਤਰੀ ਨੂੰ ਦਿੱਤੀ ਹੈ, ਮਾਂ ਬਣਨ ਦੀ, ਮਨੁੱਖ ਦੀ ਜਨਮਦਾਤੀ ਹੈ, ਮਨੁੱਖਤਾ ਦੀ ਜਨਮਦਾਤੀ ਹੈ। ਤਾਂ ਫਿਰ ਮਨੁੱਖ ਦੇ ਅੰਦਰ ਵੀ ਈਰਸ਼ਾ ਪੈਦਾ ਹੁੰਦੀ ਹੈ, ਮੈਂ ਵੀ ਕੋਈ ਬਣਾਵਾਂ। ਉਹ ਜੀਵਦੇ ਜਾਗਦੇ ਮਨੁੱਖਾਂ ਨੂੰ ਜਨਮ ਦਿੰਦੀ ਹੈ, ਇਹ ਪੁਰਸ਼ ਚਿੱਤਰਾਂ ਨੂੰ ਜਨਮ ਦਿੰਦਾ, ਤਸਵੀਰਾਂ ਨੂੰ ਜਨਮ ਦਿੰਦਾ। ਚੰਗੇ ਚਿੱਤਰਕਾਰ ਪੁਰਸ਼ ਮਿਲਣਗੇ, ਚੰਗੇ ਸੰਗਤਰਾਸ਼ ਪੁਰਸ਼ ਮਿਲਣਗੇ, ਚੰਗੇ ਕਵੀ। ਕਦੀ ਕਦਾਇ 10-20 ਕਵੀਆਂ 'ਚ ਕੋਈ ਕਦ ਕਵਿਤਰੀ ਹੋ ਜਾਏ ਤੇ ਹੋ ਜਾਏ, ਨਹੀਂ ਤੇ ਪੁਰਸ਼ ਨੇ। ਦਾਰਸ਼ਨਿਕ ਫਿਲੋਸਫਰ ਚਿੰਤਕ ਪੁਰਸ਼ ਨੇ, ਬੜੇ ਬੜੇ ਸਾਇੰਟਿਸਟ ਪੁਰਸ਼ ਨੇ। ਜ਼ਿੰਦਗੀ ਦੇ ਹਰ ਸ਼ੋਭੇ 'ਚ ਅੱਗੇ ਇਹ ਕੁਛ ਬਣਾਈਏ, ਇਹ ਕੁਛ ਬਣਾਈਏ। ਮਨੋ ਚਿੰਤਕ ਤੇ ਕਹਿੰਦੇ ਨੇ ਇਸਤਰੀ ਨੇ ਪੁਰਸ਼ ਨੂੰ ਜਨਮ ਦਿੱਤਾ, ਤੇ ਪੁਰਸ਼ ਸੋਚਦਾ ਹੁਣ ਮੈਂ ਵੀ ਤੇ ਕਿਸੇ ਚੀਜ਼ ਨੂੰ ਜਨਮ ਦੇਣਾ। ਜ਼ਿੰਦਾ ਮਨੁੱਖਤਾ ਨੂੰ ਜਨਮ ਦਿੱਤਾ ਇਸਤਰੀ ਨੇ, ਮਹਾਨ ਹੈ। ਮੁਰਦਾ ਚੀਜ਼ਾਂ ਨੂੰ ਜਨਮ ਦਿੰਦਾ ਹੈ ਪੁਰਸ਼, ਇਸ ਮਾਮਲੇ ਚ ਪਛੜਿਆ ਹੋਇਆ। ਕੁਦਰਤ ਨੇ ਮਨੁੱਖ ਨੂੰ ਸ਼ਿੰਗਾਰਿਆ, ਇਸ ਦੇ ਚ ਪੁਰਸ਼ ਅੱਗੇ ਹੈ, ਇਸਤਰੀ ਨੂੰ ਇਸ ਤਰ੍ਹਾਂ ਦਾ ਸ਼ਿੰਗਾਰ ਨਹੀਂ ਦਿੱਤਾ, ਪਛੜੀ ਹੋਈ ਹੈ। ਇੱਕ ਥਾਂ ਤੇ ਇਸਤਰੀ ਪਛੜੀ ਹੋਈ ਹੈ, ਇੱਕ ਥਾਂ ਤੇ ਪੁਰਸ਼ ਪਛੜਿਆ ਹੈ। ਪਰ ਹੁਣ ਕੀਤਾ ਕੀ ਜਾਏ, ਇਹ ਦੋਵੇਂ ਇੱਕ ਦੂਜੇ ਤੋਂ ਕਸ਼ਿਸ਼ ਦੇ ਚ ਜੀਵਦੇ ਨੇ। ਪੁਰਸ਼ ਜੋ ਹੈ ਇਸਤਰੀ ਦੀ ਕਸ਼ਿਸ਼ ਦੇ ਚ, ਇਸਤਰੀ ਪੁਰਸ਼ ਦੀ ਕਸ਼ਿਸ਼, ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਆਉਂਦੀ, ਇਸਤਰੀ ਦੀ ਆਉਂਦੀ ਹੈ। ਉਹ ਇਸਤਰੀ ਚਾਹੇ ਮਾਂ ਹੈ, ਭੈਣ ਹੈ, ਪਤਨੀ ਹੈ, ਚਾਹੇ ਧੀ ਹੈ, ਕਸ਼ਿਸ਼ ਇਸਤਰੀ ਦੀ ਆਉਂਦੀ। ਗੁਰੂ ਨਾਨਕ ਤੇ ਕਹਿੰਦੇ ਨੇ, ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ। ਮੈਂ ਸਤਿਗੁਰ ਦੀ ਪੰਗਤੀ ਪੜ੍ਹੀ, ਦੰਗ ਰਹਿ ਗਿਆ। ਛੋਟੀ ਜਿਹੀ ਮਾਸੂਮ ਬੱਚੀ ਹੈ, ਪਿਓ ਦੀ ਪਰਿਕਰਮਾ ਕਰਦੀ, ਪਿਓ ਨੂੰ ਦੇਖਦੀ, ਉਹਦੇ ਪੈਰਾਂ ਨਾਲ ਲਪਕਦੀ। ਪਿਓ ਵੀ ਉਸ ਨਾਲ ਬੜਾ ਪਿਆਰ ਕਰਦਾ, ਮਾਂ ਦੀ ਤਰਫ ਨਹੀਂ ਜਾਂਦੀ। ਕਿਉਂ? ਮਾਂ ਵਰਗੀ ਤੇ ਹੈ ਹੀ, ਮਾਂ ਵਰਗਾ ਤਨ ਤੇ ਉਹਦੇ ਕੋਲ ਹੈ, ਪਿਤਾ ਤੋਂ ਪ੍ਰਭਾਵਿਤ। ਇਸਤਰੀ ਜੀਵਦੀ ਹੈ ਪੁਰਸ਼ ਦੇ ਕਸ਼ਿਸ਼ ਦੇ ਚ। ਇਹ ਪੁਰਸ਼ ਚਾਹੇ ਪਿਤਾ ਹੈ, ਚਾਹੇ ਭਰਾ ਹੈ, ਚਾਹੇ ਪਤੀ ਹੈ, ਚਾਹੇ ਪੁੱਤਰ ਹੈ। ਪੁਰਸ਼ ਜੀਵਦਾ ਹੈ ਇਸਤਰੀ ਦੀ ਕਸ਼ਿਸ਼ ਦੇ ਚ। ਇਹ ਇਸਤਰੀ ਚਾਹੇ ਮਾਂ ਹੈ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਚਾਹੇ ਧੀ ਹੈ। ਵਿਪਰੀਤ ਦੀ ਕਸ਼ਿਸ਼, ਤੇ ਜਦ ਵਿਪਰੀਤ ਦੀ ਕਸ਼ਿਸ਼ ਹੈ ਤਾਂ ਕਈ ਦਫਾ ਇਸਤਰੀ ਚ ਖਿਆਲ ਆ ਜਾਂਦਾ ਹੈ ਪੁਰਸ਼ ਜੈਸੇ ਬਣ ਜਾਈਏ। ਤੇ ਪੁਰਸ਼ ਦਾ ਸੁਭਾਵਕ ਪਰਮਾਤਮਾ ਨੇ ਕਦ ਉੱਚਾ ਬਣਾਇਆ, ਇਸਤਰੀ ਨਾਲ ਉੱਚਾ ਬਣਾਇਆ, ਤੇ ਇਸਤਰੀ ਚ ਵੀ ਖਿਆਲ ਆਇਆ। ਹੁਣ ਉੱਚਾ ਤੇ ਕੁਦਰਤ ਨੇ ਨਹੀਂ ਬਣਾਇਆ, ਚਲੋ ਉੱਚੀ ਸੈਂਡਲ ਪਾ ਲੈਂਦੇ ਐਨ ਵੱਡੇ ਇੱਕ ਇੱਕ ਗਿੱਠ ਵਰਗੇ, ਭਾਵੇਂ ਗਿਰ ਕੇ ਪੈਰ ਆਪਣੇ ਤੁੜਾ ਬੈਠਣ, ਕਦ ਜੋ ਛੋਟਾ। ਇਸਤਰੀ ਜੈਸੇ ਪੁਰਸ਼ ਜੈਸੇ ਕੱਪੜੇ ਪਾਉਣੇ ਨੇ, ਪੁਰਸ਼ ਜੈਸੀ ਚਾਲ ਕਰਨੀ ਹੈ, ਨਕਲ। ਇੱਕ ਚੰਬੇਲੀ ਗੁਲਾਬ ਬਣਨ ਦੀ ਕੋਸ਼ਿਸ਼ ਕਰੇ, ਗੁਲਾਬ ਤੇ ਨਹੀਂ ਬਣ ਸਕੇਗੀ, ਪਰ ਚੰਬੇਲੀ ਬਣਨਾ ਵੀ ਉਹਦੇ ਲਈ ਔਖਾ ਹੋ ਜਾਏਗਾ। ਇੱਕ ਗੁਲਾਬ ਅਗਰ ਕਮਲ ਹੋਣਾ ਚਾਹੇ, ਕਮਲ ਤੇ ਨਹੀਂ ਹੋ ਸਕੇਗਾ, ਲੇਕਿਨ ਸਹੀ ਢੰਗ ਦਾ ਉਹ ਫਿਰ ਗੁਲਾਬ ਵੀ ਨਹੀਂ ਬਣ ਸਕੇਗਾ। ਅਗਰ ਇੱਕ ਇਸਤਰੀ ਇਸਤਰੀ ਹੁੰਦੇ ਹੋਇਆਂ ਪੁਰਸ਼ ਹੋਣਾ ਚਾਹੇ, ਪੁਰਸ਼ ਤੇ ਨਹੀਂ ਹੋ ਸਕੇਗੀ, ਢੰਗ ਦੀ ਇਸਤਰੀ ਵੀ ਨਹੀਂ ਬਣ ਸਕੇਗੀ। ਪਰ ਇੱਕ ਪੁਰਸ਼ ਅਗਰ ਇਸਤਰੀ ਹੋਣਾ ਚਾਹੇ, ਹੁੰਦਾ ਸ਼ਿੰਗਾਰ ਦਿੱਤਾ ਨਾ ਪਰਮਾਤਮਾ ਨੇ ਦਾੜਾ, ਔਰ ਦਾੜੇ ਦੀ ਆਪਣੀ ਸੀਮਾ ਆਉਂਦੀ ਹੈ। ਮੈਂ 40 ਸਾਲ ਤੋਂ ਦੇਖਦਾ ਇੱਥੇ ਹੀ ਰੁਕਿਆ ਪਿਆ, ਇੱਕ ਅੱਧਾ ਇੰਚ ਵੀ ਅੱਗੇ ਨਹੀਂ ਵੱਧਦਾ, ਇੱਥੇ ਹੀ ਹੈ। ਤੇ ਜਿਹੜੇ ਰੋਜ਼ ਜੰਗ ਕਰਦੇ ਨੇ ਕੈਂਚੀ ਛੁਰੇ ਲੈ ਕੇ, ਉਹਨਾਂ ਦੇ ਤੇ ਮਰਦੇ ਦਮ ਤੱਕ ਵੱਧਦੇ ਨੇ, ਔਰ ਇਹ ਵੱਧਦੇ ਵਾਲ ਕਹਿ ਦਿੰਦੇ ਨੇ ਕਿਤਨੇ ਤੂੰ ਛੁਰੇ ਲਿਆ, ਕਿਤਨੀਆਂ ਤੂੰ ਕੈਂਚੀਆਂ ਲਿਆ, ਤੇਰੀਆਂ ਸਾਰੀਆਂ ਖੁੰਡੀਆਂ ਕਰ ਦਿਆਂਗੇ, ਮੈਂ ਰਵਾਂਗਾ ਮਰਦੇ ਦਮ ਤੱਕ
1: ਰਹਾਂ।
0: ਹੁਣ ਮੈਂ ਅਰਜ਼ ਕਰਾਂ, ਕਿਉਂਕਿ ਵਿਪਰੀਤ ਦੀ ਕੋਸ਼ਿਸ਼ ਹੈ, ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰਦੀ ਹੈ, ਪੁਰਸ਼ ਇਸਤਰੀ ਵਰਗਾ, ਤੋ ਇਸਤਰੀ ਨੂੰ ਸੁਹੱਪਣ ਪੁਰਸ਼ ਦੇ ਦਿਖਾਈ ਦਿੰਦਾ ਹੈ, ਪੁਰਸ਼ ਨੂੰ ਸੁਹੱਪਣ ਇਸਤਰੀ ਚ ਦਿਖਾਈ ਦਿੰਦਾ। ਤੋ ਫਿਰ ਕੀ ਕਰੇ ਹੁਣ ਪੁਰਸ਼, ਫਿਰ ਇਸਤਰੀ ਵਰਗਾ ਬਣੇ, ਫਿਰ ਚਲਾ ਜਾਂਦਾ ਨਾਈ ਦੀ ਦੁਕਾਨ ਤੇ, ਕਹਿੰਦਾ ਉਸਤਰੇ ਤੇ ਕੈਂਚੀਆਂ ਨਾਲ ਮੇਰਾ ਮੁਖੜਾ ਇੰਜ ਬਣਾ ਦੇ ਜਿਵੇਂ ਪਰਮਾਤਮਾ ਨੇ ਇਸਤਰੀ ਦਾ ਬਣਾਇਆ, ਨਾਰੀ ਦਾ ਬਣਾਇਆ, ਬਣਾਇਆ ਪ੍ਰਭੂ ਨੇ ਵੱਖ ਵੱਖ, ਇਸਤਰੀ ਵਰਗਾ ਬਣਾ ਲੈ। ਅੱਜ ਤੱਕ ਕੋਈ ਮੋਰ ਨਾਈ ਦੀ ਦੁਕਾਨ ਤੇ ਨਹੀਂ ਗਿਆ, ਮੇਰੇ ਪੰਖ ਕੱਟਦੇ ਤੇ ਮੈਨੂੰ ਮੋਰਨੀ ਵਰਗਾ ਬਣਾ ਲੈ। ਕੋਈ ਸ਼ੇਰ ਵੀ ਨਹੀਂ ਗਿਆ, ਮੇਰੇ ਗਰਦਨ ਦੇ ਵਾਲ ਕੱਟਦੇ ਤੇ ਮੈਨੂੰ ਸ਼ੇਰਨੀ ਜੈਸਾ ਬਣਾ ਦੇ। ਕੋਈ ਮੁਰਗਾ ਵੀ ਨਹੀਂ ਗਿਆ, ਮੇਰੀ ਕਲਗੀ ਕੱਟਦੇ, ਮੇਰੀ ਗਰਦਨ ਦੇ ਪੰਖ ਕੱਟਦੇ ਤੇ ਮੈਨੂੰ ਮੁਰਗੀ ਜੈਸਾ ਬਣਾ ਦੇ। ਇਹ ਮੂਰਖ ਤਾਂ ਸਿਰਫ ਮਨੁੱਖ ਹੀ ਕਰਦਾ, ਪਸ਼ੂ ਨਹੀਂ ਕਰਦਾ, ਪਸ਼ੂ ਨਹੀਂ ਕਰਦਾ, ਮਨੁੱਖ ਕਰਦਾ। ਮਨੁੱਖ ਨੂੰ ਇਹ ਸ਼ਿੰਗਾਰ ਦਿੱਤਾ। ਮੈਂ ਅਰਜ਼ ਕਰਾਂ, ਜਿਸ ਦਿਨ ਵਾਕਈ ਵੇਖਣ ਵਾਲੀ ਅੱਖ ਹੋਵੇਗੀ, ਦਾੜੇ ਤੋਂ ਬਿਨਾਂ ਚਿਹਰਾ ਪੁਰਸ਼ ਦਾ ਨਹੀਂ ਚੰਗਾ ਲੱਗਿਆ, ਨਹੀਂ ਚੰਗਾ ਲੱਗਿਆ। ਹੁਣ ਮੈਂ ਹੈਰਾਨ ਹਾਂ, ਦਾੜੇ ਵਾਲਾ ਚਿਹਰਾ ਇਸਤਰੀ ਦਾ ਵੀ ਨਹੀਂ ਚੰਗਾ ਲੱਗੇਗਾ। ਕਿਆ ਪਸੰਦ ਕਰੋਗੇ ਇਸਤਰੀ ਨੂੰ ਦਾੜੀ ਆਵੇ, ਮੁੱਛਾਂ ਆਵਣ? ਤੇ ਮੈਂ ਅਰਜ਼ ਕਰਾਂ, ਜਿਹਨੂੰ ਨਹੀਂ ਆਉਂਦੀਆਂ, ਪੁਰਸ਼ ਨੂੰ ਜੇ ਨਹੀਂ ਆਉਂਦੀਆਂ ਦਾੜੀ ਤੇ ਮੁੱਛ, ਉਹਨੂੰ ਖੋਦਾ ਕਹਿੰਦੇ ਨੇ, ਇਹ ਤੇ ਖੋਦਾ। ਔਰ ਮੈਂ ਹੈਰਾਨ ਹੋਇਆ, ਇੱਕ ਰਾਗੀ ਸਿੰਘ ਸੀ, ਬੜਾ ਸੁੰਦਰ ਕੀਰਤਨ ਕਰਦਾ ਸੀ, ਪਰ ਖੋਦਾ, ਦਾੜਾ ਨਹੀਂ ਸੀ, ਕਾਨਪੁਰ ਦਾ ਸੀ ਵਾਸੀ, ਮੁੱਛਾ ਨਹੀਂ ਸਨ। 50-60 ਸਾਲ ਦਾ ਉਹ ਚੱਲਿਆ ਸੀ, ਹਰ ਸ਼ਹਿਰ ਵਿੱਚ ਵੈਦ ਹਕੀਮ ਨੂੰ ਕਹਿੰਦਾ ਸੀ, ਕੋਈ ਦਵਾਈ ਹੈ, ਇਹ ਦਾੜਾ ਆ ਜਾਏ, ਮੁੱਛਾਂ ਆ ਜਾਣ, ਕੀਰਤਨ ਕਰਦੇ ਹਾਂ ਗੁਰੂ ਦੇ ਦਰ ਤੇ ਚੰਗਾ ਨਹੀਂ ਲੱਗਦਾ, ਮੈਂ ਇਹ ਸ਼ਿੰਗਾਰ ਮੇਰੇ ਕੋਲ ਨਹੀਂ। ਜਗ੍ਹਾ ਜਗ੍ਹਾ ਦਵਾਈ ਪੁੱਛਦਾ ਸੀ, ਇੱਕ ਦਿਨ ਕਿਧਰੇ ਮੇਰੇ ਕੋਲ ਪੁੱਛ ਬੈਠਾ, ਮਸਕੀਨ ਜੀ, ਸੁਣਿਆ ਕੋਈ ਬਾਬਾ ਬਲਵੰਤ ਸਿੰਘ ਨਾਲ ਤੁਸੀਂ ਰਹੇ ਹੋ ਤੇ ਨਿਰਮਲੇ ਲੋਕ ਦਵਾਈਆਂ ਦੇ ਬੜੇ ਗਿਆਨੀ ਆਉਂਦੇ ਨੇ, ਤੁਸੀਂ ਸ਼ਾਇਦ ਉਹਨਾਂ ਕੋਲ ਕੋਈ ਨੁਸਖਾ ਸਿੱਖਿਆ ਹੋਵੇ, ਕੋਈ ਐਸੀ ਦਵਾਈ, ਦਾੜਾ ਆ ਜਾਏ। ਮੈਂ ਕਿਹਾ ਹੱਦ ਹੋ ਗਈ, ਜਿਨ੍ਹਾਂ ਨੂੰ ਦਾੜਾ ਨਹੀਂ ਆਉਂਦਾ ਉਹ ਦਵਾਈ ਲੱਭਦੇ ਨੇ, ਜਿਨ੍ਹਾਂ ਨੂੰ ਆ ਜਾਂਦਾ ਉਹ ਨਾਈ ਲੱਭਦੇ ਨੇ। ਇਹ ਨਹੀਂ ਸਮਝ ਆਉਂਦੇ, ਇਹ ਨਹੀਂ ਸਮਝ ਆਉਂਦੇ, ਖੁਦਾ ਮਨੁੱਖ ਨਹੀਂ ਚੰਗਾ ਲੱਗਦਾ। ਪਰਮਾਤਮਾ ਨਾਲ ਦਿੱਤਾ ਹੋਇਆ ਸ਼ਿੰਗਾਰ ਹੈ। ਹਜ਼ਰਤ ਈਸਾ, ਮੁਹੰਮਦ ਸਾਹਿਬ, ਤਮਾਮ ਰਿਸ਼ੀ ਮੁਨੀ ਅਵਤਾਰੀ ਪੁਰਸ਼, ਇਹ ਸ਼ਿੰਗਾਰ ਹੈ ਉਹਨਾਂ ਕੋਲ। ਇਸਤਰੀ ਦਾ ਇੱਕ ਸ਼ਿੰਗਾਰ ਹੈ, ਉਹ ਪੁਰਸ਼ ਨਾਲੋਂ ਇਸ ਮਾਮਲੇ 'ਚ ਬਹੁਤ ਅੱਗੇ। ਜੀਵਦੇ ਜਾਗਦੇ ਮਨੁੱਖ ਨੂੰ ਜਨਮ ਦੇਣਾ, ਇਹ ਮਨੁੱਖਤਾ ਦੇ ਜਨਮਦਾਤੀ ਹੈ, ਮਾਂ ਹੈ, ਬਹੁਤ ਵੱਡੀ ਸੌਗਾਤ। ਇਸ ਵਾਸਤੇ ਐਲਾਨੀਆਂ ਗੁਰੂ ਨਾਨਕ ਨੇ ਕਹਿ ਦਿੱਤਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ। ਆਪਣੀ ਮਹਾਨਤਾ ਦਾ ਬੋਧ ਨਾ ਹੋਣ ਕਾਰਨ ਕਰਕੇ ਇਸ ਯੁੱਗ ਦੇ ਵਿੱਚ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪਈ, ਪੁਰਸ਼ ਵਰਗੇ ਕੱਪੜੇ ਪਹਿਨਣ ਲੱਗ ਪਈ, ਪੁਰਸ਼ ਜੈਸੀ ਚਾਲ ਚੱਲਣ ਲੱਗ ਪਈ, ਪੁਰਸ਼ ਜੈਸਾ ਕੱਦ ਬਣਾਉਣਾ। ਤੋ ਆਪ ਸੁਣ ਕੇ ਹੈਰਾਨ ਹੋਵੋਗੇ, 20% ਇਸਤਰੀਆਂ ਅਮੈਰੀਕਾ ਵਿੱਚ ਸ਼ੇਵ ਕਰਾਉਂਦੀਆਂ, ਉਹਨਾਂ ਨੂੰ ਦਾੜੀ ਆ ਜਾਂਦੀ ਹੈ, ਨਕਲ ਜੋ ਪੁਰਸ਼ ਦੀ ਕਰਨੀ ਹੈ। ਇੱਥੇ ਵੀ ਮੈਂ ਦੇਖਿਆ, ਸਿੱਖ ਜਗਤ ਵਿੱਚ ਵੀ ਦੇਖਿਆ, ਜਿਹੜੀਆਂ ਬੀਬੀਆਂ ਪੁਰਸ਼ਾਂ ਦੀ ਤਰ੍ਹਾਂ ਕੱਪੜੇ ਪਹਿਨਦੀਆਂ ਨੇ ਉਹਨਾਂ ਨੂੰ ਦਾੜੀ ਆ ਜਾਂਦੀ, ਦਾੜਾ ਆ ਜਾਂਦਾ। ਕੱਪੜੇ ਜੋ ਮਰਦਾਂ ਵਾਲੇ ਪਹਿਨੇ, ਪੁਰਸ਼ਾਂ ਵਾਲੇ ਪਹਿਨੇ, ਸਜਾਇਆ ਜੋ ਆਪਣੇ ਮਰਦ ਦੀ ਤਰ੍ਹਾਂ, ਮਰਦ ਜੈਸਾ ਹੋਣਾ, ਪ੍ਰਭੂ ਨੇ ਤੈਨੂੰ ਇਸਤਰੀ ਜੈਸਾ ਬਣਾਇਆ। ਤੇ ਜਦ ਤਨ ਦਾ ਚੋਲਾ ਤੇਰਾ ਅਲੱਗ ਹੈ, ਤਾਂ ਸਰੀਰ ਦੇ ਵਸਤਰ ਵੀ ਅਲੱਗ ਹੁੰਦੇ ਨੇ, ਪੁਰਸ਼ ਜੈਸੇ ਨਹੀਂ ਹੁੰਦੇ। ਜਦ ਤੇਰਾ ਤਨ ਅਲੱਗ ਬਣਾਇਆ, ਤਾਂ ਤੇਰੇ ਤਨ ਦੇ ਕੱਪੜੇ ਵੀ ਅਲੱਗ ਹੋਣੇ ਚਾਹੀਦੇ ਨੇ, ਪੁਰਸ਼ ਦਾ ਤਨ ਅਲੱਗ ਬਣਾਇਆ, ਉਹਦੇ ਕੱਪੜੇ ਅਲੱਗ ਹੋਣੇ ਚਾਹੀਦੇ। ਦੋਹਾਂ ਦੇ ਵਸਤਰ ਇੱਕ ਨਹੀਂ ਹੋ ਸਕਦੇ, ਕਿਉਂਕਿ ਦੋਹਾਂ ਦੇ ਤਨ ਇੱਕ ਨਹੀਂ ਨੇ। ਬਦਕਿਸਮਤ ਹੀ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪੈਂਦੀ ਹੈ, ਪੁਰਸ਼ ਜੈਸਾ ਹੋਣਾ, ਤਾਂ ਕਈ ਦਫ਼ਾ ਪ੍ਰਕਿਰਤੀ ਸਹਾਇਕ ਹੋ ਜਾਂਦੀ ਹੈ, ਠੀਕ ਹੈ ਤੈਨੂੰ ਪੁਰਸ਼ ਜੈਸਾ ਬਣਾਉਂਦੇ ਹਾਂ। ਇਸ ਵਾਸਤੇ ਮੈਂ ਅਰਜ਼ ਕਰਾਂ, ਅਗਰ ਇੱਕ ਇਸਤਰੀ ਸਾਰੀ ਜ਼ਿੰਦਗੀ ਪੁਰਸ਼ ਦੀ ਕਸ਼ਿਸ਼ ਦੇ ਵਿੱਚ ਜੀਵੀ ਹੈ, ਮਰ ਕੇ ਇਹਨੂੰ ਅਗਲਾ ਜਨਮ ਪੁਰਸ਼ ਦਾ ਮਿਲ ਜਾਏਗਾ। ਅਗਰ ਇੱਕ ਪੁਰਸ਼ ਆਖਰੀ ਦਵਾਂ ਤੱਕ ਇਸਤਰੀ ਦੀ ਕਸ਼ਿਸ਼ ਦੇ ਵਿੱਚ ਜੀਵਿਆ, ਮਰਨ ਤੋਂ ਬਾਅਦ ਅਗਲਾ ਜਨਮ ਇਸ ਨੂੰ ਇਸਤਰੀ ਦਾ ਲਾਜ਼ਮੀ ਮਿਲੇਗਾ। ਪੁਰਸ਼ ਹਰ ਜਨਮ ਦੇ ਵਿੱਚ ਪੁਰਸ਼ ਹੋਵੇ ਐਸਾ ਕੋਈ ਲਾਜ਼ਮੀ ਨਹੀਂ, ਇਸਤਰੀ ਹਰ ਜਨਮ ਦੇ ਵਿੱਚ ਇਸਤਰੀ ਹੋਵੇ ਐਸਾ ਕੋਈ ਲਾਜ਼ਮੀ ਨਹੀਂ। ਥੋੜ੍ਹੀ ਜਿਹਾ ਮਾਤਰਾ ਦਾ ਭੇਦ ਹੈ ਦੋਹਾਂ ਦੇ ਸਰੀਰ ਵਿੱਚ, ਇੱਕ ਇਸਤਰੀ ਇੱਕ ਪੁਰਸ਼, ਪਰ ਕਸ਼ਿਸ਼ ਵਿਪਰੀਤ ਦੀ। ਇਸ ਵਿਪਰੀਤ ਦੀ ਕਸ਼ਿਸ਼ ਦੇ ਚੋਂ ਬੜੀ ਪ੍ਰਬਲ ਵਾਸ਼ਨਾ ਪ੍ਰਧਾਨ ਹੈ, ਜਿਹਨੂੰ ਕਹਿੰਦੇ ਨੇ ਕਾਮ ਵਾਸ਼ਨਾ, ਗੁਸਤਾਖੀ ਮਾਫ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ, ਛਲੇ ਕਨਕ ਕਾਮਨੇ, ਮਨੁੱਖ ਛਲਿਆ ਜਾਂਦਾ ਕਨਕ ਕਾਮਨੇ। ਉਹ ਜੋ ਕਾਮਨਾ ਚੱਲਦੀ ਹੈ ਧਨ ਦੀ ਕਾਮਨਾ, ਪ੍ਰਭਤਾ ਦੀ ਕਾਮਨਾ, ਮਾਣ ਵਡਿਆਈ ਪ੍ਰਤਿਸ਼ਠਾ ਦੀ ਕਾਮਨਾ, ਪਦਾਰਥਾਂ ਦੀ ਕਾਮਨਾ, ਖਾਣ ਪੀਣ ਦੀ ਕਾਮਨਾ, ਫਿਰ ਵਕਤੀ ਤੌਰ ਤੇ ਆ ਕੇ ਰੁਕਦੀ ਹੈ ਇਸਤਰੀ ਦੀ ਕਾਮਨਾ, ਕਾਮਨੇ ਦੀ ਕਾਮਨਾ, ਤੇ ਇਸਤਰੀ ਦਾ ਨਾਂ ਕਾਮਨਾ ਪੈ ਜੋ ਹੈ ਕਾਮਨੇ ਹੀ ਪੈ ਗਿਆ, ਕਾਮਨਾ ਦੀ ਮਣੀ, ਔਰ ਪੁਰਸ਼ ਦਾ ਨਾਂ ਪੈ ਗਿਆ ਕਾਮਰਾਜ। ਕਿਤਨੀ ਵੀ ਸਰਕਲ ਵਿੱਚ ਘੁੰਮਦੀ ਰਵੇ ਇਸਤਰੀ ਦੀ ਵਾਸ਼ਨਾ ਪੁਰਸ਼ ਤੇ ਰੁਕਦੀ ਹੈ, ਕਿਤਨੀ ਵੀ ਘੁੰਮਦੀ ਰਵੇ ਵਾਸ਼ਨਾ ਪੁਰਸ਼ ਦੀ ਸਰਕਲ ਵਿੱਚ ਇਸਤਰੀ ਤੇ ਰੁਕਦੀ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਮਹਾਰਾਜ ਕਹਿੰਦੇ ਨੇ ਕਲਯੁਗ ਐਸਾ ਹੈ ਬਸ ਕਾਮਨਾ ਪ੍ਰਧਾਨ ਹੋ ਕੇ ਜੀ ਰਹੇ ਨੇ, ਵਾਸ਼ਨਾ ਪ੍ਰਧਾਨ ਹੋ ਕੇ ਜੀ ਰਹੇ ਨੇ, ਭਾਵਨਾ ਪ੍ਰਧਾਨ ਨਹੀਂ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਅਗਰ ਮੰਦਰ ਮਸਜਿਦ ਗੁਰਦੁਆਰੇ ਵਿੱਚ ਲੈ ਆਈਏ, ਇਹ ਮਨੁੱਖ ਬਾਜ਼ਾਰ ਵਿੱਚ ਆਇਆ, ਫੈਕਟਰੀ ਵਿੱਚ ਆਇਆ, ਆਫਿਸ ਵਿੱਚ ਆਇਆ, ਮਾਰਕੀਟ ਵਿੱਚ ਆਇਆ, ਕਿਸੇ ਧਾਰਮਿਕ ਮੰਦਰ ਵਿੱਚ ਨਹੀਂ ਆਇਆ, ਕਿਸੇ ਗੁਰਦੁਆਰੇ ਨਹੀਂ ਆਇਆ। ਅਗਰ ਭਾਵਨਾ ਕਰਕੇ ਆਇਆ, ਭਰੋਸੇ ਕਰਕੇ ਆਇਆ ਪ੍ਰਭੂ ਤੇ ਭਾਵਨਾ, ਹੋ ਸਕਦਾ ਅਗਰ ਭਾਵਨਾ ਨਾਲ ਬੈਠਾ ਤਾਂ ਇਹਦੀ ਦੁਕਾਨ ਵੀ ਮੰਦਰ ਬਣ ਜਾਏ। ਇਹ ਵੀ ਮੈਂ ਅਰਜ਼ ਕਰਦੇ ਹਾਂ, ਵਾਸ਼ਨਾ ਕਰਕੇ ਬੈਠਾ ਹੈ ਤਾਂ ਗੁਰਦੁਆਰਾ ਵੀ ਦੁਕਾਨ ਬਣ ਜਾਏਗਾ, ਮਾਰਕੀਟ ਬਣ ਜਾਏਗਾ, ਬਾਜ਼ਾਰ ਬਣ ਜਾਏਗਾ। ਬਾਜ਼ਾਰ ਦੀ ਹਲਚਲ, ਮਾਰਕੀਟ ਦੀ ਬੇਈਮਾਨੀ ਔਰ ਧੰਦੇ ਦੀ ਬੇਈਮਾਨੀ ਸਾਰੀ ਧਰਮ ਵਿੱਚ ਆ ਜਾਏਗੀ, ਕਿਉਂਕਿ ਵਾਸ਼ਨਾ ਮਲੀਨ ਹੋ ਜਾਏਗਾ ਧਰਮ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਗਰ ਧਾਰਮਿਕ ਕਰਮ ਮੈਂ ਭਾਵਨਾ ਵਸ ਨਾ ਹੋ ਕੇ ਕਾਮਨਾ ਵਸ ਹੋ ਕੇ ਕਰ ਰਿਹਾ ਤਾਂ ਕੀਰਤਨ ਵੀ ਧੰਦਾ, ਕਥਾ ਵੀ ਧੰਦਾ, ਮੱਥਾ ਟੇਕਣਾ ਵੀ ਧੰਦਾ, ਅਖੰਡ ਪਾਠ ਰਖਾਉਣਾ ਵੀ ਧੰਦਾ, ਪੂਜਾ ਪਾਠ ਰਖਾਉਣਾ ਵੀ ਧੰਦਾ। ਪਰ ਮੈਂ ਭਾਵਨਾ ਕਰਕੇ ਕਰ ਰਿਹਾ ਔਰ ਭਾਵਨਾ ਨਾਲ ਮੈਂ ਬਾਜ਼ਾਰ ਵਿੱਚ ਬੈਠਾ, ਤੂੰ ਯਕੀਨ ਜਾਣੋ ਦੁਕਾਨ ਵੀ ਹਰੀ ਮੰਦਰ ਬਣ ਜਾਏਗਾ। ਖੱਡੀ ਤੇ ਕੱਪੜਾ ਬੁਣਦਿਆਂ ਬੁਣਦਿਆਂ ਕਪੀਰ ਪ੍ਰਭੂ ਨਾਲ ਜੁੜ ਜਾਂਦਾ ਹੈ। ਚੇਲੇ ਰੋਕਦੇ ਨੇ ਹੁਣ ਤੇ ਕੱਪੜਾ ਨਾ ਬਣੋ, ਤੁਹਾਨੂੰ ਲੋਕੀ ਬ੍ਰਹਮ ਗਿਆਨੀ ਕਹਿੰਦੇ ਨੇ। ਕਹਿੰਦੇ ਨੇ ਜਦ ਮੈਂ ਕੱਪੜਾ ਬੁਣਦਾ ਸੀ ਉਦੋਂ ਤੁਸੀਂ ਮੈਨੂੰ ਕਦੀ ਨਹੀਂ ਰੋਕਿਆ, ਕਿਉਂਕਿ ਕੱਪੜੇ ਬੁਣਨਾ ਸਿਰਫ ਮੇਰੀ ਰੋਜ਼ੀ ਸੀ, ਮੇਰਾ ਧੰਦਾ ਸੀ, ਤੇ ਹੁਣ ਤੇ ਮੇਰਾ ਧੰਦਾ ਹੀ ਧਰਮ ਬਣ ਗਿਆ। ਮੈਂ ਤੇ ਭਾਵਨਾ ਕਰਕੇ ਬੈਠ, ਹੁਣ ਤੁਸੀਂ ਕਹਿੰਦੇ ਹੋ ਨਾ ਕਰੋ, ਹੁਣ ਤੇ ਮੇਰਾ ਧੰਦਾ ਵੀ ਧਰਮ ਬਣ ਗਿਆ। ਭਾਵਨਾ ਅਧੀਨ ਕਰਮ ਧੰਦੇ ਨੂੰ ਧਰਮ ਬਣਾ ਦਿੰਦੇ ਨੇ, ਵਾਸ਼ਨਾ ਅਧੀਨ ਕਰਮ ਧਰਮ ਨੂੰ ਵੀ ਧੰਦਾ ਬਣਾ ਦਿੰਦੇ ਨੇ। ਮਹਾਰਾਜ ਕਹਿੰਦੇ ਨੇ ਇਤਨੀ ਕਾਮਨਾ ਪ੍ਰਧਾਨ ਧੰਦਾ ਹੀ ਧੰਦਾ ਚੱਲ ਰਿਹਾ, ਧਰਮ ਨਹੀਂ ਚੱਲ ਰਿਹਾ। ਮਨੁੱਖ ਦੇ ਨਾਲ ਧਰਮ ਨਹੀਂ ਚੱਲ ਰਿਹਾ, ਧੰਦਾ ਚੱਲ ਰਿਹਾ, ਪਰਿਵਾਰ ਚੱਲ ਰਿਹਾ, ਧਨ ਸੰਪਦਾ ਚੱਲ ਰਹੀ ਹੈ, ਪ੍ਰਭਤਾ ਚੱਲ ਰਹੀ ਹੈ, ਮਨੁੱਖ ਦੇ ਨਾਲ ਪ੍ਰਭੂ ਨਹੀਂ ਚੱਲ ਰਿਹਾ। ਇਹ ਸਾਰਾ ਖੁਲਾਸਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ 'ਚ ਜਿਸ ਤਰ੍ਹਾਂ ਹੈ, ਤੁਚ ਬੁੱਧੀ ਅਨੁਸਾਰ ਥੋੜ੍ਹਾ ਜਿਹਾ ਮੈਂ ਤੁਹਾਡੇ ਸਾਹਮਣੇ ਰੱਖਿਆ। ਭਾਵਨਾ ਕਰਕੇ ਗੁਰਦੁਆਰੇ ਆਉਣਾ, ਵਾਸ਼ਨਾ ਕਰਕੇ, ਕਾਮਨਾ ਕਰਕੇ ਬਾਜ਼ਾਰ ਵਿੱਚ ਜਾਣਾ, ਫੈਕਟਰੀ 'ਚ ਜਾਣਾ, ਆਫਿਸ ਵਿੱਚ ਜਾਣਾ। ਪਰ ਜੇ ਇੱਥੇ ਵੀ ਕਾਮਨਾ ਕਰਕੇ ਆ ਗਏ ਫਿਰ ਗੁਰਦੁਆਰੇ ਨਹੀਂ ਆਏ, ਤੇ ਅਸੀਂ ਤੇ ਬਕਾਇਦਾ ਅਰਦਾਸ ਕਰਦੇ ਹਾਂ ਫਲਾਣੇ ਦੀ ਇਹ ਮਨੋਕਾਮਨਾ, ਫਲਾਣੇ ਦੀ ਇਹ ਮਨੋਕਾਮਨਾ, ਤੇ ਹੁਣ ਸੁਣ ਲਓ, ਕਾਹੋਂ ਫਲ ਕੀ ਇੱਛਾ ਨਹੀਂ ਬਾਂਚੇ ਕੇਵਲ ਭਗਤ ਕੀਰਤਨ ਸੰਗਰਾਜ। ਇੱਥੇ ਤੇ ਸਾਰੀਆਂ ਕਾਮਨਾਵਾਂ ਨੂੰ ਪਰੇ ਸੁੱਟ ਗਿਆ, ਕਿੱਥੇ ਸੁੱਟ ਕੇ ਆਈਏ? ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋਈ। ਜਿੱਥੇ ਜੋੜੇ ਲਾ ਕੇ ਆਇਆ ਨਾ ਕਾਮਨਾਵਾਂ, ਉੱਥੇ ਲਾ ਕੇ ਇੱਥੇ ਆ, ਫਿਰ ਪ੍ਰਭੂ ਤੇਰੀ ਝੋਲੀ ਆਤਮਿਕ ਰਸ ਨਾਲ ਭਰ ਦੇਗਾ, ਆਨੰਦ ਨਾਲ ਭਰ ਦੇਗਾ। ਗੁਰੂ ਤੇਰੀ ਝੋਲੀ ਦੇ ਚ ਰੱਬੀ ਗੁਣ ਪਾ ਦੇਗਾ। ਇਸ ਤਰ੍ਹਾਂ ਦੇ ਜੀਵਨ ਦਾ ਢੰਗ ਸਾਨੂੰ ਆ ਜਾਏ ਤਾਂ ਮੈਂ ਅਰਜ਼ ਕਰਾਂ, ਪਰਿਵਾਰ ਵਿੱਚ ਬੈਠੇ ਵੀ ਅਸੀਂ ਨਿਰੰਕਾਰ ਵਿੱਚ ਬੈਠੇ ਹੋਵਾਂਗੇ, ਦ੍ਰਿਸ਼ਟੀ ਬਦਲ ਜਾਏਗੀ। ਮਾਤ ਪਿਤਾ ਸੁਤ ਬੰਧਵ ਬਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਹੇ ਪਾਰ ਬ੍ਰਹਮ, ਤੂੰ ਮੇਰਾ ਮਦਦਗਾਰ ਬਣਿਆ। ਕਿਧਰੇ ਪੁੱਤਰ ਬਣ ਗਏ, ਕਿਧਰੇ ਪਿਤਾ ਬਣ ਗਏ, ਕਿਧਰੇ ਦਾਦਾ ਬਣ ਗਏ, ਕਿਧਰੇ ਭਰਾ ਬਣ ਕੇ, ਕਿਧਰੇ ਭੈਣ ਬਣ ਕੇ, ਤੂੰ ਮੇਰਾ ਸਹਿਯੋਗੀ ਬਣਿਆ। ਕਿਧਰੇ ਪਤੀ ਬਣ ਕੇ, ਕਿਧਰੇ ਪਤਨੀ ਬਣ ਕੇ, ਪਰਿਵਾਰ ਨਿਰੰਕਾਰ ਦਾ ਰੂਪ ਹੋ ਜਾਏਗਾ, ਦ੍ਰਿਸ਼ਟੀ ਬਦਲ ਗਏ। ਇੱਕ ਢੰਗ ਹੈ ਕਿ ਪਰਿਵਾਰ ਵੀ ਹਰੀ ਮੰਦਰ ਬਣ ਜਾਂਦਾ ਹੈ, ਨਿਰੰਕਾਰ ਦਾ ਰੂਪ ਹੈ। ਇੱਕ ਢੰਗ ਹੈ ਕਿ ਗੁਰਦੁਆਰਾ ਵੀ ਸੰਸਾਰ ਬਣ ਜਾਂਦਾ, ਮੰਦਰ ਵੀ ਸੰਸਾਰ ਬਣ ਜਾਂਦਾ। ਜਿਤਨੀ ਮੈਨੂੰ ਥੋੜ੍ਹੀ ਬਹੁਤ ਸਮਝ ਸੀ ਅਤੇ ਜਿਤਨਾ ਮੈਂ ਖੋਲ ਸਕਦਾ ਸੀ, ਜਿਹੜੇ ਜਿਹੜੇ ਲਫ਼ਜ਼ ਸਤਿਗੁਰ ਨੇ ਮੈਨੂੰ ਦਿੱਤੇ ਮੈਂ ਤੁਹਾਡੇ ਸਾਹਮਣੇ ਰੱਖੇ ਨੇ। ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ, ਤੁਹਾਡੀ ਭਾਵਨਾ ਉਜਾਗਰ ਕਰੇ ਕੀਰਤਨ ਦੇ ਰਾਹੀਂ, ਕਥਾ ਦੇ ਰਾਹੀਂ, ਇਸ ਪਾਠ ਦੇ ਰਾਹੀਂ, ਕਿਉਂਕਿ ਭਾਵਨਾ ਉਜਾਗਰ ਹੋ ਜਾਂਦੀ ਹੈ ਅਤੇ ਜੀਵਨ ਵਿੱਚ ਭਗਵਾਨ ਪ੍ਰਗਟ ਹੋ ਜਾਂਦਾ ਹੈ, ਪਰਮਾਤਮਾ ਪ੍ਰਗਟ ਹੋ ਜਾਂਦਾ। ਇਸ ਤਰ੍ਹਾਂ ਦੀ ਅਵਸਥਾ ਸਾਡੀ ਬਣੇ। ਸਾਰਿਆਂ ਦਾ ਬਾਰ ਬਾਰ ਧੰਨਵਾਦ। ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ,
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਭੰ ਗੁਰਪ੍ਰਸਾਦ ਬੇਸਮਾਰ ਅਥਾ ਅਗਨ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਨਮਾਨਯੋਗ ਗੁਰੂ ਰੂਪ ਸਤਸੰਗ ਜੀਓ, ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਜ ਧਰਤੀ ਦੇ ਜਦ ਬੋਧਈਏ ਤਾਂ ਇੱਕ ਦਿਨ ਵਿੱਚ ਫਲੀਭੂਤ ਨਹੀਂ ਆਉਂਦਾ, ਸਮਾਂ ਲੱਗਦਾ, ਵਕਤ ਲੱਗਦਾ। ਲੰਬੀ ਚੌੜੀ ਯਾਤਰਾ ਤੋਂ ਲੰਘ ਕੇ ਬੀਜ ਫੁੱਲ ਬਣਦਾ ਹੈ ਔਰ ਫਿਰ ਫਲ ਬਣਦਾ ਹੈ। ਜੈਸੇ ਫੁੱਲ ਫਲ ਬਣਦਾ ਹੈ ਤਾਂ ਫੁੱਲ ਆਪਣਾ ਰੂਪ ਗਵਾ ਦਿੰਦਾ ਹੈ, ਫੁੱਲ ਦਾ ਰੂਪ ਨਹੀਂ ਰਹਿੰਦਾ। ਪਾਤਸ਼ਾਹ ਦੀ ਬਾਣੀ ਦਾ ਫਰਮਾਨ, ਫਲ ਕਾਰਨ ਫੂਲੀ ਬਨਰਾਏ, ਫਲ ਪਾ ਕਾ ਤਬ ਫੂਲ ਬਿਲਾਏ। ਬੀਜ ਫੁੱਲ ਬਣ ਗਿਆ, ਅਗਰ ਇਹ ਫੁੱਲ ਫਲ ਹੋਣਾ ਚਾਹੁੰਦਾ ਹੈ ਤਾਂ ਫੁੱਲ ਨੂੰ ਆਪਣੀ ਹੋਂਦ ਮਿਟਾਉਣੀ ਪਏਗੀ, ਫੁੱਲ ਫੁੱਲ ਨਹੀਂ ਰਹੇਗਾ। ਔਰ ਅਗਰ ਬੀਜ ਫਲ ਹੋਣਾ ਚਾਹੁੰਦਾ ਹੈ ਤਾਂ ਬੀਜ ਨੂੰ ਵੀ ਆਪਣਾ ਰੂਪ ਗਵਾਉਣਾ ਪਏਗਾ, ਆਪਣੀ ਹੋਂਦ ਮਿਟਾਉਣੀ ਪਏਗੀ। ਬੀਜ ਬਣ ਗਿਆ ਫੁੱਲ, ਹੁਣ ਅਗਰ ਇਹੀ ਫੁੱਲ ਫਲ ਹੋਣਾ ਚਾਹੁੰਦਾ ਹੈ ਤਾਂ ਫੁੱਲ ਛੜੇਗਾ, ਫੁੱਲ ਮਿਟੇਗਾ। ਫਲ ਕਾਰਨ ਫੂਲੀ ਬਨਰਾਏ, ਫਲ ਪਾ ਕਾ ਤਬ ਫੂਲ ਬਿਲਾਏ। ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਭਇਆ ਤਬ ਕਰਮੇ ਨਾਸ। ਸਾਰੇ ਦਾ ਸਾਰਾ ਕਰਮ ਕਾਂਡ ਰਹਿ ਜਾਂਦਾ ਹੈ ਜਦ ਮਨੁੱਖ ਗਿਆਨ ਦੀ ਸਿਖਰਤਾ ਨੂੰ ਛੂ ਜਾਂਦੀ ਹੈ। ਕਰਮ ਕਾਂਡੀ ਦਾ ਤੇ ਹੋ ਸਕਦਾ ਹੈ ਗਿਆਨ ਖੰਡੀ ਦਾ ਆਪਸ ਦੇ ਤਾਲਮੇਲ ਨਾ ਬੈਠੇ, ਸੰਬੰਧ ਨਾ ਜੁੜੇ। ਧਾਰਮਿਕ ਦੁਨੀਆਂ ਦੇ ਜਿਹੜਾ ਇਹ ਝਗੜਾ ਹੁੰਦਾ ਹੈ ਕਈ ਦਫਾ ਬੀਜ ਦਾ ਫੁੱਲ ਨਾਲ, ਫੁੱਲ ਦਾ ਫਲ ਨਾਲ। ਬੀਜ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦਾ ਹੈ, ਫੁੱਲ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦਾ ਹੈ। ਔਰ ਇਸ ਤਰੀਕੇ ਨਾਲ ਕੀ ਹੁੰਦਾ ਹੈ, ਉਸ ਦਾ ਸੰਘਰਸ਼ ਹੋ ਜਾਂਦਾ ਹੈ ਜੋ ਫਲ ਹੋ ਗਿਆ, ਅੱਗੇ ਲੰਘ ਗਿਆ ਔਰ ਤਾਲਮੇਲ ਨਹੀਂ ਬੈਠਦਾ। ਬਸ ਇਹ ਥੋੜਾ ਜਿਹਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਰੱਖਾਂ। ਪਹੁੰਚਣਾ ਤੇ ਆਨੰਦ ਤੱਕ ਹੈ, ਯਾਤਰਾ ਸ਼ੁਰੂ ਕਰਨੀ ਪਏਗੀ ਜਪ ਤੋਂ। ਇਹੀ ਲੜੀਵਾਰ ਉਦਾਸ ਆਪ ਜੀ ਦੇ ਸਾਹਮਣੇ ਵਿਚਾਰ ਰੱਖ ਰਿਹਾ। ਮੰਜ਼ਿਲ ਆਨੰਦ ਹੈ, ਪ੍ਰਾਪਤੀ ਆਨੰਦ ਹੈ। ਆਨੰਦ ਹੋਏ ਬਿਨਾਂ ਜੀਵਨ ਨੂੰ ਬਿਲਕੁਲ ਸਕੂਨ ਨਹੀਂ ਮਿਲਣਾ, ਚਾਹੇ ਕੁਛ ਵੀ ਜਗਤ ਵਿੱਚ ਮਿਲ ਜਾਏ, ਧਨ ਮਿਲ ਜਾਏ, ਪ੍ਰਭਤਾ ਮਿਲ ਜਾਏ, ਪ੍ਰਤਿਸ਼ਠਾ ਮਿਲ ਜਾਏ, ਜਲ ਜਸ ਮਿਲ ਜਾਏ, ਪਰ ਜਿਤਨੇ ਚਿਰ ਤੱਕ ਆਨੰਦ ਨਹੀਂ ਮਿਲਿਆ, ਤੇ ਆਨੰਦ ਦਾ ਮਿਲਣਾ ਹੀ ਪਰਮਾਤਮਾ ਦਾ ਮਿਲਣਾ ਹੈ, ਤੇ ਪਰਮਾਤਮਾ ਦਾ ਮਿਲਣਾ ਹੀ ਆਨੰਦ ਦਾ ਮਿਲਣਾ। ਯਾਤਰਾ ਆਰੰਭ ਹੋਵੇਗੀ ਜਪ ਤੋਂ। ਇਹੀ ਜਪ ਇੱਕ ਸਟੇਜ ਤੇ ਪਹੁੰਚ ਕੇ ਜਾਪ ਹੋ ਜਾਂਦਾ ਹੈ। ਸ਼ਬਦ ਪ੍ਰਾਣਾਂ ਦੇ ਚੱਲਣ ਲੱਗ ਪੈਂਦੇ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਦਕਿ ਆਰੰਭਤਾ ਹੋਈ ਸੀ ਰਸਨਾ ਨਾਮ ਜਪੋ ਤਵ ਮਥੀਏ ਇਨ ਵਿਦ ਅੰਮ੍ਰਿਤ ਪਾਓ। ਆਰੰਭਤਾ ਤੇ ਇੱਥੋਂ ਹੋਈ ਸੀ, ਇੱਕ ਦੋ ਜੀਵੋ ਲੱਖ ਹੋਵੇ ਲੱਖ ਹੋਵੇ ਲਖਵੀਸ, ਲਖ ਲਖ ਗੇੜਾ ਆਖੀਏ ਏਕ ਨਾਮ ਜਗਦੀਸ਼, ਇਹ ਤਰਾ ਪਤ ਪੌੜੀਆਂ ਤੇ ਪੌੜੀਆਂ ਨੇ। ਔਰ ਅਗਰ ਪੌੜੀਆਂ ਤੇ ਕੋਈ ਉੱਪਰ ਚੜੇਗਾ ਤਾਂ ਪਹਿਲੀ ਪੌੜੀ ਤੇ ਛੱਡਣੀ ਪਏਗੀ, ਫਿਰ ਦੂਸਰੀ ਤੇ, ਹੋਰ ਉੱਪਰ ਚੜਦਾ ਤਾਂ ਜਿਸ ਤੇ ਖੜਾ ਉਸਨੇ ਤੇ ਛੋੜਨੀ ਪਏਗੀ। ਇੱਕ ਨਿਯਮ ਹੈ, ਇਹ ਇੱਕ ਈਸ਼ਵਰੀ ਨਿਯਮ ਹੈ। ਜਪ ਜਾਪ ਹੋ ਜਾਂਦਾ, ਜਦਕਿ ਜਪ ਆਰੰਭ ਹੋਇਆ ਸੀ, ਗਾਵੀਏ ਸੁਣੀਏ ਮਨ ਰੱਖੀਏ ਭਾਵ, ਮਨ ਵਿੱਚ ਭਰੋਸਾ ਰੱਖ ਕੇ ਰਸਨਾ ਨਾਲ ਜਪਣਾ ਆਰੰਭ ਕਰ। ਸਮਝ ਲਓ ਉਹੀ ਯਾਤਰਾ ਤੇ ਚੱਲ ਰਿਹਾ ਜੋ ਜਪ ਰਿਹਾ, ਬਾਕੀ ਨਹੀਂ। ਬਾਕੀ ਸਭ ਯਾਤਰਾ ਦੀ ਤਿਆਰੀ ਪਏ ਕਰਦੇ ਨੇ, ਚਾਹੇ 50 ਸਾਲ ਤੋਂ ਵੀ ਅਗਰ ਗੁਰਦੁਆਰੇ ਆ ਰਹੇ ਨੇ ਤੇ ਜਪ ਆਰੰਭ ਨਹੀਂ, ਤਾਂ ਬਸ ਇਹ ਰਸਤਾ ਪੁੱਛਦੇ ਪਏ ਨੇ, ਤਿਆਰੀ ਪਏ ਕਰਦੇ ਨੇ, ਚੱਲੇ ਕੋਈ ਨਹੀਂ। ਔਰ ਐਸਾ ਵੀ ਹੋ ਜਾਂਦਾ ਕਈਆਂ ਦੀ ਸਾਰੀ ਜ਼ਿੰਦਗੀ ਤਿਆਰੀ ਚ ਹੀ ਲੰਘ ਜਾਂਦੀ ਹੈ, ਚੱਲਦੇ ਇੱਕ ਕਦਮ ਵੀ ਕੋਈ ਨਹੀਂ। ਪੁੱਛਤ ਹੈ ਪਥਕ ਤੇ ਮਾਰਗ ਨਾ ਧਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈ ਗਏ। ਆਇਆ ਹੈ ਗੁਰਦੁਆਰੇ ਔਰ ਸ਼ਾਇਦ ਸੂਝ ਸਮਝ ਵੀ ਮਿਲ ਗਈ, ਕਿਉਂਕਿ ਗੁਰਦੁਆਰੇ ਆਉਣ ਦਾ ਮੁੱਦਾ ਵੀ ਇਤਨਾ ਹੀ ਹੈ। ਗੁਰੂ ਦੁਆਰੇ ਹੋਏ ਸੋਝੀ ਪਾਇਸ, ਸੂਝ ਸਮਝ ਲੈਣ ਲਈ ਇੱਥੇ ਆਉਣਾ ਹੈ, ਮਾਰਗ ਦੀ ਪਹਿਚਾਣ ਕਰਨੀ ਹੈ, ਮਾਰਗ ਦੇ ਉੱਤੇ ਚੱਲਣ ਦੀ ਪ੍ਰੇਰਣਾ ਲੈਣੀ ਹੈ। ਜੋ ਚੱਲ ਪਿਆ ਯਾਤਰਾ ਆਰੰਭ ਹੋ ਗਈ, ਤੇ ਚੱਲਣਾ ਕਿ ਜਿਸਨੇ ਜਪਣਾ ਆਰੰਭ ਕਰ ਦਿੱਤਾ, ਤੇ ਜਪਣਾ ਕਿਵੇਂ, ਗਾਵੀਏ ਸੁਣੀਏ ਮਨ ਰੱਖੀਏ ਬਾ, ਰਸਨਾ ਉਸਦੀ ਗਾਇਨ ਕਰਨ ਲੱਗ ਪਵੇ, ਵਾਹਿਗੁਰੂ ਵਾਹਿਗੁਰੂ ਤੇ ਕੰਨਾਂ ਨਾਲ ਉਹ ਸੁਣੇ, ਅੰਦਰੋਂ ਉਸਦਾ ਭਰੋਸਾ ਵੀ ਹੋਵੇ ਕਿ ਹੈ ਪਰਮਾਤਮਾ ਹੈ। ਇਹ ਸ਼ਰਤ ਕਿਉਂ ਲਾਈਏ, ਜੋ ਇਨ੍ਹਾਂ ਅੱਖਾਂ ਨਾਲ ਦਿਖਾਈ ਨਾ ਦੇਵੇ ਔਰ ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋਵੇ, ਉਸ ਤੇ ਵਿਸ਼ਵਾਸ ਕਰਨਾ ਕੋਈ ਸੌਖੀ ਖੇਡ ਨਹੀਂ ਹੈ। ਇੰਜ ਕਹਿ ਲਓ, ਕੋਈ ਹਜ਼ਾਰਾਂ ਚ ਇੱਕ ਦੋ ਮਨੁੱਖ ਹੋਣਗੇ ਜਿਨ੍ਹਾਂ ਦਾ ਪੂਰਾ ਵਿਸ਼ਵਾਸ ਬਜਿਆ ਹੋਵੇ, ਬਾਕੀ ਸਭ ਇਨਕਾਰੀ ਨੇ। ਮੰਦਿਰ ਮਸਜਿਦ ਗੁਰਦੁਆਰਿਆਂ ਦੀ ਭੀੜ ਨੂੰ ਵੇਖ ਕੇ ਕਿਧਰੇ ਅੰਦਾਜ਼ਾ ਨਾ ਲਾ ਲੈਣਾ ਕਿ ਸਾਰੀ ਦੁਨੀਆਂ ਧਾਰਮਿਕ ਹੈ। ਦੋ ਸ਼ਬਦ ਬਰਦਾਸ਼ਤ ਕਰ ਲੈਣਾ, ਬਹੁ ਗਿਣਤੀ ਵਿੱਚ ਮਸਜਿਦ ਵਿੱਚ ਵੀ ਅਧਾਰਮਿਕ ਬੈਠੇ ਹੁੰਦੇ ਨੇ, ਬਹੁ ਗਿਣਤੀ ਵਿੱਚ ਮੰਦਰਾਂ ਵਿੱਚ ਵੀ ਅਧਾਰਮਿਕ ਬੈਠੇ ਹੁੰਦੇ ਨੇ, ਔਰ ਬਹੁ ਗਿਣਤੀ ਚ ਗੁਰਦੁਆਰਿਆਂ ਚ ਵੀ ਉਹੀ ਆਉਂਦੇ ਨੇ ਜੋ ਚੱਲਦੇ ਕੋਈ ਨਹੀਂ, ਜਿਨ੍ਹਾਂ ਦਾ ਵਿਸ਼ਵਾਸ ਟੁੱਟਿਆ ਹੋਇਆ, ਭਰੋਸਾ ਕੋਈ ਨਹੀਂ। ਕਿਉਂਕਿ ਭਰੋਸਾ ਬੱਜ ਜਾਏ ਤਾਂ ਮਹਾਰਾਜ ਕਹਿੰਦੇ, ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ। ਉੱਥੇ ਤੇ ਖੇਡ ਕੁਝ ਹੋਰ ਹੋ ਜਾਂਦੀ ਹੈ, ਉੱਥੇ ਤੇ ਜਪ ਜਾਪ ਹੋ ਜਾਏਗਾ ਅਗਰ ਭਰੋਸਾ ਬੱਜ ਗਿਆ। ਉੱਥੇ ਤੇ ਸ਼ਬਦ ਪ੍ਰਾਣਾਂ ਦੇ ਚ ਰਮ ਜਾਏਗਾ, ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾ। ਇਹ ਖੁਲਾਸਾ ਦਾਸ ਨੇ ਆਪ ਜੀ ਦੇ ਸਾਹਮਣੇ ਕੀਤਾ ਸੀ ਕਿ ਰਸਨਾ ਜੋ ਜਪਦੀ ਉਹ ਪ੍ਰਾਣਾਂ ਚ ਕਿਸ ਤਰ੍ਹਾਂ ਵਸ ਜਾਂਦਾ ਹੈ, ਪੂਰਨ ਖੁਲਾਸਾ ਆਪ ਜੀ ਦੇ ਸਾਹਮਣੇ ਰੱਖਿਆ ਸੀ। ਜਪ ਜਾਪ ਹੋ ਜਾਂਦਾ ਹੈ, ਇਹੀ ਜਾਪ ਬੈਰਾਗ ਹੋ ਜਾਂਦਾ ਹੈ, ਜਗਤ ਨਾਲੋਂ ਬਿਲਕੁਲ ਤੋੜ ਕੇ ਰੱਖ ਦਿੰਦਾ ਹੈ। ਇਸ ਤਰ੍ਹਾਂ ਦਾ ਮਨੁੱਖ ਹੋਵੇਗਾ ਪਰਿਵਾਰ ਵਿੱਚ ਬਿਲਕੁਲ ਟੁੱਟਿਆ ਹੋਇਆ, ਹੋਵੇਗਾ ਸੰਸਾਰ ਵਿੱਚ ਬਿਲਕੁਲ ਟੁੱਟਿਆ ਹੋਇਆ, ਬਿਲਕੁਲ ਨਿਰਲੇਪ ਹੋ ਜਾਏਗਾ, ਲਿਪਾਏਮਾਨ ਨਹੀਂ ਹੋਵੇਗਾ। ਜਿਸ ਤਰ੍ਹਾਂ ਇੱਕ ਪੱਕੇ ਨਾਰੀਅਲ ਦਾ ਹੀ ਸਬੂਤ ਦੇਈਏ, ਪੱਕਾ ਨਾਰੀਅਲ ਉਸਦੀ ਗਿਰੀ ਹੌਲ ਦੇ ਅੰਦਰ ਹੈ ਪਰ ਹੌਲ ਨਾਲ ਉਹ ਸੰਬੰਧ ਤੋੜ ਬੈਠੀਏ, ਹੈ ਤੇ ਹੌਲ ਦੇ ਅੰਦਰ ਪਰ ਹੁਣ ਕੋਈ ਹੌਲ ਨਾਲ ਰਿਸ਼ਤਾ ਨਹੀਂ ਹੈ, ਉੱਪਰ ਜਿਹੜਾ ਹੌਲ ਹੈ ਉਸ ਨਾਲ ਕੋਈ ਰਿਸ਼ਤਾ ਨਹੀਂ ਹੈ, ਟੁੱਟ ਗਈ ਹੈ ਤੇ ਪਰਿਵਾਰ ਨਾਲ, ਹੈ ਤੇ ਪਰਿਵਾਰ ਵਿੱਚ ਕੋਈ ਗੂੜਾ ਰਿਸ਼ਤਾ ਨਹੀਂ ਰਹਿ ਗਿਆ, ਹੈ ਤੇ ਸੰਸਾਰ ਵਿੱਚ ਕੋਈ ਬਹੁਤ ਗੂੜਾ ਰਿਸ਼ਤਾ ਨਹੀਂ ਰਹਿ ਗਿਆ, ਹੈ ਤੇ ਅੱਗੇ ਹੌਲ ਦੇ ਅੰਦਰ ਪਰ ਹੌਲ ਦੇ ਨਾਲ ਕੋਈ ਸੰਬੰਧ ਨਹੀਂ ਰਹਿ ਗਿਆ, ਹੈ ਤੇ ਅਜੇ

ਇਸ ਤਰ੍ਹਾਂ ਦਾ ਮਨੁੱਖ ਸੰਸਾਰ ਵਿੱਚ ਹੋ ਕੇ ਵੀ ਸੰਸਾਰ ਵਿੱਚ ਨਹੀਂ ਆਉਂਦਾ। ਅਭਿਆਸ ਵਿੱਚ ਇੱਕ ਮਾਰਗ ਆਉਂਦਾ, ਜਪ ਜਾਪ ਬਣ ਜਾਂਦਾ ਹੈ, ਜਾਪ ਬੈਰਾਗ ਬਣ ਜਾਂਦਾ ਹੈ। ਇਸੇ ਨੂੰ ਕਹਿੰਦੇ ਨੇ ਸਨਾਤਨ ਮਤ ਦੇ ਸੰਨਿਆਸ। ਔਰ ਕਲਗੀਧਰ ਵੀ ਕਹਿੰਦੇ ਨੇ ਸੰਨਿਆਸੀ ਹੋਏ ਬਿਨਾਂ ਤੇ ਪਰਮ ਪਦ ਦੀ ਪ੍ਰਾਪਤੀ ਨਹੀਂ। ਪਰ ਕਿਸ ਤਰ੍ਹਾਂ ਦਾ ਸੰਨਿਆਸੀ? ਰੇ ਮਨ ਐਸੋ ਕਰ ਸੰਨਿਆਸਾ, ਸ਼ਬਦ ਤੁਸੀਂ ਬਹੁਤ ਸੁਣਿਆ ਹੋਵੇਗਾ ਔਰ ਬੜਿਆਂ ਨੂੰ ਕੰਠ ਵੀ ਹੋਵੇਗਾ। ਰੇ ਮਨ ਐਸੋ ਕਰ ਸੰਨਿਆਸਾ, ਮਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਤਨੀ ਗੱਲ ਤੇ ਸਪਸ਼ਟ ਹੋ ਗਈ ਕਿ ਕਲਗੀਧਰ ਨੇ ਵੀ ਕਬੂਲ ਕਰ ਲਿਆ ਕਿ ਸੰਨਿਆਸੀ ਹੋਏ ਬਿਨਾਂ ਪਰਮ ਪਦ ਦੀ ਪ੍ਰਾਪਤੀ ਨਹੀਂ ਹੈ, ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੈ। ਤਾਂ ਸੰਨਿਆਸੀ ਕੌਣ ਆਉਂਦਾ? ਉਦਾਸੀ ਹੀ ਸੰਨਿਆਸੀ ਆਉਂਦਾ, ਦੂਸਰਾ ਨਹੀਂ ਆਉਂਦਾ। ਮਨ ਹੀ ਮਾਂ ਉਦਾਸਾ, ਜੋ ਉਦਾਸ ਨੇ ਉੱਥੇ ਸੰਨਿਆਸ ਕਾਹਦਾ? ਉਦਾਸੀ ਤੇ ਸੰਨਿਆਸੀ ਬਿਰਤੀ ਦੋਵੇਂ ਇਕੱਠੀਆਂ ਜੁੜੀਆਂ ਹੋਈਆਂ ਨੇ। ਉਦਾਸ ਮਨੁੱਖ ਸੰਨਿਆਸ ਨੂੰ ਗ੍ਰਹਿਣ ਕਰ ਹੀ ਲੈਂਦਾ ਹੈ। ਉਦਾਸ ਉਦਾਸ ਮਨੁੱਖ ਲਈ ਇਹ ਜੀਵਨ ਅਸਾਰ ਪ੍ਰਤੀਤ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਐਸਾ ਕਿਹਾ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰ ਦੀ ਤਾਂ ਕਿ ਮੈਂ ਤੁਹਾਡੇ ਅੰਦਰ ਕੋਈ ਫਿਜ਼ੂਲ ਦਾ ਤਰਕ ਨਾ ਪੈਦਾ ਹੋ ਜਾਏ। ਔਰ ਕਈ ਦਫਾ ਹੈਰਾਨਗੀ ਵੀ ਆਉਂਦੀ ਹੈ, ਜੋ ਇਸ ਮੰਜ਼ਿਲ ਦੇ ਰਾਹੀ ਵੀ ਨਹੀਂ, ਸੂਝ ਵੀ ਨਹੀਂ, ਸਮਝ ਵੀ ਨਹੀਂ, ਉਹ ਵੀ ਆਪਣੀ ਰਾਏ ਦਿੰਦੇ ਨੇ, ਹੈਰਾਨਗੀ ਆਉਂਦੀ ਹੈ। ਔਰ ਗਜ਼ਬ ਦੀ ਗੱਲ ਹੈ ਕਿ ਧਾਰਮਿਕ ਦੁਨੀਆਂ ਵਿੱਚ ਉਹਨਾਂ ਲੋਕਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਜੋ ਇਸ ਮਾਰਗ ਦੇ ਪਾਂਦੀ ਵੀ ਨਹੀਂ, ਇਸ ਮਾਰਗ ਦਾ ਕੋਈ ਅਨੁਭਵ ਵੀ ਨਹੀਂ, ਲੇਕਿਨ ਰਾਏ ਦਿੰਦੇ ਨੇ, ਆਪਣੀ ਰਾਏ ਦਿੰਦੇ ਨੇ। ਬੜੀ ਕੀਮਤੀ ਰਾਏ ਕਹਿੰਦੇ ਨੇ ਸਾਡੀ, ਇਹ ਬਿਲਕੁਲ ਸਹੀ ਹੈ। ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਸੰਨਿਆਸੀ ਤੇ ਉਦਾਸੀ ਬਿਰਤੀ ਦੋਵੇਂ ਇਕੱਠੀਆਂ ਨੇ। ਉਦਾਸੀ ਸੰਨਿਆਸੀ ਹੁੰਦਾ ਹੈ ਲਾਜ਼ਮੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਸੰਸਾਰ ਤੋਂ ਉਦਾਸ ਹੋ ਕੇ ਮੈਂ ਜਿਸ ਦਰ ਦੀ ਤਲਾਸ਼ ਕਰ ਰਿਹਾ, ਕੋਈ ਮੈਨੂੰ ਦੱਸੇ ਉਹ ਦਰ ਕਿੱਥੇ ਹੈ, ਉਸ ਪਰਮਾਤਮਾ ਦਾ ਵਾਸਾ ਕਿੱਥੇ ਹੈ। ਉਦਾਸ ਹੋ ਕੇ ਮੈਂ ਜੋ ਹੈ ਤਲਾਸ਼ ਕਰ ਰਿਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ, ਸਿਰਫ ਸਿੱਖ ਜਗਤ ਵਿੱਚ ਇਤਨਾ ਹੀ ਕਿੰਤੂ ਪਰੰਤੂ ਹੈ ਕਿ ਉਹਨਾਂ ਨੇ ਗੁਰੂ ਨਾਨਕ ਦੀ ਇੱਕ ਦੋ ਥਾਵਾਂ ਤੇ ਬਚਨ ਨਹੀਂ ਮੰਨਿਆ, ਹੁਕਮ ਅਦੂਲੀ ਕੀਤੀ। ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਇਹ ਜਨਮ ਤੋਂ ਪੁਰਸ਼ ਸੰਨਿਆਸੀ ਸੀ, ਉਦਾਸ ਸੀ। ਇਸਨੇ ਜੋ ਪੰਥ ਨੂੰ ਵੀ ਬਣਾਇਆ, ਜਿਹੜਾ ਪੰਥ ਉਦਾਸੀ ਪੰਥ, ਉਦਾਸ ਜਨਮ ਤੋਂ ਹੀ ਉਦਾਸੀ ਸੀ। ਗੁਰੂ ਪ੍ਰਤਾਪ ਸੂਰਜ ਦੇ ਤੇ ਐਸਾ ਲਿਖਿਆ, ਕੰਨ ਵੀ ਪਾਟੇ ਹੋਏ ਸਨ ਜਨਮ ਦੇ ਸਮੇਂ। ਪ੍ਰੋਤਾ ਨੇ ਕਹਿ ਦਿੱਤਾ ਇਹ ਤੇ ਕੋਈ ਮਹਾਂ ਜੋਗੀ ਹੈ, ਕੋਈ ਮਹਾਂ ਰਿਸ਼ੀ ਹੈ। ਔਰ ਵਾਕਈ ਇਤਨੇ ਵੱਡੇ ਰਿਸ਼ੀ ਦੇ ਘਰ ਕਿਸੇ ਰਿਸ਼ੀ ਨੇ ਆਉਣਾ ਸੀ, ਔਰ ਕਿਸਨੇ ਆਉਣਾ ਸੀ? ਜਨਮ ਤੋਂ ਹੀ ਉਦਾਸ। ਔਰ ਗਾਲਬਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਇਹੀ ਉਦਾਸੀ ਨਾਨਕ ਪੰਥ ਦਾ ਬਹੁਤ ਵੱਡੇ ਪੱਧਰ ਤੇ ਸਾਰੇ ਭਾਰਤ ਵਿੱਚ ਪ੍ਰਚਾਰ ਕਰਦੇ ਰਹੇ, ਕਾਬਲ ਕੰਧਾਰ ਦੇ ਵਿੱਚ ਵੀ। ਅੱਜ ਵੀ ਜੋ ਕਾਬਲ ਕੰਧਾਰ ਦੇ ਸਿੱਖੀ ਹੈ, ਗਾਲਬਨ 1 ਲੱਖ ਦੇ ਕਰੀਬ ਸਿੰਘ ਨੇ, ਕਾਬਲ, ਗਜ਼ਨੀ, ਜਲਾਲਾਬਾਦ, ਖੋਸਤ, ਹਰਾਤ, ਕੰਧਾਰ, ਬਹੁਤ ਸਾਰੇ ਗੁਰਦੁਆਰੇ ਨੇ, ਬੜੇ ਵੱਡੇ ਵੱਡੇ ਸ਼ਾਨਦਾਰ। ਉਹ ਜੋ ਸਿੱਖੀ ਹੈ ਉਦਾਸੀਆਂ ਦੀ ਫੈਲਾਈ ਹੋਈ, ਉਹਨਾਂ ਦਾ ਪ੍ਰਚਾਰ ਸੀ, ਉਹਨਾਂ ਦੇ ਥੂਣੇ ਵੀ ਬਣੇ ਹੋਏ ਨੇ। ਬਾਬਾ ਸ੍ਰੀ ਚੰਦ ਦੇ 5-7 ਗੁਰਦੁਆਰੇ ਬਣੇ ਹੋਏ ਨੇ, ਉਹਨੂੰ ਸ੍ਰੀ ਚੰਦ ਦੀ ਧਰਮਸਾਲ ਕਹਿੰਦੇ ਨੇ, ਬਾਬਾ ਸ੍ਰੀ ਚੰਦ ਦੀ ਧਰਮਸਾਲ। ਫਰੰਟੀਅਰ ਵਿੱਚ ਵੀ ਕਾਫੀ ਸਨ ਤੇ ਲਹਿੰਦਾ ਪੰਜਾਬ ਜੋ ਲਾਹੌਰ ਤੋਂ ਪਰੇ ਦਾ ਪੰਜਾਬ ਸੀ, ਇੱਥੇ ਵੀ ਉਦਾਸੀਆਂ ਦੇ ਡੇਰੇ ਬਹੁਤ ਜ਼ਿਆਦਾ।

फिर जगन्नाथपुरी, रामेश्वरम, ये 8-8 तीर्थां दे उत्ते जिहड़े अस्थान सन, ये भी उदासियां दे सन। गुरु ग्रंथ साहब का प्रकाश करके गुरु नानक पंथ का यह प्रचार करते सन। ये भी मैं अर्ज कर दें, ये सिख जगत के आदि मिशनरी सन, पहले मिशनरी, इन्होंने ही प्रचार किया। अकाली लहर तो पहले ननकाणा साहब होर सारे वड्डे वड्डे अस्थान इन्हां कोल ही सन। बदकिस्मती ऐसी हुई कि सिर्फ 2% उदासी भ्रष्ट हो गए, 2%, 98 ठीक सन, 2% हंकारी हो गए, 2% विकारी भी हो गए। उन्हां 2% उदासियां नूं देख के जो भ्रष्ट होए सन, एक लहर चली कि गुरुद्वारे इन्हां को ले लईए। हालांकि ये उदासी सवेरे गुरु ग्रंथ साहब की कथा करते सन, दोपहरे दसम ग्रंथ की कथा करते सन, और शाम नूं रात के समय गुरु प्रताप सूरज की कथा करते सन। तीन तरह की कथा होंदी सी। मेरा भी बचपन है, पर उस जमाने की गल्लां उस बचपन दियां मैनूं याद ने, अपने बचपन दी। तीन टाइम कथा होंदी सी, दास दे इलाके फ्रंटियर दे, सवेरे गुरु ग्रंथ साहब की, दोपहरे दसम ग्रंथ की, जिहदे कोल वक्त है आके सुनो, शामी गुरु प्रताप सूरज की। ये इतिहासक कथा आउंदी सी रात नूं। दोपहरे दसम ग्रंथ की जो वक्त कढ सकदे ने ते गुरु गोबिंद सिंह जी महाराज की बाणी नूं समझना चाहते ने, वह आके समझन। ये तिने कथावां अज भी हजूर साहब आउंदियां ने, सवेरे गुरु ग्रंथ साहब की, दोपहर नूं दसम ग्रंथ की, शाम नूं गुरु प्रताप सूरज की। यह अस्थान भी उदासियां कोल सी, यह भी मैं अर्ज करदे आं। महंत नारायण दास जिस दे कुल ननकाणा साहब सी, ये भ्रष्ट हो गया सी। और भ्रष्ट होया कुछ अंग्रेजा की चाल नाल। उन्होंने देखा केंद्रीय अस्थान है और सारा सिख जुड़िया होया है, इस मंत्र नूं काबू करिए, मुठ्ठी च लईए, जैसे हुकूमत आम कर दियां ने। तो 2% महंत भ्रष्ट हो गए, लहर चली, सिखां च रोस पैदा होया, भ्रष्ट होए ने, असी सारे गुरुद्वारे खोले इन्हां कोल, तमाम ले ले, भई असी आप प्रचार करांगे। पता सहजे सहजे की होया, गुरु ग्रंथ साहब की कथा बंद हुई, दसम ग्रंथ की कथा बंद हुई, गुरु प्रताप सूरज की कथा भी बंद हुई। टावां टावां थावां ते रह गई, ना मिशनरी रहे, ना उन्हां तिन्हां महान ग्रंथां की कथा करन वाले कथाकार रहे। पहले जिथे करीबन करीबन हर हिंदू घराने च एक बच्चा सिंह सजदा सी, उन्हां नूं असीं सहजदारी कहिंदे सी, जिहड़ा एक बच्चा सिंह सजा लवे। सहजदारी, केसादारी, सहजदारी, दो तरह की सिखी सी, सिखी वध रही सी उदासियां करके और निर्मलियां करके। इन्हां दोहां कोल अस्थान सन। गुरुद्वारा एक्ट बनिया और असीं इह गुरुद्वारे उन्हां कोल लै लए, देणे पए, कानून बन गया। और ए लहर अकालिया ने जित ली, बड़ी खुशी मनाई कौम ने, गुरुद्वारे साढ़े कोल आ गए। पर हुण कौन दसे, धार्मिक अस्थान ते चलाना चलाने सन धर्म दे ज्ञानिया ने, व्यापारी वध तो वध इंतजाम कर सकदा, चला नहीं सकदा, संसारी वध तो वध इंतजाम कर सकदा, चला नहीं सकदा। धर्म मंदिर नूं ते कोई धार्मिक बिरती दी सूझ बूझ रखण वाला ही चलावेगा। ये सारे असी कढ दिते, निर्मले भी उदासी भी। होया कि 50 सालां च असी इत्थे पहुंच गए कि करीबन करीबन अद्धी दुनिया दे प्रबंधकां दे अपने बच्चे पतत, उन्हां नूं भी सिखी स्वरूप ना दे सके और प्रबंधक खुद भी सिख ना रह सके। जगत नूं अमृत छकाना सी, वह खुद शराबी हो गया। यही इल्जाम नारायण दास ते सी, शराब पींदा है नारायण दास, शराब पींदा है, इहदे कोल गुरुद्वारा ले लो।
ٹھیک ہے غلط سی، پر سلسلہ بعد وچ کی ہویا ہے؟ کوئی ترقی نہ ہوئی. جتنے 68 تیرتھاں دے اتے اداسیاں دے استھان سن، وہ سہجے سہجے مٹھ بند ہو گئے. اور اتھے نانک پنتھ دا پرچار ہوندا سی، ماڑی موٹیاں تھوڑیاں یادگاراں رہ گئیں، ہن ہن نہیں. جگنناتھ پوری دے وی گردوارا سی، مندر دے سامنے گرو نانک دی بانی گونج دی سی. رامیشورم دے وی گردوارا سی، لنکا تو اتھوں ہی جاندے نے. اور صرف اداسی سن جو اج چھوٹی جیاں معمولی جیاں یادگار رہ گئی ہے. باقی تمام تیرتھاں تے وی سن بالکل نام ماتر ہن گلاں رہ گئیاں نے. حالانکہ اس ڈھنگ دے نال سلسلہ چلا رہندا، جتھے تک میں ات کتھنی نہیں کردا، بھارت دی 80% آبادی سکھ ہونی سی جس ڈھنگ نال چل رہا سی. سدگرو نے کہا سی نا، غریب دا منہ گرو کی گولک ہے. اداسی اس طرح کردے سن، ایک تے دھرم دا پرچار کردے سن، نالے علاج بھی کردے سن، جڑی بوٹی دا بھی گیان رکھدے سن، دوجا لوڑ بندہ دی لوڑ بھی پوری کردے سن. تو سکھی ود رہی سی. بدقسمتی ہوئی، دھارمک استھان آ گئے انہوں دے ہتھاں جو بالکل کورے راجنیتک، تے پھر الیکشن نال چون ہونی ہے. ہوں الیکشن نال چون ہونی تو دو دھڑے تے آپس بن جان گے، ہر شہر دے بن جان گے، کم سے کم سکھ دو دھڑے تے تقسیم ہون گے. الیکشن جو ہونا ہے، پارٹیاں دو تے بنن گیاں. ایک دفعہ سکھاں نوں دو حصیاں چ ونڈ دئیے تو انہاں نوں 10 حصیاں چ ونڈدیاں کی دیر لگدی ہے؟ انہاں نوں 30 حصیاں دے چ ونڈدیاں کی دیر لگدی ہے؟ سکھ ونڈے گئے، کمزور ہوئے. اسی کمزوری تو لابھ اٹھایا رادھا سوامیاں نے، نرنکاریاں نے، اور انہوں نے شہ بھی مل گئے. انہوں نے گرو گرنتھ صاحب دے مقابلے تے گرو بھی کھڑے کر دیتے. جے سکھ صرف پردھان دے نام تے، سکتر دے نام تے دو تین چار پارٹیاں تقسیم ہو سکتے ہیں، تو اپاں گرو دے نام تے بھی انہوں تقسیم کر دئیے. نامداریاں دا گرو بن گیا، رادا سوامیاں دا بن گیا، نرنکاریاں دا بن گیا. اور جتنے پنجاب دے ڈیرے نے بھاوے انہوں نے اپنے اوپر گرو دی مور نہیں لائی، قریباً قریباً یہ اپنی گدیاں ہی لا کے بیٹھے نے، یہ بھی میرج کر دیا. اور اس طرح کی ہویا، پنتھ مریادا تے سنت مریادا ٹکرا گئی. ہر سنت دی اپنی مریادا ہو گئی، تے پنتھ دی اپنی سنت پنتھ دی مریادا نال سہمت نہ ہوئے، کوئی بھی نہیں سہمت، یہ بھی میرج کر دیا. اپنی اپنی مریادا. ایک تے ہے نا اکال تخت دی بلڈنگ نو گرانا، دشٹ پنا، یہ جابرانہ کم. ایک ہے اکال تخت دی مریادا نو بھنگ کرنا، انہوں گرانا. یہ دو طرح دی گراوٹ ہوندی ہے. ایک ہوندا ہے اکال تخت دے آکار نو گرانا، ایک ہوندا ہے اکال تخت دی وچار نو گرانا. اگر او گھاتک نے، دشٹ نے، جو اکال تخت دے آکار نو مٹانا چاہندے نے، تو او کون ہو گئے جو وچار نو مٹانا چاہندے نے؟ پر ہوں کون سوچے؟ سوچ وچار والی گل نہیں رہی، سوچ وچار دا سلسلہ نہیں رہی. قومی درد دے ناطے میں تھان تھان تے ایک نکی جی آواز تھوڑے سامنے رکھ دینا. پنتھ پنتھ دی مریادا نال ہی زندہ رہے گا، ورنہ نہیں رہ سکے گا. کیونکہ سنت تے کم سے کم ہزاراں نے، پھر تے ہزاراں طرح دی مریادا ہو جائے گی، قوم پھیرو پھیرو ہو جائے گی. چاہیدہ تے ایسا سی سنت پنتھ نال سہمت ہوندا. اج دا سنت پنتھ نال سہمت نہ ہویا، کوئی بھی سہمت نہیں. کوئی بھی سنت پنتھ دی مریادا نال سہمت نہیں ہے. اور کوئی بھی سنت اپنے استھان نو گردوارا کہلا کے راضی نہیں. یہ آشرم ہے، یہ ڈیرا ہے، یہ ٹھاٹ ہے، یہ گردوارا نہیں ہے. میں چھوٹی جی زبان نال وڈی گل پہ کرتا ہوں. اور یہ تمام نام ایسے نے اپنے ایجاد کیتے ہوئے نے، ورنہ پرانا نام تے یہی سی گردوارا. گردواریاں دا نام گردوارا مٹا کے ہور نام دی دھارمک ستلا نو دیتے گئے. اور اس طرح دسن دی کوشش کیتی گئی کہ سڈا اپنا ستھان ایتھے سڈی مریادا چلے گی، پنتھ دی نہیں، گرو دی نہیں. وچار کر کے گرو سن گرو گرنتھ جی،
और आकार करके गुरु सी गुरु पंथ, ते जे पंथ दी मर्यादा नहीं मननी तो एक गल स्पष्ट हो गई, गुरु दे आकार तो इनकारी होए। ते अज गुरु दे आकार तो इनकारी, कल विचार तो भी इनकारी, देर की लगनी है। कोई आकार नु मिटांदा है, कोई विचार नु मिटांदा है। खैर ए ते में विचार जो है गल आ गई, घाटे च रहे असी इस ढंग दा तौर तरीका बना के। जदों मैं अखीर मई दे महीने च विदेश दी यात्रा लई देश तो रवाना होया सी, बाबा हरबंस सिंह जी दिल्ली च मैनू मिले, गुरुद्वारा सीसगंज साहब की सेवा करा रहे हैं, दास नाल काफी प्यार करते हैं। मैनू कहन लगे बहुत वड्डा खून खराबा होया सी, जब 2% महंत भ्रष्ट होए सन ते सी उन्हां कोल गुरुद्वारे लै, खून खराबा होया सी, बहुत शहीदियां पा गए, बहुत मारे गए। मैनू कहन लगे हुण उन्हां तो हजारां गुणा वध खून खराबा होएगा तां इन्हां पॉलिटिशियन लोगां कोल गुरुद्वारे आजाद होणगे वरना नहीं। वो इतनी ताकत दे च नहीं सन महंत, फिर भी खून खराबा होया। इन्हां कोल ते बड़ी ताकत है, सब दे मिनिस्टरां नाल संबंध ने, सब पक्के राजनीतिक ने देश दे च, इस तरीके नाल जो है देखिया गया है। और करीबन करीबन तमाम पॉलिटिशियन ने 6वें महीने 7वें महीने किधरे गुरुद्वारे आ गए, ते आ गए गुरुद्वारे नाल कोई मतलब नहीं है। गुरुद्वारे नूं ते इक पौड़ी बनाया होया है पार्लियामेंट तक पहुंचने वास्ते, असेंबली हाल तक पहुंचने वास्ते, मिनिस्टर की कुर्सी ते पहुंचने वास्ते। काम तो इन्हों का यह सी कि मनुखता नूं गुरु तक पहुंचावा, पर करदे की पैने गुरु के आसरे ते किवें पार्लियामेंट तक पहुंचीए, किवें मिनिस्टर बनीए। तो इस तरह असी घाटे च जा रहे हैं धार्मिक तौर पर, और जो घाटा महसूस होया है मैं थां थां ते इसनूं रखिया, घाटे च वादे च नहीं हाँ, धार्मिक तौर पर घाटे च जा रहे हैं। इन्हां 50 साल ते बहुत घाटे चले गए हैं, थोड़ा जिहा 50 साल पिछे चले जाइए, हर पिंड दे च ब्रह्मज्ञानी मौजूद सी, हर शहर दे च ब्रह्मज्ञानी मौजूद सन, जिन्हां नूं वेख के गुरु चेते आउंदा सी। हर पिंड दे च गुरु ग्रंथ साहब दे ओ अर्थ बोध दे जो है विचारक मौजूद सन, और कथा करन वाले मौजूद सन। गुरु प्रताप सूरज दी, दसम ग्रंथ दी, गुरु ग्रंथ साहब दी अज नहीं। घाटे च गया असी इन्हां 50 सालां च घाटे च गया। घाटा जे किधरे 2 साल भी होवे ते बंदे नूं सोच लेना चाहिदा सी, हैरानगी 50 सालां च भी नहीं सोचे। खरे ते मेरे विचार जो है गल आ गई, चूंकि उदास शब्द आया सी तो इस तो मेरी बिरती उदासियां दी तरफ चली गई। जिस दर कारण फिरां उदासी, गुरु नानक दे वड्डे साहिबजादे बाबा श्री चंद उन्होंने उदास पंथ चलाया, लेकिन उन्होंने कहिंदे सन नानक पंथ, गुरु नानक दे घर तो उल्ट नहीं सन, प्रकाश गुरु ग्रंथ साहब दा ही करदे सन, गुरबाणी वह गुरु नानक दी ही पढ़दे सन, प्रचार वह गुरबाणी दा ही करदे सन। पर सिर्फ इतना है, ग्रस्ती नहीं बनना, संसारी नहीं बनना, भगवा भेस दोने इन्हां दे जो है चलदे सन डेरियां च, त्यागी बिरती उदास। हुण मैं अर्ज करां, जो मनुख संसार तो उदास नहीं, वो परमात्मा की तलाश भी नहीं कर सकता, सवाल ही नहीं पैदा होता। जो इस जीवन तो उदास नहीं, वो परम जीवन की तलाश भी नहीं कर सकता, सवाल ही नहीं पैदा होता। जो परिवार तो उदास नहीं, करतार की तलाश नहीं करेगा, सवाल ही नहीं पैदा होता। बाबर कहिंदा है रोजो नो बहारों में वा दिल रुबा खुशस्त, बाबर बा ऐश कोश के आलम दोबारा नेस्त। कहिंदा है खा ले पी ले मौजा मान ले, मुड़के जिंदगी लबनी है, ये दुनिया फिर मिलेगी, जो कुछ करना है कर ले। रब नूं किसने देखे, और रब किथे है? बाबर पहला मुगल सम्राट, हिंदुस्तान देश
مغلیہ سلطنت دا جنم داتا بابر، روزوں نو بہاروں میں و دل رو با خوشست، بابر با عیش کوش کے عالم دوبارہ نیست، کھا لے پی لے ہر طرح دیاں موجاں مان لے۔ اگلی دنیا کس نے دیکھی ہے؟ خدا ہے بھی صحیح کہ نہیں؟ یہ بابر دی سوچنی ہے۔ پنجابی دے وچ بھی ایک بول پر چلتا ہے، اے جگ مٹھا اگلا کن مٹھا، چھڈو۔ پنجاب دے وچ بھی لوکی کہہ دیندے نے، اے جگ مٹھا اگلا کن مٹھا، کس نے دیکھے ہے؟ کون جاندا ہے؟ جب دیکھے ہی نہیں۔ بس ایک کمی ہے اس دنیا چ، جو دیکھ لیندا ہے وہ دکھا نہیں سکتا، بس اتنی کمی ہے، اج تک کسی نے نہیں دکھایا۔ اتھوں پھر شک بھی پیدا ہو جاندا ہے، بلکہ جنہاں نے دیکھیا سی پتا دنیا نے کی آکھے تے پاگل نے، دیکھن والے نو تے پاگل کہہ دیتا۔ کمال دی گل ہے، دھن گرو نانک دیو جی مہاراج کہندے نے، کوئی کہے بھوت نا کو کہے بے تالا، حد ہو گئی۔ جو ساریاں دے بھوت نے اتارن لئی آیا ہے لوکی انہوں بھوت نا کہندے نے، جو ساریاں دی زندگی نو تال دین لئی آیا ہے انہوں بے تالا کہی جاندے نے، جو ساریاں دی دیوانگی ہٹان لئی آیا ہے لوکی انہوں دیوانہ پہ کہندے نے۔ کبیر بھی کہندے نے کہ بنارس دے واسی مینوں پاگل کہندے نے، لوگ کہیں کبیر بورانا، کبیر کا مرم رام ہی جانا، یہ تے ہن رام ہی جاندا میں پاگل ہاں کہ میں کی ہاں، پر لوکی کہندے نے میں پاگل ہاں۔ تے ہن میں عرض کر دیاں، اگر کبیر پاگل ہے تو پھر بنارس دے کوئی بھی سیانا نہیں ہے، تے جے گرو نانک جیسی عظیم شخصیت وقت دے اوتاری پرش نو بھی کوئی کہہ سکتا ہے بھوتنا ہے بے تالا ہے، تو اس دا کارن کی ہے؟ جد بھی کوئی دیکھ لیندا ہے اودی طرز زندگی جگت نال میل نہیں کھاندی، بھگتاں تے سنساریاں جوڑ کدے نہیں جوڑدا۔ تو سنساری تے بہ گنتی چ نے، جنہاں نے پرماتما نو دیکھا ہے اس طرح دی کرتاری آتما تے بہت تھوڑیاں نے، جوڑ جڑدا نہیں۔ تو کدرے کدرے سنساری پاگل کہہ دیندے نے، کدرے کدرے سنساری تتی تبی تے بھی بٹھا دیندے نے، نیاں چ بھی چن دیندے نے، قتل بھی کر دیندے نے، بند بند بھی کٹ دیندے نے، سولی تے بھی چاڑ دیندے نے۔ میں پراچین سنتاں دا جو تھوڑا جہا ادھین کیتا ہے، حیران ہویا کچھ ایک سنت جنہاں نے پرماتما نو جانیا اور کچھ کہہ بھی سکدے سن، چپ رہے، نہیں بولے۔ چلو کئیاں کول تے کہن دی سمرتھا نہیں ہوندی، بھاشا دا گیان نہیں ہوندا، عام سنسار دی بولی نہیں جاندے، جو کچھ جانیا ہوندا ہے انہوں بیان کرنا بڑا اوکھا ہوندا ہے، پر کئی جاندے سن تاں بھی نہیں بولے۔ خود بلے شاہ کہندا ہے میں نہیں کہنا کچھ، ایک واجب شرط ادب دی ہے، ہر ہر وچ صورت رب دی ہے، جے ظاہر کراں اسرار تائیں، جے میں کہہ دیاں کوئی کافر نہیں، جے میں اصلیت اگل دیاں، جو کچھ میں جانے ہیں جے میں سارا کہہ دیاں، جے ظاہر کراں اسرار تائیں، سارے بھل جاون تکرار تائیں، پھر مارن بلے یار تھائیں، تے گپتی بات سکھیندی ہے۔ پھر کہندا بلے یار دی خیر کوئی نہیں، اتنی مار پینی ہے، ساری دنیا مخالفت کرے گی، چلو چپ رہندے ہیں، نہیں کہندے۔ کچھ فقیر چپ کر گئے، بھئی کون روز روز متھا مارے پتھراں دے نال، کچھ ہمت وار ہوندے نے بول پیندے نے، چلو بول دیا، ہزاراں چ کسے ایک نے بھی سن لی تو گل بنے گی، کوئی گل نہیں۔ انہاں نے رسک لیا، انہاں نے خطرہ مل لیا۔ یہ دو طرح دے فقیر، ایک تے او سن چلو چھڈو، ایک ہور امیر خسرو دا بھی بڑا سندر بول ہے، وہ کہندا ہے اچھا ہوا
دیوانگی کام آ گئی اپنے. تسی مینو پاگل آخیا ٹھیک, آپ بھی قبول کر لینے آ پاگل. اچھا ہوا دیوانگی کام آ گئی اپنے, وگرنا ہم زمانے بھر کو سمجھانے کہاں جاتے, کس کس نال میں متھا مارنا سی. چلو چنگا ہویا تسی مینو پاگل آخیا, ساری جان چھٹی. کچھ انج بھی فقیر ہوئے نے کہن ٹھیک ہویا چنگا ہویا تسی پاگل کہہ دیتا ہے, ساری جان بچی, تھوڑے نال متھا مارنو ہٹ گئے, تسی آپ ہی دور ہٹو گے بھی پاگل ہے. اچھا ہوا دیوانگی کام آ گئی اپنے, وگرنہ ہم زمانے بھر کو سمجھانے کہاں جاتے. پر کچھ ایسے سن دیا وس ہو کے سمجھان نو چل پائے, نہیں سمجھانے ہیں. چلو ہزاراں چ کوئی شاید ایک اد سمجھ جائے, چلو بوٹے لگانے ہاں شاید ایک نو پھول پھل لگ جان, محنت کر دیا. تو جنہاں نے اس ڈھنگ دی محنت لئی کیتی, خطرہ کی جو ہے مل لیا, بس اوہی ابل دی دیکھ دے چبا لے گئے, انہاں دے ہی بند بند کٹے گئے, انہاں نو ہی تسیے دیتے گئے, اوہی چاندنی چوک دے شہید ہوئے, خطرہ مل لے لیا. کہنی ہے جڑی گل کہنی ہے سو کہنی ہے. بلے شاہ کہندے نہیں, اتنی سیما تک کہنے جنی ہضم ہو جائے, باقی نہیں کہندے. تو جیڑی ہضم ہو گئی ہے وہ تو سچ ہے ہی نہیں. سچ کتنے ہضم ہوتا ہے جگت نو, یہ مطلب سچائی چھپا لی, چپ کر گئے. انج کہہ لو بلے شاہ ایک کمزور فقیر ہے, کمزور رس دی طرفوں ادھیاتمک بل دی طرفوں نہیں, خطرہ مل نہیں لینا. کہندے نہیں چلو چھڈو, کون متھا مارے گا. جی میں کہہ دیا کوئی کافر نہیں, کیونکہ مسلمان کہندے نے ہندو کافر ہے. جی میں کہہ دیا کوئی کافر نہیں تو پھر خیر نہیں ہے. یہی مسلمان پتہ نہیں میرے نال کی ویوہار کرن. تو صاف کہندا ہے پھر مارن بلے یار تھائی تے گپتی بات سکھیندی ہے, گپت رکھدے ہیں نہیں کہندے, چپ رہندے ہیں. کچھ تے چپ کر گئے, اصلیت نو جانے ہاں لیکن آخیا نہیں. پر کچھ ایسے جو بول پئے, تو انہ بولن والوں پرتھم تے زمانے نے کہا پاگل نے, سمچے بنارس نے کہہ دیتا ہے کبیر پاگل ہے. اور ایسا کیڑا تسئی ہے جڑا اس نو دیتا نہیں گیا, یہ بھی میں عرض کرا. سکندر لودی نے جیل چ پا دیتا سی, مشکاں بن کے گنگا چھڑ دیتا سی, چڑی ہوئی گنگا ہڑ تے آئی ہوئی. یہ تے گل وکری ہے, جیڑیاں لہراں ڈوبدیاں نے انہاں لہراں کر کے کبیر کنارے تے لگ گیا. گنگا کی لہر میری ٹوٹی جنجیر, مرگ چھالا پر بیٹھے کبیر. لیکن یہ تو ڈوب دیتا گیا سی, انہوں غرق کیتا گیا سی. کبیر تے چوری دا بھی الزام لگایا, یاری دا بھی الزام لگایا. اگر کبیر چور ہے تو پھر کوئی ساد نہیں, اور اگر کبیر دراچاری ہے تو پھر کوئی سداچاری نہیں, اور کبیر پاگل ہے تو پھر کوئی سیانا نہیں. تو پر یہ سارے الزام لگے نے, دور کیوں جاندے ہو. بابر نے گرو نانک نو جیل دے چھپا دیتا ہے, جہانگیر نے گرو ارجن دیو جی نو جیل دے چھپا دیتا ہے, اورنگزیب نے گرو تیغ بہادر صاحب جی نو جیل دے چھپا دیتا ہے, اور دلی دے چھ ایسے پنجرے دے چھ بند کیتا ہے جے دے سدگر ہل بھی نہیں سکتے سن. سولہ سن کھڑے نے, نہ بیٹھ سکتے سن نہ ہل سکتے سن, اس پنجرے چ بند کیتا ہے کوتوالی. قصور کی قصور وار جگت دیچ بے قصور ہونا بھی ایک قصور ہے, یہ بھی میں عرض کر دیں. قصور واراں دی دنیا دیچ دراصل بے قصور ہونا بھی ایک پاپ ہے, انج کہہ لو. ساری دنیا دے اس پاگل پن دے اکٹھ دے چ ایک سیانے دا جیونا اوکھا ہو جاندا ہے. اس واسطے کچھ فقیر ایسے ہوئے نے جے دنیا نے پاگل کہیا تے قبول کر لیا, ٹھیک ہے چلو
ਝੰਝਟ ਮੁਕਿਆ, ਮੱਥਾ ਨਹੀਂ ਮਾਰਾਂਗੇ। ਅੱਛਾ ਹੁਆ ਦੀਵਾਨਗੀ ਕਾਮ ਆ ਗਈ ਆਪਣੇ, ਮਗਰ ਨਾ ਹਮ ਜ਼ਮਾਨੇ ਭਰ ਕੋ ਸਮਝਾਨੇ ਕਹਾਂ ਜਾਤੇ। ਚੁੱਪ ਕਰ ਗਏ, ਪਰ ਜਿਹੜੇ ਬੋਲ ਪਏ ਨਹੀਂ ਚੁੱਪ ਕੀਤੇ। ਫਿਰ ਤਸੀਹ ਹੈ, ਦੁਨੀਆਂ ਦੇ ਤਮਾਮ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਹੈ, ਤਾਂ ਪੁੱਛਿਆ ਜਾ ਸਕਦਾ ਕਿ ਚੋਰੀ ਕੀਤੀ, ਯਾਰੀ ਕੀਤੀ, ਕੋਈ ਕਤਲੋ ਗਾਰਤ ਕੀਤਾ, ਇਸ ਤਰ੍ਹਾਂ ਕੁਛ ਵੀ ਨਹੀਂ ਸੀ। ਇੱਕ ਸੱਚਾਈ ਬਿਆਨ ਕਰ ਦਿੱਤੀ ਜੋ ਜਗਤ ਦੀ ਪਕੜ ਵਿੱਚ ਨਹੀਂ ਆਉਂਦੀ ਸੀ, ਕਿ ਜੋ ਜਗਤ ਨਾਲ ਤਾਲਮੇਲ ਵੀ ਨਹੀਂ ਖਾਂਦੀ ਸੀ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਦੋ ਤਰ੍ਹਾਂ ਦੇ ਬੰਦਿਆਂ ਦਾ ਜਗਤ ਨਾਲ ਤਾਲਮੇਲ ਨਹੀਂ ਬੈਠਦਾ, ਇੱਕ ਪਰਮ ਸੰਤ ਦਾ ਔਰ ਇੱਕ ਪਾਗਲ ਦਾ। ਜਿਸ ਸੰਤ ਦਾ ਸਮੇਂ ਦੀ ਰਾਜਨੀਤੀ ਨਾਲ ਤਾਲਮੇਲ ਬੈਠ ਜਾਏ, ਭੁੱਲ ਕੇ ਵੀ ਨਾ ਕਹਿਣਾ ਇਹ ਸੰਤ ਹੈ, ਮੈਂ ਅਰਜ਼ ਕਰਦੇ ਹਾਂ ਉਹ ਕੋਈ ਸੰਤ ਨਹੀਂ ਹੈ। ਜਿਸ ਸੰਤ ਦਾ ਜਗਤ ਦੀ ਸਮਾਜਿਕ ਜ਼ਿੰਦਗੀ ਦੇ ਨਾਲ ਤਾਲਮੇਲ ਬੈਠ ਜਾਏ, ਗੁਸਤਾਖੀ ਮਾਫ, ਕੋਈ ਸੰਤ ਨਹੀਂ ਹੈ। ਇਹ ਵੀ ਮੈਂ ਹਕੀਕਤ ਤੁਹਾਡੇ ਸਾਹਮਣੇ ਪਿਆ ਰੱਖਦਾ। ਰਾਜਨੀਤੀ ਨਾਲ ਤਾਲਮੇਲ ਬੈਠ ਜਾਏ, ਇਹਨਾਂ ਤਮਾਮ ਸੰਤਾਂ ਨੂੰ ਵਾਈਟ ਪਾਸਪੋਰਟ ਮਿਲੇ, ਡਿਪਲੋਮੈਟ ਪਾਸਪੋਰਟ, ਹਰ ਤਰ੍ਹਾਂ ਦੀਆਂ ਸਹੂਲਤਾਂ, ਹਰ ਤਰ੍ਹਾਂ ਦੇ ਸੁੱਖ ਜੋ ਰਾਜਨੀਤਿਕ ਚਾਹੁੰਦੇ ਨੇ ਬੋਲੋ, ਜੋ ਰਾਜਨੀਤਿਕ ਚਾਹੁੰਦੇ ਨੇ ਉਸ ਤਰ੍ਹਾਂ ਜੀਵੋ। ਤੇ ਇਹ ਸੰਤ ਕੋਈ ਰਾਜਨੀਤਿਕਾਂ ਤੋਂ ਉੱਚੇ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ, ਚਾਹੇ ਉਹ ਹਿੰਦੂ ਜਗਤ ਦੇ ਨੇ, ਚਾਹੇ ਉਹ ਸਿੱਖ ਜਗਤ ਦੇ ਤੇ ਚਾਹੇ ਮੁਸਲਿਮ ਜਗਤ ਦੇ ਨੇ, ਉੱਥੇ ਹੀ ਨੇ ਜਿੱਥੇ ਸੰਸਾਰ ਖੜਾ ਹੈ, ਇਹ ਉੱਥੇ ਹੀ ਨੇ। ਪਰ ਜਗਤ ਨੂੰ ਸਮਝਦੇ ਹੈ ਨਹੀਂ, ਜਗਤ ਨਾਲ ਤਾਲਮੇਲ ਬੈਠ ਜਾਂਦਾ, ਖੁਸ਼ ਹੈ, ਬੜੇ ਖੁਸ਼ ਨੇ, ਜਗਤ ਵੀ ਖੁਸ਼ ਆਉਂਦਾ, ਜਾਂਦੇ ਹਾਂ ਸਾਨੂੰ ਅਸੀਸ ਦੇ ਦਿੰਦੇ ਨੇ, ਸਾਡੇ ਲਈ ਅਰਦਾਸ ਕਰ ਦਿੰਦੇ ਨੇ, ਸਾਡੇ ਲਈ ਜੰਨਤ ਦੇ ਦਰਵਾਜ਼ੇ ਖੋਲ ਕੇ ਰੱਖਣਗੇ, ਸਾਡੀ ਬਾਂਹ ਪਕੜਨਗੇ, ਠੀਕ ਹੈ। ਪਰ ਮੈਂ ਅਰਜ਼ ਕਰਾਂ, ਜੋ ਆਪ ਦੋਜ਼ਖ ਵਿੱਚ ਜੀ ਰਹੇ ਨੇ, ਕੀ ਜੰਨਤ ਦੇ ਦਰਵਾਜ਼ੇ ਖੋਲਣਗੇ? ਪਰ ਹੈ ਭਰਮ ਭੁਲੇਖਾ, ਜਗਤ ਵਿੱਚ ਐਸਾ ਹੈ। ਅਕਸਰ ਜਿਨ੍ਹਾਂ ਨੇ ਇਸ ਰਮਜ਼ ਨੂੰ ਸਮਝਿਆ ਜਾਣਿਆ, ਦੋ ਸ਼੍ਰੇਣੀਆਂ ਚ ਇਹ ਫਕੀਰ ਤਕਸੀਮ ਆਉਂਦੇ ਨੇ। ਇੱਕ ਤੇ ਉਹ ਜੋ ਬੋਲ ਪਏ, ਕਿਹਾ ਕੁਛ, ਔਰ ਜਦ ਕੁਛ ਕਿਹਾ ਤਾਂ ਬਾਬਰ ਜੈਸੇ ਹੁਕਮਰਾਨ ਨੇ ਬੰਦ ਕਰ ਦਿੱਤਾ ਹੈ। ਜਹਾਂਗੀਰ ਨੇ ਛੇਵੇਂ ਪਾਤਸ਼ਾਹ ਨੂੰ ਵੀ ਕੇਲੇ ਦੇ ਚ ਬੰਦ ਕਰ ਦਿੱਤਾ ਸੀ। ਈਸਾ ਸੂਲੀ ਤੇ ਚੜਿਆ ਹੋਇਆ, ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਰਹੇ ਨੇ ਏਥਨ ਵਿੱਚ, ਯੂਨਾਨ ਦੇ ਵਾਸੀ। ਹੈਰਾਨਗੀ ਦੀ ਗੱਲ, ਜਿੱਥੋਂ ਸਭਿਅਤਾ ਸਾਰੀ ਦੁਨੀਆਂ ਵਿੱਚ ਫੁੱਟੀ, ਤਹਿਜ਼ੀਬ ਇੱਕ ਖਾਸ, ਉਸੇ ਇਲਾਕੇ ਵਿੱਚ ਇੱਕ ਚੋਟੀ ਦੇ ਦਾਰਸ਼ਨਿਕ ਪੁਰਸ਼ ਨੂੰ, ਇੱਕ ਸੰਤ ਨੂੰ ਸਜ਼ਾਏ ਮੌਤ ਦਿੱਤੀ ਜਾ ਰਹੀ ਹੈ। ਕਹਿੰਦੇ ਨੇ, ਜੋ ਮੈਂ ਇਤਿਹਾਸ ਪੜ੍ਹਿਆ, ਜਿਸ ਮਨਸਫ ਨੇ ਸਜ਼ਾ ਸੁਣਾਈ, ਤਰਸ ਉਸਨੂੰ ਵੀ ਆ ਰਿਹਾ ਸੀ, ਪਰ ਵਕਤ ਦੀ ਹਕੂਮਤ ਤੇ ਰਿਆਇਆ ਖਿਲਾਫ ਸੀ ਸੁਕਰਾਤ ਦੇ। ਅੰਦਰੋਂ ਮੁਨਸਫ ਨਹੀਂ ਚਾਹੁੰਦਾ ਸੀ ਇਹਨੂੰ ਸਜ਼ਾਏ ਮੌਤ ਦਿੱਤੀ ਜਾਏ। ਉਹਨੇ ਸਜ਼ਾਏ ਮੌਤ ਦਾ ਫੈਸਲਾ ਸੁਣਾਉਣ ਤੋਂ ਪਹਿਲੇ ਸੁਕਰਾਤ ਨੂੰ ਕਿਹਾ, ਇਹ ਫੈਸਲਾ ਜੋ ਸਜ਼ਾਏ ਮੌਤ ਹੀ ਤੁਹਾਡੇ ਲਈ ਹੋ ਸਕਦਾ ਹੈ, ਵਾਪਸ ਲਿਆ ਜਾ ਸਕਦਾ ਹੈ, ਤੁਸੀਂ ਇਸ ਵਤਨ ਨੂੰ ਛੋੜ ਦਿਓ, ਇਸ ਇਲਾਕੇ ਚੋਂ ਨਿਕਲ ਜਾਓ, ਅਸੀਂ ਕੁਛ ਨਹੀਂ ਕਹਿੰਦੇ ਤੁਹਾਨੂੰ, ਚੁੱਪ ਚਾਪ ਚਲੇ ਜਾਓ। ਤੇ ਸੁਕਰਾਤ ਕਹਿਣ ਲੱਗਾ, ਫਿਰ ਉੱਥੇ ਮੈਨੂੰ ਫਾਂਸੀ ਲੱਗੇਗੀ ਜਿੱਥੇ ਜਾਵਾਂਗਾ, ਫਿਰ ਉੱਥੇ ਜ਼ਹਿਰ ਦਾ ਪਿਆਲਾ ਪਿਲਾਣਗੇ। ਕਹਿੰਦੇ, ਫਿਰ ਉਹ ਨਵੀਂ ਥਾਂ ਤੇ ਫਿਰ ਮੈਂ ਨਵਾਂ ਪੁਆੜਾ ਖੜਾ ਕਰਾਂ, ਫਿਰ ਉਹ ਲੋਕ ਮੈਨੂੰ ਜ਼ਹਿਰ ਦਾ ਪਿਆਲਾ ਦੇਣ ਤੇ ਮੈਨੂੰ ਮਾਰਨ, ਬਿਹਤਰ ਹੈ ਤੁਸੀਂ ਮਾਰੋ, ਇੱਥੋਂ ਦੀ ਮੌਤ ਕਬੂਲ ਹੈ। ਹੁਣ ਨਵੇਂ ਸਿਰਿਓਂ ਜਿਸ ਟਿਕਾਣੇ ਤੇ ਮੈਂ ਪਹੁੰਚਿਆ ਕਿ ਤੁਸੀਂ ਮੈਨੂੰ ਸਜ਼ਾਏ ਮੌਤ ਦਿਓਗੇ, ਤਾਂ ਮੈਂ ਜਿੱਥੇ ਜਾਵਾਂਗਾ ਆਖਰ ਮਾਹੌਲ ਇਹੀ ਬਣੇਗਾ। ਮੈਂ ਲੋਕਾਂ ਦੀ ਤਰਜ਼ ਜ਼ਿੰਦਗੀ ਨਾਲ ਸਹਿਮਤ ਨਹੀਂ, ਮੈਂ ਜਗਤ ਦੀ ਰਾਜਨੀਤੀ ਨਾਲ ਸਹਿਮਤ ਨਹੀਂ, ਤਾਂ ਲੋਕ ਤੇ ਖਿਲਾਫ ਹੋਣਗੇ ਔਰ ਅੰਜਾਮ ਇਹ ਹੋਏਗਾ, ਮੈਨੂੰ ਸਜ਼ਾਏ ਮੌਤ ਦਿੱਤੀ ਜਾਏਗੀ, ਇੱਥੇ ਹੀ ਕਬੂਲ ਹੈ, ਮੈਨੂੰ ਮਾਰੋ। ਅਸ਼ਕਬਾਰ ਅੱਖਾਂ ਦੇ ਨਾਲ ਸਜ਼ਾਏ ਮੌਤ ਸੁਣਾਈ ਗਈ।
اور اس وقت دا علاج جو ہے اتھے ایک طور طریقہ سی زہر دا پیالہ دے کے سزائے موت. زہر دا پیالہ دیتا گیا یہ جد پین لگا ہے منصف نے ستے سدھ پوچھ لیا کوئی گھبراہٹ کوئی چنتا کوئی تھوڑی منو دشا میں جاننا چاہنا کی ہے. سکرات کہندے نے جے مر کے بھی میں نہیں مرنا تو چنتا کیڑی گل دی تے جے مر کے میں مر ہی جانا ہے تو پھر چنتا کیڑی گل دی. دوویں بول بڑے گزب دیکھا ہے. جے میں مر کے بھی نہیں مرنا تو فکر کیڑی گل دا تے جے میں مر کے مر ہی جانا ہے پھر کادی چنتا. باویں انہاں لوکاں دے پلے کچھ پیا باویں نہ پیا پر یہ دو لفظاں بہت وڈی گل کہہ گیا. جد میں مر کے بھی نہیں مرنا تو پھر چنتا کیڑی گل دی تے واقعی مر ہی جانا ہے پھر کیڑی کی چنتا پھر کیڑی گل دی چنتا. زہر دا پیالہ اس نے خوشی خوشی نال پی لیا. سولی تے چاڑھ دیتا گیا ایک بے قصور عیسیٰ. ساری زندگی در در دیاں ٹھوکراں چ لنگی محمد صاحب دی بدر دی لڑائی دے چ آپ دے اگلے دند بھی پتھر نال توڑ دیتے گئے سن. محمد صاحب دے اگلے دوویں دند توڑ دیتے گئے سن. پتھر چک کے ایسا زور دا ماریا کہ دوویں دند توڑ دیتے گئے. اور جوان شریر ہوئے تے پختہ دند ہوون تے پتھر نال توڑے جان تسی خود اندازہ لگاؤ کتنی پیڑا ہوئی ہونی ہے شریر نو کتنا کشٹ ہویا ہونا ہے. ساری دی ساری زندگی دھن گرو گوبند سنگھ جی مہاراج دی سنگرش وچ لنگی ہے. اللہ یار خان تے کہندے نے آغا نے کبھی تجھ کو سنبھلنے نہ دیا تھا آرام سے پہلو کو بدلنے نہ دیا تھا. تسی تے ایک رات بھی سکھ دا آرام نہیں کر سکے. ساری زندگی سنگرش دے چلنگی بھج دوڑ دے چلنگی. اللہ یار خان کہندا ہے اے تے ساگر دی طرح نے جویں اوپر لہراں ادھر بھج رہی ہیں ادھر بھج رہی ہیں تھلے ٹھہراؤ ہے اندروں اے درویش نے باروں تے بالکل راجے ہیں. بھج دوڑ بڑی ہے پر اندر بردی ٹکی ہوئی ہے. اسے نو نند لال کہندے نے حق حق اندیش گرو گوبند سنگھ بادشاہ درویش گرو گوبند سنگھ. باروں بڑی بھج دوڑ ہے اندر سکون ہے شانتی ہے تے بھانے دچ رضا دچ رہن دی برتی بھی ہے. پو ماں دی ٹھنڈی رات ہے پیراں چ جتی نہیں سنگی ساتھی بھی نہیں دو دن دا ان بھی پیٹ دچ نہیں گیا اور ماچھی واڑے دا اے مرو تھل ٹھنڈی ریت اتھے ہی سو کے آپ کہندے نے یارڑے دا سانو ستھر چنگا پٹ کھیڑیاں دا رہنا. جگت دے اوتاری پرشاں نال سنسار نے کیتا کی ہے تال میل نہیں بیٹھا. میں پھر عرض کراں جس سنت دا سنسار نال تال میل بیٹھ جائے سنسار تو کوئی اچا نہیں. یہ بھی میں عرض کرتے ہیں جس سنت دا راجنیتی نال تال میل بیٹھ جائے اجوکے راجنیتکاں نال یا پرانیاں نال وہ انہاں راجنیتکاں تو کوئی اچا نہیں ہے اتنا ہی ہے. نہیں تال میل بیٹھے گرو نانک دا بابر نال نہیں تال میل بیٹھے گرو ارجن دیو جی دا جہانگیر نال نہیں تال میل بیٹھے گرو ہرگوبند صاحب جی مہاراج دا شاہ جہاں نال اور نہیں تال میل بیٹھے گرو گوبند سنگھ جی دا اورنگزیب نال بالکل نہیں بیٹھے. اور اقبال نے تے بہت قیمتی گل کہہ دیتی کہندے سارے سنسار وچ دو پرش ایسے نے جو ادو بھی نہ سمجھے گئے اج بھی نہ سمجھے گئے کچھ سما پا کے باقی مہاپرش انہوں دی کچھ سمجھ آئی تے لوگاں نے پوجنا شروع کیتا جیسے کہ عیسیٰ نو ادو تے اصولی تے چاڑیا ادو تے محمد صاحب دا جیونا حرام کیتا ہویا سی ہن سارا عرب مسلمان. پر ایک حقیقت ہے دو پرش انہاں نو اپنے دیش دے وچ بھی رتبہ نہیں ملیا. ایک مہاتما بدھ ایک گرو گوبند سنگھ انہاں دوہاں نو نہیں ملیا.
ਗਜ਼ਬ ਦੀ ਗੱਲ, ਦੋਹਾਂ ਦਾ ਜਨਮ ਵੀ ਬਿਹਾਰ ਦੇ ਚ ਹੈ। ਮਹਾਤਮਾ ਬੁੱਧ ਵੀ ਬਿਹਾਰ ਦੇ ਚ ਪੈਦਾ ਹੋਏ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਬਿਹਾਰ ਦੇ ਚ ਪੈਦਾ ਹੋਏ, ਪਟਨਾ ਬਿਹਾਰ ਉਸ ਇਲਾਕੇ ਚ। ਇਹ ਕਬੂਲ ਕਿਉਂ ਨਹੀਂ ਹੋਏ? ਵਰਨ ਵੰਡ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਮਹਾਤਮਾ ਬੁੱਧ ਨੇ, ਔਰ ਵਰਨ ਵੰਡ ਦੀਆਂ ਧਜੀਆਂ ਉਡਾ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਨੇ। ਜ਼ਾਤ ਪਾਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਮਹਾਤਮਾ ਬੁੱਧ ਨੇ, ਔਰ ਜ਼ਾਤ ਪਾਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ। ਬ੍ਰਾਹਮਣ ਦੀ ਰੌ ਰੀਤੀ ਤੋਂ ਬਿਲਕੁਲ ਨਿਰਾਲੀ ਚਾਲ ਚੱਲੀ ਮਹਾਤਮਾ ਬੁੱਧ ਨੇ, ਔਰ ਕਲਗੀਧਰ ਨੇ ਵੀ ਸਾਫ਼ ਕਹਿ ਦਿੱਤਾ, ਜਬ ਇਹ ਗਹੇ ਬਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਬਿਪਰ ਰੀਤੀ ਕੀ ਹੈ ਕਿ ਜਨਮ ਤੋਂ ਹੀ ਕੋਈ ਸ਼ੂਦਰ ਹੈ, ਜਨਮ ਤੋਂ ਕੋਈ ਬ੍ਰਾਹਮਣ ਹੈ, ਜਨਮ ਤੋਂ ਕੋਈ ਬ੍ਰਾਹਮਣ ਨਹੀਂ ਹੋ ਸਕਦਾ, ਜੀਵਨ ਤੋਂ ਬ੍ਰਾਹਮਣ ਹੋ ਸਕਦਾ। ਜਨਮ ਤੋਂ ਕੋਈ ਸ਼ੂਦਰ ਨਹੀਂ ਹੋ ਸਕਦਾ, ਜੀਵਨ ਤੋਂ ਸ਼ੂਦਰ ਹੋ ਸਕਦਾ। ਜਨਮ ਤੋਂ ਕੋਈ ਸੰਤ ਨਹੀਂ ਹੋ ਸਕਦਾ, ਜੀਵਨ ਤੋਂ ਸੰਤ ਹੋਵੇਗਾ। ਤੇ ਜਨਮ ਤੋਂ ਕੋਈ ਚੋਰ ਨਹੀਂ ਹੋ ਸਕਦਾ, ਜੀਵਨ ਤੋਂ ਚੋਰ ਹੋਵੇਗਾ। ਕਰਮ ਕਰਕੇ ਪਹਿਚਾਣ ਹੋਵੇਗੀ, ਪਰ ਉਹ ਜਨਮ ਤੋਂ ਪਹਿਚਾਣ ਕਰਦੇ ਸਨ, ਕਰਮ ਤੋਂ ਨਹੀਂ। ਮਹਾਤਮਾ ਬੁੱਧ ਸਹਿਮਤ ਨਹੀਂ ਹੋਏ, ਮਨੁੱਖ ਦੀ ਪਹਿਚਾਣ ਉਸਦੇ ਕਰਮ ਤੋਂ ਹੋਵੇਗੀ, ਜਨਮ ਤੋਂ ਨਹੀਂ। ਹੋ ਸਕਦਾ ਕਿ ਚੋਰਾਂ ਦੇ ਘਰ ਵੀ ਸੰਤ ਪੈਦਾ ਹੋ ਜਾਏ, ਕਿਸੇ ਦੁਸ਼ਟ ਘਰ ਦੇ ਚ ਵੀ ਸੰਤ ਪੈਦਾ ਹੋ ਜਾਏ। ਹੋਇਆ ਪ੍ਰਹਿਲਾਦ, ਹੋਇਆ ਹਰਨਾਕਸ਼ ਕੀ ਹੈ ਦੁਸ਼ਟ ਹੈ, ਤੇ ਪ੍ਰਹਿਲਾਦ ਕੀ ਹੈ ਸੰਤ ਹੈ। ਔਰ ਹੋ ਸਕਦਾ ਕਿਸੇ ਦੇਵਤੇ ਦੇ ਘਰ ਦੇ ਚ ਵੀ ਦੈਂਤ ਪੈਦਾ ਹੋ ਜਾਏ, ਬਹੁਤੇ ਹੋਏ ਨੇ, ਗੁਸਤਾਖੀ ਮਾਫ। ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਨਾਨਕ ਦੀ ਗੱਦੀ ਦੇ ਵਾਰਸ, ਤੇ ਪ੍ਰਿਥੀ ਚੰਦ ਕੀ ਹੈ, ਉਹਦਾ ਤੇ ਜਹਾਂਗੀਰ ਨਾਲ ਤਾਲਮੇਲ ਬੈਠਿਆ ਸੀ, ਉਹ ਤੇ ਤਾਂ ਜ਼ਿੰਦਗੀ ਗੁਰੂ ਅਰਜਨ ਦੇਵ ਜੀ ਨਾਲ ਝਗੜਦਾ ਰਿਹਾ, ਉਹ ਤੇ ਆਪਣੇ ਪਿਤਾ ਨਾਲ ਵੀ ਲੜਦਾ ਰਿਹਾ। ਗੁਰੂ ਰਾਮਦਾਸ ਜੀ ਮਹਾਰਾਜ ਨੂੰ ਕਹਿਣਾ ਵੀ ਪਿਆ, ਕਾਹੇ ਭੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਨੇ ਵਡੀਰੇ ਤੁਮ ਹੋ, ਤਿਨ ਸਿਉ ਝਗੜਤ ਪਾਪ। ਪਰ ਝਗੜਦਾ ਸੀ, ਇਹ ਲੜਦਾ ਸੀ। ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਇੱਕ ਕਮੀ ਹੈ ਧਾਰਮਿਕ ਦੁਨੀਆਂ ਵਿੱਚ, ਜਦ ਕੋਈ ਦੇਖ ਲੈਂਦਾ ਹੈ ਦਿਖਾ ਨਹੀਂ ਸਕਦਾ, ਜਦ ਕੋਈ ਸਮਝ ਜਾਂਦਾ ਹੈ ਪੂਰਨ ਤੌਰ ਤੇ ਸਮਝਾ ਨਹੀਂ ਸਕਦਾ। ਬਹੁਤ ਬੋਲੇ ਨੇ, ਬਹੁਤ ਬੋਲੇ ਨੇ, ਕਈ ਦਫਾ ਜਗਤ ਦੇ ਅਵਤਾਰੀ ਪੁਰਸ਼ ਕੌਣ ਸਮਝੇ ਤੇ ਕਿਹਦੀ ਸਮਝ ਚ ਆਇਆ, ਕਿਸਨੇ ਅਪਣਾਇਆ। ਸਮਝਾਉਣ ਦੇ ਚ ਅਸਮਰਥ ਰਹੇ ਨੇ ਮਹਾਂਪੁਰਸ਼, ਔਰ ਫਿਰ ਜਗਤ ਨਾਲ ਸਹਿਮਤ ਨਾ ਹੋਣ ਕਰਕੇ ਜਗਤ ਮੁਖਾਲਫਤ ਤੇ ਵੀ ਆਇਆ ਹੈ, ਬੜੀ ਭਾਰੀ ਮੁਖਾਲਫਤ। ਮੈਂ ਅਰਜ਼ ਕਰਾਂ, ਮਹਾਤਮਾ ਬੁੱਧ ਦੇ ਪੈਰ ਹਿੰਦੁਸਤਾਨ ਦੇ ਚੋਂ ਉਖਾੜ ਦਿੱਤੇ ਗਏ ਸਨ, ਉਖੜ ਗਏ, ਅੱਜ ਤੱਕ ਉਖੜੇ ਹੋਏ ਨੇ। ਭਾਵੇਂ ਅੰਬੇਡਕਰ ਨੇ ਯਤਨ ਕਰਕੇ, ਕੋਸ਼ਿਸ਼ ਕਰਕੇ ਦੁਬਾਰਾ ਲਾਉਣ ਦੀ ਕੋਸ਼ਿਸ਼ ਕੀਤੀ, ਉਤਨੀ ਗੱਲ ਨਹੀਂ ਬਣੀ। ਔਰ ਇਸੇ ਤਰੀਕੇ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੀ ਪੈਰਾਂ ਨੂੰ ਆਦਿ ਕਾਲ ਤੋਂ ਉਖਾੜਨ ਦੀ ਕੋਸ਼ਿਸ਼ ਹੋਈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇਹ ਗੱਲ ਵੱਖਰੀ ਹੈ, ਕੁਛ ਬਾਤ ਹੈ ਕਿ ਐਸੀ, ਹਸਤੀ ਮਿਟਤੀ ਨਹੀਂ ਹਮਾਰੀ, ਸਦੀਓਂ ਰਹਾ ਹੈ ਦੁਸ਼ਮਨ ਦੌਰੇ ਜ਼ਮਾਂ ਹਮਾਰਾ। ਵਰਨਾ ਸਿੱਖੀ ਦੇ ਆਦਿ ਕਾਲ ਤੋਂ ਐਸਾ ਹੋਇਆ। ਖੈਰ ਮੁਖਤਸਰ ਜੋ ਮੈਂ ਅਰਜ਼ ਕਰਾਂ, ਵਕਤ ਦੇ ਰਾਜਨੀਤਿਕਾਂ ਨਾਲ ਗੁਰੂ ਨਾਨਕ ਦੀ ਨਹੀਂ ਬਣੀ, ਗੁਰੂ ਅਰਜਨ ਦੇਵ ਜੀ ਦੀ ਨਹੀਂ ਬਣੀ, ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਬਣੀ। ਸੁਕਰਾਤ ਵਕਤ ਦੀ ਰਾਜਨੀਤੀ ਨਾਲ ਸਹਿਮਤ ਨਹੀਂ ਹੋਇਆ ਸੀ, ਈਸਾ ਸਹਿਮਤ ਨਹੀਂ ਹੋਇਆ, ਮੁਹੰਮਦ ਸਹਿਮਤ ਨਹੀਂ ਹੋਇਆ, ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ। ਇਸ ਵਾਸਤੇ ਸਮਾਜ ਨੂੰ ਤੇ ਰਾਜਨੀਤੀ ਨੂੰ ਇਹ ਕਬੂਲ ਵੀ ਨਾ ਹੋਏ, ਔਰ ਕਿਧਰੇ ਕਿਧਰੇ ਕਹਿ ਦਿੱਤਾ ਗਿਆ ਇਹ ਪਾਗਲ ਨੇ, ਸਾਫ਼ ਕਹਿ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਤਨੇ ਚਮੜੇ ਨੇ, ਆਪ ਕਹਿੰਦੇ ਨੇ ਦੂਰ ਕਿਉਂ ਜਾਓ। ਗਾਲਬਨ ਸਨ ਦੂਰ ਕਿਉਂ ਜਾਓ, ਗਾਲਬਨ ਸਨ ਕੋਈ 40 ਦੇ ਚ ਮਹਾਤਮਾ ਗਾਂਧੀ ਦੇ ਮੂੰਹੋਂ ਵੀ ਨਿਕਲ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹਿ ਬਰੇ। ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਦੀ ਗੱਲ ਕਰਨ ਲੱਗ ਪਿਆ।
ਸ਼ਾਂਤੀ ਨਾਲ ਪੇਸ਼ ਆਉਣ ਵਾਲਾ ਇੱਕਦਮ ਕ੍ਰਾਂਤੀ ਤੇ ਆ ਗਿਆ। ਬੜੌਦੇ ਦੇ ਬਹੁਤ ਵੱਡੇ ਜਲਸੇ ਵਿੱਚ ਉਹਨਾਂ ਦੇ ਇਹ ਬੋਲ ਸਨ। ਖੁਸ਼ਕਿਸਮਤੀ ਹੈ ਉਹਨਾਂ ਦਿਨਾਂ ਚ ਜ਼ਿੰਦਾ ਸਨ ਪ੍ਰਿੰਸੀਪਲ ਗੰਗਾ ਸਿੰਘ, ਬਹੁਤ ਸਿਆਣੇ, ਬੜੇ ਸੁਲਝੇ ਹੈ, ਬੜੇ ਆਲਾ ਦਿਮਾਗ ਦੇ ਮਾਲਕ। ਉਹ ਜਾ ਪਹੁੰਚੇ ਗੁਜਰਾਤ ਅਹਿਮਦਾਬਾਦ ਵਿੱਚ, ਉਦੋਂ ਮਹਾਤਮਾ ਗਾਂਧੀ ਅਹਿਮਦਾਬਾਦ ਦੇ ਸਨ। ਔਰ ਜਦ ਆਪਣਾ ਤਾਰਫ ਕਰਾਇਆ ਕਿ ਮੈਂ ਸਿੱਖ ਮਿਸ਼ਨਰੀ ਹਾਂ, ਸਿਰਫ ਇਸ ਵਿਸ਼ੇ ਤੇ ਤੁਹਾਡੇ ਨਾਲ ਵਿਚਾਰ ਕਰਨ ਲਈ ਆਇਆ ਕਿ ਗੁਰੂ ਗੋਬਿੰਦ ਸਿੰਘ ਇੱਕ ਪੁੱਲਾ ਹੋਇਆ ਰਹਿ ਬਰੇ। ਖੈਰ ਰਾਜ਼ੀ ਹੋ ਗਏ। ਪ੍ਰਿੰਸੀਪਲ ਗੰਗਾ ਸਿੰਘ ਨੇ ਕਿਹਾ, ਆਪ ਗੀਤਾ ਦਾ ਪਾਠ ਕਰਦੇ ਹੋ ਔਰ ਗੀਤਾ ਨੂੰ ਮਾਂ ਕਹਿੰਦੇ ਹੋ। ਹਾਂ, ਮਾਂ ਹੈ ਮੇਰੀ। ਸਵੇਰੇ ਸ਼ਾਮ ਇਹ ਗੀਤਾ ਦਾ ਪਾਠ ਕਰਦੇ ਸਨ ਤੇ ਗੰਗਾ ਸਿੰਘ ਕਹਿਣ ਲੱਗੇ, ਤੁਹਾਨੂੰ ਪਤਾ ਹੈ ਇਸ ਮਾਂ ਕਰਕੇ ਮਹਾਭਾਰਤ ਦਾ ਯੁੱਧ ਹੋਇਆ ਸੀ। ਇਹ ਮਾਂ ਨਾ ਹੁੰਦੀ ਯੁੱਧ ਨਹੀਂ ਹੋਣਾ ਸੀ, ਇਸ ਮਾਂ ਨੇ ਯੁੱਧ ਕਰਾਇਆ। ਇਤਨਾ ਵੱਡਾ ਖੂਨ ਖਰਾਬਾ ਇਸ ਮਾਂ ਕਰਕੇ ਹੋਇਆ ਜਿਸ ਮਾਂ ਨੂੰ ਤੁਸੀਂ ਦਿਨ ਰਾਤ ਨਾਲ ਲਈ ਫਿਰਦੇ। ਗੀਤਾ ਕਰਕੇ ਹੋਇਆ। ਅਰਜਨ ਹਥਿਆਰ ਸੁੱਟ ਕੇ ਮੈਦਾਨ ਜੰਗ ਛੋੜ ਕੇ ਜਾ ਰਿਹਾ ਸੀ। ਉਹਨੇ ਸਾਫ਼ ਕਹਿ ਦਿੱਤਾ ਸੀ, ਇਹ ਭਗਵਾਨ ਮੈਂ ਨਹੀਂ ਲੜਨਾ, ਇਸ ਸਾਹਮਣੇ ਮੇਰਾ ਚਚੇਰਾ ਭਰਾ ਹੈ ਦੁਰਯੋਧਨ, ਇਸ ਸਾਹਮਣੇ ਮੇਰਾ ਪਿਤਾਮਾ ਖੜਾ ਹੈ ਭੀਸ਼ਮ, ਔਰ ਉਸ ਸਾਹਮਣੇ ਮੇਰਾ ਗੁਰੂ ਖੜਾ ਹੈ ਮੇਰੇ ਨਾਲ ਲੜਨ ਵਾਸਤੇ ਦਰੋਣਾਚਾਰਜ। ਆਪਣੇ ਗੁਰੂ ਨੂੰ ਮਾਰ ਕੇ, ਆਪਣੇ ਪਿਤਾਮੇ ਨੂੰ ਮਾਰ ਕੇ, ਆਪਣੇ ਭਰਾ ਨੂੰ ਮਾਰ ਕੇ ਅਗਰ ਮੈਨੂੰ ਜਿੱਤ ਮਿਲੀ ਵੀ, ਇਸ ਤਰ੍ਹਾਂ ਦੇ ਸਿੰਘਾਸਣ ਤੇ ਬੈਠ ਕੇ ਮੈਂ ਕੀ ਰਾਜ ਕਰਨਾ, ਸਵੈ ਰੋਣਾ ਹੀ ਹੋਵੇਗਾ। ਮੈਨੂੰ ਇਸ ਤਰ੍ਹਾਂ ਦਾ ਰਾਜ ਨਹੀਂ ਚਾਹੀਦਾ ਜੋ ਆਪਣੇ ਭਰਾਵਾਂ ਨੂੰ ਮਾਰ ਕੇ ਮਿਲੇ, ਆਪਣੇ ਬਜ਼ੁਰਗਾਂ ਨੂੰ ਮਾਰ ਕੇ ਮਿਲੇ ਤੇ ਆਪਣੇ ਗੁਰੂ ਨੂੰ ਮਾਰ ਕੇ ਮਿਲੇ। ਇਹ ਅਰਜਨ ਦੀ ਸੋਚਣੀ ਬੜੀ ਗਜ਼ਬ ਦੀ। ਪਰ ਕ੍ਰਿਸ਼ਨ ਸਮਝਾਉਂਦੇ ਨੇ, ਅਰਜਨ ਆਪਣੇ ਜਿਸਮ ਦੇ ਉੱਤੇ ਅਗਰ ਕੋਈ ਮਵਾਦੀ ਫੋੜਾ ਨਿਕਲ ਆਇਆ ਤੇ ਬੜੀ ਪੀੜਾ ਹੋਵੇ, ਬੜੀ ਦਰਦ ਹੋਵੇ, ਤੇ ਇਹ ਥੋੜੀ ਆਖੀਦਾ ਇਸ ਨੂੰ ਚੀਰਾ ਨਹੀਂ ਦੇਣਾ, ਮਵਾਦ ਨਹੀਂ ਕੱਢਣੀ। ਠੀਕ ਹੈ, ਫੋੜਾ ਆਪਣਾ ਹੈ, ਬਿਲਕੁਲ ਆਪਣਾ ਹੈ, ਤਾਂ ਵੀ ਜਰਾ ਦੇ ਹਵਾਲੇ ਅਸੀਂ ਕਰਾਂਗੇ, ਇਹਨੂੰ ਚੀਰ ਦੇਵੇ, ਮਵਾਦ ਕੱਢ ਦੇਵੇ, ਤਾਂ ਕਿ ਸਰੀਰ ਨੂੰ ਸ਼ਾਂਤੀ ਮਿਲੇ। ਇਹ ਸਭ ਤੇਰੇ ਆਪਣੇ ਨੇ, ਪਰ ਅਰਜਨ ਦੇਸ਼ ਧਰਮ ਨੂੰ ਤੇ ਮਨੁੱਖਤਾ ਨੂੰ ਚਮੜੇ ਮਵਾਦੀ ਫੋੜੇ ਨੇ, ਤੂੰ ਇਹਨਾਂ ਨੂੰ ਚੀਰ ਦੇ, ਤੈਨੂੰ ਕੋਈ ਪਾਪ ਨਹੀਂ ਲੱਗੇਗਾ। ਕਹਿੰਦੇ ਨੇ ਇਸ ਢੰਗ ਨਾਲ ਸਮਝਾਇਆ, ਅਰਜਨ ਨੇ ਸੁੱਟੇ ਹੋਏ ਸ਼ਸਤਰ ਫਿਰ ਚੁੱਕ ਲਏ। ਅਲਾ ਯਾਰ ਖਾਂ ਜੋਗੀ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ ਔਰ ਬੜੇ ਸੋਹਣੇ ਅੰਦਾਜ਼ ਦੇ, ਕਟਵਾ ਦੀ ਏਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਗੀਤਾ ਦਾ ਫਿਲਸਫਾ ਸੁਣਾ ਕੇ ਸੁੱਟੇ ਉਥੋਂ ਹਥਿਆਰ ਚੁਕਵਾ ਦਿੱਤੇ ਸ੍ਰੀ ਕ੍ਰਿਸ਼ਨ ਨੇ, ਅਰਜਨ ਨੇ ਚੁੱਕ ਲਏ। ਅਲਾ ਯਾਰ ਖਾਂ ਕਹਿੰਦਾ, ਗੀਤਾ ਦਾ ਫਿਲਸਫਾ ਸੁਣਾ ਕੇ ਕਿਸੇ ਦੇ ਅੰਦਰ ਬੀਰਸ ਭਰਨਾ ਇਹ ਗੱਲ ਕੁਛ ਹੋਰ ਹੈ, ਪਰ ਇਹ ਗੁਰੂ ਗੋਬਿੰਦ ਸਿੰਘ ਤੇਰੀ ਗੱਲ ਕੁਛ ਹੋਰ ਹੈ। ਕਿਉਂ? ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਰੂਹ ਫੂਕ ਦੀ ਗੋਬਿੰਦ ਨੇ ਬੇਟੋਂ ਕੋ ਘਟਾ ਕਰ। ਗੀਤਾ ਦਾ ਫਿਲਸਫਾ ਸੁਣਾ ਕੇ ਕਿਸੇ ਅੰਦਰ ਜੋਸ਼ ਭਰਨਾ ਇਹ ਗੱਲ ਕੁਛ ਹੋਰ ਹੈ, ਪਰ ਆਪਣੇ ਹੀ ਬੱਚਿਆਂ ਨੂੰ ਸ਼ਹੀਦ ਕਰਾ ਕੇ ਕਿਸੇ ਅੰਦਰ ਮਰਨ ਦਾ ਚਾਅ ਪੈਦਾ ਕਰਨਾ ਇਹ ਗੱਲ ਕੁਛ ਹੋਰ ਹੈ। ਅਲਾ ਯਾਰ ਖਾਂ, ਕਿਸੇ ਨੂੰ ਪਾਣੀ ਵਿੱਚ ਤੈਰਨਾ ਸਿਖਾਉਣਾ ਹੋਵੇ ਪਹਿਲੇ ਆਪ ਤੈਰਨਾ ਪੈਂਦਾ ਹੈ, ਕਿਸੇ ਨੂੰ ਮਰਨ ਦੀ ਜਾਚ ਸਿਖਾਉਣੀ ਹੋਵੇ ਪਹਿਲੇ ਆਪ ਮਰਨਾ ਪੈਂਦਾ, ਨਹੀਂ ਤੇ ਮੁਸ਼ਕਿਲ ਹੋ ਜਾਂਦੀ ਇਹ ਗੱਲ। ਇਹ ਅਲਾ ਯਾਰ ਖਾਂ ਕਹਿੰਦਾ। ਖੈਰ, ਜਦ ਗੰਗਾ ਸਿੰਘ ਨੇ ਕਿਹਾ ਇਸ ਮਾਂ ਕਰਕੇ ਯੁੱਧ ਹੋਇਆ, ਜੰਗ ਹੋਈ ਹੈ, ਬੜਾ ਭਾਰੀ ਖੂਨ ਖਰਾਬਾ ਹੋਇਆ, ਤੇ ਇਹ ਮਾਂ ਵੀ ਭੁੱਲੀ ਹੋਈ ਰੈਬਰ ਹੋਈ, ਪਰ ਕ੍ਰਿਸ਼ਨ ਵੀ ਭੁੱਲੇ ਰੈਬਰ ਹੋਇਆ। ਅਰਜਨ ਤੇ ਜਾ ਰਿਹਾ ਸੀ, ਉਹ ਤੇ ਕਹਿੰਦਾ ਸੀ ਮੈਂ ਹਿਮਾਲਿਆ ਚਲੇ ਜਾਣਾ, ਮੈਂ ਉੱਤਰਾਖੰਡ ਜਾਣਾ, ਤਪ ਕਰਨਾ, ਜਪ ਕਰਨਾ, ਮੈਂ ਨਹੀਂ ਲੜਨਾ, ਇਹ ਰਾਜਪਾਟ ਮੈਨੂੰ ਨਹੀਂ ਚਾਹੀਦਾ, ਮੇਰੇ ਮਨ ਵਿੱਚ ਬੈਰਾਗ ਪੈਦਾ ਹੋ ਗਿਆ, ਲੜੇ ਬਿਨਾਂ ਬੈਰਾਗ ਪੈਦਾ ਹੋ ਗਿਆ, ਕਿਉਂਕਿ ਮੈਂ ਸੋਚਦਾ ਪਿਆ
ਅਗਰ ਜਿੱਤ ਵੀ ਹੋ ਗਈ ਪਿਤਾਮਾ ਨੂੰ ਮਾਰਾਂਗਾ, ਗੁਰੂ ਨੂੰ ਮਾਰਾਂਗਾ, ਪਿਤਾਮੇ ਨੂੰ ਮਾਰਾਂਗਾ ਤੇ ਫਿਰ ਰਾਜਪਾਠ ਮਿਲੇਗਾ। ਇਹ ਸਾਰੀ ਜ਼ਿੰਦਗੀ ਮੇਰੇ ਮਨ ਤੇ ਬੋਝ ਪਿਆ ਰਹੇਗਾ ਕਿ ਮੈਂ ਆਪਣੇ ਭਰਾ ਨੂੰ ਮਾਰ ਕੇ ਰਾਜ ਲਿਆ, ਮੈਂ ਆਪਣੇ ਗੁਰੂ ਨੂੰ ਮਾਰਿਆ, ਮੈਂ ਆਪਣੇ ਪਿਤਾਮੇ ਨੂੰ ਮਾਰਿਆ, ਮੈਂ ਨਹੀਂ ਲੜਨਾ। ਲੇਕਿਨ ਕ੍ਰਿਸ਼ਨ ਨੇ ਲੜਾਇਆ, ਆਖਿਆ ਨਹੀਂ, ਭਾਵੇਂ ਤੇਰਾ ਭਰਾ ਹੈ ਪਰ ਦੁਸ਼ਟ ਹੈ, ਦੇਸ਼ ਧਰਮ ਨੂੰ ਚਿੰਬੜਿਆ ਹੋਇਆ ਮਵਾਦੀ ਫੋੜ ਹੈ, ਗਲਤ ਹੈ। ਭਾਵੇਂ ਤੇਰਾ ਗੁਰੂ ਹੈ ਪਰ ਗਲਤ ਪੱਖ ਲੈ ਰਿਹਾ। ਵਾਕਈ ਇਸ ਗੁਰੂ ਨੇ ਗਲਤ ਪੱਖ ਲਿਆ। ਭਰੀ ਸਭਾ ਵਿੱਚ ਦ੍ਰੋਪਦੀ ਨਗਨ ਕੀਤੀ ਜਾ ਰਹੀ ਹੈ, ਗੁਰੂ ਬੋਲਦਾ ਨਹੀਂ। ਭਰੀ ਸਭਾ ਦੀ ਦ੍ਰੋਪਦੀ ਨਗਨ ਕੀਤੀ ਜਾ ਰਹੀ ਹੈ, ਭੀਸ਼ਮ ਪਿਤਾਮਾ ਬੋਲਦਾ ਨਹੀਂ। ਇਹ ਵਕਤ ਦੇ ਗੁਰੂਆਂ ਦਾ ਹਾਲ ਸੀ ਕਿ ਜਦ ਗੁਰੂ ਹੀ ਆਵਾਜ਼ ਨਹੀਂ ਉਠਾਉਂਦੇ ਪਏ ਜ਼ੁਲਮ ਦੇ ਖਿਲਾਫ਼, ਤੇ ਬਾਕੀਆਂ ਨੇ ਕੀ ਖਾਕ ਉਠਾਉਣੀ ਸੀ, ਕਿਸ ਤਰ੍ਹਾਂ ਉਠਾਉਣੀ ਸੀ। ਇਸ ਵਾਸਤੇ ਕ੍ਰਿਸ਼ਨ ਨੇ ਕਿਹਾ, ਭਾਵੇਂ ਇਹ ਗੁਰੂ ਹੈ ਪਰ ਇਹ ਸੱਚ ਦੇ ਪੱਖ ਵਿੱਚ ਨਹੀਂ ਖੜਾ, ਭਾਵੇਂ ਤੇਰਾ ਪਿਤਾਮਾ ਹੈ ਪਰ ਇਹ ਵੀ ਝੂਠ ਦੀ ਮਦਦ ਤੇ ਖੜਾ ਹੈ, ਤੂੰ ਚੀਰ ਦੇ ਇਹਨਾਂ ਨੂੰ, ਪਾਪ ਸਾਰਾ ਮੇਰੇ ਜ਼ਿੰਮੇ ਹੈ, ਇਸ ਦਾ ਮੈਂ ਸੰਕਲਪ ਕਰਦਾ, ਤੂੰ ਲੜ। ਇਹ ਹੱਲਾ ਸ਼ੇਰੀ ਕ੍ਰਿਸ਼ਨ ਨੇ ਦਿੱਤੀ, ਸੁੱਟੇ ਸ਼ਸਤਰ ਚੁੱਕ ਲਏ। ਤੋ ਪ੍ਰਿੰਸੀਪਲ ਗੰਗਾ ਸਿੰਘ ਨੇ ਕਿਹਾ, ਇਸ ਮਹਾਂਭਾਰਤ ਦੇ ਯੁੱਧ ਬਾਰੇ, ਇਸ ਖੂਨ ਖਰਾਬੇ ਬਾਰੇ, ਇਸ ਗੀਤਾ ਬਾਰੇ ਜਿਸ ਨੂੰ ਤੁਸੀਂ ਮਾਂ ਕਹਿੰਦੇ ਹੋ, ਇਸ ਬਾਰੇ ਆਪ ਦੀ ਕੀ ਰਾਏ ਹੈ? ਪਹਿਲੇ ਤੇ ਮਹਾਤਮਾ ਗਾਂਧੀ ਨੇ ਕਿਹਾ, ਇਹ ਯੁੱਧ ਨਹੀਂ ਹੁਆ, ਇਹ ਮਾਨਸਿਕ ਯੁੱਧ ਕੀ ਬਾਤ ਹੈ, ਇਹ ਲੜਾਈ ਅੰਦਰ ਹੋਈ ਹੈ, ਬਾਹਰ ਨਹੀਂ ਹੋਈ। ਤੋ ਗੰਗਾ ਸਿੰਘ ਜੈਸਾ ਰੋਸ਼ਨ ਦਿਮਾਗ ਬੰਦਾ ਕਹਿਣ ਲੱਗਾ, ਜੇ ਇਹ ਲੜਾਈ ਕੁਰੂਕਸ਼ੇਤਰ ਵਿੱਚ ਨਹੀਂ ਹੋਈ, ਸਿਰਫ ਅੰਦਰ ਹੀ ਹੋਈ ਹੈ, ਤਾਂ ਫਿਰ ਕ੍ਰਿਸ਼ਨ ਜੀ ਵੀ ਮਥੁਰਾ ਵਿੱਚ ਨਹੀਂ ਹੋਏ, ਕੋਈ ਅੰਦਰ ਹੀ ਹੋਏ ਹੋਣਗੇ, ਉਹ ਵੀ ਕੋਈ ਨਹੀਂ ਹੋਏ। ਕਹਿੰਦੇ ਨੇ ਮਹਾਤਮਾ ਗਾਂਧੀ ਨੇ ਆਪਣੇ ਬੋਲ ਵਾਪਸ ਲਏ, ਇਹ ਮੈਂ ਸਮਝਦਾ ਉਸਦੀ ਬਜ਼ੁਰਗੀ ਸੀ ਕਿ ਉਸਨੇ ਕਬੂਲ ਕਰ ਲਿਆ, ਬੋਲੋ ਹੀ ਹੈ ਮੈਥੋਂ। ਜੋ ਉਹਨਾਂ ਦਾ ਹਿੰਦੀ ਦਾ ਤੇ ਗੁਜਰਾਤੀ ਦਾ ਪੇਪਰ ਨਿਕਲਦਾ ਸੀ, ਉਸ ਵਿੱਚ ਉਹਨਾਂ ਨੇ ਤਸਲੀਮ ਕੀਤਾ ਵੀ ਮੇਰੇ ਕੋਲ ਸ਼ਬਦ ਗਲਤ ਨਿਕਲੇ ਨੇ, ਮੈਂ ਸਿੱਖ ਜਗਤ ਤੋਂ ਮਾਫ਼ੀ ਮੰਗਦਾ। ਉਸਨੇ ਆਪਣੇ ਸ਼ਬਦ ਵਾਪਸ ਲਏ ਸਨ, ਆਪਣੇ ਬੋਲ ਵਾਪਸ ਲਏ ਸਨ, ਵਰਨਾ ਭਾਰਤ ਦੇ ਤਮਾਮ ਪ੍ਰਾਚੀਨ ਅਵਤਾਰੀ ਪੁਰਸ਼ ਆਪਣੇ ਹੱਥ ਵਿੱਚ ਸ਼ਸਤਰ ਰੱਖਦੇ ਨੇ, ਰਾਮ ਦੇ ਕੋਲ ਧਨੁਸ਼ਬਾਣ ਹੈ। ਇਹ ਗੱਲ ਵੱਖਰੀ ਹੈ, ਮਹਾਤਮਾ ਗਾਂਧੀ ਦਾ ਧਾਰਮਿਕ ਤਾਲਮੇਲ ਤੇ ਬੈਠਾ ਕ੍ਰਿਸ਼ਨ ਨਾਲ, ਲੇਕਿਨ ਰਾਜਨੀਤਿਕ ਤਾਲਮੇਲ ਕ੍ਰਿਸ਼ਨ ਨਾਲ ਨਹੀਂ ਬੈਠਿਆ, ਉਹ ਰਾਮ ਰਾਜ ਚਾਹੁੰਦੇ ਸਨ। ਕਹਿੰਦੇ ਰਾਜ ਚਾਹੀਦਾ ਰਾਮ ਦਾ, ਕਮਾਲ ਦੀ ਗੱਲ, ਧਰਮ ਚਾਹੀਦਾ ਕ੍ਰਿਸ਼ਨ ਦਾ, ਰਾਜ ਚਾਹੀਦਾ ਰਾਮ ਦਾ, ਕ੍ਰਿਸ਼ਨ ਦਾ ਰਾਜ ਨਹੀਂ ਚਾਹੀਦਾ। ਰਾਮ ਰਾਜ ਦੀ ਉਹ ਗੱਲ ਕਰਦੇ ਰਹੇ, ਰਾਮਾਇਣ ਇੱਕ ਦਿਨ ਵੀ ਨਹੀਂ ਪੜ੍ਹਦੇ ਸਨ, ਪੜ੍ਹਦੇ ਗੀਤਾ ਸਨ। ਕਾਰਨ, ਸ਼੍ਰੀ ਕ੍ਰਿਸ਼ਨ ਉਹ ਉਹਨਾਂ ਦੀ ਸੋਚ ਨਹੀਂ, ਕਿਸੇ ਵਕਤ ਖੁਲਾਸਾ ਮੈਂ ਤੁਹਾਡੇ ਸਾਹਮਣੇ ਰੱਖਾਂਗਾ। ਉਹ ਕਹਿੰਦੇ ਸਨ, ਇੱਕ ਪਾਸੇ ਮਨੁੱਖ ਹੈ, ਇੱਕ ਪਾਸੇ ਕਾਨੂੰਨ ਹੈ, ਤੇ ਜੇ ਮੇਰੇ ਸਾਹਮਣੇ ਮਸਲਾ ਖੜਾ ਹੋ ਜਾਏ, ਕਾਨੂੰਨ ਨੂੰ ਬਚਾਉਣਾ ਹੈ ਕਿ ਮਨੁੱਖ ਨੂੰ ਬਚਾਉਣਾ ਹੈ, ਤਾਂ ਮੈਂ ਮਨੁੱਖ ਨੂੰ ਬਚਾਵਾਂਗਾ। ਕਾਨੂੰਨ ਰੱਦ ਹੁੰਦਾ ਤੇ ਹੋਣ ਦੇ, ਮਨੁੱਖ ਕਾਨੂੰਨ ਲਈ ਨਹੀਂ ਹੈ, ਕਾਨੂੰਨ ਮਨੁੱਖ ਲਈ ਹੈ। ਮਨੁੱਖ ਮਰਿਆਦਾ ਲਈ ਨਹੀਂ ਹੈ, ਮਰਿਆਦਾ ਮਨੁੱਖ ਲਈ ਹੈ। ਰਾਮ ਦਾ ਫੈਸਲਾ ਇਹ ਸੀ, ਜੇ ਮਨੁੱਖ ਸਾਹਮਣੇ ਤੇ ਮਰਿਆਦਾ ਸਾਹਮਣੇ ਤੇ ਦੋਹਾਂ ਦੇ ਚ ਇੱਕ ਨੂੰ ਬਚਾਉਣਾ ਹੋਵੇਗਾ, ਮਨੁੱਖ ਨੂੰ ਕੁਰਬਾਨ ਕਰ ਦਿਆਂਗੇ, ਮਰਿਆਦਾ ਬਚਾਵਾਂਗੇ। ਇਸ ਵਾਸਤੇ ਉਹਨਾਂ ਨੂੰ ਮਰਿਆਦਾ ਪੁਰਸ਼ੋਤਮ ਆਖਿਆ ਗਿਆ, ਮਰਿਆਦਾ ਬਚਾਵਾਂਗੇ। ਬੰਦੇ ਨੂੰ ਫਾਂਸੀ ਤੇ ਚਾੜਨਾ ਤੇ ਚਾੜ ਦਿਆਂਗੇ। ਬ੍ਰਾਹਮਣਾਂ ਦੀ ਬਣਾਈ ਹੋਈ ਮਰਿਆਦਾ ਸੀ ਕਿ ਸ਼ੂਦਰ ਵੇਦ ਨਹੀਂ ਪੜ ਸਕਦਾ ਔਰ ਸ਼ੂਦਰ ਵੇਦ ਨਹੀਂ ਸੁਣ ਸਕਦਾ, ਅਗਰ ਸੁਣ ਲਵੇ ਤਾਂ ਉਹਦੇ ਕੰਨ ਦੇ ਸਿੱਕਾ ਡਾਲ ਦਿਓ ਔਰ ਉਹਨੂੰ ਫਾਂਸੀ ਤੇ ਚਾੜ ਦਿਓ। ਰਾਮ ਰਾਜ ਦੇ ਸ਼ੰਭੂਕ ਨਾਮ ਦੇ ਜੀਵਨ ਨੂੰ ਫਾਂਸੀ ਤੇ ਚਾੜਿਆ ਗਿਆ। ਮੈਂ ਤੇ ਭਾਰਤ ਵਿਚ ਐਸਾ ਵੀ ਆਖਿਆ, ਰਾਮ ਰਾਜ ਚਾਹੁੰਦੇ ਹੋ, ਜਿਤਨੇ ਸ਼ੂਦਰ ਨੇ ਇਹਨਾਂ ਨੂੰ ਫਾਂਸੀ ਤੇ ਚਾੜਨਾ ਪੈ ਗਿਆ, ਕਿਉਂਕਿ ਰਾਮਾਇਣ ਵੀ ਪੜ੍ਹਦੇ ਨੇ, ਵੇਦ ਵੀ ਹੁਣ ਸੁਣਨ ਲੱਗ ਪਏ ਨੇ, ਮੰਦਰਾਂ ਚ ਵੀ ਜਾਣ ਲੱਗ ਪਏ ਨੇ, ਕਿਧਰੇ ਤੁਸੀਂ ਨਹੀਂ ਵੀ ਇਹਨਾਂ ਨੂੰ ਜਾਣ ਦਿੰਦੇ। ਇਹਨਾਂ ਦੇ ਸਾਰਿਆਂ ਦੇ ਕੰਨਾਂ ਚ ਸ਼ੀਸ਼ਾ ਢਾਲਣਾ ਪਏਗਾ, ਫਾਂਸੀ ਤੇ ਚਾੜਨਾ ਪਏਗਾ। ਰਾਮ ਰਾਜ ਵਿਚ ਇਹੀ ਕੁਛ ਹੋਇਆ ਸੀ। ਔਰ ਜੇ ਕਿਧਰੇ ਕਿਸੇ ਧੋਬੀ ਨੇ, ਕਿਸੇ ਨੇ ਐਵੇਂ ਖਾਮਾ ਖਾ ਸਾਡੀ ਪਤਨੀ ਦੇ ਉੱਤੇ ਸ਼ੱਕ ਕੀਤਾ, ਤੇ ਘਰੋਂ ਵੀ ਕੱਢਣਾ ਪਏਗਾ, ਕਿਉਂਕਿ ਰਾਮ ਨੇ ਘਰੋਂ ਕੱਢ ਦਿੱਤੀ ਸੀ ਧੋਬੀ ਦੇ ਕਹਿਣੇ ਤੇ। ਫਿਰ ਜਿਸ ਕਿਸੇ ਪੜੋਸੀ ਨੇ ਉਂਗਲ ਉਠਾਈ ਕਿ ਇਸਤਰੀ ਠੀਕ ਨਹੀਂ ਤਾਂ ਘਰੋਂ ਕੱਢੋ। ਜਿੱਥੇ ਤੱਕ
ਮਰਿਆਦਾ ਤੇ ਕਾਨੂੰਨ ਦਾ ਸਵਾਲ ਹੈ। ਕ੍ਰਿਸ਼ਨ ਦਾ ਇਹ ਕਹਿਣਾ ਸੀ ਕਿ ਮੈਂ ਫਿਰ ਮਨੁੱਖ ਨੂੰ ਬਚਾਵਾਂਗਾ, ਮਰਿਆਦਾ ਕੁਰਬਾਨ ਹੁੰਦੀ ਤੇ ਹੋਣ ਦਿਓ। ਰਾਮ ਕਹਿੰਦੇ ਸਨ ਨਹੀਂ, ਮੈਂ ਮਰਿਆਦਾ ਨੂੰ ਬਚਾਵਾਂਗਾ, ਮਨੁੱਖ ਕੁਰਬਾਨ ਹੁੰਦਾ ਤੇ ਹੋਣ ਦਿਓ। ਇਸ ਵਾਸਤੇ ਗਾਂਧੀ ਰਾਜ ਤੇ ਚਾਹੁੰਦੇ ਸਨ ਰਾਮ ਦਾ, ਧਰਮ ਚਾਹੁੰਦੇ ਸਨ ਕ੍ਰਿਸ਼ਨ ਦਾ, ਕਿਉਂਕਿ ਕ੍ਰਿਸ਼ਨ ਦੇ ਧਰਮ ਵਿੱਚ ਗਿਆਨ ਬੜਾ ਸੀ, ਜੋ ਗੀਤਾ ਦਾ ਫਿਲਸਫਾ ਹੈ ਬੜਾ ਗਿਆਨ ਹੈ, ਬੜੀ ਗਹਿਰੀਆਂ ਗੱਲਾਂ ਨੇ, ਅਰਜਨ ਦੇ ਬਹੁਤ ਉੱਚੇ ਉੱਚੇ ਪ੍ਰਸ਼ਨ ਨੇ ਔਰ ਕ੍ਰਿਸ਼ਨ ਦਾ ਬਹੁਤ ਵੱਡਾ ਜਵਾਬ ਹੈ। ਔਰ ਗਜ਼ਬ ਦੀ ਗੱਲ, ਜਿਸ ਨੇ ਸ਼ਸਤਰ ਚੁੱਕੇ ਹੋਵਨ ਤੇ ਆਪਣੇ ਗਿਆਨ ਤੇ ਦਲੀਲਾਂ ਦੇ ਨਾਲ ਫਿਰ ਸ਼ਸਤਰ ਚੁਕਵਾ ਲਵੇ, ਤੇ ਦਲੀਲਾਂ ਤੇ ਬੜੀਆਂ ਪ੍ਰਬਲ ਸਨ, ਸਮਝਾਉਣ ਦਾ ਢੰਗ ਤੇ ਬੜਾ ਪ੍ਰਬਲ ਸੀ, ਰਾਮ ਕੋਲ ਨਹੀਂ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇਸ ਵਾਸਤੇ ਹਿੰਦੂ ਜਗਤ 14 ਕਲਾਂ ਅਵਤਾਰ ਮੰਨਦਾ ਹੈ ਰਾਮ ਨੂੰ, 16 ਕਲਾਂ ਮੰਨਦਾ ਕ੍ਰਿਸ਼ਨ ਨੂੰ, ਉਸ ਨੂੰ ਵੱਡਾ ਮੰਨਦਾ ਹੈ, ਉਸ ਨੂੰ ਮਹਾਨ ਮੰਨਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਬੋਲ, ਜਦ ਕੁਛ ਅਹਿਲਕਾਰਾਂ ਨੇ ਕਿਹਾ ਤੁਸੀਂ ਫਕੀਰ ਹੋ, ਤੁਹਾਡੇ ਹੱਥ ਵਿੱਚ ਮਾਲਾ ਚੰਗੀ ਲੱਗਦੀ ਹੈ, ਤੁਹਾਡੀ ਜ਼ਬਾਨ ਤੇ ਅੱਲਾ ਖੁਦਾ ਦਾ ਨਾਂ ਚੰਗਾ ਲੱਗਦਾ ਹੈ, ਕੀ ਤੁਸੀਂ ਕਿਹੜੇ ਪਾਸੇ ਪੈ ਗਏ? ਪਤਾ ਸਤਿਗੁਰੂ ਕੀ ਕਹਿੰਦੇ ਨੇ, ਸ੍ਰੀ ਮੁਖਵਾਗ ਪਾਤਸ਼ਾਹੀ ਦਸਵੀਂ ਜ਼ਫਰਨਾਮਾ, ਬਾ ਲਾਚਾਰ ਗਈ ਦਰਮਿਆਂ ਆਮਦਮ, ਮੈਂ ਤੇ ਲਾਚਾਰ ਹੋ ਗਿਆ, ਮਜਬੂਰ ਹੋ ਗਿਆ, ਮੇਰੀ ਮਾਲਾ ਨੇ ਕੰਮ ਨਹੀਂ ਕੀਤਾ, ਮੇਰੀ ਸ਼ਾਂਤੀ ਨੇ ਵੀ ਕੰਮ ਨਹੀਂ ਕੀਤਾ, ਮੇਰੇ ਗਿਆਨ ਦਾ ਵੀ ਅਸਰ ਨਹੀਂ ਹੋਇਆ। ਪਵਨ ਜਦ ਚੱਲ ਰਹੀ ਹੈ, ਦਰਖਤ ਝੂਲਦੇ ਨੇ, ਪੱਥਰ ਨਹੀਂ ਝੂਲਦੇ। ਔਰ ਪੱਥਰਾਂ ਦੇ ਉੱਤੇ ਉਸ ਪਵਨ ਦਾ ਕੋਈ ਅਸਰ ਨਹੀਂ ਪੈਂਦਾ। ਮੈਂ ਗਿਆਨ ਦੀ ਹਵਾ ਬੜੀ ਚਲਾਈ, ਮੈਂ ਸ਼ਾਂਤੀ ਦਾ ਵਾਤਾਵਰਣ ਬੜਾ ਬਣਾਇਆ, ਮੈਂ ਮਿਠਾਸ ਦੀ ਖੁਸ਼ਬੂ ਬੜੀ ਖਿਲੇਰੀ, ਪਰ ਪੱਥਰਾਂ ਤੇ ਕੋਈ ਅਸਰ ਹੀ ਨਾ ਹੋਇਆ। ਬਲਾਚਾਰ ਵੀ ਦਰਮਿਆਂ ਆਮਦਮ, ਬਤਦ ਵੀ ਰੋ ਤੀਰੋ ਤੁਫੰਗ ਆਮਦਮ, ਮੈਂ ਤੇ ਲਾਚਾਰ ਹੋ ਗਿਆ, ਮਜਬੂਰ ਹੋ ਗਿਆ, ਤੋਪ ਚੁੱਕ ਲਈ, ਬੰਦੂਕ ਚੁੱਕ ਲਈ, ਤਲਵਾਰ ਚੁੱਕ ਲਈ, ਵਰਨਾ ਇਹ ਮੇਰੇ ਸੁਭਾਅ ਦੇ ਅਨੁਕੂਲ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹ ਮੇਰੇ ਸੁਭਾਅ ਦੇ ਅਨੁਕੂਲ ਨਹੀਂ ਹੈ। ਹੇਮਕੁੰਡ ਦਾ ਕਿੱਥੇ ਤਪੀਸ਼ਵਰ ਹੋਵੇ ਤੇ ਪੁਰਾਣੇ ਸੰਸਕਾਰ ਰਿਸ਼ੀ ਮੁਨੀਆਂ ਵਾਲੇ ਹੋਣ, ਚੁੱਕਣੀ ਪੈ ਜਾਏ ਤਲਵਾਰ ਤਾਂ ਫਿਰ ਕੁਛ ਨਾ ਕੁਛ ਤੇ ਮਜਬੂਰੀ ਹੋਈ ਹੋਣੀ। ਮਜਬੂਰੀ ਆਪ ਕਹਿੰਦੇ ਪਏ ਨੇ, ਬਲਾਚਾਰ ਗਈ ਦਰਮਿਆਂ ਆਮਦਮ, ਬਤਦ ਬੀਰੋ ਤੀਰੋ ਤੁਫੰਗ ਆਮਦਮ, ਚੁੰਕਾਰਸ ਹਮਾ ਹਿਲ ਤੇ ਦਰਗੁਜਸਤ, ਹਲਾਲਸਤ ਬੁਰਦਮ ਬਸ਼ਮਸ਼ੀਰ ਦਸਤ। ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ, ਐ ਔਰੰਗਜ਼ੇਬ, ਜਦ ਮੇਰੀ ਸ਼ਾਂਤੀ, ਮੇਰੇ ਵਿਚਾਰ, ਮੇਰੇ ਗਿਆਨ ਤੇਰੇ ਤੇ ਪ੍ਰਭਾਵ ਨਾ ਪਾਵਨ, ਤੂੰ ਤੇਰੇ ਜੈਸੇ ਦੁਸ਼ਟ ਲਈ ਤਲਵਾਰ ਚੁੱਕਣਾ ਵੀ ਮੈਂ ਆਪਣਾ ਧਰਮ ਸਮਝਦਾ। ਚੁੰਕਾਰ ਸਮਾ ਹੀਲ ਤੇ ਦਰ ਗੁਜਸਤ, ਹਲਾਲਸਤ ਬੁਰਦਮ ਬਸ਼ਮਸ਼ੀਰ ਦਸਤ। ਇਸ ਬੁਲੇਖੇ ਚ ਨਾ ਪਈ ਕਿ ਮੈਂ ਨਿਰਾ ਸੰਤ ਆ, ਇਸ ਸੰਤ ਦੇ ਅੰਦਰ ਕੋਈ ਸਿਪਾਹੀ ਵੀ ਬੈਠਾ ਹੈ। ਕਿਧਰੇ ਐਸਾ ਨਾ ਸਮਝ ਲਈ ਕਿ ਸਿਰਫ ਫਕੀਰ ਹੈ, ਇਸ ਫਕੀਰ ਦੇ ਅੰਦਰ ਕੋਈ ਕ੍ਰਾਂਤੀਕਾਰੀ ਵੀ ਬੈਠਾ ਹੈ। ਤਾਲਮੇਲ ਨਹੀਂ ਬੈਠਿਆ ਗੁਰੂ ਗੋਬਿੰਦ ਸਿੰਘ ਜੀ ਦਾ ਔਰੰਗਜ਼ੇਬ ਨਾਲ। ਤਮਾਮ ਹਿੰਦੁਸਤਾਨ ਦੇ ਫਕੀਰਾਂ ਨੇ ਸਜਦਾ ਕਰ ਦਿੱਤਾ ਸੀ ਔਰੰਗਜ਼ੇਬ ਨੂੰ, ਨਹੀਂ ਝੁਕੇ ਗੁਰੂ ਗੋਬਿੰਦ ਸਿੰਘ। ਔਰ ਕਿਧਰੇ ਝੁਕ ਜਾਂਦੇ ਹੈ ਤਾਂ ਪਤਾ ਹਾਲਾਤ ਕੀ ਹੋਣੇ ਸਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਛਾਏ ਜਾਤੀ ਏਕਤਾ ਅਨੇਕਤਾ, ਬਿਲਾਏ ਜਾਤੀ ਹੋਵਤ ਕੁਚੀਲਤਾ, ਕਤੇ ਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ, ਧਰਮ ਦਸਕ ਜਾਤੇ, ਪਰਨ ਗਰਕ ਜਾਤੇ, ਸਹਿਤ ਵਿਧਾਨ ਕੀ, ਦੇਵੀ ਦੇਵ ਦੇਹਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਮਸੂਰ, ਮੂਰਤ ਨਾ ਹੋਤੀ ਜੋ ਪੇ ਕਰਣਾ ਨਿਧਾਨ ਕੀ। ਇਹ ਬਖਸ਼ਿਸ਼ ਭਰੀ ਮੂਰਤੀ ਜੇ ਨਾ ਆਉਂਦੀ, ਭਾਰਤ ਵਿਚ ਇਕ ਮੰਦਰ ਵੀ ਨਹੀਂ ਆਉਣਾ ਸੀ, ਕਿਧਰੇ ਵੀ ਗੀਤਾ ਦੀ ਕਥਾ ਨਹੀਂ ਆਉਣੀ ਸੀ, ਕੋਈ ਵੇਦ ਪੁਰਾਣਾ ਦਾ ਨਾਮੋ ਨਿਸ਼ਾਨ ਨਹੀਂ ਆਉਣਾ ਸੀ। ਇਸ ਤਰ੍ਹਾਂ ਦੀ ਇੱਕ ਮੂਰਤੀ ਪੰਡਿਤ ਮਦਨ ਮੋਹਨ ਮਾਲਵੀਆ ਨੇ ਤੇ ਕਿਹਾ ਸੀ, ਜੋ ਗੁਰੂ ਗੋਬਿੰਦ ਸਿੰਘ ਜੀ ਦਾ ਅਹਿਸਾਨ ਹੈ ਭਾਰਤ ਵਾਸੀਆਂ ਤੇ, ਉਹ ਇਸ ਢੰਗ ਨਾਲ ਚੁਕਾਇਆ ਜਾ ਸਕਦਾ ਹੈ ਕਿ ਹਰ ਭਾਰਤ ਵਾਸੀ ਦੇ ਘਰ ਵਿਚ ਇੱਕ ਸਿੰਘ ਹੋਵੇ, ਗੁਰੂ ਗੋਬਿੰਦ ਸਿੰਘ ਦੀ ਤਸਵੀਰ ਹੋਵੇ, ਜੀਵਦੀ ਜਾਗਦੀ, ਸਿਰਫ ਤਸਵੀਰ ਨਾ ਟੰਗੀ ਹੈ ਕਾਗਜ਼ ਦੀ, ਜੀਵਦੀ ਜਾਗਦੀ ਤਸਵੀਰ ਹਰ ਘਰ ਵਿਚ ਹੋਵੇ। ਇਹ ਪੰਡਿਤ ਮਦਨ ਮੋਹਨ ਮਾਲਵੀਆ ਦੇ ਵਿਚਾਰ ਸਨ, ਮਾਲਵੀਆ ਦੇ। ਇਹ ਗੱਲ ਵੱਖਰੀ ਹੈ ਕਿ ਇਸ ਤਰ੍ਹਾਂ ਦੀ ਸੋਚਣੀ ਵਾਲੇ ਖੋ ਗਏ, ਇਸ ਤਰ੍ਹਾਂ ਦੇ ਦੂਰ ਦ੍ਰਿਸ਼ਟ ਜੋ ਹੈ ਬੰਦੇ ਖੋ ਗਏ। ਐਵੇਂ ਵਿਚਾਰਾਂ ਦੇ ਚੋਂ ਇਹ ਵਿਚਾਰਾਂ ਆ ਗਈਆਂ
ਕਿ ਜਦ ਵੀ ਕੋਈ ਸਮਝ ਜਾਂਦਾ ਹੈ, ਸਮਝਾ ਨਹੀਂ ਸਕਦਾ, ਜਦ ਕੋਈ ਦੇਖ ਲੈਂਦਾ ਹੈ, ਦਿਖਾ ਨਹੀਂ ਸਕਦਾ, ਜਗਤ ਨਾਲ ਤਾਲਮੇਲ ਨਹੀਂ ਬੈਠਦਾ, ਤਾਂ ਦੁਨੀਆਂ ਦੇ ਤਮਾਮ ਅਵਤਾਰੀ ਪੁਰਸ਼ ਪੈਗੰਬਰੀ ਪੁਰਸ਼ਾਂ ਦੀ

ਚੰਗੇ ਚੰਗੇ ਦੀ ਜ਼ਬਾਨ ਚੋਂ ਨਿਕਲਿਆ ਸੀ, ਅਗਰ ਗੰਗਾ ਸਿੰਘ ਉਦੋਂ ਸਮਾਧਾਨ ਨਾ ਕਰਦੇ ਤੇ ਸਿਲਸਿਲਾ ਚੱਲਦਾ ਹੀ ਰਹਿਣਾ ਸੀ ਕਿ ਗੁਰੂ ਗੋਬਿੰਦ ਸਿੰਘ ਬੋਲਾ ਹੋਇਆ ਰਹੇ ਪਰ ਇੱਥੇ ਪ੍ਰਿੰਸੀਪਲ ਗੰਗਾ ਸਿੰਘ ਜੈਸੇ ਸਿਆਣੇ ਮੌਜੂਦ ਸਨ, ਉਹਨਾਂ ਨੇ ਸਮਾਧਾਨ ਕੀਤਾ, ਉਹਨਾਂ ਨੇ ਸਪਸ਼ਟ ਕੀਤਾ, ਤੁਸੀਂ ਆਪਣੇ ਦੇਸ਼ ਦੇ ਤਮਾਮ ਪ੍ਰਾਚੀਨ ਅਵਤਾਰੀ ਪੁਰਸ਼ਾਂ ਦੇ ਉੱਤੇ ਨਿਗਾਹ ਮਾਰ ਕੇ ਤੇ ਜ਼ਰਾ ਦੇਖੋ। ਪਰ ਮੈਂ ਫਿਰ ਵੀ ਅਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਢੰਗ ਨਾਲ ਕਬੂਲ ਨਹੀਂ ਹੋਏ ਜੈਸੇ ਕਿ ਹੋਣੇ ਚਾਹੀਦੇ ਸਨ। ਹਾਲਾਂਕਿ ਅਲਾ ਯਾਰ ਖਾਂ ਕਹਿੰਦਾ ਹੈ, ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋਂ ਯਕੀਨ ਹੈ। ਅਗਰ ਦੁਨੀਆਂ ਦੇ ਵਿਦਵਾਨ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਇਨਸਾਫ ਕਰਨ, ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋਂ ਯਕੀਨ ਹੈ, ਕਹਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ, ਫਿਰ ਇਸ ਨਤੀਜੇ ਤੇ ਪਹੁੰਚਣਗੇ। ਇਹ ਅਲਾ ਯਾਰ ਖਾਂ ਦੇ ਅਲਫਾਜ਼ ਨੇ। ਪਰ ਜਦ ਇਸ ਨੂੰ ਆਖਿਆ ਗਿਆ ਤੂੰ ਮੁਸਲਮਾਨ ਹੋ ਕੇ ਐਸਾ ਆਖਦਾ ਹੈ, ਤੂੰ ਤੈਨੂੰ ਕੋਈ ਲੋਭ ਦਿੱਤਾ ਗਿਆ ਹੋਵੇਗਾ ਜਾਂ ਡਰਦਾ ਮਾਰਾ ਕਹਿ ਰਹੇ। ਗੁਜਰਾਤ ਦੇ ਇਲਾਕੇ ਦਾ ਰਹਿਣ ਵਾਲਾ ਸੀ, ਜ਼ਿਲ੍ਹਾ ਗੁਜਰਾਤ ਪੰਜਾਬ ਦੇ, ਜੋ ਰਹਿ ਗਿਆ ਲਾਹੌਰ ਤੋਂ ਪਰੇ। ਪੈਦਾ ਮਾਰਿਆ ਹੋਇਆ ਕਹਿ ਰਿਹਾ ਹੋਵੇਗਾ ਜਾਂ ਲੋਭ ਦਾ ਮਾਰਿਆ ਹੋਇਆ ਕਹਿ ਰਿਹਾ, ਤੂੰ ਗੁਰੂ ਗੋਬਿੰਦ ਸਿੰਘ ਬਾਰੇ ਕਹਿਣਾ ਕਿ ਰੂਹੇ ਜ਼ਮੀਨ ਤੇ ਇਸ ਤਰ੍ਹਾਂ ਦਾ ਪੁਰਸ਼ ਨਹੀਂ ਹੋਇਆ, ਔਰ ਮੁਸਲਮਾਨ ਹੋ ਕੇ ਲਾਜ਼ਮੀ ਹੈ ਕਿ ਤੂੰ ਖੁਸ਼ਾਮਦ ਕਰ ਰਹੇ ਹੈ ਲੋਭ ਵਸ ਹੋ ਕੇ। ਪਤਾ ਅੱਗੇ ਇਸ ਨੇ ਕੀ ਆਖਿਆ, ਅੱਲਾਹ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ। ਕਹਿੰਦਾ ਖੁਦਾ ਦੀ ਕਸਮ ਮੈਂ ਚੁੱਕਦਾ, ਮੈਂ ਜੋ ਕੁਛ ਕਹਿ ਰਿਹਾ ਇਹ ਮੇਰੇ ਥੋਕੇ ਜਜ਼ਬੇ ਨਹੀਂ ਹੈ, ਮੈਂ ਸਟੱਡੀ ਕੀਤੀ ਹੈ, ਗੁਰੂ ਗੋਬਿੰਦ ਸਿੰਘ ਨੂੰ ਪੜ੍ਹਿਆ, ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਤ ਕਿਹਾ। ਅੱਲਾਹ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ, ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ। ਮੇਰੇ ਹੱਥ ਦੇ ਜਿਹੜੀ ਕਲਮ ਹੈ ਬਾਣੀਏ ਦੀ ਕਲਮ ਨਹੀਂ ਹੈ, ਹਿਸਾਬ ਕਿਤਾਬ ਲਿਖਣ ਵਾਲੀ ਸ਼ਾਇਰ ਦੀ ਕਲਮ ਹੈ, ਨਗਮੇ ਨਿਕਲਦੇ ਨੇ, ਫਿਲਸਫਾ ਨਿਕਲਦਾ ਹੈ, ਗੀਤ ਨਿਕਲਦਾ ਹੈ, ਗਹਿਰਾਈਆਂ ਨਿਕਲਦੀਆਂ ਨੇ। ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ, ਸਤਿਗੁਰੂ ਕੇ ਲਿਖੋ ਵਸਫ ਕਹਾਂ ਤਾਬੇ ਰਕਮ ਹੈ। ਫਿਰ ਵੀ ਮੇਰੀ ਇਸ ਕਲਮ ਵਿੱਚ ਇਤਨੀ ਤਾਕਤ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਬਿਆਨ ਕਰ ਸਕੇ। ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਗਰ ਕੋ ਯਾ ਮਝਧਾਰ ਕੋ ਯਾ ਲਹਿਰ ਕੋ ਦੇਖੇ। ਐਵੇਂ ਵਿਚਕਾਰ ਗੱਲ ਆ ਗਈ, ਜਿਨ੍ਹਾਂ ਨੇ ਜਾਣਿਆ ਉਹ ਪੂਰਨ ਤੌਰ ਤੇ ਜਣਾ ਨਾ ਸਕੇ, ਜਿਨ੍ਹਾਂ ਨੇ ਵੇਖਿਆ ਉਹ ਪੂਰਨ ਤੌਰ ਤੇ ਵਿਖਾ ਨਾ ਸਕੇ। ਜਗਤ ਨੇ ਕਹਿ ਦਿੱਤਾ ਇਹ ਬੋਲੇ ਹੋਏ ਰਹਿਬਰ ਨੇ, ਪਾਗਲ ਨੇ, ਚਾਹੇ ਉਹ ਕਬੀਰ ਹੈ, ਚਾਹੇ ਗੁਰੂ ਨਾਨਕ, ਚਾਹੇ ਗੁਰੂ ਗੋਬਿੰਦ ਸਿੰਘ ਜੀ। ਕਿੱਥੇ ਕਬੂਲ ਹੋਏ ਗੁਰੂ ਅਰਜਨ ਦੇਵ ਜੀ, ਅਗਰ ਕਬੂਲ ਆਉਂਦੇ ਤਾਂ ਤੱਤੀ ਤਵੀ ਤੇ ਨਾ ਆਉਂਦੇ। ਕਿੱਥੇ ਕਬੂਲ ਹੋਏ ਗੁਰੂ ਤੇਗ ਬਹਾਦਰ ਸਾਹਿਬ। ਮੈਂ ਫਿਰ ਅਰਜ਼ ਕਰਾਂ, ਜੋ ਸੰਤ ਮਹੰਤ ਅਵਤਾਰ ਸਮੇਂ ਦੀ ਰਾਜਨੀਤੀ ਨੂੰ ਕਬੂਲ ਹੋ ਜਾਣ, ਉਸ ਰਾਜਨੀਤੀ ਤੋਂ ਉੱਚੇ ਨਹੀਂ ਨੇ। ਜਿਹੜੇ ਸੰਤ ਮਹੰਤ ਧਾਰਮਿਕ ਪੁਰਸ਼ ਉਸ ਸਮੇਂ ਦੇ ਸਮਾਜ ਹੈ ਕਬੂਲ ਹੋ ਜਾਣ, ਉਸ ਤਰ੍ਹਾਂ ਦੀ ਸਮਾਜਿਕ ਜ਼ਿੰਦਗੀ ਤੋਂ ਉੱਚੇ ਨਹੀਂ ਨੇ। ਬਸ ਇਤਨੀ ਇੱਕ ਪਹਿਚਾਣ ਹੈ, ਇੱਕ ਕਸਵੱਟੀ ਹੈ, ਇੱਕ ਪਹਿਚਾਣ ਹੈ। ਇਹ ਉੱਥੇ ਹੀ ਨੇ ਜਿੱਥੇ ਰਾਜਨੀਤੀ ਹੈ, ਉਸ ਤੋਂ ਉੱਚੇ ਨਹੀਂ ਨੇ। ਇਹ ਉੱਥੇ ਹੀ ਨੇ ਜਿੱਥੇ ਕਿ ਸਮਾਜ ਜੀ ਰਿਹਾ। ਜਦਕਿ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਤੋ ਮੈਂ ਅਰਜ਼ ਕਰ ਰਿਹਾ ਸੀ, ਇੱਕ ਬਿਰਤੀ ਪੈਦਾ ਹੁੰਦੀ ਹੈ ਜਿਸ ਨੂੰ ਕਹਿੰਦੇ ਨੇ ਉਦਾਸ ਬਿਰਤੀ। ਇਸ ਦਾ ਖੁਲਾਸਾ ਮੈਂ ਕੱਲ ਤੁਹਾਡੇ ਸਾਹਮਣੇ ਕਰਾਂਗਾ। ਮੈਂ ਵੇਖ ਲਿਆ ਵਕਤ ਕਾਫੀ ਹੋ ਗਿਆ ਤੇ ਤੁਹਾਨੂੰ ਬਹੁਤਾ ਲੇਟ ਨਾ ਕਰੀਏ। ਸਵੇਰੇ ਆਪਣੇ ਕੰਮ ਕਾਰਾਂ ਚ ਜਾਣਾ ਹੁੰਦਾ ਆਪਾਂ, ਤੇ ਘੰਟਾ ਕਥਾ ਕਰਨੀ ਹੈ ਤੇ ਫਿਰ ਵੇਲੇ ਫਿਰ ਖਾਮਾ ਕਰ ਤੁਹਾਨੂੰ ਸਾਰਿਆਂ ਨੂੰ ਜੋ ਹੈ ਐਵੇਂ ਨਾ ਵੇਲਾ ਕਰੀਏ। ਕੱਲ ਫਿਰ ਇਸ ਲੜੀ ਨੂੰ ਅਗਾਂਹ ਤੋਰਾਂਗੇ। ਉਦਾਸ ਹੋਏ ਬਿਨਾਂ ਪਰਮਾਤਮਾ ਦੀ ਤਲਾਸ਼ ਕਠਿਨ ਹੈ, ਔਖੀ ਹੈ, ਨਹੀਂ ਹੋ ਸਕਦੀ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸੁਮਾਰ ਅਥਾ ਅਗਨ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲੜੀਵਾਰ ਆਪ ਵਿਚਾਰ ਸਰਵਣ ਕਰ ਰਹੇ ਹੋ ਸ਼ਾਮ ਦੇ ਦੀਵਾਨ ਵਿੱਚ। ਇਤਨੀ ਲੰਬੀ ਤੇ ਲੜੀ ਇਹ ਨਹੀਂ ਕਰਨੀ ਸੀ ਪਰ ਹੋ ਗਈ। ਜਪ ਜਾਪ ਇਹ ਬੁਨਿਆਦੀ ਮੂਲ ਬਾਣੀਆਂ। ਅੱਜ ਭਾਈ ਹਰਚਰਨ ਸਿੰਘ ਜੀ ਵਿਚਾਰ ਕਰ ਰਹੇ ਸਨ ਕਿ ਬਹੁਤ ਸਾਰੇ ਐਸੇ ਸੱਜਣ ਨੇ ਜਿਨ੍ਹਾਂ ਨੂੰ ਜਾਪ ਸਾਹਿਬ ਕੰਠ ਨਹੀਂ ਪੜ੍ਹ ਨਹੀਂ ਸਕਦੇ। ਇਹਨਾਂ ਦੇ ਚ ਇੱਕ ਵਿਸ਼ੇਸ਼ਤਾ ਹੈ, ਇਹ ਵਾਜੇ ਜੋੜੀ ਨਾਲ ਜਾਪ ਸਾਹਿਬ ਪੜਾ ਕੇ ਕਰੀਬਨ ਕਰੀਬਨ ਕਈਆਂ ਨੂੰ ਕੰਠ ਕਰਾ ਦਿੰਦੇ ਨੇ, ਸ਼ੁੱਧ ਕਰਾ ਦਿੰਦੇ ਨੇ। ਸ਼ਾਇਦ ਇਹ 8 ਜਾਂ 9 ਤਰੀਕ ਤੋਂ ਅਗਲੇ ਵੀ ਤੁਹਾਡੇ ਸਾਹਮਣੇ ਇਸ ਤਰ੍ਹਾਂ ਰਾਤ ਨੂੰ ਕਰਿਆ ਕਰਨਗੇ। ਇਹ ਦਾਸ ਦੇ ਬਹੁਤ ਪੁਰਾਣੇ ਸਾਥੀ ਨੇ, ਗਾਲਬਨ ਸਨ 58-59 ਤੋਂ, ਬਹੁਤ ਪੁਰਾਣੇ ਸਾਥੀਆਂ ਦੇ ਚੋਂ ਗੁਰਮੁਖ ਸੱਜਣ ਨੇ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਜਪ ਮੂਲ ਹੈ, ਜਪ ਤੇ ਹੀ ਸਾਰੀ ਗੁਰਮਤ ਖੜੀ ਹੈ, ਜਪ ਤੇ ਹੀ ਸਾਰੀ ਸਿੱਖੀ ਖੜੀ ਹੈ। ਜਪ ਕੱਢ ਦਿਓ ਤੇ ਸਿੱਖ ਸਿੱਖ ਨਹੀਂ ਹੈ। ਗੁਰੂ ਦੀ ਮਤ ਸਾਰੀ ਜਪ ਦੀ ਵਿਆਖਿਆ ਹੈ, ਜਪ ਦੀ ਪ੍ਰੇਰਣਾ ਹੈ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਇਹੀ ਜਪ ਜਾਪ ਬਣ ਜਾਂਦਾ ਹੈ। ਨਿਰਮਾਣਤਾ ਦੀ ਮੂਰਤੀ ਸਜਦੇ ਅਨੰਤ ਰੂਪਾਂ ਨੂੰ ਸਜਦਾ। ਇਹ ਜਪ ਜਾਪ ਜਦ ਬਣਦਾ ਹੈ ਤਾਂ ਇਹੀ ਜਾਪ ਬੈਰਾਗ ਬਣ ਜਾਂਦਾ ਹੈ। ਜਪ ਜੋ ਰਸਨਾ ਦੁਆਰਾ ਹੈ, ਜਾਪ ਜੋ ਪ੍ਰਾਣਾ ਦੁਆਰਾ ਹੈ, ਬੈਰਾਗ, ਇਹ ਪੁਰਸ਼ ਹੁਣ ਸੰਸਾਰ ਤੋਂ ਉਖੜ ਗਿਆ ਹੈ। ਰਹਿੰਦਾ ਜਗਤ ਵਿੱਚ ਪਿਆ ਪਰ ਜਗਤ ਤੋਂ ਉਖੜ ਗਿਆ, ਰਹਿੰਦਾ ਪਰਿਵਾਰ ਵਿੱਚ ਪਿਆ ਪਰ ਪਰਿਵਾਰ ਤੋਂ ਉਖੜ ਗਿਆ। ਇਸ ਤਰ੍ਹਾਂ ਜੈਸੇ ਇੱਕ ਦਲੀਲ ਦਾਸ ਨੇ ਦਿੱਤੀ ਸੀ, ਪੱਕਾ ਨਾਰੀਅਲ ਹੌਲ ਦੇ ਅੰਦਰ ਹੀ ਅਜੇ ਗਿਰੀ ਲੇਕਿਨ ਸੰਬੰਧ ਤੋੜ ਬੈਠੀ ਹੈ ਤੇ ਹੌਲ ਦੇ ਅੰਦਰ, ਪਰ ਹੁਣ ਹੌਲ ਨਾਲ ਕੋਈ ਰਿਸ਼ਤਾ ਨਹੀਂ ਰਿਹਾ। ਜਦ ਕੱਚੀ ਸੀ ਤੇ ਹੌਲ ਨਾਲ ਚੰਬੜੀ ਹੋਈ ਸੀ, ਹੁਣ ਨਹੀਂ। ਬੈਰਾਗ ਜੈਸੇ ਪੱਕਦਾ ਹੈ, ਮਨੁੱਖ ਇਸ ਸੰਸਾਰ ਦੇ ਖੋਲ ਨੂੰ, ਸਰੀਰ ਦੇ ਖੋਲ ਨੂੰ, ਪਰਿਵਾਰ ਦੇ ਖੋਲ ਨੂੰ ਛੋੜਦਾ ਹੈ, ਰਹਿੰਦਾ ਪਰਿਵਾਰ ਦੇ ਚ ਹੈ ਲੇਕਿਨ ਨਿਰਲੇ, ਰਹਿੰਦਾ ਸੰਸਾਰ ਦੇ ਚ ਹੈ ਨਿਰਲੇ, ਰਹਿੰਦੀ ਆਤਮਾ ਇਸ ਸਰੀਰ ਦੇ ਚ ਹੈ ਨਿਰਲੇ। ਇਸ ਤਰ੍ਹਾਂ ਦਾ ਪੁਰਸ਼ ਕਰੀਬਨ ਕਰੀਬਨ ਹਰ ਵਕਤ ਉਦਾਸ ਹੋਵੇਗਾ, ਜਗਤ ਦੇ ਸਮਝ ਆ ਜਾਏਗੀ ਉਸਨੂੰ ਐਸਾ ਕੁਛ ਵੀ ਨਹੀਂ ਜਿਸ ਦੇ ਚ ਮੈਂ ਜੀ ਸਕਾਂ, ਬੈਰਾਗ। ਔਰ ਇਸੇ ਉਦਾਸ ਬਿਰਤੀ ਦੇ ਉੱਤੇ ਸੰਨਿਆਸ ਖੜਾ ਹੈ। ਜਿਸੇ ਕੱਲ ਦਾਸ ਨੇ ਅਰਜ਼ ਕੀਤੀ, ਰੇ ਮਨ ਐਸੋ ਕਰ ਸੰਨਿਆਸਾ, ਮਨ ਸੇ ਸਦਨ ਸਬਹਿ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜੋ ਮਨ ਤੋਂ ਉਦਾਸ ਹੋ ਜਾਏ ਉਹ ਸੰਨਿਆਸੀ ਹੋ ਜਾਂਦਾ। ਉਦਾਸ ਮਨੁੱਖ ਹੈ 3-4 ਕਾਰਨਾਂ ਕਰਕੇ ਹੋ ਸਕਦਾ ਹੈ, ਗਿਆਨ ਕਰਕੇ। ਕਥਾ ਕੀਰਤਨ ਸੁਣਿਆ ਤੇ ਕਥਾ ਕੀਰਤਨ ਚੋਟ ਕਰ ਗਈ, ਉਦਾਸ ਹੋ ਗਏ, ਸਮਝ ਆ ਗਈ। ਦੂਸਰਾ ਤਾਰਕਿਕ ਹੈ, ਕਥਾ ਕੀਰਤਨ ਨੇ ਤੇ ਚੋਟ ਨਹੀਂ ਕੀਤੀ ਪਰ ਸੋਚਦਾ ਬਹੁਤ ਜ਼ਿਆਦਾ ਹੈ, ਵਿਚਾਰਦਾ ਬਹੁਤ ਜ਼ਿਆਦਾ ਹੈ, ਔਰ ਉਸਦੇ ਆਪਣੇ ਵਿਚਾਰ ਇਤਨੇ ਪ੍ਰਬਲ, ਇਤਨੀ ਸੋਚਣੀ ਪ੍ਰਬਲ ਹੋ ਗਈ ਕਿ ਸੰਸਾਰ ਤੁੱਛ ਮਹਿਸੂਸ ਹੁੰਦਾ ਹੈ। ਬੜੇ ਬੜੇ ਅਜ਼ੀਮ ਚਿੰਤਕ, ਦਾਰਸ਼ਨਿਕ, ਫਿਲਾਸਫਰ ਉਦਾਸ ਹੀ ਰਹਿੰਦੇ ਨੇ, ਔਰ ਮੈਂ ਅਰਜ਼ ਕਰਾਂ ਜਿਤਨੇ ਉਹ ਬੇਚੈਨ ਤੇ ਉਦਾਸ ਰਹਿੰਦੇ ਨੇ ਇਤਨਾ ਹੋਰ ਕੋਈ ਵੀ ਨਹੀਂ। ਜਿਤਨੇ ਉਹ ਜ਼ਿਆਦਾ ਸੋਚਦੇ ਨੇ ਉਤਨਾ ਸੰਸਾਰ ਆਸਾਰ ਪ੍ਰਤੀਤ ਆਉਂਦਾ ਹੈ। ਇਤਨੀ ਗੱਲ ਤੇ ਸਪਸ਼ਟ ਹੈ ਕਿ ਸੰਨਿਆਸ ਤੇ ਉਦਾਸ ਬਿਰਤੀ ਦਾ ਚੋਲੀ ਦਾਮਨ ਦਾ ਸਾਥ ਹੈ। ਜੋ ਇਸ ਜੀਵਨ ਤੋਂ ਉਦਾਸ ਨਹੀਂ ਉਹ ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ, ਜੋ ਪਦਾਰਥਾਂ ਤੋਂ ਉਦਾਸ ਨਹੀਂ ਉਹ ਪਰਮਾਤਮਾ ਦੀ ਤਲਾਸ਼ ਨਹੀਂ ਕਰੇਗਾ। ਜਾਂ ਇੰਜ ਕਹਿ ਲਓ, ਪਰਮਾਤਮਾ ਦੀ ਤਲਾਸ਼ ਕੌਣ ਕਰ ਰਿਹਾ ਜੋ ਪਦਾਰਥ ਤੋਂ ਉਦਾਸ ਹੋ ਗਿਆ।
परम जीवन की खोज कौन कर रहा है जो इस जीवन तो उदास हो गया है। निरंकार की तलाश कौन कर रहा है जो संसार तो उदास हो गया है। संसार तो उदासी कुछ कारना करके होंगी है। प्रथम ज्ञान करके, दूसरी अपनी निजी सोचनी करके, तीसरा कोई चोट लग जाए बड़ी गहरी संसार तो उदास हो जाता है। चौथा इस संसार दिस जो कुछ प्राप्त करना चाहता है नहीं होया, उदास हो जाता है। लेकिन फिर भी इस तरह के उदास बंदे की जिसकी संसार दे चजे पूर्ति नहीं हुई, एक निक्की जी आसा बनी रहती है, चलो अज पूर्ति नहीं हुई कल हो जाएगी, ये पूर्ण तौर पर निराश नहीं होता। पर जो निजी सोचने करके है वो तो पूरा उदास हो जाता है। मैं पढ़ रहा सिख दिन दीवाने गालिब, हालांकि संसारी पद्धर का शायर है इश्क मिजाजी, अजे हकीकी दे नेड़े नहीं गया, लेकिन कहिंदा है इस दुनिया च मैं जी के की करा, बाजी चाहे इतफाल है दुनिया मेरे आगे। कहिंदा सारा संसार बच्चियां दा तमाशा है, कुछ भी नहीं है, बिल्कुल कुछ भी नहीं है, नादान लोग, इन्हां नाल मैं किस तरह जीवां, सवेरे खा लेना शामी खा लेना कल फिर खाना, ये इसे तरीके नाल जिंदगी बतीत करी जाना। गालिब कहिंदे ने ते मैनूं इंज लगदी है जिवें मशीनी जिंदगी है, मैं इस नाल जीवन नूं राजी नहीं, इत बचकानी खेल है। बाजी चाहे इतफाल, इतफाल कहने बच्चे, तिफल कहने बच्चे नो, इतफाल बच्चियां दी जमा। बाजी चाहे इतफाल है दुनिया मेरे आगे, होता है शब रोज तमाशा मेरे आगे। कहिंदा दिन रात ए बच्चियां दा खेल हो रहे है, एक खेल है औरंग सुलेमान मेरे नजदीक। औरंग कहंदे ने तख्त जिदे उते बादशाह बैठता है, तख्त सुलेमानी बच्चियां दा खेल प्रतीत होंदा है। जिस तख्त लई दुनिया इतना संघर्ष करदी है, इतना लड़दी है, गालिब कहंदे इसते बैठ के मैं खुश नहीं हो सकदा, इते बच्चियां दा खेल है, कुछ भी नहीं है। एक बात है अजाज मसीहा मेरे आ गए। गालिब कहिंदा हजरत ईसा दे मौजे भी बच्चियां दा तमाशा है, कुछ भी नहीं है। वो किसे अंधे दे सिर ते हथ रखदा है, उन्हों सुजाखा कर देंदा है, किसे बीमार दे सिर ते हथ रखदा है तंदुरुस्त कर देंदा है, किसे मुर्दे दे सिर ते हथ रख देंदा है तो जिवा देंदा है। गालिब कहिंदा है जिसनों जिवा दिता है क्या वह फिर नहीं मरिया, जे फिर मरे है तो बच्चों का तमाशा करता रहा। और कहिंदा मैं ईसा दे नाल भी जी नहीं सकता, यह भी बचपना है, मैं तख्त सुलेमानी ते भी बैठ के जी नहीं सकता, यह भी बच्चों का खेल है, और मैं संसारी मनुखां दे नाल भी जी नहीं सकता, सब बच्चे ने। जद मनुख की सोचनी बड़ी बुलंद हो जाए, यकीन जानो आम मनुख उस बच्चे प्रतीत होने लग पेंदे, बिल्कुल बच्चे। गालिब कहिंदा मैं जीवां ते किस तरह जीवां, मेरे लिए जीवना बड़ा औखा है। हुण इस तरह का मनुख या तो जीवन शैली नूं बदले या इस जीवन नूं भुलाण की कोशिश करे या मिटाण की कोशिश करे, तीन तरीके ने, या तो जिंदगी नूं बदले या जिंदगी नूं मिटावे या जीवन नूं भुलाण की कोशिश करे। इसने तीसरा तरीका चुन लिया, शराब पी के अपने आप नूं भुलाण की कोशिश करता रहा, सवेरे पींदा है दोपहरे पींदा है, नशा टुटन ही नहीं दिंदा। इतना अजीम चिंतक, इतना गहरा दार्शनिक हर वक्त नशे च रहिंदा है, और हालात इत्थे तक पहुंच गए।
बाल बाल करजाई हो गया। अंग्रेजों की हुकूमत हो चुकी सी, बहादुर शाह नू रंगून की जेल विच कैद कर दिता सी। ये दरबारी शायर भी सी बहादुर शाह का, तो अंग्रेजा ने इसनु सियाणा चिंतक दार्शनिक जान के उस जमाने च 84 रुपए इसकी माहवार पेंशन बन दी। और बहुत सन 84 रुपए उस जमाने दे, पर इस सारे दी शराब पी जांदा सी, सारा दिन पीनी, नशा टुटन ही ना देना, पीनी पिलानी बस किसी चीज जो है हर वक्त गायब रहन लग पाया। हालात इत्थे तक पहुंचे है, मुफलसी बाल बाल करजाई हो गया। अज बेगम आके अगों रोई भी अज मैं थोड़े लिए खाना भी नहीं बना सकती, घर विच कुछ भी नहीं है, और कोई बाणिया कोई दुकानदार मैनू उधार देन नू तैयार नहीं, ते थानू जो कुछ मिलता है वह पी लेंदे हो। अद्धा हिसाब किताब मेरे हवाले करो, अद्धी रकम ते मैं कम से कम घर ते चला सका, थोड़े लिए रोटी की दिक्कत ते ना होवे। वकत दा इतना अजीम मनुख रोटी तो भी आतुर हो गया सी। घरवाली नूं रोंदे होया ते मजबूर हालत विच देख के गालिब कहिंदा, अच्छा खुदा दी कसम हुण जद पहली तरीक आवेगी 84 रुपए मिलणगे अद्धे तैनू दे दें, अद्धे तेरे। खुश हो गई बेगम, उसने कह दिता फिर मैं दो तीन महीने च सारा उधार भी ला देंगे, घर भी ठीक चलेगा, तुसी अद्धे मैनू दे दिता। खैर ज्यों त्यों करके इसने दिन टपाए, पहली तरीक आई, घरों बड़े सोहने ढंग नाल बेगम ने विदा कीता। और उड़ीक देच घर दी चौखट ते ही बैठ गई, हुणे गालिब आएगा। दोपहर हो गई नहीं आया, दोपहर ढल गई नहीं आया, शाम पै गई नहीं आया। दुखत होई मायूस होई बेगम, ज्यों सूरज टलिया थोड़ा जिहा हल्का हनेरा पैण लगा, लड़खड़ांदा होया गालिब आंदा होया दिखाई दिता है। 10 खचरां दे उत्ते शराब दियां बोतलां लदियां हुई, इस तरह ही करदा हुंदा सी, फिर दिन रात पींदा रहिंदा सी घर दे। खचरां बूहे ते आ गईयां, शराब दियां लदियां हुई, आप भी लड़खड़ांदा होया जारो जार फुट के रो पई बेगम। और ए बेगम ने आख्या, तुसी खुदा दी कसम चुकी सी कि अद्धी माया दे देंगा, कि तुसी सारे दी शराब ले आए और मैं महीना किस तरह लगाऊंगी, तुसी खुदा दी कसम चुकी सी। गालिब कहिंदा, उसे खुदा ने मेरी कसम तोड़ दित्ती। किस तरह? कहिंदा, जद मैनू 84 रुपए मिले ना, मैं बिल्कुल घर दी तरफ आ रहा सी, कि 84 दे 84 तैनू देने सन, पर करा की, रस्ते च खुदा दा घर पै गया, मस्जिद पै गई, मौलवी वाज दे रहा सी। असी कहने कथा करनी हो, कहने वाज देने, मौलवी वाज दे रहा सी, तो मैं सोचिया चलो खुदा दी गल भी अज सुन ली है। की कहिंदा? मौलवी सारे स्रोतियां नू निमाजियां नू मुतासर होके कह रहा सी, सारिया नू मुखातब करके, कि रोजी दहिन खुदा है, एदी चिंता नहीं करनी चाहिदी, राजिक रहिंद खुदा है, एदी फिक्र नहीं करनी चाहिदी।
ਕਹਿੰਦੇ ਨੇ ਬੇਗਮ ਜਦ ਮੈਂ ਇਹ ਸੁਣਿਆ ਰੋਜ਼ੀ ਦੇਹਿੰਦ ਰਾਜ਼ਕ ਰਹਿੰਦ ਖੁਦਾ ਹੈ ਤਾਂ ਮੈਂ ਤੇ ਫਿਰ ਸ਼ਰਾਬਖਾਨੇ ਹੀ ਚਲਾ ਗਿਆ ਸਾਰੀ ਸ਼ਰਾਬ ਖਰੀਦ ਕੇ ਲੈ ਆਇਆ ਰਜ਼ਕ ਦੀ ਚਿੰਤਾ ਖੁਦਾ ਕਰੇਗਾ ਸ਼ਰਾਬ ਦੀ ਚਿੰਤਾ ਮੈਂ ਆਪ ਕਰ ਲਈ ਕਿਉਂਕਿ ਖੁਦਾ ਨੇ ਕਰਨੀ ਨਹੀਂ ਸੀ ਔਰ ਜ਼ਾਰੋ ਜ਼ਾਰ ਗਾਲਬ ਵੀ ਰੋ ਪਿਆ ਕਹਿਣ ਲੱਗਾ ਇਤਨੀ ਉਦਾਸੀ ਚ ਮੈਂ ਨਹੀਂ ਜੀ ਸਕਦਾ ਤੂੰ ਬਹੁਤ ਮਜਬੂਰ ਕਰੇਗੀ ਮੈਂ ਖੁਦਕਸ਼ੀ ਕਰ ਲਵਾਂਗਾ ਮੈਂ ਨਹੀਂ ਜੀ ਸਕਦਾ ਉਦਾਸੀ ਦਾ ਇਤਨਾ ਬੋਝ ਮੈਂ ਨਹੀਂ ਚੁੱਕ ਸਕਾ ਇਤਨਾ ਕਿਉਂ ਉਦਾਸ ਬਹੁਤ ਸੋਚਿਆ ਬਹੁਤ ਸੋਚਿਆ ਔਰ ਜਿਤਨਾ ਸੋਚਣ ਵਾਲਾ ਮਨੁੱਖ ਹੋਵੇਗਾ ਜੋ ਜਿਤਨਾ ਦਿਮਾਗੀ ਤਲ ਤੇ ਜੀਣ ਵਾਲਾ ਮਨੁੱਖ ਹੋਵੇਗਾ ਸੰਸਾਰ ਨਾਲ ਤਾਲਮੇਲ ਨਹੀਂ ਬੈਠੇਗਾ ਉਦਾਸ ਹੋ ਜਾਏਗਾ ਕਹਿੰਦੇ ਨੇ ਪਸ਼ੂ ਉਦਾਸ ਨਹੀਂ ਆਉਂਦੇ ਸੋਚਦੇ ਹੀ ਨਹੀਂ ਬੱਚੇ ਉਦਾਸ ਨਹੀਂ ਆਉਂਦੇ ਇਤਨੀ ਸੋਚ ਸਮਝ ਨਹੀਂ ਉਹਨਾਂ ਕੋਲ ਮੂੜ ਬੰਦੇ ਉਦਾਸ ਨਹੀਂ ਆਉਂਦੇ ਦਿਮਾਗ ਦੇ ਤਲ ਤੇ ਨਹੀਂ ਜੀਂਦੇ ਜਿਤਨੀ ਸਿਆਣਪ ਦੀ ਮਿਕਦਾਰ ਜਿਸ ਕੋਲ ਜਿਤਨੀ ਜ਼ਿਆਦਾ ਹੋਵੇਗੀ ਉਤਨਾ ਹੀ ਉਦਾਸ ਹੋਵੇਗਾ ਲਾਜ਼ਮੀ ਹੈ ਉਦਾਸੀ ਬਿਰਤੀ ਸਿਆਣੇਪਣ ਦੀ ਪਹਿਚਾਣ ਵੀ ਹੈ ਪਰ ਇਸ ਉਦਾਸੀ ਦਾ ਗਲਤ ਇਸਤੇਮਾਲ ਵੀ ਹੋ ਸਕਦਾ ਹੈ ਚਲੋ ਇਸ ਨੂੰ ਭੁਲਾਓ ਸ਼ਰਾਬ ਪੀ ਕੇ ਇਸ ਉਦਾਸ ਬਿਰਤੀ ਨੂੰ ਭੁਲਾਓ ਕੁਛ ਐਸੇ ਵੀ ਨੇ ਕਿ ਉਸ ਉਦਾਸੀ ਦੀ ਹਾਲਤ ਵਿੱਚ ਇਤਨੇ ਨਿਰਾਸ਼ ਹੋ ਜਾਂਦੇ ਨੇ ਆਤਮ ਹੱਤਿਆ ਕਰਨ ਦੀ ਵੀ ਸੋਚ ਲੈਂਦੇ ਨੇ ਖੁਦਕਸ਼ੀ ਦੂਰ ਕਿਉਂ ਜਾ ਹਕੀਮ ਮੋਮਨ ਖਾਨ ਮੋਮਨ ਜੈਸਾ ਸਿਆਣਾ ਬੰਦਾ ਵੀ ਕਹਿੰਦਾ ਮੈਂ ਵੀ ਸੋਚਿਆ ਸੀ ਮਰਨ ਦਾ ਅਬ ਤੋਂ ਘਬਰਾ ਕੇ ਇਹ ਕਹਤੇ ਹੈ ਕਿ ਮਰ ਜਾਏਂਗੇ ਪਰ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ ਕਹਿੰਦਾ ਸੋਚਿਆ ਸੀ ਮੈਂ ਖੁਦਕਸ਼ੀ ਕਰ ਲਵਾਂ ਮਰ ਜਾਵਾਂ ਇਤਨੀ ਉਦਾਸੀ ਚ ਕੀ ਜੀਵਣਾ ਇਤਨੀ ਨਿਰਾਸ਼ਾ ਵਿੱਚ ਕੀ ਜੀਣਾ ਪਰ ਇਕਦਮ ਖਿਆਲ ਆ ਗਿਆ ਜੇ ਮਰ ਕੇ ਵੀ ਮੈਨੂੰ ਸਕੂਨ ਨਾ ਮਿਲਿਆ ਇਹੀ ਉਦਾਸੀ ਪੱਲੇ ਪਈ ਤਾਂ ਫਿਰ ਮੈਂ ਕੀ ਕਰਾਂਗਾ ਇਸ ਵਾਸਤੇ ਇਰਾਦਾ ਬਦਲਿਆ ਤਾਂ ਮੈਂ ਅਰਜ਼ ਕਰਾਂ ਉਦਾਸ ਬੰਦਾ ਤਿੰਨ ਕਾਰਨਾਂ ਕਰਕੇ ਆਉਂਦਾ ਹੈ ਜਾਂ ਤੇ ਕਥਾ ਕੀਰਤਨ ਚੋਟ ਕਰ ਜਾਏ ਬਾਣੀ ਦਾ ਪਾਠ ਕਰਦਾ ਪਿਆ ਸ਼ਬਦ ਨੇ ਚੋਟ ਕਰ ਦਿੱਤੀ ਹੈ ਉਦਾਸ ਹੋ ਜਾਏਗਾ ਲਾਜ਼ਮੀ ਜਾਂ ਖੁਦ ਬਹੁਤਾ ਜ਼ਹੀਨ ਹੋਵੇ ਤੇ ਹਰ ਵਕਤ ਸੋਚਣ ਦੇ ਤਲ ਤੇ ਰਵੇ ਉਦਾਸ ਹੋ ਜਾਏਗਾ ਜਾਂ ਕੋਈ ਸੰਸਾਰ ਤੋਂ ਚੋਟ ਲੱਗ ਜਾਏ ਬਹੁਤ ਗਹਿਰੀ ਚੋਟ ਲੱਗ ਜਾਏ ਕੋਈ ਅਜ਼ੀਜ਼ ਮਿੱਤਰ ਅਕਾਰਬ ਚਲਾਣਾ ਕਰ ਗਿਆ ਦਿਵਾਲੀਆ ਹੋ ਗਿਆ ਬਹੁਤ ਵੱਡਾ ਨੁਕਸਾਨ ਹੋ ਗਿਆ ਬੇਪਤੀ ਹੋ ਗਈ ਹੈ ਬੇਇੱਜ਼ਤੀ ਹੋ ਗਈ ਹੈ ਉਦਾਸ ਹੋ ਗਿਆ ਨਿਰਾਸ਼ ਹੋ ਗਿਆ ਇਹ ਤਿੰਨ ਮੂਲ ਕਾਰਨ ਨੇ ਮਨੁੱਖ ਦੇ ਉਦਾਸ ਹੋਣ ਦੇ ਜਾਂ ਤੇ ਸ਼ਬਦ ਚੋਟ ਕਰ ਜਾਏ ਜਾਂ ਕੋਈ ਸੰਸਾਰ ਤੋਂ ਚੋਟ ਲੱਗੇ ਜਾਂ ਖੁਦ ਦੀ ਸੋਚਣੀ ਬੜੀ ਪ੍ਰਬਲ ਹੋਵੇ ਔਰ ਹਰ ਵਕਤ ਦਿਮਾਗੀ ਤਲ ਤੇ ਜੀਵੇ ਤਾਂ ਉਦਾਸ ਬੰਦਾ ਕਰੀਬਨ ਕਰੀਬਨ ਇਸ ਢੰਗ ਨਾਲ ਜੀਵੇਗਾ ਨਹੀਂ ਜਾਂ ਤੇ ਜ਼ਿੰਦਗੀ ਨੂੰ ਬਦਲੇਗਾ ਜਾਂ ਜ਼ਿੰਦਗੀ ਨੂੰ ਮਿਟਾਵੇਗਾ ਜਾਂ ਜ਼ਿੰਦਗੀ ਨੂੰ ਭੁਲਾਵੇਗਾ ਭੁਲਾਉਣ ਦਾ ਤਰੀਕਾ ਹੈ ਸ਼ਰਾਬ ਮਿਟਾਉਣ ਦਾ ਤਰੀਕਾ ਹੈ ਖੁਦਕਸ਼ੀ ਔਰ ਬਦਲਣ ਦਾ ਤਰੀਕਾ ਹੈ ਜਪ ਤੇ ਜਾਪ ਇਹਨਾਂ ਤਿੰਨਾਂ ਦੇ ਚੋਂ ਕੋਈ ਇੱਕ ਤੇ ਉਸ ਨੂੰ ਅਪਣਾਉਣਾ ਹੀ ਪਏਗਾ ਜਪ ਜਾਪ ਜਾਂ ਸ਼ਰਾਬ ਜਾਂ ਆਤਮ ਹੱਤਿਆ ਇੱਕ ਤਰੀਕਾ ਤੇ ਅਪਣਾਉਣਾ ਹੀ ਪਏਗਾ ਔਰ ਮੈਂ ਅਰਜ਼ ਕਰਦੇ ਹਾਂ ਔਖੇ ਨਾ ਹੋਣਾ ਇਹਨਾਂ ਤਿੰਨਾਂ ਦੇ ਚੋਂ ਜਿਸ ਨੇ ਇੱਕ ਨੂੰ ਵੀ ਨਹੀਂ ਚੁਣਿਆ ਗੁਸਤਾਖੀ ਮਾਫ ਨਾ ਸ਼ਰਾਬ ਨੂੰ ਨਾ ਖੁਦਕਸ਼ੀ ਨੂੰ ਨਾ ਜਪ ਜਾਪ ਨੂੰ ਇਹ ਅਜੇ ਮੂੜ ਹੈ ਦਿਮਾਗੀ ਤਲ ਤੇ ਨਹੀਂ ਜੀ ਰਿਹਾ ਇਤਨੀ ਮੈਂ ਅਰਜ਼ ਕਰ ਅਜੇ ਸੋਚ ਵਿਚਾਰ ਵਾਲੀ ਗੱਲ ਕੋਈ ਨਹੀਂ ਹੈ ਅਜੇ ਦਾਰਸ਼ਨਿਕ ਨਹੀਂ ਹੈ ਚਿੰਤਕ ਨਹੀਂ ਹੈ ਅਜੇ ਇਸ ਦੀ ਸੋਚਣੀ ਕੋਈ ਬਹੁਤ ਗਹਿਰੀ ਨਹੀਂ ਹੈ ਨਾ ਜੀਵਨ ਬਾਰੇ ਨਾ ਸੰਸਾਰ ਬਾਰੇ ਜੈਸੇ ਸੰਸਾਰ ਬਾਰੇ ਗਾਲਬ ਨੇ ਸੋਚਿਆ ਜੈਸੇ ਇਸ ਜ਼ਿੰਦਗੀ ਬਾਰੇ ਗਾਲਬ ਨੇ ਸੋਚਿਆ ਕਹਿਣ ਲੱਗੀ ਇਹ ਧੌਂਕਣੀ ਦੀ ਤਰ੍ਹਾਂ ਹਰ ਵਕਤ ਸਵਾਸ ਲਈ ਜਾਣੇ ਔਰ ਕੱਢੀ ਜਾਣੇ ਕਿ ਇਹ ਹੀ ਜ਼ਿੰਦਗੀ ਹੈ ਮੈਂ ਨਹੀਂ ਜੀਵਣਾ ਚਾਹੁੰਦਾ ਉਦਾਸ ਹੋ ਗਿਆ ਸੀ
خود نو ختم بھی نہ کر سکیا، خود نو بدل بھی نہ سکیا، خود نو بھلان دی کوشش کرن لگ پیا پی کے۔ یہ صدی بہت سیانی صدی ہے، گیان وگیان نے بڑی ترقی کیتی ہے اور بڑی تیزی نال گیان چلے ہے، قدم قدم تے سکول کالج، اور جتنی سیانب ود گئی اتنی اداسی بن جو ہے ود گئی، اور جتنی اداسی ود گئی ہے اتنی شراب ود گئی، اتنی لوکی پانی دی طرح پین لگتا ہے، لوکی بے ہوش ہونا چاہتے ہیں، عقل تو تھلے جی ہونا چاہتے ہیں، نہ سوچیے کیونکہ سوچدیا تے بے چین، سوچدیا تے دکھ، سوچدیا تے تکلیف۔ اداس ہون دے اے تین کارن نے، یا تے دماغی تل تے جی ہے بہت سیاح ہوئے، یا اس نو کتھا کیرتن چوٹ کر گئی ہے، یا سنسار تو کوئی چوٹ لگ گئی ہے، پروار تو کوئی چوٹ لگ گئی ہے، اداس ہو جائے گا۔ لیکن ایک خطرہ ہے، جڑی سنسار تو چوٹ لگے ہے لازمی نہیں ہے اے زندگی نو بدلن دی کوشش کرے، بلکہ اکثر موقع تے اے ہوندا ہے زندگی نو ختم کرن دی سوچدا ہے۔ ساری دنیا چ لوکی سوسائڈ کر دے نے، آتم ہتیا ہوندی ہے، اور سمپن امیر دیشاں زیادہ ہے بنسبت غریب دیشاں دے، کیونکہ غریب اتنا اداس تے نراش نہیں ہوندا، وہ کل دی آسا بنائی رکھدا ہے، چلو اج میرے کول کچھ نہیں تے کل ہو جائے گا۔ یہ جڑی کل دی آسا ہے اونوں نراش نہیں ہون دیندی۔ جس منک دی زندگی چ کل رہا ہی نہیں، جو کچھ چاہیے اج پراپت ہے تو وہ ترپتی نہیں ہوئی، وہ سکون نہیں ملیا، تو اداس تے ہو جائے گا۔ تو ہوں یہ کس طرح جیوے، کیویں جیوے؟ یہ تو خودکشی کرے گا، سوسائڈ کرے گا، ساری دنیا چاہے۔ یا تے کوئی سنسار تو چوٹ لگ گئی ہے، یا اپنی سوچنی بڑی پربل ہے، یا ستگر دے شبد نے چوٹ کر دیتی ہے، پرماتما دے نام نے چوٹ کر دیتی ہے۔ یہ الگ الگ چوٹاں دے نتیجے الگ الگ ہون گے۔ اگر شبد نے چوٹ کیتی ہے یہ سوسائڈ نہیں کرے گا، آتم ہتیا نہیں کرے گا، یہ خود نو بدلے گا۔ جس ڈھنگ نال میں جی رہا اس طرح نہیں جیونا، زندگی بدلنی ہے، جیون نو بدلنا ہے۔ پر سنسار تو چوٹ لگ گئی ہے، لازمی نہیں کہ جیون نو بدلے، ہو سکتا جیون نو ختم کرن دی کوشش کرے۔ سوچ سوچ کے اس نو چوٹ لگ گئی ہے، جگت کچھ بھی نہیں ہے، لازمی نہیں ہے جگت جو ہے جیون نو بدلے، ہو سکتا جیون نو بلان دی کوشش کرے، شراب پی کے، کوئی بھی نشہ کر کے۔ نشے دنیا اس صدی تو نمے تو نمے پر چلتے ہوئے نے، کیونکہ صدی بڑی سیانی صدی ہے اور بڑی اداس صدی ہے۔ کس طرح جی ہے؟ جڑے منورنجن دے سادھن اج موجود نے پہلے نہیں سن، اور جتنا اداس اج دا منک ہے پہلے کدا ہی نہیں سی، کیونکہ جو کا منک سوچتا بہت ہے، وچارتا بہت ہے۔ میں پھر دہرا دیا، آپ سارے سیانے بیٹھے ہو، اداس برتی تین کارنا کر کے پیدا ہو سکتی ہے، یا تو خود ہر وقت سوچ وچار دے تل تے جی ہے اور بڑی گہری اس دی سوچنی ہوئے، اس جیون نال سہمت نہیں ہوئے گا وہ، نہ سنسار نال، یہ تو کچھ بھی نہیں ہے، کس طرح جیوی ہے؟ جیسے غالب نے کہہ دیتا، کس طرح میں جیوا، ان بچیاں دچ میں کس طرح جیوا، اس بچکانی زندگی نو میں کس طرح جیوا۔ ایک تے اپنی سوچنی تو اداس برتی دا جنم ہو سکتا ہے، دوسرا کوئی چوٹ لگ گئی ہے، بہت وڈی بے عزتی ہو گئی ہے، بہت گہری چوٹ لگ گئی ہے، اور ایسا پرتیت ہو گیا ہے کہ کچھ بھی نہیں جگت، یہ جیون کچھ بھی نہیں، اداس ہو گیا ہے۔ یا جپدیاں جپدیاں پرماتما نے نام نہیں چوٹ کر دیتی ہے، گرو دے شبد نہیں چوٹ کر دیتی ہے، کتھا کیرتن تو ہی چوٹ کھا گیا ہے، اداس ہو جائے گا۔ کتھا کیرتن نے اجے چوٹ نہیں کی تھی، دراصل کتھا کیرتن تو اس نے اپنے من نو بچایا، ایک پاسے کیتا ہے، اس واسطے چوٹ نہیں کی تھی۔
ਇਹ ਉਦਾਸ ਨਹੀਂ ਹੋਇਆ, ਅਜੇ ਸੋਚਦਾ ਸਮਝਦਾ ਨਹੀਂ ਪਿਆ, ਅਜੇ ਸੋਚ ਵਿਚਾਰ ਦੇ ਤਲ ਤੇ ਨਹੀਂ ਜੀ ਰਿਹਾ, ਅਜੇ ਜਿਵੇਂ ਪਸ਼ੂ ਜੀ ਰਹੇ ਨੇ ਇਸ ਤਰ੍ਹਾਂ ਜੀ ਰਿਹਾ, ਸਰੀਰ ਦੇ ਤਲ ਤੇ, ਦਿਮਾਗੀ ਤਲ ਤੇ ਨਹੀਂ ਜੀ ਰਿਹਾ, ਜਾਂ ਅਜੇ ਇਸ ਨੂੰ ਕੋਈ ਬਹੁਤ ਵੱਡੀ ਚੋਟ ਨਹੀਂ ਲੱਗੀ, ਇਸ ਵਾਸਤੇ ਉਦਾਸ ਨਹੀਂ। ਜੋ ਵੀ ਤੁਹਾਨੂੰ ਉਦਾਸ ਨਾ ਦਿਖਾਈ ਦੇਵੇ, ਇਹਨਾਂ ਤਿੰਨਾਂ ਚ ਕੁਝ ਨਾ ਕੁਝ ਤੇ ਗੱਲ ਹੋਵੇਗੀ, ਜਾਂ ਤੇ ਬਿਲਕੁਲ ਪਸ਼ੂ ਦੀ ਤਰ੍ਹਾਂ ਹੋਵੇਗਾ, ਦਿਮਾਗ ਤੋਂ ਥੱਲੇ ਜੀ ਰਿਹਾ ਹੋਵੇਗਾ, ਸਰੀਰ ਦੇ ਤਲ ਤੇ ਕੋਈ ਸੋਚਣੀ ਵਿਚਾਰਨਾ ਨਹੀਂ ਹੈ, ਜਾਂ ਇਸ ਨੂੰ ਕੋਈ ਚੋਟ ਨਹੀਂ ਲੱਗੀ, ਜਾਂ ਜੇ ਕਥਾ ਕੀਰਤਨ ਇਸ ਦੇ ਹਿਰਦੇ ਨੂੰ ਛੂਹ ਨਹੀਂ ਗਿਆ। ਸੰਸਾਰ ਤੋਂ ਜਿਹੜੀ ਚੋਟ ਲੱਗਦੀ ਹੈ, ਮੈਂ ਫਿਰ ਦੁਹਰਾ ਦੇਵਾਂ, ਜਦ ਮਨੁੱਖ ਉਦਾਸ ਹੁੰਦਾ ਹੈ, ਲਾਜ਼ਮੀ ਨਹੀਂ ਇਹ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੇ, ਹੋ ਸਕਦਾ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇ, ਖਤਰਾ ਹੈ, ਬਹੁਤ ਵੱਡਾ ਖਤਰਾ ਹੈ, ਸਾਰੀ ਦੁਨੀਆਂ ਚ ਖੁਦਕਸ਼ੀ ਮੌਜੂਦ ਹੈ, ਕੌਣ ਕਰਦੇ ਨੇ ਜੋ ਚੋਟ ਖਾ ਜਾਂਦੇ ਨੇ, ਔਰ ਕਹਿੰਦੇ ਨਹੀਂ ਜੀਵਣਾ, ਕੀ ਕਰਨਾ ਜੀ ਕੇ, ਇਤਨੇ ਨਿਰਾਸ਼ ਹੋ ਜਾਂਦੇ ਨੇ, ਇਤਨੇ ਉਦਾਸ ਹੋ ਜਾਂਦੇ ਨੇ, ਜੀਵਣਾ ਔਖਾ ਹੋ ਜਾਂਦਾ ਉਹਨਾਂ ਲਈ, ਔਰ ਖੁਦਕਸ਼ੀ ਕਰ ਲੈਂਦੇ ਨੇ। ਹਾਂ, 5% ਐਸੇ ਮਨੁੱਖ ਨੇ ਜੋ ਖੁਦਕਸ਼ੀ ਨਹੀਂ ਕਰਦੇ, ਜਗਤ ਤੋਂ ਚੋਟ ਖਾ ਕੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਨੇ, ਜੈਸੇ ਕਿ ਰਾਜ ਯੋਗੀ ਭਰਤਰੀ, ਇਹ ਯੋਗੀ ਬਣਿਆ, ਇਹ ਸੰਤ ਬਣਿਆ ਕਥਾ ਕੀਰਤਨ ਤੋਂ ਚੋਟ ਖਾ ਕੇ ਨਹੀਂ, ਇਸ ਤਰ੍ਹਾਂ ਦੇ ਪੁਰਸ਼ ਨਹੀਂ ਸੀ। ਔਰ ਇਹ ਵੀ ਅਰਜ਼ ਕਰਦੇ ਆ, ਇਸ ਨੂੰ ਚੋਟ ਘਰੋਂ ਲੱਗ ਗਈ ਔਰ ਇਸਨੇ ਗੱਲ ਨੂੰ ਛੁਪਾਇਆ ਵੀ ਨਹੀਂ। ਵੈਰਾਗ ਸ਼ਤਕ ਜੋ ਇਸਦਾ ਗ੍ਰੰਥ ਹੈ, ਉਹਦੇ ਚ ਕਹਿੰਦਾ ਮੈਂ ਸੰਤ ਕਿਉਂ ਬਣਿਆ, ਉਹਨੇ ਕਾਰਨ ਵੀ ਦੱਸ ਦਿੱਤਾ ਹੈ, ਜੋਗੀ ਮੈਂ ਕਿਉਂ ਬਣਿਆ, ਕੋਈ ਮੈਂ ਸਤਸੰਗੀ ਨਹੀਂ ਸੀ, ਕਥਾ ਕੀਰਤਨ ਜਾ ਕੇ ਨਹੀਂ ਸੁਣਦਾ ਸੀ ਤੇ ਮੇਰੇ ਉੱਪਰ ਅਸਰ ਪੈ ਗਿਆ ਤੇ ਮੈਂ ਉਦਾਸ ਹੋ ਗਿਆ, ਨਿਰਾਸ਼ ਹੋ ਗਿਆ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਫਿਰ ਜੋਗੀ ਕਿਉਂ ਬਣਿਆ, ਕਹਿੰਦਾ ਜਿਨ ਕੋ ਚਿਤ ਮੈਂ ਨਿਤ ਮੈਂ ਚਿਤ ਵੋ ਤਿਨ ਕੀ ਤਨ ਮੋਹ ਤਨ ਮਾਂ ਰਤੀ ਨਾ ਵੋ ਆਨ ਪਮਾਨ ਕੇ ਸੰਗ ਰਤੀ ਫੁਨ ਤਾ ਮਨ ਮੇ ਗਨ ਕਾ ਗ੍ਰਹਿ ਕੀ ਨਾ ਦ੍ਰਿਗ ਹੈ ਅਬ ਲਾਬ੍ਰਿਧ ਕੰਦਰਬ ਪੇ ਔਰ ਮੋਏ ਧਿਕਾਰ ਜੋ ਮਾਰ ਅਧੀਨਾ ਇਸ ਰੀਤ ਸਮੂਹ ਕੀ ਪ੍ਰੀਤ ਤਜੀ ਨਿਰਪ ਹੋਏ ਜੋਗੀਸ਼ਵਰ ਈਸ਼ਵਰ ਚੀਨਾ। ਇਹਨੂੰ ਘਰ ਤੋਂ ਚੋਟ ਲੱਗ ਗਈ, ਘਰ ਵਾਲੀ ਤੋਂ। ਪਿੰਗਲਾ ਇਸਦੀ ਚਹੇਤੀ ਰਾਣੀ ਸੀ। ਇਹਦੇ ਤਿੰਨ ਗ੍ਰੰਥ ਨੇ, ਵੈਰਾਗ ਸ਼ਤਕ, ਨੀਤੀ ਸ਼ਤਕ, ਸ਼ਿੰਗਾਰ ਸ਼ਤਕ। ਵੈਰਾਗ ਸ਼ਤਕ ਇਸਦਾ ਬਹੁਤ ਕੀਮਤੀ ਗ੍ਰੰਥ ਹੈ ਔਰ ਗੁਰੂ ਨਾਨਕ ਦੀ ਕਿਰਪਾ ਵੀ ਭਰਤਰੀ ਤੇ ਬਹੁਤ ਜ਼ਿਆਦਾ ਸੀ। ਦੋ ਤਿੰਨ ਸ਼ਬਦ ਭਰਤਰੀ ਦੇ ਪ੍ਰਤੀ ਸਤਿਗੁਰ ਨੇ ਉਚਾਰਨ ਕੀਤੇ ਨੇ। ਸਿਫਤੀ ਰੱਤਾ ਸਦ ਬੈਰਾਗੀ ਜੂਏ ਜਨਮ ਨਹਾਰੇ ਕਹਿ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਧਾਰੇ। ਖੈਰ ਮੁਖਤਸਰ ਮੈਂ ਅਰਜ਼ ਕਰਾਂ। ਇਹ ਕਹਿੰਦਾ ਜਿਨ ਕੋ ਚਿਤ ਮੈਂ ਨਿਤ ਮੈਂ ਚਿਤ ਮੋ ਤਿਨ ਕੀ ਤਨ ਮੋ ਤਨ ਮਾਇ ਰਤੀਨਾ। ਜੋ ਮੇਰੇ ਚਿਤ ਦੇ ਚ ਹਰ ਵਕਤ ਸੀ, ਮੈਂ ਕਦੀ ਜਿਸ ਨੂੰ ਬੁਲਾਇਆ ਹੀ ਨਹੀਂ, ਉਸ ਦੇ ਚਿੱਤ ਦੇ ਚ ਮੈਂ ਨਹੀਂ ਸੀ। ਜਿਨ ਕੋ ਚਿਤ ਮੈਂ ਨੇ ਤਵੇਂ ਚਿਤ ਮੋ ਤਿਨ ਕੀ ਤਨ ਮੋ ਤਨ ਮਾਇ ਰਤੀਨਾ ਵੋ ਆਨ ਪਮਾਨ ਕੇ ਸੰਗ ਰਤੀ ਫੁਨ ਤਾ ਮਨ ਮੈਂ ਗਨ ਕਾ ਗ੍ਰਹਿ ਕੀਨਾ। ਮੇਰੇ ਚਿੱਤ ਦੇ ਚ ਪਿੰਗਲਾ ਸੀ, ਹਰ ਵਕਤ ਮੈਂ ਉਸ ਨੂੰ ਯਾਦ ਕੀਤਾ ਹੈ, ਪਰ ਪਿੰਗਲਾ ਦੇ ਚਿੱਤ ਦੇ ਚ ਮੈਂ ਨਹੀਂ ਸੀ। ਵੋ ਆਨ ਪਮਾਨ ਕੇ ਸੰਗ ਰਤੀ ਫੁਨ ਤਾ ਮਨ ਮੈਂ ਗਨ ਕਾ ਗ੍ਰਹਿ ਕੀਨਾ। ਉਹ ਤੇ ਗਨਕਾ ਬਣੀ ਹੋਈ, ਉਤੇ ਪਰਸ਼ ਪੁਰਸ਼ ਦਾ ਜੋ ਹੈ, ਉਸਦੇ ਮਨ ਦੇ ਚਿੰਤਨ ਤੇ ਉਸਦਾ ਸੰਗ। ਭਰਤਰੀ ਕਹਿੰਦਾ ਜਿਸ ਦਿਨ ਮੈਨੂੰ ਪਤਾ ਚੱਲਿਆ ਕਿ ਜਿਸ ਨੂੰ ਮੈਂ ਪ੍ਰਾਣਾਂ ਤੋਂ ਵੀ ਜ਼ਿਆਦਾ ਪਿਆਰ ਕੀਤਾ, ਹਰ ਵਕਤ ਯਾਦ ਕੀਤਾ, ਉਸਦੇ ਚਿੱਤ ਦੇ ਚ ਮੈਂ ਨਹੀਂ ਹਾਂ। ਵੋ ਆਨ ਪਮਾਨ ਕੇ ਸੰਗ ਰਤੀ ਹੁਣ ਤਾ ਮਨ ਮੈਂ ਗਨ ਕਾ ਗ੍ਰਹਿ ਕੀਨਾ ਦ੍ਰਿਗ ਹੈ ਅਬਲਾ ਬ੍ਰਿਤ ਕੰਦਰਬ ਪੇ ਔਰ ਮੋਏ ਧਿਕਾਰ ਜੋ ਮਾਰ ਅਧੀਨਾ। ਐਸੀ ਇਸਤਰੀ ਤੇ ਲਾਨਤ ਜਿਸਦਾ ਪਤੀ ਛਤਰਪਤੀ ਰਾਜਾ ਹੋਵੇ ਔਰ ਉਹ ਆਪਣੇ ਚਿੱਤ ਦੇ ਚ ਉਸਨੂੰ ਥਾਂ ਨਾ ਦੇ। ਤੇ ਭਰਤਰੀ ਕਹਿੰਦਾ ਮੇਰੇ ਤੇ ਵੀ ਲਾਨਤ ਕਿ ਮੈਂ ਜ਼ਿੰਦਗੀ ਦਾ ਮਕਸਦ ਇੱਕ ਇਸਤਰੀ ਹੀ ਸਮਝ ਲਿਆ। ਇਹ ਕਹਿੰਦਾ ਮੇਰੇ ਤੇ ਉਹ ਮੋਹ ਦੇ ਕਾਰ, ਮੇਰੇ ਤੇ ਵੀ ਲਾਨਤ। ਔਰ ਮੋਹ ਦੇ ਕਾਰ ਜੋ ਮਾਰ ਅਧੀਨਾ ਇਸ ਰੀਤ ਸਮੂਹ ਕੀ ਪ੍ਰੀਤ ਤਜੀ ਨਿਰਭ ਹੋਏ ਜੋਗੀਸ਼ਵਰ ਈਸ਼ਵਰ ਚੀਨਾ। ਇਸ ਤਰ੍ਹਾਂ ਦੀ ਰੀਤ ਮੈਂ ਛੋੜ ਦਿੱਤੀ ਹੈ, ਰਾਜਾ ਹੁੰਦੇ ਹੋਇਆ ਜੋਗੀ ਹੋ ਗਏ।
नवी जिंदगी दी तलाश ए जीवन नहीं चाहिए ए संसार मैनू नहीं चाहिए कुछ होर दुनिया दी तलाश गोरख कहिंदा है कोई होर दुनिया भी है तो उसका चेला बन गया वो जिहड़ी होर दुनिया है मैं उत्थे वसना इस दिच नहीं वो जिहड़ा होर जीवन है मैनू वह चाहिए है ये नहीं मैं उस दिच जीवना है ਇਹ ਘਰ ਤੋਂ ਹੀ ਝੋਟ ਖਾ ਗਿਆ ਭਾਵ ਸੰਸਾਰ ਤੋਂ ਹੀ ਝੋਟ ਖਾ ਗਿਆ ਐਸਾ ਵੀ ਆਉਂਦਾ ਹੈ ਕਿ ਘਰ ਤੋਂ ਸੰਸਾਰ ਤੋਂ ਝੋਟ ਖਾ ਕੇ ਕੋਈ ਜੋਗੀ ਬਣ ਗਿਆ ਸੰਤ ਬਣ ਗਿਆ ਗੁਰਮੁਖ ਬਣ ਗਿਆ ਭਗਤ ਬਣ ਗਿਆ ਔਰ ਸ਼ਬਦ ਦਾ ਝੋਟ ਇਹ ਤੇ ਲਾਜ਼ਮੀ 100% ਉਹ ਸੰਤ ਬਣੇਗਾ ਲੇਕਿਨ ਸੰਸਾਰ ਤੋਂ ਝੋਟ ਲੱਗੀ ਇਹ ਲਾਜ਼ਮੀ ਨਹੀਂ ਕਿ ਸੰਤ ਬਣੇ ਭਗਤ ਬਣੇ ਪਰਮਾਤਮਾ ਦੀ ਤਲਾਸ਼ ਕਰੇ ਹੋ ਸਕਦਾ ਹੈ ਖੁਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇ ਔਰ ਜੋ ਬਹੁਤ ਸੋਚ ਸੋਚ ਕੇ ਉਦਾਸ ਹੋ ਗਿਆ ਬਹੁਤ ਉੱਚਾ ਸੋਚਿਆ ਬਹੁਤ ਗਹਿਰਾ ਸੋਚਿਆ ਔਰ ਉਦਾਸ ਹੋ ਗਿਆ ਲਾਜ਼ਮੀ ਨਹੀਂ ਇਹ ਵੀ ਸੰਤ ਤੇ ਭਗਤ ਬਣੇ ਹੋ ਸਕਦਾ ਹੈ ਇਹ ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਕਰੇ ਬੜੇ ਬੜੇ ਚਿੰਤਕ ਬੜੇ ਬੜੇ ਦਾਰਸ਼ਨਿਕ ਬੜੇ ਬੜੇ ਫਿਲੋਸਫਰ ਦਿਮਾਗੀ ਤਲ ਤੇ ਜੀਣ ਵਾਲੇ ਕਰੀਬਨ ਕਰੀਬਨ 99% ਸ਼ਰਾਬੀ ਨੇ 1% ਨੂੰ ਛੋੜ ਕੇ ਔਰ ਰੱਜ ਕੇ ਪੀਂਦੇ ਨੇ ਕਿਸੇ ਦੀ ਗਿਆਨ ਦੇ ਨਾਲ ਭਰੀ ਹੋਈ ਕੋਈ ਵੱਡੀ ਕਿਤਾਬ ਪੜ੍ਹ ਕੇ ਉਹਦੀਆਂ ਕਵਿਤਾਵਾਂ ਨੂੰ ਪੜ੍ਹ ਕੇ ਉਹਦਾ ਦਰਸ਼ਨ ਤੇ ਫਿਲਸਫਾ ਸੁਣ ਕੇ ਕਿਧਰੇ ਇਸ ਚੱਕਰ ਚ ਨਾ ਪੈ ਜਾਣਾ ਕਿ ਇਹ ਤੇ ਆਸਮਾਨ ਦਾ ਵਾਸੀ ਹੈ ਕਿਤੇ ਸੱਤਵੇਂ ਆਸਮਾਨ ਤੇ ਰਹਿੰਦਾ ਹੋਵੇਗਾ ਨਹੀਂ ਕਦੀ ਖੋਜ ਕਰੋਗੇ ਤੇ ਕਿਸੇ ਪੱਬ ਵਿੱਚ ਮਿਲੇਗਾ ਲੜਖੜਨ ਦਾ ਹੋਇਆ ਮਿਲੇਗਾ ਮੈਂ 1% ਦੀ ਜੋ ਹੈ ਗੱਲ ਕਰਨੀ ਆ ਉਹ ਸ਼ਾਇਦ ਬਚੇ ਹੋਏ ਨੇ ਇੱਕ ਬੜਾ ਬੁਲੰਦ ਪਾਇਆ ਹਿੰਦੁਸਤਾਨ ਦੇ ਸ਼ਾਇਰ ਸੀ ਫਿਰਾਕ ਗੋਰਖਪੁਰੀ ਜਿਹਨੂੰ ਸਾਰਾ ਮੁਸਲਿਮ ਜਗਤ ਹਜ਼ਰਤ ਕਰਕੇ ਪੂਜਦਾ ਸੀ ਉਂਝ ਹਿੰਦੂ ਸੀ ਰਾਮ ਨਾਰਾਇਣ ਫਿਰਾਕ ਗੋਰਖਪੁਰੀ 50-60 ਕਿਤਾਬਾਂ ਦਾ ਲਿਖਾਰੀ ਬੜਾ ਅਜ਼ੀਮ ਚਿੰਤਕ ਦਿੱਲੀ ਲਾਲ ਕਿਲ੍ਹੇ ਵਿੱਚ 26 ਜਨਵਰੀ ਵਾਲੇ ਦਿਨ ਪੰਜਾਬੀ ਕਵੀ ਸੰਮੇਲਨ ਆਉਂਦਾ ਹੈ ਹਿੰਦੀ ਕਵੀ ਦਰਬਾਰ ਆਉਂਦਾ ਹੈ ਔਰ ਉਰਦੂ ਦਾ ਮੁਸ਼ਾਇਰਾ ਆਉਂਦਾ ਹੈ ਵਾਰੀ ਵਾਰੀ ਇੱਕ ਇੱਕ ਦਿਨ ਔਰ ਜਿੰਨੀਆਂ ਸਾਹਿਤਕ ਰੁਚੀਆਂ ਦੇ ਮਾਲਕ ਲੋਕ ਨੇ ਉਹ ਸਾਰੇ ਪਹੁੰਚਦੇ ਨੇ ਲੱਖਾਂ ਦਾ ਉੱਥੇ ਇਕੱਠ ਪਹੁੰਚਦਾ ਹੈ ਹਿੰਦੀ ਕਵੀ ਸੰਮੇਲਨ ਦੇ ਵਿੱਚ ਪੰਜਾਬੀ ਕਵੀ ਦਰਬਾਰ ਦੇ ਵਿੱਚ ਔਰ ਉਰਦੂ ਮੁਸ਼ਾਇਰੇ ਦੇ ਵਿੱਚ ਸ਼ੁਰੂਆਤ ਉਰਦੂ ਮੁਸ਼ਾਇਰੇ ਤੋਂ ਆਉਂਦੀ ਹੈ ਪਹਿਲੇ ਦਿਨ ਉਰਦੂ ਮੁਸ਼ਾਇਰਾ ਆਉਂਦਾ ਹੈ ਬੜੀ ਦੁਨੀਆਂ ਪਹੁੰਚਦੀ ਹੈ ਇਹ ਸਾਰਾ ਪ੍ਰੋਗਰਾਮ ਟੈਲੀਕਾਸਟ ਵੀ ਆਉਂਦਾ ਹੈ ਰਾਤ ਦੇ ਸਮੇਂ ਵਕਤ ਕੱਢ ਕੇ ਮੈਂ ਵੀ ਇੱਕ ਦਿਨ ਟੀਵੀ ਦੇ ਸਾਹਮਣੇ ਬੈਠਾ ਫਿਰਾਕ ਗੋਰਖਪੁਰੀ ਨੂੰ ਸੁਣਨ ਲਈ ਇਹ 50 ਕਿਤਾਬਾਂ ਦਾ ਲਿਖਾਰੀ ਇੰਨਾ ਗਹਿਰਾ ਸੋਚਣ ਵਾਲਾ ਔਰ ਇਸ ਦੀ ਸੋਚਣੀ ਸੱਤਾਂ ਅਸਮਾਨਾਂ ਨੂੰ ਪਾੜ ਕੇ ਵੀ ਅੱਗੇ ਲੰਘ ਜਾਂਦੀ ਹੈ ਕਿ ਅੱਜ ਦੇ ਦਿਨ ਕੀ ਆਖੇਗਾ ਕੋਈ ਬੜੀ ਵੱਡੀ ਨਜ਼ਮ ਸੁਣਾਏਗਾ ਬੜੀ ਕੀਮਤੀ ਕੀਮਤੀ ਬੋਲ ਔਰ ਜਦ ਅਨਾਉਂਸਰ ਨੇ ਫਿਰਾਕ ਗੋਰਖਪੁਰੀ ਦਾ ਨਾਮ ਲਿਆ ਕੋਈ 11ਵੇਂ 12ਵੇਂ ਨੰਬਰ ਤੇ ਤਾਂ ਮੇਰਾ ਪੂਰਾ ਧਿਆਨ ਇਕਾਗਰ ਹੋ ਗਿਆ ਵੀ ਇਸ ਨੂੰ ਸੁਣੀਏ ਇੱਕ ਇੱਕ ਲਫ਼ਜ਼ ਇਸ ਦਾ ਸੁਣੀਏ ਉਦਾਸ ਹੋਏ ਬਿਨਾਂ ਨਵੇਂ ਜੀਵਨ ਦੀ ਤਲਾਸ਼ ਕਰਨੀ ਬੜੀ ਔਖੀ ਹੈ ਜੋ ਇਸ ਸੰਸਾਰ ਤੋਂ ਉਦਾਸ ਹੀ ਨਹੀਂ ਨਿਰੰਕਾਰ ਦੀ ਕਿਸ ਤਰ੍ਹਾਂ ਤਲਾਸ਼ ਕਰੇਗਾ ਮੁਸ਼ਕਿਲ ਹੈ ਔਰ ਜੈਸੇ ਸ਼ਬਦ ਚੋਟ ਕਰ ਗਿਆ ਉਦਾਸ ਹੋ ਗਿਆ ਇਹ ਬੰਦਾ ਅਗਰ ਮੁਸਲਮਾਨ ਹੈ ਤਾਂ ਸ਼ਰ੍ਹਾਂ ਦਾ ਪੂਰਾ ਪਾਬੰਦ ਹੋ ਜਾਏਗਾ ਅਗਰ ਇਹ ਬੰਦਾ ਗੁਰਦੁਆਰੇ ਆ ਰਿਹਾ ਤਾਂ ਸਾਰੀ ਰਹਿਤ ਵੈਦ ਦਾ ਧਾਰਨੀ ਹੋ ਜਾਏਗਾ ਇਕਦਮ ਔਰ ਇਹ ਬੰਦਾ ਅਗਰ ਹਿੰਦੂ ਹੈ ਤਾਂ ਪੂਰਾ ਕਰਮ ਕਾਂਡ ਅਪਣਾ ਲਏਗਾ ਫੌਰਨ ਸ਼ਬਦ ਨੇ ਚੋਟ ਕਰ ਦਿੱਤੀ ਸੰਗ ਨੇ ਚੋਟ ਕਰ ਦਿੱਤੀ ਹੈ ਜਦ ਸਤਸੰਗ ਨੇ ਚੋਟ ਕੀਤੀ ਹੈ ਇਹ ਆਪਣੇ ਇਸ਼ਟ ਦਾ ਪੂਰਨ ਤੌਰ ਤੇ ਬਣਨ ਦੀ ਕੋਸ਼ਿਸ਼ ਕਰੇਗਾ ਅਗਰ ਕੋਈ ਹਿੰਦੂ ਪੂਰਨ ਤੌਰ ਤੇ ਕਰਮਕਾਂਡੀ ਨਹੀਂ ਹੋਇਆ ਅਜੇ ਸਤਸੰਗ ਨੇ ਚੋਟ ਨਹੀਂ ਕੀਤੀ ਅਗਰ ਕੋਈ ਮੁਸਲਮਾਨ
ਪੂਰਨ ਤੌਰ ਤੇ ਸ਼ਰ੍ਹਾਂ ਦਾ ਧਾਰਨੀ ਨਹੀਂ ਹੋਇਆ, ਯਕੀਨ ਜਾਣੋ ਅਜੇ ਨਮਾਜ਼ ਨੇ ਚੋਟ ਨਹੀਂ ਕੀਤੀ, ਅਜੇ ਕੁਰਾਨ ਦੀ ਤਲਾਵਤ ਦਾ ਕੋਈ ਅਸਰ ਨਹੀਂ ਹੋਇਆ, ਕੁਛ ਵੀ ਨਹੀਂ। ਤੇ ਕੋਈ ਪੂਰਨ ਤੌਰ ਤੇ ਰਹਿਤ ਬੈਤ ਦਾ ਧਾਰਨੀ ਨਹੀਂ ਹੋਇਆ, ਅਜੇ ਸ਼ਬਦ ਨੇ ਚੋਟ ਨਹੀਂ ਕੀਤੀ, ਅਜੇ ਕਥਾ ਕੀਰਤਨ ਨੇ ਕਦੇ ਚੋਟ ਨਹੀਂ ਕੀਤੀ। ਇਹ ਮਨ ਨੂੰ ਇੱਕ ਪਾਸੇ ਕਰ ਜਾਂਦਾ ਰਿਹਾ, ਸ਼ਬਦ ਦਾ ਤੀਰ ਲੰਘ ਜਾਂਦਾ ਰਿਹਾ, ਨਹੀਂ ਲੱਗਿਆ। ਅਗਰ ਲੱਗਦਾ ਤਾਂ ਇਹ ਪੂਰਨ ਤੌਰ ਤੇ ਰਹਿਤ ਬੈਤ ਦਾ ਧਾਰਨੀ ਹੋ ਜਾਂਦਾ। ਅਗਰ ਸਤਸੰਗ ਨੇ ਚੋਟ ਕੀਤੀ ਹੈ ਤਾਂ ਪੂਰਾ ਕਰਮਕਾਂਡ ਹੀ ਹੋ ਜਾਣਾ ਸੀ ਇਸ ਨੇ, ਔਰ ਜੇ ਮੁਸਲਮਾਨ ਹੈ ਤਾਂ ਪੱਕਾ ਸ਼ਰਈ ਹੋ ਜਾਣਾ ਸੀ, ਪੰਜ ਵਕਤ ਦਾ ਪੱਕਾ ਨਮਾਜ਼ੀ ਔਰ ਪੂਰੀ ਕੁਰਾਨ ਦੀ ਤਲਾਵਤ ਕਰਨ ਵਾਲਾ, ਜ਼ਕਾਤ ਦੇਣ ਵਾਲਾ, ਰੋਜ਼ੇ ਰੱਖਣ ਵਾਲਾ, ਕਿਸੇ ਵੀ ਨਿਯਮ ਨੂੰ ਛੋੜਨ ਵਾਲਾ ਨਹੀਂ, ਪੂਰੀ ਪੁਖਤਗੀ ਪੱਕਿਆਈ। ਤੇ ਹੁਣ ਜੋ ਕੁਛ ਮੈਂ ਕਹਿਣ ਲੱਗਾ ਉਹਨੂੰ ਥੋੜ੍ਹੀ ਜਿਹੀ ਗਹਿਰਾਈ ਨਾਲ ਸਰਵਣ ਕਰਨਾ। ਸਾਲ, ਦੋ ਸਾਲ, ਪੰਜ ਸੱਤ ਸਾਲ ਸ਼ਰ੍ਹਾਂ ਦੇ ਚ ਲੰਘੇ ਨੇ, ਕਰਮਕਾਂਡ ਦੇ ਚ ਲੰਘੇ ਨੇ, ਰਹਿਤ ਬਹਿਤ ਦੇ ਚ ਲੰਘੇ ਨੇ, ਲੇਕਿਨ ਨਵੀਂ ਜ਼ਿੰਦਗੀ ਪ੍ਰਾਪਤ ਨਹੀਂ ਹੋਈ, ਨਵਾਂ ਜੀਵਨ ਪ੍ਰਾਪਤ ਨਹੀਂ ਹੋਇਆ। ਦੋ ਸ਼ਬਦ ਬਰਦਾਸ਼ਤ ਕਰਨੇ, ਇਹ ਬੰਦਾ ਸ਼ਰ੍ਹਾਂ ਤੋਂ ਵੀ ਉਦਾਸ ਹੋ ਜਾਏਗਾ, ਇਹ ਬੰਦਾ ਕਰਮਕਾਂਡ ਤੋਂ ਵੀ ਉਦਾਸ ਹੋ ਜਾਏਗਾ। ਤੇ ਹੱਥ ਜੋੜ ਕੇ ਮੈਂ ਮਾਫ਼ੀ ਮੰਗ ਲਵਾਂ, ਮੈਂ ਗਲਤ ਹੋਵਾਂ ਤਾਂ ਮੇਰੀ ਸਦਾਈ ਵੀ ਕਰ ਦੇਣਾ, ਇਹ ਬੰਦਾ ਰਹਿਤ ਬੈਤ ਤੋਂ ਵੀ ਉਦਾਸ ਹੋ ਜਾਏਗਾ। ਕਿਉਂ? ਜਿਸ ਲਈ ਸ਼ਿੰਗਾਰ ਕੀਤਾ ਹੈ ਉਹਦੀ ਝਲਕ ਨਹੀਂ ਮਿਲੀ। ਪੰਜ ਸੱਤ ਸਾਲ ਹੋ ਗਏ ਨੇ, ਦਸ ਸਾਲ ਹੋ ਗਏ ਨੇ, ਤੇ ਕਿਉਂਕਿ ਸੋਚਣ ਵਾਲਾ ਬੰਦਾ ਤਾਂ ਹੀ ਤੇ ਸ਼ਬਦ ਨੇ ਚੋਟ ਕੀਤੀ, ਸੋਚਦਾ ਨਾ ਤੇ ਚੋਟ ਲੱਗਣੀ ਨਹੀਂ ਸੀ, ਚੋਟ ਤੇ ਸਿਆਣੇ ਨੂੰ ਲੱਗੇਗੀ ਲਾਜ਼ਮੀ। 90% ਖੁਦਕਸ਼ੀ ਸਿਆਣੇ ਬੰਦੇ ਕਰਦੇ ਨੇ, ਮੂਡ ਨਹੀਂ ਕਰਦੇ, ਔਖੇ ਨਾ ਹੋਣਾ, ਔਰ ਆਪਣੇ ਆਪ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਉਹੀ ਕਰਦੇ ਨੇ ਜੋ ਬਹੁਤਾ ਸੋਚਦੇ ਨੇ ਤੇ ਬਹੁਤੇ ਸੋਚਣ ਕਰਕੇ ਗਮਗੀਨ ਹੋ ਜਾਂਦੇ ਨੇ, ਤੇ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੋ ਜਾਂਦਾ, ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਨੇ। ਮਨੁੱਖ ਪੁੱਤਰ ਨਾਲ ਬੈਠ ਸਕਦਾ, ਮਿੱਤਰ ਨਾਲ ਬੈਠ ਸਕਦਾ, ਪਤਨੀ ਨਾਲ ਬੈਠ ਸਕਦਾ, ਪਤੀ ਨਾਲ ਬੈਠ ਸਕਦਾ, ਕੋਈ ਕਿਤਾਬ ਚਾਹੀਦੀ ਹੈ ਟੀਵੀ ਨਾਲ ਬੈਠ ਸਕਦਾ, ਰੇਡੀਓ ਨਾਲ ਬੈਠ ਸਕਦਾ, ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ, ਕੋਈ ਵੀ ਨਹੀਂ ਬੈਠ ਸਕਦਾ। ਕਿਉਂ? ਜੈਸੇ ਆਪਣੇ ਆਪ ਦੇ ਨਾਲ ਬੈਠਦਾ ਸਿਵਾਏ ਬੇਚੈਨੀ ਤੋਂ ਹੋਰ ਕੁਛ ਵੀ ਨਹੀਂ ਹੈ। ਹਰ ਮਨੁੱਖ ਦੌੜ ਰਿਹਾ ਕਿੱਥੋਂ? ਆਪਣੇ ਆਪ ਤੋਂ ਭੱਜੋ, ਆਪਣੇ ਆਪ ਤੋਂ ਭੱਜੋ, ਦੂਸਰੇ ਕੋਲ ਬੈਠੋ, ਪਰ ਕੌਣ ਦੱਸੇ ਦੂਸਰੇ ਕੋਲ ਵੀ ਇਹੀ ਸਿਆਪੇ ਨੇ, ਇਹੀ ਕੁਛ ਹੈ, ਦੂਸਰਾ ਵੀ ਇਹੀ ਕੁਛ। ਕਿਸ ਪੇ ਖੋਲੋ ਗੰਠੜੀ, ਦੁਖੀ ਭਰਾ ਆਇਆ। ਮਹਾਰਾਜ ਕਹਿੰਦੇ ਮੈਂ ਗੰਢ ਕਿਹਦੇ ਅੱਗੋਂ ਖੋਲਾਂ? ਜਿਹਦੇ ਅੱਗੋਂ ਖੋਲਣ ਲੱਗਦਾ ਅੱਗੇ ਪਹਿਲੇ ਹੀ ਖੋਲ ਕੇ ਰੱਖ ਦਿੰਦਾ। ਮੈਂ ਇੱਕ ਦੁੱਖ ਦੀ ਗੱਲ ਕਰਦਾ, ਉਹ 10 ਦੁੱਖ ਦੀ ਗੱਲ ਕਰਦਾ। ਬਸ ਦੋ ਦੁਖੀ ਬੈਠ ਕੇ ਆਪਣੇ ਦੁੱਖ ਨੂੰ ਬੁਲਾ ਸਕਦੇ ਨੇ, ਮਿਟਦਾ ਕੋਈ ਨਹੀਂ, ਇਹ ਵੀ ਮੈਂ ਅਰਜ਼ ਕਰਦੇ ਹਾਂ। ਵਕਤੀ ਤੌਰ ਤੇ ਬੁਲਾਉਣ ਦਾ ਇੱਕ ਢੰਗ ਆਉਂਦਾ। ਇਸ ਵਾਸਤੇ ਕਹਿੰਦੇ ਨੇ ਇਕੱਲਾ ਤੇ ਰੱਬ ਵੀ ਨਾ ਹੋਵੇ, ਇਕੱਲ ਅੱਖਰ ਦੀਏ। ਤੇ ਜਿਹਨੂੰ ਇਕੱਲ ਅੱਖਰ ਦੀ ਗੱਲ ਸਪਸ਼ਟ ਹੋ ਗਈ, ਆਪਣੇ ਆਪ ਦੇ ਨਾਲ ਨਹੀਂ ਰਹਿ ਸਕਦਾ। ਔਰ ਕਿਉਂ ਨਹੀਂ ਰਹਿ ਸਕਦਾ? ਇਹਦੇ ਕੋਲ ਕੁਛ ਵੀ ਨਹੀਂ ਹੈ, ਤਾਂ ਹੀ ਨਹੀਂ ਰਹਿ ਸਕਦਾ। ਜੋ ਆਪਣੇ ਆਪ ਦੇ ਨਾਲ ਰਹਿ ਸਕਦਾ ਬੜਾ ਮਹਾਨ ਮਨੁੱਖ ਹੈ, ਬਹੁਤ ਵੱਡਾ ਮਨੁੱਖ ਹੈ, ਇਹ ਵੀ ਮੈਂ ਉਹਦੇ ਕੋਲ ਕੁਛ ਹੈ। ਰਿਸ਼ੀ ਯਾਗ ਵੱਲਗ ਗੰਗਾ ਦੇ ਤੱਟ ਤੇ ਬੈਠਾ ਸੀ, ਉਸਦੇ ਮਿੱਤਰ ਨੇ ਦੇਖਿਆ ਇਕੱਲਾ ਬੈਠਾ ਹੈ ਰਿਸ਼ੀ, ਚਲੋ ਚੱਲ ਕੇ ਸਾਥ ਦੇ ਦਈਏ। ਜਾ ਕੇ ਕੋਲ ਬੈਠਿਆ ਤੇ ਆਖਿਆ, ਸੰਤ ਜੀ ਤੁਸੀਂ ਇਕੱਲੇ ਬੈਠੇ ਸੀ ਨਾ, ਤੇ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ। ਯਾਗ ਵੱਲਗ ਕਹਿਣ ਲੱਗਾ, ਤੈਨੂੰ ਕਿਸ ਨੇ ਕਹਿ ਦਿੱਤਾ ਮੈਂ ਇਕੱਲਾ ਬੈਠਾ ਸੀ? ਮੈਂ ਤੇ ਆਪਣੇ ਨਾਲ ਜੁੜਿਆ ਹੋਇਆ ਸੀ, ਹੁਣ ਤੂੰ ਆਇਆ ਮੈਨੂੰ ਇਕੱਲਾ ਕਰ ਦਿੱਤਾ, ਮੈਨੂੰ ਆਪਣੇ ਨਾਲੋਂ ਤੋੜ ਦਿੱਤਾ, ਮੇਰੇ ਤੇ ਰਹਿਮ ਖਾ, ਤਰਸ ਕਰ, ਮੈਨੂੰ ਆਪਣੇ ਆਪ ਦੇ ਨਾਲ ਬੈਠਣ ਦੇ। ਇੱਕ ਇਹ ਵੀ ਢੰਗ ਹੈ, ਇੱਕ ਇਹ ਵੀ ਤਰੀਕਾ ਹੈ। ਵਰਨਾ ਇਕੱਲੇਪਨ ਨੂੰ ਆਮ ਦੁਨੀਆਂ ਤੇ ਸਜ਼ਾ ਮੰਨਦੀ ਹੈ। ਪਤਾ ਹੈ ਜੇਲ੍ਹ ਦੇ ਜਿਸ ਨੂੰ ਸਭ ਤੋਂ ਕਰੜੀ ਸਜ਼ਾ ਦੇਣੀ ਹੋਵੇ ਉਹਨੂੰ ਇਕੱਲਾ ਰੱਖਦੇ ਨੇ, ਤਨਹਾ, ਤੇ ਆਪੇ ਠੀਕ ਹੋ ਜਾਏਗਾ, ਇਹਨੂੰ ਪੰਜ ਸੱਤ ਦਿਨ ਇਕੱਲਿਆਂ ਰੱਖੋ। ਤਨਹਾਈ ਸਜ਼ਾ ਹੈ, ਕਿਸ ਲਈ? ਜਿਹਦੇ ਕੋਲ ਕੁਛ ਵੀ ਨਹੀਂ ਹੈ, ਨਾ ਕੋਈ ਉਮੰਗ, ਨਾ ਕੋਈ ਤਰੰਗ, ਨਾ ਕੋਈ ਖੇੜਾ, ਨਾ ਕੋਈ ਖੁਸ਼ੀ, ਨਾ ਅੰਦਰ ਉਲਾਸ। ਕਿਸ ਤਰ੍ਹਾਂ ਆਪਣੇ ਆਪ ਦੇ ਨਾਲ ਬੈਠੇ? ਕਿਉਂਕਿ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦੇ, ਸਿਵਾਏ ਦੁੱਖਾਂ ਤੋਂ ਰਹਿ ਕੇ।
ਹਰ ਮਨੁੱਖ ਦੁੱਖਾਂ ਦੀ ਵੰਡ ਹੈ, ਹਰ ਮਨੁੱਖ ਦੁੱਖਾਂ ਦੀ ਗੱਠੜੀ ਚੁੱਕੀ ਫਿਰਦਾ ਹੈ, ਹਰ ਮਨੁੱਖ ਦੇ ਕੋਲ ਹੌਕੇ ਹੀ ਹੌਕੇ ਨੇ। ਬਸ ਤੁਸੀਂ ਥੋੜਾ ਜਿਹਾ ਮੌਕਾ ਦਿਓ, ਤੁਸੀਂ ਆਪਣਾ ਇੱਕ ਦੁੱਖ ਸੁਣਾਓ, ਦੇਖੋ ਕਿਤਨੇ ਸੌ ਦੁੱਖ ਸੁਣਾਉਂਦਾ ਕਿ ਨਹੀਂ। ਗੰਢ ਖੋਲਣੀ ਅਗਲੇ ਦੀ ਕੀ ਹੈ, ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ, ਬਾਕੀ ਉਹ ਸੁਣਾਉਂਦਾ ਰਹੇਗਾ, ਮਸ਼ੀਨ ਦੀ ਤਰ੍ਹਾਂ ਚੱਲਦਾ ਰਹੇਗਾ, ਸੁਣਦੇ ਜਾਣਾ, ਸਭ ਕੁਝ ਸੁਣਾਈ ਜਾਏਗਾ, ਚੁੱਕੀ ਨਹੀਂ ਕਰੇਗਾ। ਔਰ ਮੇਰੀ ਕੋਸ਼ਿਸ਼ ਇਹੀ ਆਉਂਦੀ ਹੈ, ਯਕੀਨ ਜਾਣਾ ਔਖੇ ਨਾ ਆਉਣਾ, ਵੀ ਕਿਸੇ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀਏ, ਨਹੀਂ ਗੰਢ ਖੋਲੀ ਨਹੀਂ ਤਾਂ ਫਿਰ ਖੈਰ ਕੋਈ ਨਹੀਂ। ਇਹ ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ ਕਿ ਮਨੁੱਖ ਨੂੰ ਆਪਣੇ ਦੁੱਖ ਸੁਣਾਉਣ ਦਾ ਵੀ ਸ਼ੌਕ ਆਉਂਦਾ, ਰਸ ਆਉਂਦਾ, ਬੜਾ ਸਵਾਦ ਆਉਂਦਾ। ਇਸ ਤਰ੍ਹਾਂ ਦੀ ਇੱਕ ਆਦਤ ਵੀ ਬਣ ਜਾਂਦੀ ਹੈ, ਔਰ ਐਸੀ ਆਦਤ ਮਨੁੱਖ ਨੂੰ ਇਤਨਾ ਵਿਗਾੜ ਦਿੰਦੀ ਹੈ ਕਿ ਕਿਧਰੇ ਕਿਧਰੇ ਫਿਰ ਇਹ ਸੁੱਖ ਨੂੰ ਵੀ ਦੁੱਖ ਦੇ ਚ ਬਦਲਦਾ। ਇਹ ਵੀ ਮੈਂ ਅਰਜ਼ ਕਰਾਂ, ਤੁਸੀਂ ਆਖੋਗੇ ਸੁੱਖ ਨੂੰ ਦੁੱਖ ਦੇ ਚ ਬਦਲਦਾ, ਹਾਂ ਮੈਂ ਪ੍ਰਤੱਖ ਰੂਪ ਵਿੱਚ ਦੇਖਿਆ। ਬੰਬੇ ਤੋਂ ਮੈਂ ਇੰਦੌਰ ਜਾਣਾ ਸੀ, ਦਾਦਰ ਸਿੰਘ ਸਭਾ ਦੇ ਇੱਕ ਇੰਦੌਰ ਦਾ ਹੀ ਸੱਜਣ ਮਿਲ ਗਿਆ। ਉਹਨੇ ਕਿਹਾ, ਗਿਆਨੀ ਜੀ ਅਸੀਂ ਬਾਈ ਰੋਡ ਜਾ ਰਹੇ ਹਾਂ, ਸਾਡੀ ਕਾਰ, ਅਸੀਂ ਤਿੰਨ ਆਦਮੀ ਡਰਾਈਵਰ ਹਾਂ ਅਤੇ ਪਤੀ ਪਤਨੀ ਤਿੰਨ, ਤੁਸੀਂ ਨਾਲ ਚੱਲੋ ਸਾਡੇ, ਰਸਤਾ ਚੰਗਾ ਪਾਸ ਹੋਵੇਗਾ, ਗੱਲਾਂ ਬਾਤਾਂ ਕਰਦੇ ਜਾਵਾਂਗੇ। ਅਤੇ ਮੈਨੂੰ ਕਹਿਣ ਲੱਗਾ, ਰਸਤੇ 'ਚ ਬੜੇ ਪਹਾੜ ਪੈਂਦੇ ਨੇ, ਹਰਿਆਵਲ ਬੜੀ ਹੈ, ਸਾਗਵਾਨ ਦਾ ਬੜਾ ਜੰਗਲਾਤ ਆਏਗਾ। ਮੈਂ ਤਾਂ ਪਤਾ ਤਾਂ ਮੈਨੂੰ ਵੀ ਹੈ, ਪਰ ਚਲੋ ਜਿਸ ਤੁਸੀਂ ਕਹਿੰਦੇ ਇਸ ਤਰ੍ਹਾਂ ਬਣਾ ਲੈਂਦੇ ਹਾਂ ਪ੍ਰੋਗਰਾਮ। ਉਸ ਦਿਨ ਦਾ ਇਹ ਮੇਰਾ ਤਲਖ ਤਜਰਬਾ ਹੈ, ਜਿਉਂ ਬੰਬੇ ਸ਼ਹਿਰ ਤੋਂ ਗੱਡੀ ਬਾਹਰ ਨਿਕਲੀ, ਉਹਨੇ ਹੌਕੇ ਭਰਨੇ ਸ਼ੁਰੂ ਕੀਤੇ ਹੌਕੇ। ਅੱਗੇ ਮੈਂ ਡਰਾਈਵਰ ਦੇ ਨਾਲ ਫਰੰਟ ਸੀਟ 'ਤੇ ਬੈਠਾ, ਪਿੱਛੇ ਦੋਵੇਂ ਪਤੀ ਪਤਨੀ ਬੈਠੇ, ਅਤੇ ਮੈਂ ਹੈਰਾਨ ਹੋਏ ਅਤੇ ਹੌਕੇ ਇੱਕ ਜਲਾ ਕੇ ਰੱਖ ਦੇਗਾ, ਇੰਦੌਰ ਤੱਕ ਪਹੁੰਚਦੇ ਹਾਂ। ਇੱਕ ਬੇਚੈਨ ਬੰਦੇ ਕੋਲ ਬੈਠੋ, ਉਹਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ। ਇੱਕ ਆਨੰਦ ਪ੍ਰਸੰਨ ਚਿਤ ਮਨੁੱਖ ਕੋਲ ਬੈਠੋ, ਉਸਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ। ਤੇ ਬੜਾ ਬੇਚੈਨ ਬੰਦਾ ਇਸ ਤਰ੍ਹਾਂ ਹੀ ਹੌਕੇ ਭਰਦਾ ਹੈ, ਇੰਦੌਰ ਤੱਕ ਗਿਆ, ਇਹ ਸਾਰੀ ਕਾਰ ਨੂੰ ਹੀ ਫੋਕ ਕੇ ਰੱਖ ਦੇਗਾ, ਇੰਨੇ ਹੌਕੇ, ਇੰਨੀ ਸੜਾਂਤ, ਇਤਨੀ ਜਲਨ। ਮੇਰੇ ਕੋਲ ਰਿਹਾ ਨਹੀਂ ਗਿਆ, ਜੈਸੇ ਜਲਗਾਓਂ ਦੇ ਨੇੜੇ ਪਹੁੰਚੇ ਤੇ ਮੈਂ ਪੁੱਛ ਲਿਆ, ਮੈਂ ਸਰਦਾਰ ਜੀ ਗੱਲ ਕੀ ਹੈ, ਮੈਂ ਕਿਹਾ ਮੈਨੂੰ ਤੁਹਾਡੀ ਪ੍ਰਾਈਵੇਟ ਜ਼ਿੰਦਗੀ 'ਤੇ ਮੁਦਾਖਲਤ ਕਰਨੀ ਨਹੀਂ ਚਾਹੀਦੀ, ਪਰ ਤੁਸੀਂ ਇਸ ਤਰ੍ਹਾਂ ਦੇ ਹੌਕੇ ਭਰਦੇ ਆ ਰਹੇ ਹੋ, ਮੈਂ ਬੇਚੈਨ ਹੋ ਗਿਆ। ਔਰ ਮੈਂ ਸੋਚੀ ਪੈ ਗਿਆ ਕਿ ਮੈਂ ਇਹ ਸਫ਼ਰ ਕਿਉਂ ਚੁਣ ਲਿਆ ਤੁਹਾਡੇ ਨਾਲ। ਗੱਲ ਕੀ ਹੈ, ਪਤਾ ਮੈਨੂੰ ਕੀ ਆਖਣ ਲੱਗੇ, ਗੈਨੀ ਜੀ ਇੱਕੋ ਹੀ ਦਿਨ ਦੇ 6 ਲੱਖ ਦਾ ਘਾਟਾ ਪੈ ਗਿਆ, ਇੱਕੋ ਹੀ ਦਿਨ ਦੇ ਵਿੱਚ, ਕੱਲ੍ਹ ਤੋਂ, ਕੱਲ੍ਹ ਦਾ ਮੈਂ ਬੜਾ ਬੇਚੈਨ, ਬਹੁਤ ਪਰੇਸ਼ਾਨ। ਪਤਨੀ ਬੋਲ ਪਈ, ਕਹਿੰਦੀ ਗੈਨੀ ਜੀ ਇਹ ਗੱਲ ਨਹੀਂ ਹੈ, ਇਹ ਗਲਤ ਕਹਿੰਦੇ ਨੇ। ਔਰ ਉਹਨਾਂ ਨੂੰ ਸਮਝਾਉਣ ਲੱਗੀ, ਕਮ ਸੇ ਕਮ ਗੈਨੀ ਉਹਨਾਂ ਦੇ ਨਾਲ ਤੇ ਝੂਠ ਨਾ ਬੋਲੋ। ਉਹ ਕਹਿਣ ਲੱਗੇ, ਇਹਨਾਂ ਨੂੰ 4 ਲੱਖ ਦਾ ਨਫ਼ਾ ਹੋਇਆ, ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ, ਤਾਂ 10 ਤੇ ਮਿਲਿਆ ਨਹੀਂ, ਮਿਲਿਆ 4 ਹੈ, ਤਾਂ ਹੁਣ ਕੱਲ੍ਹ ਦਾ ਕਈ ਜਾਂਦੇ 6 ਲੱਖ ਦਾ ਘਾਟਾ ਪੈ ਗਿਆ, 6 ਲੱਖ ਦਾ ਘਾਟਾ ਪੈ ਗਿਆ, ਨਾ ਆਪ ਆਰਾਮ ਕਰਦੇ ਨਾ ਕਿਸੇ ਹੋਰ ਨੂੰ, ਰੋਈ ਜਾਂਦੇ ਨੇ ਦੁਖੀ। ਮੈਂ ਕਿਹਾ ਠੀਕ ਹੈ, ਦੁੱਖ ਦੁੱਖ ਪ੍ਰਤੀਤ ਹੋਵੇ, ਇਸ ਤਰ੍ਹਾਂ ਦੇ ਲੋਕ ਤਾਂ ਹੈ ਨਾ, ਪਰ ਕਈ ਨਫ਼ੇ ਨੂੰ ਵੀ ਨੁਕਸਾਨ ਦੇ ਚ ਬਦਲ ਦਿੰਦੇ ਨੇ, ਕਈ ਸੁੱਖਾਂ ਨੂੰ ਵੀ ਦੁੱਖ ਦੇ ਚ ਬਦਲ ਦਿੰਦੇ, ਜੀਵਣਾ ਨਹੀਂ ਆਉਂਦਾ। ਬਹੁਤ ਸਾਰੇ ਲੋਕ ਤੇ ਐਸੇ ਨੇ ਸੁੱਖ ਨੂੰ ਵੀ ਦੁੱਖ ਦੇ ਚ ਬਦਲ ਦਿੰਦੇ, ਨਫ਼ਿਆਂ ਨੂੰ ਵੀ ਨੁਕਸਾਨ ਦੇ ਜੋ ਹੈ ਬਦਲ ਕੇ ਰੱਖ ਦਿੰਦੇ ਨੇ, ਜੀਵਣਾ ਆਪਣਾ ਵੀ ਮਹੌਲ ਕਰਦੇ ਨੇ ਦੂਜਿਆਂ ਦਾ ਵੀ, ਆਦਤ ਹੋ ਜਾਂਦੀ ਹੈ। ਔਰ ਫਿਰ ਹੌਕੇ ਹੀ ਹੌਕੇ ਤੇ ਪੁੱਛੋ ਤੇ ਫਿਰ ਦੁੱਖਾਂ ਦੀ ਪੰਡ ਖੋਲ ਕੇ ਜੋ ਹੈ ਰੱਖਣਗੇ, ਵਿਸਤਾਰ ਸਹਿਤ ਜੋ ਹੈ ਬਿਆਨ ਕਰਨਗੇ। ਤਾਂ ਖੈਰ ਮਨੁੱਖ ਦਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖਾ ਹੈ, ਭੁਲਾਉਣ ਦੀ ਕੋਸ਼ਿਸ਼, ਇੱਥੋਂ ਹੀ ਜੋ ਹੈ ਸਿਲਸਿਲਾ ਆਰੰਭ ਹੁੰਦਾ। ਤਾਂ ਹੁਣ ਮੁਕਤਸਰ ਮੈਂ ਅਰਜ਼ ਕਰਾਂ, ਜੋ ਸ਼ਬਦ ਤੋਂ ਸਤਸੰਗ ਤੋਂ ਚੋਟ ਖਾ ਕੇ ਉਦਾਸ ਹੋਇਆ, ਲਾਜ਼ਮੀ ਅਗਰ ਇਹ ਸਿੱਖ ਹੈ ਤਾਂ ਪੂਰਾ ਰੈਤੀਆ ਬੈਤੀਆ ਹੋਵੇਗਾ। ਮੈਂ ਫਿਰ ਦੁਹਰਾਵਾਂ, ਅਗਰ ਇਹ ਮੁਸਲਮਾਨ ਹੈ ਤਾਂ ਪੱਕਾ ਸ਼ਰਈ ਹੋਵੇਗਾ, ਪੱਕਾ ਸ਼ਰਈ, ਹਜ ਤੇ ਵੀ ਜਾਏਗਾ, ਰੋਜ਼ੇ ਵੀ ਰੱਖੇਗਾ, 5 ਵਕਤ ਨਮਾਜ਼ ਵੀ ਪੜ੍ਹੇਗਾ, ਜ਼ਕਾਤ ਵੀ ਦੇਵੇਗਾ, ਤਲਾਵਤ ਵੀ ਕਰੇਗਾ, ਸਭ ਕੁਛ ਕਰੇਗਾ।
सुन्नत भी रखे। और जे ए हिंदू है पक्का कर्मकांडी होगा, 68 तीर्थां दे च इसने एक भी नहीं छड़ना, सारियां दा इशनान करके आएगा। इन्हें माघ का भी इशनान करना है, कुंभ का भी करना है, इन्हें सवेरे शाम गीता का पाठ भी करना है, इन्हें पूजा भी करनी है, इन्हें अर्चा भी करनी है, इन्हें बंधन भी करना है, इन्हें तिलक भी पहनना है, इन्हें जनेऊ भी पहनना है, इन्हें धोती भी पहननी है। ये पक्का कर्मकांडी बनेगा, ये पक्का रहित बैतिया बनेगा और एक पक्का शरई बनेगा। लेकिन दिन बहुत हो जान ते बंदा सोचन समझण वाला होवे, दिमागी तल ते जीण वाला होवे, शब्द चोट कर गया सी, सत्संग चोट कर गया, उदास होया है, यकीन जानो हुण इस नूं एक होर चोट लगेगी, जिसलई ये सारा शिंगार उसका तो कोई पता नहीं, वो तो है नहीं, ये शरा तो उदास हो जाएगा उसका दिमाग, एक कर्मकांड तो उदास हो जाएगा। इशारा गुरु अर्जन देव जी महाराज ने बड़ा सोहना किया है, भई निराशी बहुत दिन लागे, देश देशांतर मैं सगले चागे। बड़े डेरिया च गया, बड़ी तीर्थ यात्रा की है, बड़े साधु संतां कोल गया, बड़ा सत्संग किया है, दिन बहुत लंघ गए ने, मुद्दत बहुत हो गई है, प्राप्त कुछ नहीं होया, निराशा, भाई निराशी। ऐसा होंदा है, कोई मनुख पुत्रां तो निराश हो जाता है, कोई मित्रां तो निराश हो जाता है, कोई पत्नी तो निराश हो जाता है, कोई पति तो निराश हो जाती है, ऐसा होंदा है जगत च, कोई मां बाप तो निराश हो जाता है और कोई बच्चियां तो निराश हो जाता है, इन्हां तो मैनू की सुख मिलना है। ऐसा भी होंदा कोई गुरु तो निराश हो जाता है, परमात्मा तो निराश हो जाता है, पता नहीं है भी सही कि नहीं, और उसके मिलन नाल के मिल जाना है। गुरु तो निराश, परमात्मा तो निराश, और पक्के निराश बिरति दे ओ मिलणगे थानू जो बड़े चाव मलार नाल इस मालक पे चले सन। ये भी मैं अर्ज कर दूंगा, दूसरे की गल नहीं, दूसरा इतना उदास नहीं होगा, दूसरा तो इस मार्ग का जे पांदी ही नहीं, उदास हो गया, भाई निराशी बहुत दिन लागे। अगर ये उदास होया है तो इस रहत बैत का, इस शरा का, इस कर्मकांड का फिर सही इस्तेमाल करेगा, अगम्मी दुनिया की तलाश करेगा, परम प्रकाश की खोज करेगा, सिर्फ इस दे च नहीं जीवेगा। यह भी मैं अर्ज कर दिया, जिन्हों की जिंदगी का मकसद मंजिल सिर्फ कर्मकांड हो जाता है, सिर्फ शरा हो जाती है, वो जितने कठोर होते ने रूहे जमीन देते इतना सख्त कठोर होर कोई भी नहीं हो सकता। यह भी मैं अर्ज कर दिया, वो जितने कठोर हो जाएंगे, वो जितने जालिम हो जाएंगे, वो जितने सख्त दिल दे हो जाएंगे। एक उदाहरण तवारी ही मैं थोड़े सामने रखा, गल स्पष्ट हो जाएगी। सूबा सरहंदी कचहरी रिच गुरु गोबिंद सिंह जी महाराज के मासूम लाडले पेश किए गए, जिन्हों पहले बुरज दिच रखा गया, ठंडे बुरज दिच आज पेश किए गए कचहरी रिच। सूबा सरहंद कहिंदा ये मासूम अस्त, ये तो छोटे ने बहुत, इहदा मतलब उन्हें मुगलता सी, उन्हें नहीं देखे सन, ये मासूम अस्त, ये तो बहुत छोटे ने, ये तो बिल्कुल बच्चे ने, इहदा मतलब है उहदे दिल दे किसे कोने विच दया पैदा हो गई, ये बहुत छोटे ने, मासूम ने, ये मासूम अस्त। इसे ही सभा विच एक काजी बैठा है, इसे ही सभा विच दीवान सुचानंद भी बैठा है, नवाब मलेरकोटला भी बैठा है, आले दुआले दे होर नवाब दे जागीरदार भी बैठे ने, कुल मिला के 17 बंदे ने जिन्हां ने फैसला करना है इन्हां मासूम बच्चियां बारे, और फैसले ते मोर लानी है नवाब सूबा सरहंद वजीद खान, मुखी ओ है, पर इस मुखी दे मुंह बच्चियां नू वेखदे ही बोल निकल गए, मासूम अस्त, ये छोटे ने, बहुत मासूम। दीवान सुचानंद कहिंदा ही फरजंदे मार अस्त, ये मासूम नहीं, ये सब दे बच्चे ने, दीवान सुचानंद ही फरजंदे मार अस्त,
ਮਾਰ ਕਹਿੰਦੇ ਨੇ ਸੱਪ ਨੂੰ, ਪਰਸ਼ੀਅਨ ਦੇ ਚ, ਅਰਬੀ ਦੇ ਚ, ਪਸ਼ਤੋ ਦੇ ਚ ਸੱਪ ਨੂੰ ਕਹਿੰਦੇ ਨੇ ਮਾਰ। ਇਹ ਫਰਜ਼ੰਦ ਦੇ ਮਾਰ, ਫਰਜ਼ੰਦ ਕਹਿੰਦੇ ਨੇ ਬੱਚੇ ਨੂੰ, ਇਹ ਸੱਪ ਦੇ ਬੱਚੇ ਨੇ। ਇਹ ਵੱਡੇ ਹੋ ਕੇ ਡੰਗ ਮਾਰਨ, ਇਹਨਾਂ ਦਾ ਸਿਰ ਅੱਜ ਹੀ ਕੁਚਲ ਦੇਣਾ ਚਾਹੀਦਾ। ਮਾਰ, ਇਹ ਫਰਜ਼ੰਦ ਦੇ ਮਾਰ। ਇਹ ਬੋਲ ਦੀਵਾਨ ਸੁੱਚਾਨੰਦ ਵਕਤ ਪਾ ਕੇ ਕਲਗੀਧਰ ਦੇ ਕੰਨਾਂ ਤੱਕ ਵੀ ਪਹੁੰਚੇ ਸਨ। ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਤੋਂ ਪਹਿਲੇ ਮਾਰ ਆਖਿਆ ਗਿਆ, ਸੱਪ ਆਖਿਆ ਗਿਆ। ਇਹ ਫਰਜ਼ੰਦ ਦੇ ਮਾਰ। ਜ਼ਫਰਨਾਮਾ ਜਿਹੜਾ ਲਿਖਿਆ ਹੈ ਉਹਦੇ ਸਤਿਗੁਰ ਨੇ ਕਬੂਲ ਵੀ ਕੀਤਾ ਹੈ ਵੀ ਠੀਕ ਹੈ, ਅਸੀਂ ਮਾਰ ਹੀ ਹਾਂ, ਅਸੀਂ ਸੱਪ ਹੀ ਹਾਂ, ਪਰ ਜ਼ਾਲਮ ਲਈ, ਦੁਸ਼ਟ ਲਈ। ਸਤਿਗੁਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਚਾਹਾ ਸ਼ੁੱਧ ਕੇ ਚੂੰ ਬੱਚ ਗਾਂ ਕੁਸ਼ਤਾ ਚਾਰ, ਕੇ ਬਾਕੀ ਬਮਾਂਦਸਤ ਪੇਚੀ ਦਾ ਮਾਰ। ਕੀ ਹੋਇਆ, ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ। ਔਰੰਗਜ਼ੇਬ ਪੇਚੀ ਦਾ ਸੱਪ ਮੌਜੂਦ ਹੈ, ਪਤਾ ਨਹੀਂ ਇਸ ਤਰ੍ਹਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇਵੇਗਾ। ਸੱਪ ਤੇ ਮੌਜੂਦ ਹੈ, ਕੀ ਹੋਇਆ ਤੂੰ ਚਾਰ ਬੱਚੇ ਮਾਰ ਦਿੱਤੇ। ਚਾਰ ਸੱਪ ਦੇ ਬੱਚੇ ਮਾਰ ਦਿੱਤੇ, ਸੱਪ ਮੌਜੂਦ ਹੈ। ਚਾਹਾ ਸ਼ੁੱਧ ਕੇ ਚੂੰ ਬੱਚੇ ਗਾਂ ਕੁਸ਼ਤਾ ਚਾਰ, ਕੇ ਬਾਕੀ ਬਮਾਂਦਸਤ ਪੇਚੀ ਦਾ ਮਾਰ। ਪੇਚੀਦਾ ਸੱਪ ਜੋ ਬਚ ਗਿਆ ਕੌਣ? ਇਹ ਹੁਣ ਤੁਸੀਂ ਖੁਦ ਅੰਦਾਜ਼ਾ ਲਗਾਓ, ਸਤਿਗੁਰ ਕਿਸ ਨੂੰ ਕਹਿ ਰਹੇ ਨੇ? ਆਪਣੇ ਆਪ ਨੂੰ ਕਹਿ ਰਹੇ ਨੇ, ਆਪਣੀ ਉਮਤ ਖਾਲਸੇ ਨੂੰ ਕਹਿ ਰਹੇ ਨੇ ਕਿ ਬਾਕੀ ਬਮਾਂਦਸਤ ਪੇਚੀ ਦਾ ਮਾਰ। ਇਹ ਔਰੰਗਜ਼ੇਬ, ਸੱਪ ਮੌਜੂਦ ਹੈ, ਕੀ ਹੋਇਆ ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ। ਚਾਹ ਸ਼ੁੱਧ ਕੇ ਚੂੰ ਬੱਚੇ ਗਾਂ ਕੁਸ਼ਤਾ ਚਾਰ, ਇਹ ਸ੍ਰੀ ਮੁਕਵਾਕ ਪਾਤਸ਼ਾਹੀ ਦਸਵੇਂ ਜ਼ਫਰਨਾਮਾ। ਜ਼ਫਰਨਾਮੇ ਦੇ ਅਰਥ ਨੇ ਜਿੱਤ ਦੀਆਂ ਚਿੱਠੀਆਂ। ਚਾਹ ਸ਼ੁੱਧ ਕੇ ਚੂੰ ਬੱਚੇ ਗਾਂ ਕੁਸ਼ਤਾ ਚਾਰ, ਕਿ ਬਾਕੀ ਬਮਾਨ ਦਸਤ ਪੇਚੀ ਦਾ ਮਾਰ। ਚੇ ਮਰਦੀ ਕੇ ਅਖਗਰ ਖਮੋਸ਼ਾਂ ਕੋ ਨੀ, ਕਿ ਆਤਿਸ਼ ਦਾ ਮਾਰਾਂ ਫਿਰੋਜ਼ਾਂ ਕੋ ਨੀ। ਇਹ ਕੋਈ ਮਰਦਾਨਗੀ ਤੇ ਨਹੀਂ, ਅਕਲਮੰਦੀ ਤੇ ਨਹੀਂ ਕਿ ਤੂੰ ਚਾਰ ਚਿਨਗਾਰੀਆਂ ਬੁਝਾ ਦੇਵੇਂ ਤੇ ਸ਼ੋਲਿਆਂ ਨੂੰ ਭੜਕਾ ਦੇਵੇਂ। ਭੜਕ ਗਏ ਨੇ ਸ਼ੋਲੇ, ਤੇਰੀਆਂ ਚਾਰ ਚਿਨਗਾਰੀਆਂ ਬੁਝਾਣ ਦੇਣਾ। ਤੇ ਚੀਦਾ ਸੱਪ ਮੌਜੂਦ ਹੈ, ਕੀ ਹੋਇਆ ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ। ਇਹ ਸਤਿਗੁਰ ਐਸਾ ਕਹਿੰਦੇ ਨੇ। ਸੱਪ ਨੂੰ ਸੰਸਕ੍ਰਿਤ ਦੇ ਚ ਭੁਜੰਗ ਕਹਿੰਦੇ ਨੇ, ਪਰਸ਼ੀਅਨ ਦੇ ਚ ਮਾਰ ਕਹਿੰਦੇ ਨੇ। ਭੁਜੰਗ ਸੱਪ, ਔਰ ਗਜ਼ਬ ਦੀ ਗੱਲ, ਜਿਸ ਦਿਨ ਸਤਿਗੁਰ ਨੇ ਕਬੂਲ ਕਰ ਲਿਆ ਸੀ ਭੁਜੰਗ ਜ਼ਾਲਮ ਲਈ, ਦੁਸ਼ਟ ਲਈ, ਔਰ ਕਬੂਲ ਉਦੋਂ ਕੀਤਾ ਜਦ ਦੀਵਾਨ ਸੁੱਚਾਨੰਦ ਦੀ ਜ਼ਬਾਨ ਤੋਂ ਨਿਕਲਿਆ, ਇਹ ਫਰਜ਼ੰਦ ਦੇ ਮਾਰ, ਇਹ ਸੱਪ ਦੇ ਬੱਚੇ ਨੇ। ਔਰ ਫਿਰ ਤੇ ਜਿੱਧਰ ਕਿਧਰੇ ਕੋਈ ਸਿੱਖ ਆ ਰਿਹਾ ਹੋਵੇ, ਜਾ ਰਿਹਾ ਹੋਵੇ, ਪਤਾ ਮੁਗਲ ਕੀ ਕਹਿੰਦੇ ਸਨ ਕਿ ਮਾਰਮੀ ਰਫਤੀ, ਕਿ ਮਾਰਮੀ ਆਮਦ, ਇਹ ਸੱਪ ਜਾ ਰਿਹਾ, ਇਹ ਸੱਪ ਆ ਰਿਹਾ, ਕੋਈ ਸਿੱਖ ਨਹੀਂ ਕਹਿੰਦਾ ਸੀ, ਮਨੁੱਖ ਵੀ ਨਹੀਂ ਕਹਿੰਦਾ ਸੀ ਕਿ ਮਾਰਮੀ ਰਫਤੀ, ਕਿ ਮਾਰਮੀ ਆਮਦ, ਇਹ ਸੱਪ ਆ ਰਿਹਾ, ਇਹ ਸੱਪ ਜਾ ਰਿਹਾ। ਹਾਲਾਤ ਐਸੇ ਹੋ ਗਏ ਸੀ। ਸਾਹਿਬਾਂ ਨੇ ਕਿਹਾ ਕਬੂਲ ਹੈ, ਦੁਸ਼ਟ ਲਈ, ਜ਼ਾਲਮ ਲਈ, ਜਾਬਰ ਲਈ ਅਸੀਂ ਜ਼ਹਿਰ ਹਾਂ, ਮਜ਼ਲੂਮ ਲਈ ਅਸੀਂ ਅੰਮ੍ਰਿਤ ਹਾਂ। ਔਰ ਅੱਜ ਵੀ ਸਿੱਖ ਆਪਣੇ ਬੱਚੇ ਬੱਚੀਆਂ ਦੇ ਜਦ ਨਾਮ ਰਖਾਉਂਦੇ ਨੇ ਤਾਂ ਗ੍ਰੰਥੀ ਸਿੰਘ ਅੱਜ ਅਰਦਾਸ ਕਰਦੇ ਨੇ, ਇਹ ਸਤਿਗੁਰ ਸੱਚੇ ਪਾਤਸ਼ਾਹ ਆਪਨੇ ਜੋ ਭੁਜੰਗੀ ਦੀ ਦਾਤ ਬਖਸ਼ੀ ਹੈ ਤਾਂ ਭੁਜੰਗੀ ਨੂੰ ਨਾਮ ਬਖਸ਼ੋ। ਭੁਜੰਗੀ ਤੋਂ ਮੁਰਾਦ ਕੀ? ਸੱਪ ਦੇ ਬੱਚੇ ਨੂੰ ਨਾਮ ਬਖਸ਼ੋ, ਭੁਜੰਗਣ ਨੂੰ ਨਾਮ ਬਖਸ਼ੋ, ਸੱਪ ਦੀ ਬੱਚੀ ਨੂੰ ਨਾਮ ਬਖਸ਼ੋ। ਭੁਜੰਗ ਸੱਪ, ਭੁਜੰਗੀ ਸੱਪ ਦਾ ਬੱਚਾ, ਇਹ ਕਬੂਲ ਹੋ ਗਿਆ ਸੀ, ਇਹ ਸ਼ਬਦ ਕਬੂਲ ਹੋ ਗਿਆ, ਪ੍ਰਵਾਨ ਹੈ। ਦੁਸ਼ਟ ਲਈ ਸੱਪਾਂ, ਮਜ਼ਲੂਮ ਲਈ ਅੰਮ੍ਰਿਤ। ਜ਼ਫਰਨਾਮੇ ਚ ਸਾਰਾ ਖੁਲਾਸਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਇਹ ਬੋਲ ਕੌਣ ਬੋਲਦਾ? ਦੀਵਾਨ ਸੁੱਚਾਨੰਦ। ਇਹ ਫਰਜ਼ੰਦ ਦੇ ਮਾਰ, ਇਹ ਸੱਪ ਦੇ ਬੱਚੇ ਨੇ। ਇਹ ਸੁੱਚਾਨੰਦ ਕੌਣ ਹੈ? ਸਵੇਰੇ ਸ਼ਾਮ ਪੱਕਾ ਨਿਯਮ ਪੂਰਵਕ ਗੀਤਾ ਦਾ ਪਾਠੀ ਹੈ, 68 ਤੀਰਥਾਂ ਦਾ ਇਸ਼ਨਾਨ ਕਰਕੇ ਆਇਆ, ਜਨੇ ਉਧਾਰਿਆ ਹੈ, ਤਿਲਕ ਲਾ ਕੇ ਆਉਂਦਾ ਸਵੇਰੇ, ਦੋਈ ਦੋਤੀ ਵਸਤਰ ਕਪਾਟਨ, ਸਵੇਰੇ ਇਸ਼ਨਾਨ ਕਰਦਾ ਦੋਤੀ ਹੋਰ ਪਹਿਨਦਾ, ਸ਼ਾਮੀ ਇਸ਼ਨਾਨ ਕਰਦਾ ਦੋਤੀ ਹੋਰ ਪਹਿਨਦਾ, ਧੋਤੀਆਂ ਦੋ ਰੱਖਦਾ, ਬਦਲਦਾ, ਸਵੇਰੇ ਦੀ ਸ਼ਾਮੀ ਨਹੀਂ, ਸ਼ਾਮ ਦੀ ਸਵੇਰੇ ਨਹੀਂ। ਪੂਜਾ ਪਾਠ ਦੇ ਸਮੇਂ ਵਸਤਰ ਨਵੇਂ ਅਲੱਗ ਤੁਲੇ ਹੋਏ,
पक्का कर्म कांडी 33 करोड़ देवत्यां दा पुजारी गीता दा पाठी 68

سنمان یوگ گرو روپ سات سنگ جیو فتح پروان کرنی واہرو جی کا خالصہ واہرو جی کی فتح. دھرم دے انت پہلو نے انت روپ نے اور ہر پہلو دی اپنی اپنی وچار ہے. دھرم دی دنیا وچ کرماں دی کرم دی بہت وڈی چرچا ہے. اج آپاں اس نوں ہی گربانی دی روشنی وچ پڑھن دی سمجھن دی سوچن دی وچارن دی کوشش کردے ہاں. کرمے کرمے ہوئے وچار سچا آپ سچا دربار. وہ پربھو سچا ہے, اس دا دربار سچا ہے, اس دا نیاؤں سچا ہے. اس تو کوئی بے انصافی نہیں آتی, کوئی دباؤ پا کے اس دا فیصلہ نہیں بدلا جا سکتا, کچھ لالچ دے کے اس دی قلم توڑی نہیں جا سکتی, کوئی ہور کسے پرکار دا لوبھ لالچ رکھ کے وہ دے فیصلے نو اس دے ارادے نو نہ موڑیا جا سکتا ہے نہ توڑیا جا سکتا ہے. اس واسطے کہندے نے وہ اٹل ہے, اس دا نیاؤں اٹل ہے. وہ آپ سچ ہے, اس دا نیاؤں سچ ہے. یہ گل وکری ہے کہ دنیا دے جتھے انصاف ملے سارے عرب دے, ایران, افغانستان تے بھارت دے اس نو عدالت کہندے نے. عدالت عدل کہندے نے انصاف نو, عدالت انصاف دا گھر اکری ارتھ یہ بنتے ہیں. عدل انصاف, عدالت انصاف دا گھر. منصف جڑا انصاف کرے, منصف جو انصاف کرے, عدالت جتھے عدل ہووے جتھے انصاف ہووے. باقی دنیا بارے تے شاید میری اتنی جانکاری نہ ہوئے, پر بھارت بارے میری جانکاری ہے. اتھے تے اگر پیسے ہیں تے انصاف خرید لو, اگر طاقت ہے تے انصاف کھو لو. جی طاقت نہیں ہے انصاف کھون دی, تے جی پیسہ نہیں ہے انصاف خریدن دی, تو انصاف مفت دے چتے کسے نو نہیں ملتا. ہے تے بہت سارے دیشاں چ بھی اس طرح, نام ہی آندا ہے عدالت. عدل کتھے ملتا ہے, انصاف کتھے ملتا ہے, پر سچا آپ سچا دربار. پرماتما سچا ہے, اس دا دربار سچا ہے, اس دا نیام بھی سچا ہے. اس دے دربار وچ کی ہوندا ہے, کرمی کرمی ہوئے وچار سچا آپ سچا دربار. اس دے دربار وچ کرماں دی وچار ہوندی ہے, منک دی شکل صورت دی نہیں, منک دے کرماں دی. اس نو کھولن تو پہلے میں عرض کراں, اس پرتھوی دے اتے جس تے اسی رہندے ہاں دو طرح دی دنیا دھرم نے منی ہے, بھوگ بھومی کرم بھومی. ایک او جیو نے جو صرف انج کہہ لو جیون بتیت کرن لئی آئے نے, بھوگ بھوگن لئی آئے نے, کھا لینا ہے, پی لینا ہے, سو لینا ہے, تے شریر دی ضرورتاں دی پورتی کر لینی ہے, بس پشو جگت. بھوگ بھومی منک نو آخیا گیا, یہ بھوگ بھومی دے نال نال کرم بھومی ہے. یہ کچھ بھوگن دے نال نال کرن لئی آیا ہے. اس واسطے صرف بھوگ بھومی نہیں ہے, بھومی کہنن دھرتی نو, پشو کی نے بھوگاں دی دھرتی, منک کی ہے کرم بھومی. اس واسطے صاحب کہنن کرم بھوم میں بھوو نام, یہ تے کرم بھومی ہے. منک کرم بھومی ہے, پشو بھوگ بھومی ہے. پشو اپنے کرما انسار وکاس نہیں کر سکتا. اس طرح دے نہ اس دے شریر دی بنتر ہے, نہ ہی اس طرح اس دے من دی بنتر ہے. وہ
ਵਿਕਾਸ ਕਰਮਾਂ ਦੇ ਉੱਤੇ ਅਸਵਾਰ ਹੋ ਕੇ ਨਹੀਂ ਕਰ ਸਕਦਾ, ਅਗਾਂਹ ਨਹੀਂ ਵੱਧ ਸਕਦਾ। ਪ੍ਰਕਿਰਤੀ ਆਪਣੇ ਸੁਭਾਅ ਦੇ ਮੁਤਾਬਕ ਉਸਨੂੰ ਅਗਾਂਹ ਤੋਰਦੀ ਹੈ। ਇੰਜ ਕਹਿ ਲਓ, ਪਸ਼ੂਆਂ ਦਾ ਵਿਕਾਸ ਪ੍ਰਾਕਿਰਤਿਕ ਹੈ, ਪਰਮਾਤਮਾ ਦੀ ਮਰਿਆਦਾ ਅਨੁਸਾਰ ਹੈ। ਉਹ ਮਰਿਆਦਾ ਕਿਆ ਮਨੁੱਖ ਨਾਲ ਕੰਮ ਨਹੀਂ ਕਰਦੀ, ਕੰਮ ਕਰਦੀ ਹੈ। ਮਨੁੱਖ ਨਾਲ ਪਰਮਾਤਮਾ ਦੀ ਸੁਤੰਤਰ ਮਰਿਆਦਾ ਕੰਮ ਕਰਦੀ ਹੈ, ਵੀ ਇੱਥੇ ਉਸਨੂੰ ਸੁਤੰਤਰਤਾ ਦੇ ਦਈਏ, ਤੇਰੀ ਮਰਜ਼ੀ ਹੈ ਤੂੰ ਕੀ ਕਰਨਾ ਹੈ। ਮਨੁੱਖ ਨੂੰ ਕਰਮ ਦੀ ਛੋਟ ਦੇ ਦਿੱਤੀ ਗਈ, ਇਹ ਕਰਮ ਭੂਮੀ ਹੈ। ਇਸ ਧਰਤੀ ਵਿੱਚ ਜਿਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ, ਜੈਸਾ ਜੈਸਾ ਤੂੰ ਬੀਜ ਪਾਵੇਗਾ ਵੈਸਾ ਵੈਸਾ ਤੇਰੇ ਝੋਲੀ ਵਿੱਚ ਉਸਦਾ ਫਲ ਪਵੇਗਾ, ਇਹ ਕਰਮ ਭੂਮੀ ਹੈ। ਚੂੰਕਿ ਖੁੱਲ ਇਤਨੀ ਪਰਮਾਤਮਾ ਨੇ ਦੇ ਦਿੱਤੀ ਮਨੁੱਖ ਨੂੰ, ਤੂੰ ਸਤ ਪੁਰਸ਼ਾਂ ਨੇ ਬ੍ਰਹਮ ਗਿਆਨੀਆਂ ਨੇ ਕਿਹਾ ਇਹ ਖੁੱਲ ਵੀ ਤੇ ਤੇਰੀ ਦਿੱਤੀ ਹੋਈ ਹੈ, ਪਰ ਸਾਡਾ ਕੀ, ਸਾਡੇ ਕੋਲ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ ਸਾਡੇ ਕੋਲ। ਇਸ ਤੋਂ ਆਮ ਲੋਕਾਂ ਨੇ ਬੜੇ ਗਲਤ ਅੰਦਾਜ਼ੇ ਲਾਏ, ਸਾਡੇ ਕੋਲ ਕੀ ਹੈ, ਕਰਨ ਕਰਾਵਨ ਉਹ ਆਪੇ ਹੈ। ਜੇ ਸਾਡੇ ਕੋਲ ਸੁਤੰਤਰਤਾ ਵੀ ਹੈ ਤੇ ਉਸਦੀ ਦਿੱਤੀ ਹੋਈ, ਇਸ ਹਿਸਾਬ ਨਾਲ ਠੀਕ ਹੈ, ਕਰਨ ਕਾਰਨ ਹੈ, ਸਭ ਕੁਛ ਉਹੀ ਕਰ ਰਿਹਾ ਹੈ, ਪਰ ਉਸਨੇ ਸਾਨੂੰ ਖੁੱਲ ਦਿੱਤੀ ਹੈ। ਤੂੰ ਸੱਚ ਵੀ ਬੋਲ ਸਕਦਾ ਹੈ, ਝੂਠ ਵੀ ਬੋਲ ਸਕਦਾ ਹੈ, ਅਗਾਂਹ ਵੀ ਜਾ ਸਕਦਾ ਹੈ, ਪਿੱਛੇ ਵੀ ਜਾ ਸਕਦਾ ਹੈ, ਉੱਪਰ ਵੀ ਉੱਠ ਸਕਦਾ ਹੈ, ਥੱਲੇ ਵੀ ਜਾ ਸਕਦਾ ਹੈ, ਇਤਨੀ ਖੁੱਲ ਦਿੱਤੀ ਹੈ। ਪਰ ਚੂੰਕਿ ਖੁੱਲ ਉਸੇ ਦੀ ਦਿੱਤੀ ਹੋਈ ਹੈ, ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨ ਘਟਤ ਹੋਇਆ, ਉਹਨਾਂ ਨੇ ਕਿਹਾ ਵੀ ਠੀਕ ਹੈ, ਖੁੱਲ ਤੋਂ ਦਿੱਤੀ, ਅੱਗੇ ਜਾਣ ਦੀ, ਪਿੱਛੇ ਜਾਣ ਦੀ, ਸੱਚ ਵੀ ਬੋਲ ਸਕਦੇ ਹਾਂ, ਤੇਰੇ ਨਾਲ ਜੁੜ ਵੀ ਸਕਦੇ ਹਾਂ, ਤੈਥੋਂ ਦੂਰ ਵੀ ਹੋ ਸਕਦੇ ਹਾਂ, ਪਰ ਖੁੱਲ ਤੇ ਤੇਰੀ ਦਿੱਤੀ ਹੋਈ ਹੈ ਨਾ, ਤੇਰੀ ਖੁੱਲ ਕਰਕੇ ਤੇਰੇ ਤੱਕ ਪਹੁੰਚੇ ਤੇ ਤੇਰੀ ਖੁੱਲ ਕਰਕੇ ਦੂਰ ਹੋ ਗਏ ਤੈਥੋਂ। ਇਸ ਤੋਂ ਬਾਅਦ ਸਾਡੇ ਕੋਲ ਕੀ ਹੈ, ਕੁਛ ਵੀ ਨਹੀਂ। ਉਮੀਦ ਹੈ ਪਕੜ ਵਿੱਚ ਆਈ ਹੋਵੇ ਗੱਲ ਆਪਦੇ। ਕਈ ਦਫਾ ਸਤਪੁਰਸ਼ ਜਿਸ ਸ਼ਿਖਰ ਦੇ ਉੱਤੇ ਬੋਲਦੇ ਨੇ ਨਾ, ਆਮ ਲੋਕਾਂ ਦੀ ਉਹ ਸ਼ਿਖਰ ਨਹੀਂ ਆਉਂਦੀ, ਉਹਨਾਂ ਦੇ ਖੜੇ ਹੋਣ ਦਾ ਤਲ ਕੁਛ ਹੋਰ ਆਉਂਦਾ ਹੈ, ਔਰ ਉਹ ਜਿਸ ਤਲ ਤੋਂ ਬੋਲ ਰਹੇ ਆਉਂਦੇ ਨੇ ਉਹ ਤਲ ਕੁਛ ਹੋਰ ਹੈ। ਇਸ ਵਾਸਤੇ ਕਈ ਦਫਾ ਸਤਪੁਰਸ਼ ਕਹਿੰਦੇ ਕੁਛ ਨੇ, ਜਗਤ ਸਮਝਦਾ ਕੁਛ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਹਾਂਪੁਰਸ਼ ਨੇ ਆਖਿਆ ਕੁਛ ਹੈ, ਗੁਰੂਆਂ ਨੇ ਆਖਿਆ ਕੁਛ ਹੈ, ਜਗਤ ਨੇ ਸਮਝਿਆ ਕੁਛ ਹੈ। ਕਾਰਨ ਐਸਾ ਕਿਉਂ ਹੋਇਆ, ਤਾਲਮੇਲ ਨਹੀਂ ਬੈਠਿਆ। ਗੱਲ ਬਹੁਤ ਉੱਚੀ ਸੀ, ਬਹੁਤ ਉੱਚੀ ਸੀ, ਸਿਰ ਦੇ ਉੱਪਰੋਂ ਲੰਘ ਗਈ। ਜਦ ਇਹ ਆਖਿਆ ਜਾਂਦਾ ਹੈ ਕਰਮ ਕਰ, ਇਹ ਰਖਵਾਦ ਨਾ ਕੀਜੇ ਰੇ ਮਨ, ਸੁਕਰਤ ਕਰ ਕਰ ਲੀਜੇ ਰੇ ਮਨ, ਤੂੰ ਗਿਲਾ ਕਿਉਂ ਕਰਦਾ ਹੈ, ਸ਼ੁਭ ਕਰਮ ਕਰਕੇ ਸੁੱਖਾਂ ਨਾਲ ਆਪਣੀ ਝੋਲੀ ਭਰ ਲੈ, ਜੋ ਕੁਛ ਤੂੰ ਜਗਤ ਵਿੱਚ ਪ੍ਰਾਪਤ ਕਰਨਾ ਹੈ ਕਰ ਲੈ, ਤੈਨੂੰ ਖੁੱਲ ਹੈ, ਤੈਨੂੰ ਧਰਤੀ ਦਿੱਤੀ ਹੈ ਤੇ ਬੀਜ ਪਾਉਣ ਦੀ ਤੈਨੂੰ ਖੁੱਲ ਦੇ ਦਿੱਤੀ ਹੈ। ਤੂੰ ਕੇਸਰ ਬੀਜਣਾ ਕਿ ਨਿੰਮ ਬੀਜਣੀ ਹੈ, ਤੂੰ ਜੌ ਬੀਜਣੇ ਨੇ ਕਿ ਚਣੇ ਬੀਜਣੇ ਨੇ, ਤੂੰ ਅੰਗੂਰਾਂ ਦੀਆਂ ਬੇਲਾਂ ਲਾਣੀਆਂ ਨੇ ਕਿ ਕਿੱਕਰ ਦੇ ਬੀਜ ਪਾਉਣੇ ਨੇ, ਇਹ ਤੇਰੀ ਮਰਜ਼ੀ ਹੈ, ਖੁੱਲ ਹੈ। ਤੈਨੂੰ ਧਰਤੀ ਵੀ ਦੇ ਦਿੱਤੀ, ਤੈਨੂੰ ਬੀਜ ਬੋਣ ਦੀ ਖੁੱਲ ਵੀ ਦੇ ਦਿੱਤੀ, ਪਰ ਇੱਕ ਦਫਾ ਬੀਜ ਤੂੰ ਬੋ ਦਿੱਤਾ ਤੇ ਬੋਣ ਤੋਂ ਬਾਅਦ ਤੈਨੂੰ ਖਿਆਲ ਆਵੇ ਮੈਂ ਤੇ ਅੰਬਾਂ ਦੇ ਬੂਟੇ ਲਾਣੇ ਸਨ, ਲਾ ਬੈਠਾ ਕਿੱਕਰਾਂ ਦੇ, ਅੱਛਾ ਹੁਣ ਪ੍ਰਮਾਤਮਾ ਮੈਥੋਂ ਭੁੱਲ ਹੋਈ ਏ, ਇਹਨਾਂ ਕਿੱਕਰਾਂ ਨੂੰ ਹੀ ਅੰਬ ਲਾ ਦੇ, ਨਹੀਂ ਲੱਗਣਗੇ, ਐਸਾ ਨਹੀਂ ਹੋਵੇਗਾ, ਇਹ ਉਸਦਾ ਨਿਯਮ ਨਹੀਂ ਹੈ, ਇਹ ਉਸਦੀ ਮਰਿਆਦਾ ਨਹੀਂ ਹੈ। ਬਾਬਾ ਫਰੀਦ ਕਹਿੰਦੇ ਨੇ, ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ, ਲਾਂਦਾ ਬੂਟੇ ਕਿੱਕਰਾਂ ਦੇ ਮੰਗਦਾ ਅੰਬ, ਚਰਖੇ ਵਿੱਚ ਕੱਤਦਾ ਉਨ ਮੰਗਦਾ ਰੇਸ਼ਮ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਕੱਤਦਾ ਤੇ ਉਨ ਪਿਆ, ਬੁਣਦਾ ਤੇ ਉਨ ਪਿਆ ਤੇ ਮੰਗਦਾ ਰੇਸ਼ਮੀ ਕੱਪੜਾ ਖੱਡੀ ਤੋਂ, ਬੁਣਦਾ ਤੇ ਕਿੱਕਰ ਪਿਆ ਮੰਗਦਾ ਅੰਬ ਹੈ। ਐਸਾ ਹੋਇਆ ਬੀਜ ਮਨੁੱਖ ਦੁੱਖਾਂ ਤੇ ਬੋਂਦਾ ਹੈ, ਮੰਗਦਾ ਸੁੱਖ ਹੈ।
اس طرح ہی رہا ہے. اور جد اس نو سکھ ملدا نہیں تو گلیاں نال پر جاندا ہے اور گلا اتنا ودھ جاندا ہے کہہ دیندا کوئی پرماتما نہیں کوئی ایشور نہیں. اے رکھواد نہ کیجے رے من سکرت کر کر لیجے رے من. لیکن دوجے طبقے دا منک ایسا کہہ دیندا ہے کرن کراون سرب کو ناتھ, وہ تے آپ ہی ناتھ ہے مالک ہے سب کچھ اس دے ہاتھ چ ہے. اس کا بل نہیں اس ہاتھ کرن کراون سرب کو ناتھ. پھر وہ انج لے لیندا ہے منک دے ہاتھ چ کی ہے کچھ بھی نہیں ہے واقعی کچھ نہیں ہے. تسی آکو گے ہنے تے میں کہہ رہا کہ توں ککر بھی بیچ سکتا ہے امب بھی بیچ سکتا ہے پر میں عرض کراں پھر بھی کچھ نہیں ہے منک دے ہاتھ چ. کیوں؟ ککر بیجن دی کھل بھی پرماتما نے دتی ہے, امباں دے بوٹے لان دی کھل بھی اسے نے دتی ہے, کھل اس دی دتی ہوئی ہے. یہ ساری مرضی اسی کی بیجنا ہے پر ساری مرضی دی یہ جڑی کھل ہے یہ بھی اس اکال پورکھ دی دتی ہوئی ہے. تو اس باریکی تے پہنچ کے بھگتاں نے کہہ دیتا سڈے کول کچھ بھی نہیں, جی کھل بھی ہے تے تیری دتی ہوئی, سڈے کول اپنا کی ہوا کچھ بھی نہیں. اس روپ چ آخیا جس روپ اسی لے لینے آ ایک شراب پی رہے کہ جدو گرو چھڑاوے گا ادو چڈ لیا گا. یہ مطلب گرو اجے تینو یہی آخد پی سویرے بھی پی تے شامی بھی پی. لوکی کہہ دیں جدو پرماتما جگائے گا ادو امرت ویلے جاگ کے جپ کراں گے, یہ مطلب اجے پرماتما نہیں چاہتا. جدو گرو چاہے گا ادو نیک کرم کراں گے, یہ مطلب اجے گرو یہی چاہتا ہے تو برے کر تو ماڑے کر. یہ جڑے ارتھ لوگوں نے کیتے نے تے سمجھے نے یہ انہوں کا بھلیکھا ہے. تے اس وقت دی وچار دا آدھار جڑی پنکتی میں چنی ہے دھن گرو نانک دیو جی مہاراج دی, کرمی کرمی ہوئے وچار سچا آپ سچا دربار. اس سچے دے دربار دے سچ ہے کرما انسار فیصلے کرتا ہے باقی کچھ بھی نہیں. اور آپ دی گیات لئی عرض کرا مہاتما بدھ نے اتھے تک اعلانیاں کہہ دیتا بھگوان دی فکر بعد دیچ کریں کرم دی فکر پہلے کریں. اتھوں ہندوستان دے براہمنا نے مہاتما بدھ نو ناستک کہہ دیتا ناستک ہے. اجے تک بھی براہمنی سماج مہاتما بدھ نو ناستک کہندا ہے. پٹنا جنکشن دے باہر ایک بہت وڈا مندر بنیا ہے اور پہلے یہ فیصلہ ہویا سی کہ بھارت وچ جتنے اوتاری پرش ہوئے نے انہاں ساریاں دے وچ مورتی استھاپن کرنی ہے. مندر بڑا قابل دید ہے, بڑا خرچ کیتا ہے تے غالباً 15-20 سالاں وچ تعمیر ہویا ہے, بن گیا تے ہن مورتیاں استھاپنا کرنی سن. کرشن دی کر دیتی, رام دی کر دیتی, شیو جی دی ہو گئی, وشنو دی ہو گئی, برہمے دی ہو گئی, ہنومان دی ہو گئی, بہت سارے دیوی دیوتاواں دی اندر مورتیاں وہ جو ہے سجا دے گئے. تو انہاں دے نا جدے مورتیاں دا آرڈر دتا گیا سی تے مہاتما بدھ دی مورتی بھی منگائی, اجے تک بار پی ہے جھگڑا چل رہا یہ نہیں استھاپن کرنی, یہ ناستک ہے انہوں اندر نہیں ٹکانا. وہ مورتی بھی مندر دے باہر پی ہے جھگڑا چل رہا ہے اس مندر وچ استھاپن نہیں ہو سکتا, یہ تو ناستک ہے, یہ تو ورن ونڈ نو بھی نہیں بنتا. اتنے وڈے وقت دے اوتاری پرش نو ناستک کیوں آخیا؟ اس نے اپنے بکشواں نو کہا رب دی فکر بعد وچ کرنا, پہلے کرم دی فکر کرنا, کیونکہ اس نے بھی فیصلہ کرم دے مطابق کرنا ہے. تو جد کرم دے مطابق ہی فیصلہ اس نے کرنا ہے تو وہ دی فکر اتنی کرن دی لوڑ نہیں, تو کرم دی فکر کر, اس دے حکم دی فکر کر, اس دے ودھان دی فکر کر, اس دے بنائے ہوئے نیم دی فکر کر, تو کرم دی فکر کر. تو بودھ بھکشواں دے ایک واک پر چلت ہو گیا کرم ہی بھگوان ہے, بھگوان ہی بھگوان ہے, ایسا نہیں کرم ہی بھگوان ہے. تو اس تو کی ہویا برہمنا نے کہہ دیتا بھگوان بھگوان نہیں ہے کرم بھگوان ہے, یہ تے ناستک نے. اج تک
सनातनी जगत विच महात्मा बुद्ध का सन्मान नहीं बन सकया, बौद्ध भिक्षुआं लई अज तक जगह नहीं बन सकी, ये तो नास्तिक है। पर एक सच्चाई है, अगर वह नास्तिक है तो फिर दुनिया च कोई भी आस्तिक नहीं है। इतनी गहरी ध्यान साधना करने वाला, इतना भरोसा रखने वाला, दुनियावी सारे सुखां नूं एक पासे सुट के अध्यात्मक सुख की तलाश करने वाला, उसनूं कह दिए नास्तिक। क्यों कहा गया? कर्म ही भगवान है, भगवान ही भगवान है। उसने अपने बौद्ध भिक्षुआं नूं कहा, यह फिक्र बाद च करना, कर्म ही भगवान है। क्योंकि जो दुख मिलना है, जो सुख मिलना है, थानू कर्म नाल मिलना है। जो आनंद मिलना है, जो खेड़ा मिलना है, थानू कर्म नाल मिलना है। जो ज्ञान मिलेगा, जो शांति मिलेगी, थानू कर्मा नाल मिलेगी। तो जब मिलना ही कर्मा नाल है, तो फिर कर्म की फिक्र करो। धन गुरु नानक देव जी महाराज कहिंदे ने, जित कीता पाइए आपना सा घाल बुरी क्यों घालिए। जे तू अपना ही कीता पाना है, तो फिर अपने कर्तव्य प्रति जरा सुचेत हो जा। कहिंदे ने मनुख होवेगा सुचेत, अपने कर्मां दे प्रति सुचेत नहीं है। अगर किधरे कर्मां दे प्रति सुचेत आउंदा ते दुनिया इतनी दुखी नहीं आउणी सी। कहिंदे ने हवा व्यापक है, आकाश व्यापक है, दुख भी व्यापक है। जिथे तक आकाश पसरे है, उथे तक ही दुख है। जिथे तक पवन झूलती है, उथे तक ही लोगों के घर च दुख झूलते पे। मनुखता दुखी है, यानी इसका यह मतलब नहीं कि पशु पंखी दुखी ने, कदे ही दुखी नहीं है। यह भी मैं अर्ज करते हैं, कोई पशु दुखी नहीं, कोई पक्षी दुखी नहीं, कोई कीड़ा मकोड़ा दुखी नहीं, सब सुख दे च ने। पशु सुख दे च जी रहे ने, देवते ब्रह्म ज्ञानी महापुरुष आनंद दे च जी रहे ने, बस दुख केवल मनुख की दुनिया च। और साहबां नूं इत्थे तक कहना पिया, बाली रोवे नाए भतार, नानक दुखिया सब संसार। समूह जगत, मनुखी जगत, मैं फिर अर्ज करा, बाकी नहीं, बाकी सब सुख दे च ने। कारण पशु जो जी रहे लोड़ां दे तल ते, मनुख जी रहे ख्वाहिशां दे तल ते। लोड़ां दी पूर्ति ना होए पशु तड़पदा है, ख्वाहिशां दी पूर्ति ना होए मनुख तड़पदा है। बगौर मुताला करना, सिर्फ लोड़ां दी पूर्ति होंदी ते पशुआं दी तरह मनुख भी सुखी होना सी। उन्हों प्यास लगी है पानी मिल जाए, उन्हों भुख लगी है खुराक मिल जाए, उदी शरीर दियां लोड़ां दी पूर्ति हो जाए, बस मस्त है, सौ जांदा है, आनंद लैंदा है। पशु सुखी ने, महापुरुष ते देवते आनंद दे च ने, मनुख दुख दे च है। दुख सिर्फ थानू मनुख दी दुनिया विच मिलेगा, या उन्हां पशुआं कोल दुख मिलेगा जिहड़े विचारे मनुख दी कैद दे च ने, मनुख दी संगत विच रहिंदे पए। उन्हां दी प्राकृतिक जिंदगी च फर्क पा दिता है, जिस ढंग नाल उह जीवना चाहुंदे ने उस ढंग नाल मनुख नहीं जीण देंदा पिया। उह दुखी हो सकदे ने, उह पीड़ित हो सकदे ने, वरना दुख सिर्फ मनुख दे कोल है। कायनात दे च, इस ब्रह्मंड दे च दुख होर किधरे भी नहीं है। बनस्पति खेड़े च है, पशु सुख दे च ने, कीड़े मकोड़े भी सुख दे च ने, यह भी मैं अर्ज करदे हां। एक बिष्टा दा जंतु भी सुख दे च है, एक गंदगी दे च लिपटिया होया सूअर भी सुख दे च है। मैं फिर अर्ज करा, एक मनुख दुख दे च है, एक मनुख दी संगत दे जिहड़े पशु रह रहे ने मनुख दी कैद दे च, वह विचारे दुखी हो सकदे ने, वरना पशु दुखी नहीं ने, पंछी दुखी नहीं ने। पशु जी रहे ने लोड़ां दे तल दी पूर्ति ते, लोड़ां पूरियां हो गईयां सुखी। मनुख लोड़ां दे नाल नाल जी रहे है ख्वाहिशां दे तल ते, लोड़ां पूरियां ना होवन पशु तड़पदा है, ख्वाहिशां पूरियां ना होवन मनुख बेचैन होंदा है, मनुख तड़पदा है। ते ख्वाहिशां दा एक होर बड़ा भयंकर नियम है, एक ख्वाहिश पूरी होवे ना
ਤੇ ਪੂਰੀ ਹੁੰਦਿਆਂ ਹੁੰਦਿਆਂ ਉਹ 10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਜਿਵੇਂ ਇੱਕ ਮਨੁੱਖ ਜ਼ਮੀਨ ਤੋਂ ਰੁਖਸਤ ਹੁੰਦਿਆਂ ਹੋਇਆ ਵੱਡਾ ਹੋ ਗਿਆ, ਜਵਾਨ ਹੋ ਗਿਆ, ਵਿਆਹਿਆ ਗਿਆ, ਬੁੱਢਾ ਹੋ ਗਿਆ, ਜ਼ਮੀਨ ਤੋਂ ਰੁਖਸਤ ਹੁੰਦਿਆਂ ਹੁੰਦਿਆਂ 2-4-5-7 ਬੱਚਿਆਂ ਨੂੰ ਜਨਮ ਦੇ ਜਾਂਦਾ, ਪਿੱਛੇ ਆਪਣੀ ਸੰਤਤ ਛੋੜ ਜਾਂਦਾ, ਆਪਣਾ ਖੂਨ ਛੋੜ ਜਾਂਦਾ। ਜ਼ਮੀਨ ਤੋਂ ਰੁਖਸਤ ਹੁੰਦਿਆਂ ਹੁੰਦਿਆਂ ਮਨੁੱਖ 2-4 ਬੱਚੇ ਛੋੜ ਜਾਂਦਾ। ਇੱਕ ਖਾਹਿਸ਼ ਪੂਰੀ ਹੁੰਦਿਆਂ ਹੁੰਦਿਆਂ, ਇੱਕ ਖਾਹਿਸ਼ ਮਰਦਿਆਂ ਮਰਦਿਆਂ 5-10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਹੁਣ ਪੂਰੀ ਇੱਕ ਹੋਈ ਹੈ ਤੇ 10 ਹੋਰ ਪੈਦਾ ਹੋਈਆਂ ਨੇ, ਫਿਰ ਉਹਨਾਂ ਚ ਪੂਰੀ ਇੱਕ ਹੋਈ ਹੈ ਤੇ ਫਿਰ 10-20 ਹੋਰ ਪੈਦਾ ਹੋ ਗਈਆਂ ਨੇ, ਤਾਂ ਰੋਜ਼ ਰੋਜ਼ ਤੇ ਖਾਹਿਸ਼ਾਂ ਵੱਧਦੀਆਂ ਜਾਣਗੀਆਂ, ਖਾਹਿਸ਼ਾਂ ਦੀ ਭੀੜ। ਇਸ ਤਰ੍ਹਾਂ ਜਿਵੇਂ ਮੌਤ ਦਰ ਘਟ ਜਾਏ ਤੇ ਜਨਮ ਦਰ ਵੱਧ ਜਾਏ ਤਾਂ ਮਨੁੱਖਾਂ ਦੀ ਭੀੜ ਹੋ ਜਾਂਦੀ ਹੈ। ਖਾਹਿਸ਼ ਪੂਰੀ ਤੇ ਕੋਈ ਕੋਈ ਆਉਂਦੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ, ਹੁੰਦੀ ਉਹ ਵੀ ਕਰਮ ਅਨੁਸਾਰ ਹੈ, ਉਂਝ ਨਹੀਂ। ਕੁਛ ਸੰਤਾਂ ਮਹਾਂਪੁਰਖਾਂ ਦੇ ਡੇਰੇ ਇਸ ਵਾਸਤੇ ਚੱਲ ਪੈਂਦੇ ਨੇ, ਜੇ 100 ਬੰਦੇ ਗਏ ਨੇ ਤੇ 60 ਦਾ ਤੇ ਉਂਝ ਹੀ ਕਰਮ ਬਣਨ ਵਾਲਾ ਆਉਂਦਾ ਹੈ, ਉਂਝ ਹੀ ਗੱਲ ਸਿਰੇ ਚੜਨ ਵਾਲੀ ਆਉਂਦੀ। ਉਹ ਜਿਹੜੀ 60 ਬੰਦਿਆਂ ਦੀ ਗੱਲ ਸਿਰੇ ਚੜ ਜਾਂਦੀ ਹੈ ਨਾ, ਉਹ ਕਹਿੰਦੇ ਨੇ ਇਸ ਡੇਰੇ ਕਰਕੇ ਸੰਤ ਕਰਕੇ ਸਾਡੀ ਗੱਲ ਬਣੀ ਹੈ, ਉਹ ਫਿਰ 60 ਕਮ ਸੇ ਕਮ ਹੋਰ 60ਾਂ ਨੂੰ ਲੈ ਆਉਂਦੇ ਨੇ। ਉਹਨਾਂ ਦੇ ਚੋਂ ਵੀ ਕੁਛ ਇੱਕ ਦੀ ਗੱਲ ਤੇ ਉਂਝ ਹੀ ਬਣਨ ਵਾਲੀ ਆਉਂਦੀ, ਜੇ ਡੇਰੇ ਨਾ ਵੀ ਜਾਂਦੇ ਤਾਂ ਵੀ ਬਣਨੀ ਸੀ, ਇਹ ਵੀ ਮਰਜ਼ ਕਰਦੇ ਹਾਂ। ਜੇ ਨਾ ਵੀ ਤੀਰਥਾਂ ਤੇ ਜਾਂਦੇ ਤਾਂ ਵੀ ਬਣਨੀ ਸੀ। ਬਸ ਪਖੰਡ ਇਸ ਤਰ੍ਹਾਂ ਦੁਨੀਆਂ ਦੇ ਚ ਵੱਧਦਾ ਹੈ ਅਗਿਆਨ ਦੇ ਆਸਰੇ ਤੇ। ਇੱਕ ਖਾਹਿਸ਼ ਪੂਰੀ ਹੁੰਦਿਆਂ ਆਉਂਦਿਆਂ 10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ, ਤਾਂ ਇਸ ਤਰ੍ਹਾਂ ਖਾਹਿਸ਼ਾਂ ਦੀ ਭੀੜ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਪਸ਼ੂ ਲੋੜਾਂ ਦੇ ਤਲ ਤੇ ਜੀਂਦੇ ਨੇ, ਮਨੁੱਖ ਖਾਹਿਸ਼ਾਂ ਦੇ ਤਲ ਤੇ ਜੀਵਦੇ ਨੇ। ਲੋੜਾਂ ਦੀ ਪੂਰਤੀ ਨਾ ਹੋਵੇ ਤੇ ਪਸ਼ੂ ਤੜਪਦਾ ਹੈ, ਖਾਹਿਸ਼ਾਂ ਦੀ ਪੂਰਤੀ ਨਾ ਹੋਵੇ ਮਨੁੱਖ ਤੜਪਦਾ ਹੈ। ਔਰ ਸਾਰੀਆਂ ਖਾਹਿਸ਼ਾਂ ਕਿਸ ਦੀਆਂ ਪੂਰੀਆਂ ਹੋਈਆਂ ਹਨ, ਕਤਾ ਹੀ ਨਹੀਂ। ਇੱਕ ਦਿਨ ਮਨੁੱਖ ਹੀ ਪੂਰਾ ਹੋ ਜਾਂਦਾ, ਖਤਮ ਹੋ ਜਾਂਦਾ। ਖਾਹਿਸ਼ਾਂ ਕਿਤੀਆਂ ਪੂਰੀਆਂ ਹੁੰਦੀਆਂ ਨੇ, ਹਜ਼ਾਰਾਂ ਖਾਹਿਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ। ਅਲੀ ਕਹਿੰਦਾ ਇੱਕ ਇੱਕ ਸਵਾਸ ਦੇ ਅੰਤਿਮ ਸਮੇਂ ਕਿਤਨੀਆਂ ਖਾਹਿਸ਼ਾਂ ਨਿਕਲਦੀਆਂ ਜਿਹੜੀਆਂ ਅੰਦਰ ਪਈਆਂ ਸਨ, ਜਗ੍ਹਾ ਮਲ ਕੇ ਬੈਠੀਆਂ ਸਨ, ਬਈ ਅੱਜ ਸਾਡੀ ਗੱਲ ਬਣੇਗੀ, ਅੱਜ ਸਾਡੀ ਗੱਲ ਬਣੇਗੀ। ਗੱਲ ਕੀ ਬਣਨੀ, ਵਿਸ਼ਵਾਸ ਹੀ ਨਿਕਲ ਗਿਆ ਹੈ। ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ। ਮੁਖਤਸਰ ਜੋ ਹੈ, ਮੈਂ ਅਰਜ਼ ਕਰਾਂ, ਦੁੱਖ ਕੇਵਲ ਮਨੁੱਖ ਦੀ ਦੁਨੀਆ ਚ ਹੈ। ਰਿਸ਼ੀਕੇਸ਼ ਦੇ ਚ ਅੱਜ ਤੋਂ ਕੋਈ ਗਾਲਬਨ 25-26 ਸਾਲ ਪੁਰਾਣੀ ਗੱਲ ਹੋਵੇਗੀ, ਰਾਮਕਲੀ ਰਾਗ ਦਾ ਇਹ ਸ਼ਬਦ ਚੱਲ ਰਿਹਾ ਸੀ, ਸਹਿਨ ਸਰਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੇ ਘਰ ਆਇਆ। ਜਪਜੀ ਸਾਹਿਬ ਤੋਂ ਲੈ ਕੇ ਉੱਥੇ ਰਾਗਮਾਲਾ ਤੱਕ ਸੰਪੂਰਨ ਕਥਾ ਹੁੰਦੀ ਹੈ, ਔਰ ਉੱਥੇ ਇੱਕ ਨਿਯਮ ਹੈ, 5 ਸਾਲਾਂ ਚ ਭੋਗ ਪਾਉਂਦੇ ਨੇ ਲਾਜ਼ਮੀ, ਤਾਂ ਕਿ ਵਿਦਿਆਰਥੀਆਂ ਨੂੰ ਗਿਆਨ ਮਿਲਦਾ ਰਹੇ। ਉਸ ਦੌਰਾਨ 1 ਮਹੀਨਾ ਦਾਸ ਵੀ ਹਾਜ਼ਰੀ ਭਰਦਾ ਰਹੇ। ਜਦੋਂ ਦਾਸ ਕਥਾ ਕਰ ਰਿਹਾ ਸੀ, ਰਾਮਕੱਲੀ ਲਾਗ ਚੱਲਿਆ ਤੇ ਇਹ ਸ਼ਬਦ ਵੀ ਆ ਗਿਆ, ਜਿਸ ਦੀਆਂ ਆਖਲੀਆਂ ਪੰਕਤੀਆਂ ਸਨ, ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਣ ਜਾਏ, ਅਵਰੀ ਕਰਮ ਨ ਲੇਖੇ ਪਾਏ। ਇਹ ਪੰਕਤੀ ਮਨੁੱਖ ਨੇ ਆਪਣੀਆਂ ਤਰਫੋਂ ਬਣਾਈਆਂ ਹੋਈਆਂ ਨੇ, ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ। ਇਸ ਤਰ੍ਹਾਂ ਦੀ ਪੰਕਤੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ, ਇਹ ਤਾਂ ਲੋਕਾਂ ਨੇ ਆਪਣੇ ਕੋਲੋਂ ਬਣਾ ਲਿਆ, ਜਿਹਨਾਂ ਨੂੰ ਬੋਧ ਨਹੀਂ ਹੈ, ਸਮਝ ਨਹੀਂ ਹੈ। ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਣ ਜਾਏ, ਅਵਰੀ ਕਰਮ ਨਾ ਲੈ ਕੇ ਲਾ। ਇਸ ਦੀ ਵਜ਼ਾਹਤ ਦਾਸ ਨੇ ਕਿਧਰੇ 2 ਦਿਨ ਕੀਤੀ। ਬੜਾ ਇੱਕ ਦਾਰਸ਼ਨਿਕ ਸਿਆਣਾ ਸਾਧੂ ਸਿੰਧ ਦੇ ਇਲਾਕੇ ਦਾ ਸੀ, ਭੇਖ ਭਗਵਾ, ਅੱਜ ਕੱਲ੍ਹ ਉਸਦਾ ਡੇਰਾ ਕਰਨਾਲ ਦੇ ਚ ਬਹੁਤ ਜ਼ਈਫ ਹੋ ਗਿਆ, ਉਹ ਵੀ ਕਿਧਰੇ ਬੈਠਾ ਸੀ। ਕਥਾ ਦੀ ਸਮਾਪਤੀ ਤੋਂ ਬਾਅਦ ਖੜਾ ਹੋ ਗਿਆ, ਸਾਧੂਆਂ ਦਾ ਇਕੱਠ ਸੀ, ਜੋ 30-40 ਸਰੋਤੇ ਬੈਠੇ ਸਨ, ਸਾਧੂ ਹੀ ਸਨ, ਨਿਰਮਲੇ ਉਦਾਸੀਨ। ਮੈਨੂੰ ਕਹਿਣ ਲੱਗਾ, ਮਸਕੀਨ ਜੀ, ਇਹ ਜੋ ਗੁਰੂ ਨਾਨਕ ਨੇ ਆਖਿਆ ਹੈ
ਇਹ ਅਤਿ ਉਪਮਾ ਅਲੰਕਾਰ ਹੈ। ਸਾਹਿਤਕ ਦੁਨੀਆਂ ਵਿੱਚ, ਕਵਿਤਾ ਦੀ ਦੁਨੀਆਂ ਚ ਅਲੰਕਾਰਾਂ ਨੂੰ ਵਰਤਿਆ ਜਾਂਦਾ, ਗਹਿਣਿਆਂ ਨੂੰ, ਗੱਲ ਨੂੰ ਸਜਾਉਣ ਵਾਸਤੇ, ਬੋਲਾਂ ਨੂੰ ਸਜਾਉਣ ਵਾਸਤੇ। ਜੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੁਖ ਝੂਠ ਵਿਭੂਖਨ ਸਾਰੰਗ, ਇਹ ਬ੍ਰਾਹਮਣ ਬੋਲਦਾ ਤੇ ਝੂਠ ਪਿਆ ਪਰ ਤੂੰ ਗਹਿਣੇ ਸੱਚ ਦੇ ਪਵਾ ਦਿੱਤੇ ਨੇ, ਉਸਨੂੰ ਬੜਾ ਸ਼ਿੰਗਾਰ ਦਿੱਤਾ ਤੂੰ। ਤੇ ਹੁਣ ਲੋਕਾਂ ਨੂੰ ਇੰਝ ਪ੍ਰਤੀਤ ਆਉਂਦਾ ਪਿਆ ਜਿਵੇਂ ਸੱਚ, ਝੂਠ ਨੂੰ ਵੀ ਸ਼ਿੰਗਾਰ ਦਈਏ, ਚਮਕਾ ਦਈਏ, ਚੱਲਦਾ ਹੈ, ਬੜੇ ਸੋਹਣੇ ਢੰਗ ਨਾਲ ਚੱਲਦਾ ਹੈ, ਚੱਲਦਾ ਸੱਚ ਦੇ ਆਸਰੇ ਤੇ, ਗਹਿਣੇ ਸੱਚ ਦੇ ਹੀ ਪਵਾਉਣੇ ਪੈਂਦੇ ਨੇ। ਕੋਈ ਝੂਠ ਆਪਣੇ ਰੂਪ ਵਿੱਚ ਚੱਲ ਨਹੀਂ ਸਕਦਾ ਜਿੰਨੇ ਚਿਰ ਤੱਕ ਉਸਨੂੰ ਸੱਚ ਨਾਲ ਨਾ ਜੋੜੀਏ। ਝੂਠ ਬੋਲਣ ਵਾਲਾ ਵੀ ਕਹਿੰਦਾ ਮੈਂ ਸੱਚ ਕਹਿ ਰਿਹਾ, ਜੋੜਨਾ ਉਸਨੂੰ ਸੱਚ ਨਾਲ ਹੀ ਪੈਂਦਾ। ਭਾਵੇਂ ਝੂਠ ਹੈ ਪਰ ਗਹਿਣੇ ਉਸਨੂੰ ਸੱਚ ਦੇ ਪਵਾਉਣੇ ਪੈਂਦੇ ਨੇ, ਸ਼ਿੰਗਾਰ ਉਸਨੂੰ ਸੱਚ ਦਾ ਦੇਣਾ ਪੈਂਦਾ। ਇੱਕ ਤੇ ਇਹ ਹੈ, ਇੱਕ ਹੁੰਦਾ ਅਤਿ ਉਪਮਾ ਅਲੰਕਾਰ। ਜੈਸੇ ਕਿਸੇ ਨੂੰ ਕਹਿ ਦੇਣਾ ਤੇਰੇ ਜਿਹੜੇ ਦੰਦ ਨੇ ਤੇ ਮੋਤੀਆਂ ਵਰਗੇ ਨੇ, ਅਤਿ ਉਪਮਾ ਅਲੰਕਾਰ। ਇਹ ਮੁਖੜਾ ਤੇ ਚੰਨ ਦੀ ਤਰ੍ਹਾਂ ਹੈ, ਅਤਿ ਉਪਮਾ ਅਲੰਕਾਰ। ਸਾਹਿਤਕ ਦੁਨੀਆਂ ਵਿੱਚ, ਕਾਵਿ ਦੁਨੀਆਂ ਵਿੱਚ ਇਸ ਦੀ ਆਪਣੀ ਮਹਾਨਤਾ ਹੈ, ਇਸ ਨੂੰ ਮੰਨਦੇ ਨੇ। ਮੈਨੂੰ ਕਹਿਣ ਲੱਗੇ, ਗੁਰੂ ਨਾਨਕ ਦੇ ਕੋਲ ਹਿਰਦਾ ਜੋ ਸੀ ਉਹ ਸੰਗੀਤਕਾਰ ਦਾ ਸੀ ਤੇ ਕਵੀ ਦਾ ਸੀ, ਸ਼ਾਇਰ ਦਾ ਸੀ। ਕਿ ਸਤਿਗੁਰਾਂ ਨੇ ਅਤਿ ਉਪਮਾ ਅਲੰਕਾਰ ਵਰਤਿਆ ਤੇ ਤੁਸੀਂ ਕੱਲ ਤੇ ਅੱਜ 2 ਘੰਟੇ ਲਾਏ ਨੇ, ਦੁੱਖ ਹੀ ਦੁੱਖ ਹੈ ਬਈ। ਆਸਮਾਨ ਵਿਆਪਕ ਹੈ ਤੇ ਦੁੱਖ ਵਿਆਪਕ ਹੈ, ਹਵਾ ਵਿਆਪਕ ਹੈ ਤੇ ਦੁੱਖ ਵਿਆਪਕ ਹੈ। ਕਹਿਣ ਲੱਗੇ ਮੈਂ ਸਹਿਮਤ ਨਹੀਂ, ਇਹ ਅਤਿ ਉਪਮਾ ਅਲੰਕਾਰ ਹੈ। ਅਤਿ ਉਪਮਾ ਅਲੰਕਾਰ ਨੂੰ ਇਤਨਾ ਸਪਸ਼ਟ ਨਹੀਂ ਕਰੀਦਾ ਜਿਤਨਾ ਤੁਸੀਂ ਕੀਤਾ, ਮੈਨੂੰ ਇੰਝ ਕਹਿਣ ਲੱਗਾ। ਆਖਿਰ ਮਨੁੱਖੀ ਦੁਨੀਆਂ ਚ ਕਿਧਰੇ ਆਨੰਦ ਵੀ ਹੈ, ਖੇੜਾ ਵੀ ਹੈ, ਖੁਸ਼ੀਆਂ ਵੀ ਹਨ, ਔਰ ਇਸੇ ਨੂੰ ਵਜ਼ਾਹਤ ਕਰਕੇ ਤੇ ਪੱਕੀ ਮੋਹਰ ਲਾ ਦੇਣੀ ਕਿ ਨਾਨਕ ਦੁਖੀਆ ਸਭ ਸੰਸਾਰ, ਇਹ ਸ਼ੋਭਾ ਨਹੀਂ ਦਿੰਦਾ। ਮੈਂ ਕਿ ਮਹਾਂਪੁਰਖੋ, ਸਿਆਣੇ ਹੋ ਤੁਸੀਂ, ਚਿੰਤਕ ਹੋ, ਔਰ ਉਮਰ ਦੇ ਲਿਹਾਜ਼ ਚ ਵਾਕਈ ਮੈਂ ਉਹਨਾਂ ਦੇ ਸਾਹਮਣੇ ਬਹੁਤ ਛੋਟਾ ਸੀ, ਔਰ ਵਿਦਿਆ ਪੜ੍ਹਾਈ ਚਿੰਤਕ ਦੇ ਚ ਉਹਨਾਂ ਦੀ ਦੁਨੀਆ ਬੜੀ ਅੱਗੇ ਸੀ, ਕਿਉਂਕਿ ਵਿਚਾਰ ਵਟਾਂਦਰਾ ਅਕਸਰ ਚੱਲਦਾ ਰਹਿੰਦਾ ਸੀ। ਪਰ ਇਸ ਤਰ੍ਹਾਂ ਵੀ ਉਹ ਹਿੰਮਤ ਕਰ ਲੈਣਗੇ ਕਿ ਸਾਰਿਆਂ ਚ ਖੜੇ ਹੋ ਕੇ ਇੰਝ ਕਹਿਣਗੇ। ਉਸ ਦਿਨ ਮੈਂ ਉਹਨਾਂ ਦੀ ਬਹਿਬਲਤਾ ਦੇਖੀ, ਬਿਲਕੁਲ ਅਸਹਿਮਤੀ। ਕਹਿਣ ਲੱਗੇ ਨਹੀਂ, ਇਹ 2 ਘੰਟੇ ਤੁਸੀਂ ਲਾਇਆ ਐਵੇਂ ਜ਼ਾਇਆ ਕੀਤੇ, ਦੁੱਖ ਇਤਨਾ ਨਹੀਂ ਹੈ। ਇਹ ਗੁਰੂ ਨਾਨਕ ਨੇ ਅਤਿ ਉਪਮਾ ਅਲੰਕਾਰ ਵਰਤਿਆ ਜਿਸ ਨੂੰ ਤੁਸੀਂ ਹੂ ਬਹੁ ਸੱਚ ਕਰਕੇ ਬਿਆਨ ਪੈ ਕਰਦੇ ਹੋ। ਇਹ ਅਲੰਕਾਰ ਹੈ, ਗਹਿਣਾ ਹੈ, ਭੂਸ਼ਣ ਹੈ, ਵਾਸਤਵਿਕ ਐਸਾ ਨਹੀਂ ਹੈ। ਮੈਂ ਕਿਹਾ ਮੈਨੂੰ ਤੇ ਵਾਸਤਵਿਕ ਐਸਾ ਹੀ ਦਿਖਾਈ ਦਿੰਦਾ ਹੈ। ਔਰ ਜੋ ਗੁਰੂ ਨਾਨਕ ਨੇ ਆਖਿਆ ਇਹ ਅਤਿ ਉਪਮਾ ਅਲੰਕਾਰ ਨਹੀਂ ਹੈ, ਇਹ ਖਸਮ ਦੇ ਬੋਲ ਨੇ, ਇਹ ਸੱਤ ਬਚਨ ਨੇ, ਇਹ ਸੰਪੂਰਨ ਬਚਨ ਨੇ। ਅਤਿ ਉਪਮਾ ਅਲੰਕਾਰ ਕਲਪਨਾ ਹੁੰਦਾ ਹੈ, ਫਿਰ ਤੇ ਗੁਰਬਾਣੀ ਨੂੰ ਕਲਪਨਾ ਆਖਣਾ ਪਏਗਾ। ਇਹ ਕਲਪਨਾ ਨਹੀਂ ਹੈ, ਇਹ ਸੱਚ ਹੈ। ਮੈਨੂੰ ਕਹਿਣ ਲੱਗੇ ਤੁਹਾਡੀ ਸ਼ਰਧਾ ਹੈ, ਇਸ ਤਰ੍ਹਾਂ ਤੁਹਾਥੋਂ ਕਹਿਲਵਾ ਰਹੀ ਹੈ, ਵਰਨਾ ਇਹ ਅਤਿ ਉਪਮਾ ਅਲੰਕਾਰ ਹੈ ਤੇ ਮੈਂ ਤੁਹਾਨੂੰ ਕੱਲ ਸੱਚ ਦਾ, ਸੁੱਖ ਦਾ ਸਰੂਪ ਦਿਖਾਵਾਂਗਾ। ਫਿਰ ਤੁਹਾਡੀ ਜ਼ਬਾਨ ਕਬੂਲ ਕਰ ਲਏਗੀ ਕਿ ਦੁਨੀਆਂ ਚ ਨਿਰਾ ਦੁੱਖ ਨਹੀਂ, ਸੁੱਖ ਵੀ ਹੈ। ਮੈਂ ਕਿਹਾ ਠੀਕ ਹੈ, ਅਗਰ ਇਸ ਤਰ੍ਹਾਂ ਤੁਸੀਂ ਪ੍ਰਤੱਖ ਰੂਪ ਵਿੱਚ ਕੋਈ ਸੁੱਖ ਦਾ ਸਰੂਪ ਦਿਖਾਓਗੇ ਤਾਂ ਫਿਰ ਜ਼ਰਾ ਸੋਚਾਂਗੇ, ਜਿੱਥੇ ਤੱਕ ਮੇਰਾ ਇਰਾਦਾ ਹੈ, ਮੇਰੀ ਸੋਚਣੀ ਹੈ, ਐਸੀ ਨੌਬਤ ਨਹੀਂ ਆਵੇਗੀ। ਤੁਸੀਂ ਇਸ ਤਰ੍ਹਾਂ ਦਾ ਕੋਈ ਪ੍ਰਮਾਣ ਪੇਸ਼ ਨਹੀਂ ਕਰ ਸਕਦੇ। ਉਹ ਹੱਸ ਪਏ ਉੱਥੇ ਤੇ ਉਹਨਾਂ ਦੀ ਹੱਸੀ ਇੰਝ ਸੀ ਜਿਵੇਂ ਕਟਾਕਸ਼, ਜਿਵੇਂ ਤਨਜ਼, ਵੀ ਜਿਵੇਂ ਮੂਰਖ ਕੁਝ ਸਮਝਦਾ ਨਹੀਂ। ਉਹ ਜਦ ਚਲਾ ਗਿਆ, ਯਕੀਨ ਜਾਣੋ ਉਸ ਦਿਨ ਸਾਰਾ ਦਿਨ ਰਿਹਾ ਮੈਂ ਵੀ ਬੇਚੈਨ। ਮੈਂ ਕਿ ਪਤਾ ਨਹੀਂ ਕੀ ਦਿਖਾਏਗਾ, ਕੀ ਲਿਆਵੇਗਾ, ਕਿਧਰੇ ਐਸਾ ਤੇ ਨਹੀਂ ਕਿ ਮੈਂ ਹੀ ਕੋਈ ਜ਼ਿਆਦਾ ਕਹਿ ਗਿਆ ਤੇ ਗੱਲ ਇਤਨੀ ਮੈਂ ਸਪਸ਼ਟ ਨਾ ਕਰ ਸਕਾਂ। ਉਹ ਨੀਂਦਰਾ ਕਿਸ ਨੂੰ ਕਹਿੰਦੇ ਨੇ, ਨੀਂਦ ਦਾ ਨਾ ਆਉਣਾ ਇਹ ਵੀ ਮੈਨੂੰ ਉਸ ਦਿਨ ਪਤਾ ਚੱਲਿਆ। ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਪਈ, ਦਿਮਾਗ ਸੋਚਦਾ ਹੀ ਰਿਹਾ।
ਵੀ ਇਹਨੇ ਸਾਰੇ ਸਾਧੂਆਂ ਦੇ ਇਕੱਠ ਦੇ ਚ ਪੱਗ ਲਾਣੀ ਹੈ। ਸਿਆਣਾ ਬੜਾ ਹੈ, ਚਿੰਤਕ ਬੜਾ ਹੈ, ਸੂਝਵਾਨ ਹੈ, ਕਈ ਕਿਤਾਬਾਂ ਦਾ ਲਿਖਾਰੀ ਹੈ, ਸੰਸਕ੍ਰਿਤ ਤੇ ਫਾਰਸੀ ਤੇ ਅਰਬੀ ਦਾ ਮਹਾਪੰਡਿਤ ਹੈ। ਇਹ ਤੇ ਪਤਾ ਨਹੀਂ ਕੀ ਦਿਖਾਵੇਗਾ, ਔਰ ਕੋਈ ਮਾਮੂਲੀ ਚੀਜ਼ ਪੇਸ਼ ਨਹੀਂ ਕਰੇਗਾ, ਕਿਉਂਕਿ ਮਾਮੂਲੀ ਸੋਚਣੀ ਦਾ ਇਹ ਮਨੁੱਖ ਹੀ ਨਹੀਂ ਹੈ। ਖੈਰ ਜਿਉਂ ਦਿਉਂ ਕਰਕੇ ਸਵੇਰ ਹੋਈ, ਕਥਾ ਦਾ ਵਕਤ ਹੋਇਆ। ਕਥਾ ਉੱਥੇ ਅੰਮ੍ਰਿਤ ਵੇਲੇ ਆਉਂਦੀ ਸੀ, ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਸਮਾਪਤੀ ਹੋ ਜਾਂਦੀ ਸੀ। ਗੰਗਾ ਤੇ ਇਸ਼ਨਾਨ ਕਰਕੇ ਸਾਧੂ ਉੱਥੇ ਹੀ ਨਿਤਨੇਮ ਕਰ ਲੈਂਦੇ ਸਨ, ਆਪਣਾ ਜੋ ਕੁਛ ਕਰਨਾ ਹੈ, ਤੇ ਫਿਰ ਕਥਾ ਜੋ ਹੈ ਇੱਕ ਤਰੀਕੇ ਨਾਲ ਸੰਧਿਆ ਚੱਲਦੀ ਸੀ। ਇੰਜ ਕਥਾ ਦਾਸ ਨੇ ਆਰੰਭ ਕੀਤੀ, ਪਰ ਮਨ ਉਖੜਿਆ ਹੋਇਆ ਤਾਂ ਜ਼ਬਾਨ ਵੀ ਉਖੜੀ ਹੋਈ ਹੈ। ਘੰਟਾ ਜ਼ਰੂਰ ਮੈਂ ਪਾਸ ਕੀਤਾ, ਲੇਕਿਨ ਮੈਨੂੰ ਖੁਦ ਵੀ ਨਹੀਂ ਪਤਾ ਕਿ ਮੈਂ ਘੰਟੇ 'ਚ ਕੀ ਆਖਿਆ। ਇਹ ਵੀ ਮੇਰੀ ਉਸ ਦਿਨ ਹਾਲਤ ਰਹੀ। ਉਹ ਸਾਧੂ ਆਇਆ, ਜਦ ਕੋਈ ਮੈਨੂੰ 15-20 ਮਿੰਟ ਬੋਲਦਿਆਂ ਹੋ ਗਏ, ਉਹਦੇ ਹੱਥ 'ਚ ਖਿੜੇ ਹੋਏ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਸੀ, ਤੇ ਮੈਂ ਸੋਚਿਆ ਸ਼ਰਧਾ ਤੇ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਰੱਖਦਾ ਹੈ। ਐਨ ਅੰਮ੍ਰਿਤ ਵੇਲੇ ਸੋਹਣੇ ਜਿਹਾ ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ, ਮੱਥਾ ਜ਼ਰੂਰ ਉਸਨੇ ਟੇਕਿਆ, ਫੁੱਲ ਨਹੀਂ ਭੇਟ ਕੀਤੇ, ਆਪਣੇ ਹੱਥ 'ਚ ਹੀ ਰੱਖੇ। ਐਨ ਬੈਠਦਾ ਵੀ ਕੋਣੇ 'ਚ ਸੀ, ਬਿਲਕੁਲ ਕੋਣੇ 'ਚ ਬੈਠ ਗਿਆ। ਕਥਾ ਦੀ ਸਮਾਪਤੀ ਤੋਂ ਬਾਅਦ ਖੜੇ ਹੋ ਕੇ ਮੈਨੂੰ ਕਹਿਣ ਲੱਗਾ, ਮਸਕੀਨ ਜੀ, ਇਹ ਤੁਹਾਨੂੰ ਫੁੱਲ ਦਿਖਾਈ ਦਿੰਦੇ ਨੇ, ਇਹ ਜੋ ਮੇਰੇ ਹੱਥ ਦੇ 'ਚ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਹੈ, ਤੁਹਾਨੂੰ ਦਿਖਾਈ ਦਿੰਦਾ ਹੈ? ਮੈਂ ਕਿਹਾ ਪ੍ਰਭੂ ਦੀ ਬਖਸ਼ਿਸ਼ ਹੈ, ਰਹਿਮਤ ਹੈ, ਅੱਖਾਂ 'ਚ ਰੋਸ਼ਨੀ ਹੈ, ਦਿਖਾਈ ਦਿੰਦਾ ਹੈ। ਮੈਨੂੰ ਕਹਿਣ ਲੱਗਾ ਜੇ ਦਿਖਾਈ ਦਿੰਦੇ ਨੇ ਤੁਹਾਨੂੰ ਇਹ ਫੁੱਲ, ਤਾਂ ਫਿਰ ਫੁੱਲਾਂ ਦਾ ਹਾਸਾ ਵੀ ਦਿਖਾਈ ਦਿੰਦਾ ਹੋਵੇਗਾ, ਇਹਨਾਂ ਦੀ ਮੁਸਕਰਾਹਟ ਵੀ ਦਿਖਾਈ ਦਿੰਦੀ ਹੋਵੇਗੀ, ਤੇ ਇਹਨਾਂ ਦਾ ਸੁਪਨ ਵੀ ਦਿਖਾਈ ਦਿੰਦਾ ਹੋਵੇਗਾ। ਮੈਂ ਕਿਹਾ ਠੀਕ ਹੈ, ਬਿਲਕੁਲ ਠੀਕ ਹੈ, ਇਹ ਹੱਸਦੇ ਹੋਏ ਪ੍ਰਤੀਤ ਹੋ ਰਹੇ ਨੇ। ਕਹਿੰਦਾ ਇਤਨੇ ਹਾਸੇ ਦੇ ਹੁੰਦੇ ਹਾਂ, ਇਤਨੀ ਖੁਸ਼ੀ ਦੇ ਹੁੰਦੇ ਹਾਂ, ਇਤਨੇ ਖਿੜਾਓ ਦੇ ਹੁੰਦੇ ਹਾਂ, ਔਰ ਇਤਨੇ ਸੁਪਨ ਦੇ ਹੁੰਦੇ ਹਾਂ, ਕਿਆ ਇਹ ਆਖਣਾ ਫੱਬਦਾ ਹੈ, ਚੰਗਾ ਲੱਗਦਾ ਹੈ? ਨਾਨਕ ਦੁਖੀਆ ਸਭ ਸੰਸਾਰ, ਐਸਾ ਖੇੜਾ ਸਾਹਮਣੇ ਆਵੇ। ਇੱਕ ਸੁਪਨ ਦਾ ਨਮੂਨਾ ਸਾਹਮਣੇ ਆਵੇ, ਖੇੜੇ ਦੀ ਤਸਵੀਰ ਸਾਹਮਣੇ ਆਵੇ, ਮੁਸਕੁਰਾਹਟ ਦਾ ਮੁਜੱਸਮਾ ਸਾਹਮਣੇ ਆਵੇ, ਕਿਆ ਇਹ ਬੋਲ ਫੱਬਦੇ ਨੇ? ਨਾਨਕ ਦੁਖੀਆ ਸਭ ਸੰਸਾਰ ਅਤਿ ਉਪਮਾ ਅਲੰਕਾਰ ਹੈ। ਇਹ ਕਿਸੇ ਕਿਸੇ ਥਾਂ ਤੇ ਘਟਤ ਹੋਵੇਗਾ, ਸਭ ਜਗ੍ਹਾ ਤੇ ਨਹੀਂ। ਮਨ ਤੋਂ ਬੋਝ ਥੋੜਾ ਹਲਕਾ ਹੋਇਆ। ਮੈਂ ਕਿਹਾ ਮਹਾਤਮਾ ਜੀ, ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਖੇੜੇ ਦੇ, ਖੁਸ਼ੀਆਂ ਦੇ, ਸੁੱਖ ਦੇ ਦਰਸ਼ਨ ਕਰਾਏ। ਕੱਲ ਤੁਸੀਂ ਵਾਅਦਾ ਕੀਤਾ ਸੀ, ਅੱਜ ਦਿਖਾਇਆ, ਤਸਲੀਮ ਮੰਨਦੇ ਹਾਂ। ਗਾਲਬਨ ਕੱਲ ਵਾਅਦਾ ਕੀਤਾ ਤੇ ਅੱਜ ਦਿਖਾਇਆ, ਇਹ 24 ਘੰਟੇ ਹੋ ਗਏ, ਤੇ ਹੁਣ 12 ਘੰਟਿਆਂ ਵਾਸਤੇ ਬਸ ਸਤਿਗੁਰ ਦੀ ਹਜ਼ੂਰੀ ਚ ਰੱਖ ਜਾਓ, ਇੱਥੇ ਹੀ ਰੱਖ ਜਾਓ, ਬਾਕੀ ਗੱਲ ਆਪਾਂ ਸ਼ਾਮੀ ਕਰਾਂਗੇ, ਬਾਕੀ ਚਰਚਾ ਤੁਹਾਡੇ ਨਾਲ ਸ਼ਾਮੀ ਹੋਵੇਗੀ, ਇਹਨਾਂ ਹੀ ਫੁੱਲਾਂ ਦੇ ਸੰਬੰਧ ਚ, ਇਹਨਾਂ ਨੂੰ ਜ਼ਰਾ ਬਸ ਇੱਥੇ ਹੀ ਰੱਖ ਜਾਓ। ਗੁਲਾਬ ਹਿੰਦੁਸਤਾਨ ਵਿੱਚ ਖਿੜਦਾ ਹੈ ਗਰਮੀਆਂ ਦੇ ਦਿਨਾਂ ਖਾਸ ਕਰਕੇ, ਔਰ ਬੜੀ ਮਹਿਕ, ਬੜੀ ਖੁਸ਼ਬੂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਦ ਮੈਂ ਦੂਰੋਂ ਦੇਖਿਆ ਉਹਨਾਂ ਦੀ ਅੱਖਾਂ ਬਾਹਰ ਆਈਆਂ, ਕਹਿੰਦੇ ਸ਼ਾਮ ਨੂੰ ਤੇ ਮੁਰਝਾ ਜਾਣਗੇ ਤੇ ਫਿਰ ਕੀ ਗੱਲ ਹੋਵੇਗੀ। ਤੇ ਮੈਂ ਕਿਹਾ ਮੁਰਝਾਣਾ ਕੋਈ ਆਸਮਾਨ ਤੋਂ ਟਪਕੇਗਾ? ਇਹ ਜਿਹੜਾ ਮੁਰਝਾਣਾ ਹੈ ਨਾ, ਇਸੇ ਖੇੜੇ ਦੇ ਚੋਂ ਨਿਕਲੇਗਾ, ਇਹ ਜਿਹੜੀ ਮੌਤ ਹੈ ਇਸੇ ਜ਼ਿੰਦਗੀ ਦੇ ਚੋਂ ਨਿਕਲੇਗੀ, ਇਹ ਜਿਹੜੀ ਕਰੂਪਤਾ ਹੈ ਨਾ, ਇਸੇ ਸੁਪਨ ਦੇ ਚੋਂ ਨਿਕਲੇਗੀ, ਇਹ ਜੋ ਕਬਰ ਹੈ ਇਸੇ ਜ਼ਿੰਦਗੀ ਦੀ ਬਣੇਗੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਢਾਹ ਨਿਕਲ ਗਈ ਉਸਦੇ ਮੂੰਹ ਚੋਂ, ਔਰ ਮੇਰੇ ਹਿਰਦੇ ਨੇ ਤਸਲੀਮ ਕੀਤਾ, ਨਿਰਾ ਪਖੰਡੀ ਨੇ, ਗੱਲ ਨੂੰ ਪਕੜਨ ਵਾਲਾ, ਸਮਝਣ ਵਾਲਾ ਵੀ ਹੈ, ਕੋਰਾ ਹੰਕਾਰੀ ਨੇ,
ਕਹਿਣ ਲੱਗਾ ਗੁਰੂ ਨਾਨਕ ਨੇ ਜੋ ਕੁਛ ਆਖਿਆ ਸਹੀ ਹੈ, ਗੁਰੂ ਨਾਨਕ ਦੇ ਸੰਬੰਧਿਤ ਜੋ ਮੈਂ ਸ਼ਬਦ ਆ ਕੇ ਮੈਂ ਵਾਪਸ ਲੈਂਦਾ ਵੀ ਠੀਕ ਹੈ। ਬਾਲੀ ਰੋਵੇ ਨਾ ਹੈ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਦੁੱਖ ਵਿਆਪਕ ਹੈ, ਮੂਰਖ ਦਾ ਦੁਖੀ ਹੋਣਾ ਕੁਦਰਤੀ ਹੈ, ਸਿਆਣਾ ਵੀ ਦੁਖੀ ਹੈ। ਨਿਰਧਨ ਦਾ ਦੁਖੀ ਹੋਣਾ ਕੁਦਰਤੀ ਹੈ, ਧਨਵਾਨ ਵੀ ਦੁਖੀ ਹੈ। ਬਲਕਿ ਮਨੋਚਿੰਤਕ ਤੇ ਕਹਿੰਦੇ ਨੇ ਨਿਰਧਨ ਦੇਸ਼ ਇਤਨੇ ਦੁਖੀ ਨਹੀਂ ਜਿਤਨੇ ਧਨਵਾਨ ਦੇਸ਼ ਦੁਖੀ ਨੇ। ਨਿਰਧਨ ਮਨੁੱਖ ਇਤਨਾ ਦੁਖੀ ਨਹੀਂ ਜਿਤਨਾ ਧਨਵਾਨ ਦੁਖੀ ਹੈ, ਔਰ ਨਿਰਗੁਣ ਮੂਰਖ ਇਤਨਾ ਦੁਖੀ ਨਹੀਂ, ਕਿਉਂਕਿ ਮੂਰਖਤਾ ਦਾ ਜੋ ਕਰਕੇ ਉਸਨੂੰ ਦੁੱਖ ਦਾ ਇਤਨਾ ਅਹਿਸਾਸ ਨਹੀਂ ਆਉਂਦਾ ਜਿਤਨਾ ਕਿ ਸਿਆਣਾ ਦੁਖੀ ਹੈ। ਚਿੰਤਕ ਦੁਖੀ ਹੈ, ਦੁੱਖ ਤੇ ਵਿਆਪਕ ਹੈ। ਕਮਜ਼ੋਰ ਵੀ ਦੁਖੀ ਹੈ, ਤਾਕਤਵਰ ਵੀ ਦੁਖੀ ਹੈ, ਨਿਰਬਲ ਵੀ ਦੁਖੀ ਹੈ, ਬਲਵਾਨ ਵੀ ਦੁਖੀ ਹੈ, ਨਿਰਧਨ ਵੀ ਦੁਖੀ ਹੈ, ਧਨਵਾਨ ਵੀ ਦੁਖੀ ਹੈ, ਕਰੂਪ ਵੀ ਦੁਖੀ ਹੈ, ਸੁੰਦਰ ਵੀ ਦੁਖੀ ਹੈ, ਛੋਟਾ ਵੀ ਦੁਖੀ ਹੈ, ਵੱਡਾ ਵੀ ਦੁਖੀ ਹੈ। ਦੁੱਖ ਵਿਆਪਕ ਹੈ, ਬਾਲੀ ਰੋਵੇ ਨਾ ਹੈ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਮਨੁੱਖਤਾ ਦੀ ਝੋਲੀ ਚ ਇਤਨੇ ਦੁੱਖ ਦੇਖ ਕੇ ਖਿਆਲ ਆ ਜਾਂਦਾ ਕਿਧਰੇ ਗਲਤ ਬੀਜ ਤੇ ਨਹੀਂ ਬੋਏ ਗਏ। ਕੜਵੇ ਫਲਾਂ ਨੂੰ ਵੇਖ ਕੇ ਕਹਿੰਦੇ ਨਾ ਦਰਖਤ ਦੀ ਪਹਿਚਾਣ ਆਉਂਦੀ ਹੈ, ਫਲਾਂ ਤੋਂ ਪਹਿਚਾਣ ਆਉਂਦੀ ਹੈ ਬੋਇਆ ਕੀ ਸੀ। ਬੀਜ ਦੀ ਪਹਿਚਾਣ ਕਿਸ ਤੋਂ ਹੋਵੇਗੀ? ਫਲ ਤੋਂ। ਕੜਵੇ ਫਲਾਂ ਨੂੰ ਵੇਖ ਕੇ ਫੌਰਨ ਅੰਦਾਜ਼ਾ ਲੱਗਦਾ ਬੀਜ ਠੀਕ ਨਹੀਂ ਬੋਏ ਗਏ, ਗਲਤ ਬੋਏ ਗਏ ਨੇ। ਅਜੋਕੀ ਸਾਇੰਸ ਸਫਲ ਹੋ ਗਈ ਹੈ ਬੀਜ ਦੇ ਚ ਬ੍ਰਿਕਸ਼ ਵੇਖਣ ਦੇ ਚ ਔਰ ਬੀਜ ਦੇ ਚ ਫਲ ਵੇਖਣ ਦੇ ਚ। ਐਸੀਆਂ ਖੁਰਦਬੀਨਾਂ ਤਿਆਰ ਹੋ ਗਈਆਂ ਨੇ, ਸਾਇੰਟਿਸਟ ਵੇਖ ਲੈਂਦੇ ਨੇ ਇਹਦੇ ਚ ਐਸਾ ਫੁੱਲ ਨਿਕਲੇਗਾ, ਐਸਾ ਫਲ ਨਿਕਲੇਗਾ, ਔਰ ਫੁੱਲਾਂ ਦਾ ਇਹ ਰੰਗ ਹੋਵੇਗਾ, ਫਲ ਇਤਨੇ ਆਕਾਰ ਦਾ ਹੋਵੇਗਾ, ਅਗਰ ਅਨੁਕੂਲ ਧਰਤੀ ਮਿਲ ਗਈ। ਬੀਜ ਦੇ ਚ ਫਲ ਵੇਖਣ ਦੇ ਸਫਲ ਹੋਇਆ ਹੈ ਸਾਇੰਟਿਸਟ ਵਿਗਿਆਨਕ, ਕਰਮਾਂ ਦੇ ਚ ਫਲ ਵੇਖਣ ਦੇ ਸਫਲ ਹੋਇਆ ਸੰਤ ਭਗਤ। ਉਹਨੂੰ ਦਿਸ ਪਿਆ ਕਰਮਾਂ ਦੇ ਬੀਜ ਦੇ ਚ ਇਹਦੇ ਚੋਂ ਦੁੱਖ ਨਿਕਲੇਗਾ, ਇਹਦੇ ਚੋਂ ਕਲੇਸ਼ ਨਿਕਲੇਗਾ, ਇਸ ਦੇ ਚੋਂ ਸੁੱਖ ਨਿਕਲੇਗਾ, ਇਸ ਦੇ ਚੋਂ ਆਨੰਦ ਨਿਕਲੇਗਾ, ਉਹਦੇ ਕੋਲ ਆਪਣੀ ਦ੍ਰਿਸ਼ਟੀ। ਇਸ ਵਾਸਤੇ ਉਸਨੇ ਵਿਗਿਆਨ ਨੇ ਕੋਸ਼ਿਸ਼ ਕੀਤੀ ਬੀਜ ਚੰਗੇ ਵਧੀਆ ਬਣਾਈਏ, ਤਾਂ ਪਹਿਲੇ ਨਾਲੋਂ ਵਧੀਆ ਬੀਜ ਨੇ, ਪਹਿਲੇ ਨਾਲੋਂ ਚੰਗੀਆਂ ਕਣਕਾਂ ਦੀ ਫਸਲ ਹੈ, ਫਲਾਂ ਦੀ ਫਸਲ ਹੈ, ਫੁੱਲਾਂ ਦੀ ਫਸਲ ਹੈ, ਔਰ ਬਹੁਤਾਤ ਦੇ ਚ ਹੈ, ਬੜੇ ਸੋਹਣੇ ਢੰਗ ਨਾਲ ਹੈ। ਅਗਰ ਇਸ ਤਰ੍ਹਾਂ ਨਾ ਹੁੰਦਾ ਤਾਂ ਇਸ ਵਧੀ ਹੋਈ ਆਬਾਦੀ ਦੀ ਸ਼ਾਇਦ ਇਤਨੀ ਪੂਰਤੀ ਵੀ ਨਹੀਂ ਹੋ ਸਕਦੀ ਸੀ। ਬੀਜ ਨੂੰ ਵਧੀਆ ਕਰਨ ਦੇ ਚ ਸਾਇੰਸ ਦਾ ਬਹੁਤ ਵੱਡਾ ਹੱਥ ਹੈ, ਔਰ ਸਾਇੰਟਿਸਟ ਸਫਲ ਹੋਇਆ ਬੀਜ ਦੇ ਚ ਫਲ ਵੇਖਣ ਦੇ ਚ, ਸੰਤ ਸਫਲ ਹੋਇਆ ਕਰਮ ਦੇ ਚ ਫਲ ਵੇਖਣ ਦੇ ਚ। ਇਸ ਕਰਮ ਚੋ ਦੁੱਖ ਨਿਕਲੇਗਾ, ਇਸ ਕਰਮ ਚੋ ਸੁੱਖ ਨਿਕਲੇਗਾ, ਇਸ ਕਰਮ ਚੋ ਪਰਮ ਆਨੰਦ ਨਿਕਲੇਗਾ। ਔਰ ਇਹ ਨਿਯਮ ਪਰਮਾਤਮਾ ਨੇ ਆਪ ਬਣਾਇਆ। ਅਗਰ ਕੋਈ ਦੁਖੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ, ਬੀਜ ਐਸਾ ਬੋਇਆ ਗਿਆ ਜਿਸ ਤੋਂ ਦੁੱਖ ਨਿਕਲਿਆ ਹੈ, ਔਰ ਜੇ ਦੁੱਖ ਹੈ ਤਾਂ ਫਿਰ ਪਰਮਾਤਮਾ ਕਸੂਰਵਾਰ ਨਹੀਂ। ਕਿਉਂਕਿ ਅੱਜ ਤੱਕ ਐਸਾ ਹੋਇਆ, ਫਰਾਇਡ ਨੇ ਕਿਧਰੇ ਕਹਿ ਦਿੱਤਾ ਕਿ ਗਾਲਵਨ 60% ਬਿਮਾਰੀਆਂ ਜੱਦੀ ਆਉਂਦੀਆਂ ਨੇ, ਮਾਂ ਨੂੰ ਕੋਈ ਰੋਗ ਸੀ ਤੇ ਅੱਗੇ ਔਲਾਦ ਨੂੰ ਹੋ ਗਏ, ਔਰ ਪਿਓ ਨੂੰ ਕੋਈ ਰੋਗ ਸੀ ਤੇ ਅੱਗੋਂ ਪੁੱਤਰ ਨੂੰ ਹੋ ਗਿਆ, ਜੱਦੀ ਰੋਗ। ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸਰੀਰਕ ਰੋਗਾਂ ਲਈ ਤੂੰ ਜ਼ਿੰਮੇਵਾਰ ਨਹੀਂ, ਤੇਰੇ ਮਾਂ ਬਾਪ ਜ਼ਿੰਮੇਵਾਰ ਹੈ। ਤੇ ਹੁਣ ਸੰਸਕਾਰ ਵੀ ਸ਼ੁਰੂ ਚ ਮਾਂ ਬਾਪ ਦਿੰਦੇ ਨੇ, ਬੋਲਣਾ ਸੋਚਣਾ ਇਹ ਪਹਿਲੇ ਪਹਿਲੇ ਤੇ ਮਾਂ ਬਾਪ ਤੋਂ ਹੀ ਮਿਲਦਾ ਜੋ ਹੈ ਮਨੁੱਖੀ ਬੱਚੇ ਨੂੰ। ਤੋ ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸੋਗ ਤੇ ਚਿੰਤਾ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ, ਔਰ ਤੇਰੇ ਸਰੀਰਕ ਰੋਗ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ। ਮਾਂ ਬਾਪ ਤੋਂ ਸਰੀਰ ਆਇਆ, ਰੋਗੀ ਸਰੀਰ ਆਇਆ, ਉਹ ਦੋਸ਼ੀ ਨੇ। ਔਰ ਉਸਨੇ ਉਸ ਵਕਤ ਐਲਾਨੀਆਂ ਕਿਹਾ ਸੀ ਇਸ ਜਰਮਨੀ ਦੇ ਪ੍ਰਸਿੱਧ ਡਾਕਟਰ ਨੂੰ ਕਿ ਦੁਨੀਆਂ ਵਿੱਚ ਇਸ ਤਰ੍ਹਾਂ ਦੇ ਜਿਤਨੇ ਰੋਗੀ ਬੰਦੇ ਨੇ ਉਹਨਾਂ ਕੋਲ ਔਲਾਦ ਪੈਦਾ ਕਰਨ ਦਾ ਹੱਕ ਖੋ ਲੈਣਾ ਚਾਹੀਦਾ ਹੈ।
ਨਹੀਂ ਤੇ ਦੁਨੀਆਂ ਦੇ ਵਿੱਚ ਰੋਗੀ ਹੀ ਰੋਗੀ ਹੋਣਗੇ। ਉਸਨੇ ਆਪਣੇ ਢੰਗ ਨਾਲ ਐਸਾ ਆਖਿਆ। ਤੇਰੇ ਸਰੀਰਕ ਰੋਗਾਂ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ, ਤੇਰੇ ਮਾਨਸਿਕ ਸੰਤਾਪ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ। ਮਾਨਸਿਕ ਰੋਗਾਂ ਲਈ ਤੇ ਸਰੀਰਕ ਰੋਗਾਂ ਲਈ ਮਾਂ ਬਾਪ ਜ਼ਿੰਮੇਵਾਰ ਨੇ। ਅਜੇ ਇਸ ਦਾ ਅਸਰ ਯੂਰਪ ਦੀ ਦੁਨੀਆਂ ਚ ਪੈ ਰਿਹਾ ਸੀ, ਪਨੀਰੀ ਤੇ ਨਵੀਂ ਪਨੀਰੀ ਤੇ ਨੌਜਵਾਨਾਂ ਤੇ, ਔਰ ਮਾਂ ਬਾਪ ਦਾ ਸਨਮਾਨ ਘਟਣਾ ਸ਼ੁਰੂ ਹੋ ਗਿਆ ਸੀ। ਇਸ ਖਿਆਲ ਤੋਂ ਕਾਰਲ ਮਾਰਕਸ ਨੇ ਇੱਕ ਹੋਰ ਚੋਟ ਕਰ ਦਿੱਤੀ, ਤੇਰੀ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ ਹੈ, ਤੂੰ ਜ਼ਿੰਮੇਵਾਰ ਨਹੀਂ। ਤੇਰੀ ਆਰਥਿਕ ਤੰਗੀਆਂ ਲਈ, ਤੇਰੇ ਆਰਥਿਕ ਕਲੇਸ਼ ਲਈ, ਤੇਰੇ ਆਰਥਿਕ ਸੰਤਾਪ ਲਈ ਸਮਾਜ ਜ਼ਿੰਮੇਵਾਰ ਹੈ। ਹੁਣ ਮੇਰੀਆਂ ਆਰਥਿਕ ਜੋ ਹੈ ਕਮਜ਼ੋਰੀਆਂ ਤੇ ਦੁੱਖਾਂ ਲਈ ਸਮਾਜ ਜ਼ਿੰਮੇਵਾਰ ਹੈ, ਮੇਰੇ ਸਰੀਰਕ ਰੋਗਾਂ ਲਈ, ਮੇਰੇ ਮਾਨਸਿਕ ਸੰਤਾਪ ਲਈ ਮਾਂ ਬਾਪ ਜ਼ਿੰਮੇਵਾਰ ਨੇ, ਮੈਂ ਤੇ ਸੁਤੰਤਰ ਹੋ ਗਿਆ, ਮੇਰਾ ਤਾਂ ਫਿਰ ਕੋਈ ਕਸੂਰ ਹੀ ਨਹੀਂ, ਫਿਰ ਤੇ ਹਰ ਬੰਦਾ ਬੇਕਸੂਰ ਹੋ ਗਿਆ, ਫਿਰ ਤੇ ਮੇਰਾ ਕੋਈ ਦੋਸ਼ ਹੀ ਨਹੀਂ, ਫਿਰ ਤੇ ਦੋਸ਼ ਮਾਂ ਬਾਪ ਦਾ ਹੋ ਗਿਆ, ਦੋਸ਼ ਸਮਾਜ ਦਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੋਸ਼ਨੀ ਚ ਫਰਾਇਡ ਦੇ ਖਿਆਲਾਂ ਨੂੰ ਲਈਏ, ਕਾਰਲ ਮਾਰਕਸ ਦੇ ਖਿਆਲਾਂ ਨੂੰ ਲਈਏ, ਸਾਹਿਬ ਕਹਿੰਦੇ ਮਾਂ ਬਾਪ ਦੋਸ਼ੀ ਨਹੀਂ ਹੈ, ਸਮਾਜ ਵੀ ਦੋਸ਼ੀ ਨਹੀਂ ਹੈ, ਫਿਰ ਕੌਣ ਦੋਸ਼ੀ ਹੈ? ਦੱਦਾ ਦੋਸ ਨਾ ਦੇਉ ਕਾਹੂ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਕੋਈ ਮਾਂ ਬਾਪ ਦੋਸ਼ੀ ਨਹੀਂ ਹੈ, ਕੋਈ ਸਮਾਜ ਦੋਸ਼ੀ ਨਹੀਂ, ਤੇਰੇ ਦੁੱਖਾਂ ਲਈ ਤੇਰੇ ਕਰਮ ਦੋਸ਼ੀ ਨੇ, ਤੇਰੇ ਦੁੱਖਾਂ ਲਈ ਤੂੰ ਜ਼ਿੰਮੇਵਾਰ ਹੈ, ਨਾ ਮਾਂ ਬਾਪ ਨਾ ਸਮਾਜ। ਤੂੰ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦਾ, ਤੂੰ ਆਪਣਾ ਦੋਸ਼ ਕਿਸੇ ਤੇ ਵੀ ਨਹੀਂ ਸੁੱਟ ਸਕਦਾ। ਤੇਰੇ ਦੁੱਖ ਲਈ, ਤੇਰੀ ਮਾਨਸਿਕ ਪੀੜਾ ਲਈ, ਤੇਰੇ ਸਰੀਰਕ ਰੋਗਾਂ ਲਈ, ਤੇਰੀਆਂ ਆਰਥਿਕ ਔਕੜਾਂ ਲਈ ਤੂੰ ਜ਼ਿੰਮੇਵਾਰ ਹੈ, ਨਾ ਸਮਾਜ ਜ਼ਿੰਮੇਵਾਰ ਔਰ ਨਾ ਹੀ ਮਾਂ ਬਾਪ ਜ਼ਿੰਮੇਵਾਰ, ਤੂੰ ਸਵੈਮ। ਦੱਦਾ ਦੋਸ ਨਾ ਕਾਹੂ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਕਰਮ ਇੱਕ ਐਸਾ ਬੀਜ ਹੈ, ਔਰ ਇਹ ਬੀਜ ਤੈਨੂੰ ਪਰਮਾਤਮਾ ਨੇ ਖੁੱਲੇ ਰੂਪ ਵਿੱਚ ਦੇ ਦਿੱਤੇ, ਅਦ੍ਰਿਸ਼ ਰੂਪ ਵਿੱਚ, ਰਸਨਾ ਤੇਰੇ ਕੋਲ ਹੈ, ਤੇਰੀ ਮਰਜ਼ੀ ਹੈ। ਤੂੰ ਸੱਚ ਦੇ ਬੀਜ ਬੋ ਭਾਵੇਂ ਝੂਠ ਦੇ, ਮਿਠਾਸ ਦੇ ਬੀਜ ਬੋ ਭਾਵੇਂ ਕੁੜੱਤਨ ਦੇ, ਹੱਥ ਤੇਰੇ ਕੋਲ ਨੇ ਭਾਵੇਂ ਗਲਤ ਕਰ ਭਾਵੇਂ ਠੀਕ ਕਰ, ਪੈਰ ਤੇਰੇ ਕੋਲ ਨੇ ਭਾਵੇਂ ਗਲਤ ਪਾਸੇ ਜਾ ਭਾਵੇਂ ਸਹੀ। ਲੇਕਿਨ ਇਤਨੀ ਗੱਲ ਚੇਤੇ ਕਰ ਲੈ, ਤੇਰਾ ਹਰ ਕਰਮ ਇੱਕ ਬੀਜ ਹੈ, ਔਰ ਇਸ ਬੀਜ ਤੋਂ ਫਲ ਪੈਦਾ ਹੋਵੇਗਾ। ਆਪਣੇ ਕਰਮ ਪ੍ਰਤੀ ਤੂੰ ਸਾਵਧਾਨ ਹੋਈ, ਤੇ ਕਰਮ ਤਿੰਨ ਤਰ੍ਹਾਂ ਦੇ ਨੇ, ਸਰੀਰਕ, ਮਾਨਸਿਕ, ਵਾਚਕ। ਜੋ ਮੈਂ ਮਨ ਨਾਲ ਸੋਚਿਆ ਚੰਗਾ ਜਾਂ ਮਾੜਾ, ਮਾਨਸਿਕ ਕਰਮ। ਜੋ ਮੈਂ ਜ਼ਬਾਨ ਨਾਲ ਬੋਲਿਆ ਚੰਗਾ ਜਾਂ ਮਾੜਾ, ਵਾਚਕ ਕਰਮ। ਜੋ ਮੈਂ ਹੱਥਾਂ ਪੈਰਾਂ ਦੇ ਨਾਲ ਕੀਤਾ ਚੰਗਾ ਤੇ ਮਾੜਾ, ਸਰੀਰਕ ਕਰਮ। ਇਹਨਾਂ ਤਿੰਨਾਂ ਹੀ ਕਰਮਾਂ ਦੇ ਜੋੜ ਤੋਂ ਉਪਜਦੇ ਨੇ ਸੁੱਖ ਤੇ ਦੁੱਖ। ਦੁੱਖ ਹੈ ਤੇਰੇ ਕੋਲ, ਕਿਸੇ ਨੂੰ ਵੀ ਦੋਸ਼ੀ ਠਹਿਰਾਉਣ ਦੀ ਲੋੜ ਨਹੀਂ। ਤੇਰੇ ਸਰੀਰਕ ਕਰਮ ਠੀਕ ਨਹੀਂ ਆਉਣਗੇ, ਤੇਰੇ ਵਾਚਕ ਕਰਮ ਠੀਕ ਨਹੀਂ ਆਉਣਗੇ, ਤੇਰੇ ਮਾਨਸਿਕ ਕਰਮ ਠੀਕ ਨਹੀਂ ਹੋਣਗੇ। ਕਰਮ ਹੀ ਤੇ ਬੀਜ ਸਨ। ਤੇ ਮੈਂ ਫਿਰ ਅਰਜ਼ ਕਰਾਂ, ਮਨੁੱਖ ਹਰ ਬੰਦਾ ਜੈਸੇ ਬੀਜ ਦੇ ਚ ਫਲ ਨਹੀਂ ਦੇਖ ਸਕਦਾ, ਲੇਕਿਨ ਵਿਗਿਆਨਕ ਦੇਖ ਸਕਦਾ ਹੈ, ਸਾਇੰਟਿਸਟ ਵੇਖ ਸਕਦਾ ਹੈ, ਅੱਜ ਵੀ ਵੇਖ ਸਕਦਾ ਹੈ, ਇਹ ਬੀਜ ਠੀਕ ਨਹੀਂ ਨੇ, ਇਹਦੇ ਚੋਂ ਫਲ ਠੀਕ ਨਹੀਂ ਨਿਕਲੇਗਾ, ਇਹਦੇ ਚੋਂ ਫੁੱਲ ਚੰਗੇ ਨਹੀਂ ਨਿਕਲਣਗੇ। ਬੀਜ ਦੇ ਚ ਫਲ ਵੇਖਣ ਦੇ ਸਫਲ ਹੋਇਆ ਸਾਇੰਟਿਸਟ, ਕਰਮ ਦੇ ਚ ਦੁੱਖ ਸੁੱਖ ਦਾ ਫਲ ਵੇਖਣ ਦੇ ਸਫਲ ਹੋਇਆ ਸੰਤ। ਬੀਜਾਂ ਦੀ ਛਟਾਈ ਕੀਤੀ ਸਾਇੰਟਿਸਟ ਨੇ, ਕਰਮਾਂ ਦੀ ਛਟਾਈ ਕੀਤੀ ਸੰਤ ਨੇ, ਗੁਰੂ ਨੇ, ਪੀਰ ਪੈਗੰਬਰ ਨੇ। ਇਹਨਾਂ ਕਰਮਾਂ ਨੂੰ ਜ਼ਿੰਦਗੀ ਤੋਂ ਇੱਕ ਪਾਸੇ ਕਰ ਦੋ, ਨਹੀਂ ਤੇ ਦੁੱਖ ਹੀ ਦੁੱਖ ਹੋਣਗੇ। ਔਰ ਇਹਨਾਂ ਕਰਮਾਂ ਨੂੰ ਝੋਲੀ ਦੇ ਚ ਪਾ ਲਓ ਜੇ ਸੁੱਖ ਤੂੰ ਚਾਹੁੰਦਾ। ਇਹ ਰੱਬੀ ਵਿਧਾਨ ਜਦ ਮਹਾਤਮਾ ਬੁੱਧ ਦੇ ਸਾਹਮਣੇ ਆਇਆ, ਉਹਨੇ ਆਪਣੇ ਭਿਕਸ਼ੂਆਂ ਨੂੰ ਕਿਹਾ, ਰੱਬ ਨੂੰ ਨੰਬਰ ਦੋ ਤੇ ਰੱਖੋ, ਕਰਮ ਨੂੰ ਨੰਬਰ ਪਹਿਲੇ, ਪਿੱਛੇ ਰੱਖੋ ਰੱਬ ਨੂੰ। ਕਿਉਂਕਿ ਰੱਬ ਨੇ ਵੀ ਇੱਕ ਨਿਯਮ ਬਣਾ ਦਿੱਤਾ ਹੈ ਕਿ ਜੈਸਾ ਕਰਮ
वैसी प्रालबत इसे बीच चो दुख सुख निकलन गए और उसका विधान भी अटल उसका नियम भी अटल ये नहीं अगर वो फैसले बदलता है नियम बदलता है तो फिर उसके फैसले कमजोर ने उसका कोई भी विधान अटल नहीं है नेचल नहीं है फिर ना परमात्मा नेचल है उदे नेचल होने का सबूत कितों मिलता है उदा नियम नेचल है भारत का जिहड़ा राष्ट्रीय विधान है ना जिस दे मुताबक मुल्क नूं चलाया जांदा कॉन्स्टिट्यूशन इस दे विच गालबन 150 तो भी ज्यादा दफा तरमीम हो चुकी है संशोधन हो चुका है अमेंडमेंट हो चुकी है 150 तो भी वध जद जद देखा गया विधान ये मुताबक देश नूं चलाना औखा है तब्दीली ये मुताबक देश नूं चलाना औखा है फिर तब्दीली इसका मतलब है 150 दफा पहले हो ही है जी पहले उस विधान नूं सही मन के देश नूं चलाया जांदा रहा तो साल दो साल बाद दस साल बाद पता चलिया नहीं ये गलत है संशोधन करो तो की पता हुण भी जिस ढंग नाल चला रहे हो ये भी कोई सही है इहदे च भी संशोधन करना पै और कितनी दफा करना पै 150 दफा तो कर चुके क्या परमात्मा भी अपने विधान विच संशोधन करता है तरमीम करता है अगर तरमीम करता है तो इहदा मतलब उहदे कोल भुल्लां हुंदियां ने गलतियां हुंदियां ने उहदा नियम भी अटल नहीं है उहदा विधान भी अटल नहीं है फिर उहनूं भी ठीक करना पैंदा है उहनूं भी अपने विधान की सुधाई करनी पैंदी है और उहनूं भी सोचना पैंदा है कि इहदे मुताबक जगत नूं चलाना औखा है और इहदे मुताबक जगत नूं पैदा करना औखा है मैं अपने विधान विच जो है तब्दीली करा नहीं सच्चा आप सच्चा दरबार गुरु नानक देव जी महाराज कहंदे ने करमे करमे होए विचार सच्चा आप सच्चा दरबार परमात्मा सच्चा है उदा नियम सच्चा है उदा दरबार अटल है उदे च कोई तरमीम नहीं उदे कोई संशोधन नहीं करमा दी विचार आउंदी है उसके दरबार विच किस ढंग नाल आउंदी है ये लंबे चौड़े सिद्धांतक नुक्ते मैं थोड़े सामने कल फिर रखांगा क्योंकि घड़ी ते अपनी चाल नाल चलदी है ते कल दी तरह मैं गुस्ताखी ना करा क्योंकि पिछे जथियां ने कीर्तन भी करना हुंदा है और महापुरखां दी इत्थे विचारां हुंदियां ने इतनी जो है प्रवान करनी है दास ने अगे जाके 7:45 गुरुद्वारा सरी दे जो है हाजरी भरनी है उत्थे जो लड़ीवार मजमून चल रहा उस नूं उत्थे तोरांगे ते मैं इस वास्ते थोड़े सामने जो है विचार रखी क्योंकि बहुत सारे दे इस ढंग दे प्रश्न सन ये प्रश्न अपने आप विच इतना वड्डा है इतना वड्डा है घट तो घट मेरी छोटी जी मत दे मुताबक 15 दिन ते मंगदा है इनू निखेड़न लई ते एक दो दिन विच ही दास ने निखेड़ा करना है भावें इस संबंध विच गुरु ग्रंथ साहब जी महाराज सैकड़े शब्द ने कलगीधर पातशाह दे बहुत सारे वाक ने भाई गुरदास जी ने इस दे उत्ते बहुत वड्डी मगजमारी कीती है और नंद लाल ने भी अपनियां रायां पेश कीतियां ने कुछ बुद्धि अनुसार समय की गति के मुताबिक जितना हो सकया थोड़े सामने रखांगा पंक्ति है मूल करमे करमे होए विचार सच्चा आप सच्चा दरबार मेरे दुखां लई कोई दोषी नहीं मेरे दुखां लई मैं दोषी हाँ दद्दा दोष न देऊ काहूं दोष करमा अपणिया जो मैं किया सो मैं पाया दोष न दीजे अवर जना समाप्ति वाहेगुरु जी का खालसा वाहे उदास होए बिना नवे जीवन की तलाश करनी बड़ी औखी है जो इस संसार को उदास ही नहीं निरंकार की किस तरह तलाश करेगा मुश्किल है और जैसे शब्द चोट कर गया है उदास हो गया है ये बंदा अगर मुसलमान है तो शरा का पूरा पाबंद हो जाएगा अगर ये बंदा गुरुद्वारे आ रहा है तो सारी रैत वैद का धारनी हो जाएगा एकदम और ये बंदा अगर हिंदू है तो पूरा कर्मकांड अपना लेगा फौरन शब्द ने चोट कर दी संघ ने चोट कर दी है तो जब सत्संग ने चोट की थी है तो ये अपने इष्ट का पूर्ण तौर पर बनने की कोशिश करेगा अगर कोई हिंदू पूर्ण तौर पर कर्मकांड ही नहीं होया अजे सत्संग ने चोट नहीं की थी अगर कोई मुसलमान पूर्ण तौर पर शरा का धारनी नहीं होया यकीन जानो अजे नमाज ने चोट नहीं की थी अजे कुरान की तलावत का कोई असर नहीं होया कुछ भी नहीं
ਕਿ ਕੋਈ ਪੂਰਨ ਤੌਰ ਤੇ ਰਹਿਤ ਵੈਦ ਦਾ ਧਾਰਨੀ ਨਹੀਂ ਹੋਇਆ, ਅਜੇ ਸ਼ਬਦ ਨੇ ਚੋਟ ਨਹੀਂ ਕੀਤੀ, ਅਜੇ ਕਥਾ ਕੀਰਤਨ ਨੇ ਕਦੇ ਹੀ ਚੋਟ ਨਹੀਂ ਕੀਤੀ। ਇਹ ਮਨ ਨੂੰ ਇੱਕ ਪਾਸੇ ਕਰ ਜਾਂਦਾ ਰਿਹਾ, ਸ਼ਬਦ ਦਾ ਤੀਰ ਲੰਘ ਜਾਂਦਾ ਰਿਹਾ, ਨਹੀਂ ਲੱਗਿਆ। ਅਗਰ ਲੱਗਦਾ ਤਾਂ ਇਹ ਪੂਰਨ ਤੌਰ ਤੇ ਰਹਿਤ ਵੈਦ ਦਾ ਧਾਰਨੀ ਹੋ ਜਾਂਦਾ। ਅਗਰ ਸਤਸੰਗ ਨੇ ਚੋਟ ਕੀਤੀ ਹੈ ਤੇ ਪੂਰਾ ਕਰਮਕਾਂਡੀ ਹੋ ਜਾਣਾ ਸੀ ਇਸਨੇ, ਔਰ ਜੇ ਮੁਸਲਮਾਨ ਹੈ ਤੇ ਪੱਕਾ ਸ਼ਰਈ ਹੋ ਜਾਣਾ ਸੀ, ਪੰਜ ਵਕਤ ਦਾ ਪੱਕਾ ਨਿਮਾਜ਼ੀ ਔਰ ਪੂਰੀ ਕੁਰਾਨ ਦੀ ਤਲਾਵਤ ਕਰਨ ਵਾਲਾ, ਜ਼ਕਾਤ ਦੇਣ ਵਾਲਾ, ਰੋਜ਼ੇ ਰੱਖਣ ਵਾਲਾ, ਕਿਸੇ ਵੀ ਨਿਯਮ ਨੂੰ ਛੋੜਨ ਵਾਲਾ ਨਹੀਂ, ਪੂਰੀ ਪੁਖਤਗੀ ਪੱਕਿਆ ਹੀ ਹੈ।

0: جو بمبے شہر تو گڈی باہر نکلی انہیں ہاکے بھرنے شروع کیتے ہاکے اگے میں ڈرائیور دے نال فرنٹ سیٹ تے بیٹھا پیچھے دوویں پتی پتنی بیٹھے تے میں حیران ہوئے کہ ہاکے ایک جلا کے رکھ دے گا اندور تک پہنچ دیں ایک بے چین بندے کول بیٹھو دیاں ترنگاں پربھاوت کر دیاں نے ایک آنند پرسن چت منک کول بیٹھو اس دیاں ترنگاں پربھاوت کر دیاں نے بڑا بے چین بندہ اس طرح ہی ہوکے بھرتا ہے اندور تک گیا کہ ساری کار نو ہی پھوک کے رکھ دے گا ہوکے اینی سڑاند اتنی جلن میرے کو ریا نہیں گیا جیسے جل گاؤں دے نیڑے پہنچے تے میں پوچھ لیا میں کہ سردار جی گل کی ہے میں کہ مینوں تھوڑی پرائیویٹ زندگی تے مداخلت کرنی نہیں چاہیے دی تھی اس طرح دے ہوکے پردے آ رہے ہو میں بے چین ہو گیا اور میں سوچی پہ گیا کہ میں یہ سفر کیوں چن لیا تھوڑے نال گل کی ہے پتا مینو کی آخر لگے گینی جی ایک کوئی دن دے چھ لکھ دا گھاٹا پہ گیا ایک کوئی دن دے کل تو کل دا میں بڑا بے چین بہت پریشان پتنی بول پئی کہندی گینی جی اے گل نہیں ہے اے غلط کہندے تھے اور انہوں نے سمجھان لگی کم سے کم گینی انہوں دے نال تے جھوٹ نہ بولو تو کہنے لگی انہوں نے چار لکھ دا نفع ہویا ہے پر انہوں نے مٹھیا سی کہ دس لکھ ملے گا تو دس تے ملیا نہیں ملیا چار ہے تو ان کل دا کئی جاندن چھ لکھ دا گاٹا پہ گیا چھ لکھ دا گاٹا پہ گیا نہ آپ آرام کر دیں نہ کسی ہو روئی جاندے دکھی میں کہ ٹھیک ہے دکھ دکھ پرتیت ہوئے اس طرح دے لوگ تے ہیں پر کئی نفے نو بھی نقصان دے چ بدل دیں دے کئی سکھا نو بھی دکھ دے چ بدل دیں دے جیونا نہیں آؤں گا بہت سارے لوگ تے ایسے نے سکھ نو بھی دکھ دے چ بدل دیں نفیا نو بھی نقصان دے جو ہے بدل کے رکھ دیں دے جیونا اپنا بھی محال کر دیں دوجیاں دا بھی عادت ہو جاندی ہے اور پھر ہوکے ہی ہوکے تے پوچھو تے پھر دکھاں دی پنڈ کھول کے جو ہے رکھن گے وستار سہت جو ہے بیان کرن گے تو خیر منک دا اپنے آپ دے نال جیونا بڑا اوکھ ہے پلان دی کوشش اتھوں ہی جو ہے سلسلہ آرمب ہوندا ہے تو ہن مختصر میں عرض کراں جو شبد تو ستسنگ تو چوٹ کھا کے اداس ہویا ہے لازمی اگر یہ سکھ ہے تو پورا ریتیا بیتیا ہوئے گا میں پھر دوہرا ہوں اگر یہ مسلمان ہے تو پکا شرعی ہوے گا پکا شرعی حج تے بھی جائے گا روزے بھی رکھے گا پانچ وقت نماز بھی پڑھے گا زکات بھی دے گا تلاوت بھی کرے گا سب کچھ کرے گا سنت بھی رکھے گا اور جے اے ہندو ہے پکا کرم کانڈی ہوے گا 68 تیرتھاں دے چ اس نے ایک بھی نہیں چھڑنا ساریاں دا اشنان کر کے آئے گا انہیں ماگ دا بھی اشنان کرنا ہے کمبھ دا بھی کرنا ہے انہیں سویرے شام گیتا دا پاٹھ بھی کرنا ہے انہیں پوجا بھی کرنی ہے انہیں ارچا بھی کرنی ہے انہیں بندن بھی کرنا ہے انہیں تلک بھی پہننا ہے انہیں جنیو بھی پہننا ہے انہیں دھوتی بھی پہننی ہے یہ پکا کرم کانڈی بنے گا یہ پکا رہت بیتیا بنے گا اور یہ پکا شرعی بنے گا لیکن دن بہت ہو جان تے بندہ سوچن سمجھن والا ہوگی دماغی تل تے جین والا ہو شبد چوٹ کر گیا سی ستسنگ چوٹ کر گیا اداس ہویا ہے یقین جانو ہوں اس نو ایک ہور چوٹ لگے گی جس لئی یہ سارا شنگار اس دا تے کوئی پتہ نہیں وہ تے ہے نہیں یہ شرح تو اداس ہو جائے گا اس دا دماغ یہ کرم کانڈ تو اداس ہو جائے گا اشارہ گرو ارجن دیو جی مہاراج نے بڑا سونا کیتا ہے بھائی نراسی بہت دن لاگے دیش دسنتر میں سگلے چا گئے بڑے ڈیریاں چ گیا بڑی تیرتھ یاترا کیتی ہے بڑے سادھو سنتاں کول گیا بڑا ستسنگ کیتا ہے دن بہت لنگ گئے نے مدت بہت ہو گئی ہے پراپت کچھ نہیں ہویا نراشا بھائی نراسی ایسا ہوندا ہے کوئی منک پتراں تو نراش ہو جاندا ہے कोई मित्रां तो निराश हो जाता है, कोई पत्नी तो निराश हो जाता है, कोई पति तो निराश हो जाती है, ऐसा होता है जगत में। कोई मां बाप तो निराश हो जाता है और कोई बच्चियां तो निराश हो जाता है, इन्हां तो मैनू की सुख मिलना है, ऐसा भी होता है। कोई गुरु तो निराश हो जाता है, परमात्मा तो निराश हो जाता है, पता नहीं है भी सही कि नहीं, और उसके मिलन नाल के मिल जाना है। गुरु तो निराश, परमात्मा तो निराश, और पक्के निराश बिरती दे ओ मिलनगे थानू जो बड़े चाव मलार नाल इस मालक पे चले सन। ये भी मैं अर्ज कर दूंगा, दूसरे की गल नहीं, दूसरा इतना उदास नहीं होगा, दूसरा तो इस मार्ग का जे पांदी ही नहीं, उदास हो गया भाई। निराशी बहुत दिन लगे, अगर ये उदास होया है तो इस रहत बैत का, इस शरा का, इस कर्म कांड का फिर सही इस्तेमाल करेगा, अगम्मी दुनिया की तलाश करेगा, परम प्रकाश की खोज करेगा, सिर्फ इस दे च नहीं जीवेगा। यह भी मैं अर्ज कर रहा, जिन्हों की जिंदगी का मकसद मंजिल सिर्फ कर्म कांड हो जाता है, सिर्फ शरा हो जाती है, वो जितने कठोर होते ने रूहे जमीन दे ते इतना सख्त कठोर होर कोई भी नहीं हो सकता। यह भी मैं अर्ज कर रहा, वो जितने कठोर हो जाएंगे, वो जितने जालिम हो जाएंगे, वो जितने सख्त दिल दे हो जाएंगे। एक उदाहरण तवारीख ही मैं थोड़े सामने रखा, गल स्पष्ट हो जाएगी। सूबा सरहद की कचहरी रिच गुरु गोबिंद सिंह जी महाराज के मासूम लाडले पेश किए गए, जिन्हों पहले बुरज दे रखा गया, ठंडे बुरज दे अज पेश किए गए कचहरी रिच। सूबा सरहद कहिंदा ये मासूम अस्त, ये तो छोटे ने बहुत, इहदा मतलब उन्हें मुगलता सी, उन्हें नहीं देखे सन, ये मासूम अस्त, ये तो बहुत छोटे ने, ये तो बिल्कुल बच्चे ने, इहदा मतलब है उहदे दिल दे किसे कोने विच दया पैदा हो गई, ते बहुत छोटे मासूम ने, ई मासूम अस्त। इसे ही सभा विच इक काजी बैठा है, इसे ही सभा विच दीवान सुचानंद भी बैठा है, नवाब मलेरकोटला भी बैठा है, आले दुआले दे होर नवाब ते जागीरदार भी बैठे ने, कुल मिला के 17 बंदे ने जिन्हां ने फैसला करना है इन्हां मासूम बच्चियां बारे, और फैसले ते मोर लानी है नवाब सूबा सरहद वजीद खान, मुखी ओ है, पर इस मुखी दे मुंह बच्चियां नू वेखदे ही बोल निकल गए, मासूम अस्त, ये छोटे ने, बहुत मासूम। दीवान सुचानंद कहिंदा ही फरजंदे मार अस्त, ये मासूम नहीं, ये सब दे बच्चे ने। दीवान सुचानंद ही फरजंदे मार अस्त, मार कहिंदे ने सप नूं, परशियन विच, अरबी विच, पश्तो विच सप नूं कहिंदे ने मार, ई फरजंद दे मार अस, फरजंद कहिंदे ने बच्चे नूं, ई सप दे बच्चे ने, ई वड्डे होके डंग मारन इन्हां दा सिर अज ही कुचल देना चाहिए। मार, ई फरजंद दे मार अस, ई बोल दीवान सुचानंद वकत पाके कलगीधर दे कन्ना तक भी पहुंचे सन। मेरे बच्चियां नूं शहीद करन तो पहले मार आख्या गया है, सप आख्या गया है, ई फरजंद दे मार अस्त। जफरनामा जिहड़ा लिखिया है उहदे सतगुरु ने कबूल भी कीता है, वे ठीक है असीं मार ही हां, असीं सप ही हां, पर जालम लई, दुष्ट लई, सतगुरु दे बोल मैं थोड़े सामने रखा। चाह शुद्ध के चूं बच गां कुश्ता चार, के बाकी बमांदस्त पेची दा मार। की होया, तू मेरे चार बच्चे मार दिते, औरंगजेब पेची दा सप मौजूद है, पता नहीं इस तरह के कितने बच्चियां नूं जन्म देवेगा, सप ते मौजूद है। की होया, तू चार बच्चे मार दिते, चार सप दे बच्चे मार दिते, सप मौजूद है। चाह शुद के चूं बच्चे गां कुश्ता चार, के बाकी बमांदस्त पेची दा मार। पेचीदा सप जो बच गया कौन, ये हुण तुसी खुद अंदाजा लगाओ सतगुर किस नूं कह रहे हैं, अपने आप नूं कह रहे हैं, अपनी उम्मत खालसे नूं कह रहे हैं, कि बाकी बमांदस्त पेचीदा मार, ਐ ਔਰੰਗਜ਼ੇਬ ਸੱਪ ਮੌਜੂਦ ਹੈ, ਕੀ ਹੋਇਆ ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ। ਚਾਹ ਸ਼ੁੱਧ ਕੇ ਚੂੰ ਬੱਚੇ ਗਾਂ ਕੁਛ ਤਾਂ ਚਾਹ। ਇਹ ਸ੍ਰੀ ਮੁਕਵਾਕ ਪਾਤਸ਼ਾਹੀ ਦਸਵੇਂ ਜ਼ਫਰਨਾਮਾ, ਜ਼ਫਰਨਾਮੇ ਦੇ ਅਰਥ ਨੇ ਜਿੱਤ ਦੀਆਂ ਚਿੱਠੀਆਂ। ਚਾਹ ਸ਼ੁੱਧ ਕੇ ਚੂੰ ਬੱਚੇ ਗਾਂ ਕੁਛ ਤਾਂ ਚਾਰ, ਕਿ ਬਾਕੀ ਬਮਾਨ ਦਸਤ ਪੇਚੀ ਦਾ ਮਾਰ। ਚੇ ਮਰਦੀ ਕੇ ਅਖਗਰ ਖਮੋਸ਼ਾਂ ਕੋ ਨੀ, ਕਿ ਆਤਿਸ਼ ਦਾ ਮਾਰਾਂ ਫਿਰੋਜ਼ਾਂ ਕੋ ਨੀ। ਇਹ ਕੋਈ ਮਰਦਾਨਗੀ ਤੇ ਨਹੀਂ, ਅਕਲਮੰਦੀ ਤੇ ਨਹੀਂ ਕਿ ਤੂੰ ਚਾਰ ਚਿਨਗਾਰੀਆਂ ਬੁਝਾ ਦੇਵੇਂ ਤੇ ਸ਼ੋਲਿਆਂ ਨੂੰ ਭੜਕਾ ਦੇਵੇਂ। ਭੜਕ ਗਏ ਨੇ ਸ਼ੋਲੇ ਤੇਰੀਆਂ ਚਾਰ ਚਿਨਗਾਰੀਆਂ ਬੁਝਾਣ ਦੇਣਾ। ਤੇ ਚੀਦਾ ਸੱਪ ਮੌਜੂਦ ਹੈ, ਕੀ ਹੋਇਆ ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ। ਇਹ ਸਤਿਗੁਰੂ ਐਸਾ ਕਹਿੰਦੇ ਨੇ। ਸੱਪ ਨੂੰ ਸੰਸਕ੍ਰਿਤ ਦੇ ਚ ਭੁਜੰਗ ਕਹਿੰਦੇ ਨੇ, ਪਰਸ਼ੀਅਨ ਦੇ ਚ ਮਾਰ ਕਹਿੰਦੇ ਨੇ। ਭੁਜੰਗ ਸੱਪ ਔਰ ਗਜ਼ਬ ਦੀ ਗੱਲ, ਜਿਸ ਦਿਨ ਸਤਿਗੁਰ ਨੇ ਕਬੂਲ ਕਰ ਲਿਆ ਸੀ ਭੁਜੰਗ ਜ਼ਾਲਮ ਲਈ, ਦੁਸ਼ਟ ਲਈ, ਔਰ ਕਬੂਲ ਉਦੋਂ ਕੀਤਾ ਜਦ ਦੀਵਾਨ ਸੁਚਾਲਨ ਦੀ ਜ਼ਬਾਨ ਤੋਂ ਨਿਕਲਿਆ, ਈ ਫਰਜ਼ਨ ਦੇ ਮਾਰਸ, ਇਹ ਸੱਪ ਦੇ ਬੱਚੇ ਨੇ। ਔਰ ਫਿਰ ਤੇ ਜਿੱਧਰ ਕਿਧਰੇ ਕੋਈ ਸਿੱਖ ਆ ਰਿਹਾ ਹੋਵੇ, ਜਾ ਰਿਹਾ ਹੋਵੇ, ਪਤਾ ਮੁਗਲ ਕੀ ਕਹਿੰਦੇ ਸਨ, ਕਿ ਮਾਰਮੀ ਰਫਤੀ, ਕਿ ਮਾਰਮੀ ਆਮਦ, ਇਹ ਸੱਪ ਜਾ ਰਿਹਾ, ਇਹ ਸੱਪ ਆ ਰਿਹਾ। ਕੋਈ ਸਿੱਖ ਨਹੀਂ ਕਹਿੰਦਾ ਸੀ, ਮਨੁੱਖ ਵੀ ਨਹੀਂ ਕਹਿੰਦਾ ਸੀ, ਕਿ ਮਾਰਮੀ ਰਫਤੀ, ਕਿ ਮਾਰਮੀ ਆਮਦ, ਇਹ ਸੱਪ ਆ ਰਿਹਾ, ਇਹ ਸੱਪ ਜਾ ਰਿਹਾ। ਹਾਲਾਤ ਐਸੇ ਹੋ ਗਏ ਸੀ। ਸਾਹਿਬਾਂ ਨੇ ਕਿਹਾ ਕਬੂਲ ਹੈ, ਦੁਸ਼ਟ ਲਈ, ਜ਼ਾਲਮ ਲਈ, ਜਾਬਰ ਲਈ ਅਸੀਂ ਜ਼ਹਿਰ ਹਾਂ, ਮਜ਼ਲੂਮ ਲਈ ਅਸੀਂ ਅੰਮ੍ਰਿਤ ਹਾਂ। ਔਰ ਅੱਜ ਵੀ ਸਿੱਖ ਆਪਣੇ ਬੱਚੇ ਬੱਚੀਆਂ ਦੇ ਜਦ ਨਾਮ ਰਖਾਉਂਦੇ ਨੇ ਤਾਂ ਗ੍ਰੰਥੀ ਸਿੰਘ ਅੱਜ ਅਰਦਾਸ ਕਰਦੇ ਨੇ, ਇਹ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਜੋ ਭੁਜੰਗੀ ਦੀ ਦਾਤ ਬਖਸ਼ੀ ਹੈ ਤਾਂ ਭੁਜੰਗੀ ਨੂੰ ਨਾਮ ਬਖਸ਼ੋ। ਭੁਜੰਗੀ ਤੋਂ ਮੁਰਾਦ ਕੀ? ਸਭ ਦੇ ਬੱਚੇ ਨੂੰ ਨਾਮ ਬਖਸ਼ੋ, ਭੁਜੰਗਣ ਨੂੰ ਨਾਮ ਬਖਸ਼ੋ, ਸੱਪ ਦੀ ਬੱਚੀ ਨੂੰ ਨਾਮ ਬਖਸ਼ੋ। ਭੁਜੰਗ ਸੱਪ, ਭੁਜੰਗੀ ਸੱਪ ਦਾ ਬੱਚਾ, ਇਹ ਕਬੂਲ ਹੋ ਗਿਆ ਸੀ, ਇਹ ਸ਼ਬਦ ਕਬੂਲ ਹੋ ਗਿਆ, ਪ੍ਰਵਾਨ ਹੈ। ਦੁਸ਼ਟ ਲਈ ਸੱਪਾਂ, ਮਜ਼ਲੂਮ ਲਈ ਅੰਮ੍ਰਿਤ। ਜ਼ਫਰਨਾਮੇ 'ਚ ਸਾਰਾ ਖੁਲਾਸਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਇਹ ਬੋਲ ਕੌਣ ਬੋਲਦਾ ਹੈ? ਦੀਵਾਨ ਸੁਚਾਨੰਦ, ਈ ਫਰਜ਼ੰਦ ਦੇ ਮਹਾਰਸ, ਇਹ ਸੱਪ ਦੇ ਬੱਚੇ ਨੇ। ਇਹ ਸੁਚਾਨੰਦ ਕੌਣ ਹੈ? ਸਵੇਰੇ ਸ਼ਾਮ ਪੱਕਾ ਨਿਯਮ ਪੂਰਵਕ ਗੀਤਾ ਦਾ ਪਾਠੀ ਹੈ, 68 ਤੀਰਥਾਂ ਦਾ ਇਸ਼ਨਾਨ ਕਰਕੇ ਆਇਆ, ਜਨੇ ਉਧਾਰਿਆ, ਤਿਲਕ ਲਾ ਕੇ ਆਉਂਦਾ ਸਵੇਰੇ, ਦੋਈ ਦੋਤੀ ਵਸਤਰ ਕਪਾਟਨ, ਸਵੇਰੇ ਇਸ਼ਨਾਨ ਕਰਦਾ ਧੋਤੀ ਹੋਰ ਪਹਿਨਦਾ, ਸ਼ਾਮੀ ਇਸ਼ਨਾਨ ਕਰਦਾ ਧੋਤੀ ਹੋਰ ਪਹਿਨਦਾ, ਧੋਤੀਆਂ ਦੋ ਰੱਖਦਾ, ਬਦਲਦਾ, ਸਵੇਰੇ ਦੀ ਸ਼ਾਮੀ ਨਹੀਂ, ਸ਼ਾਮ ਦੀ ਸਵੇਰੇ ਨਹੀਂ। ਪੂਜਾ ਪਾਠ ਦੇ ਸਮੇਂ ਵਸਤਰ ਨਵੇਂ ਅਲਗ ਤੁਲੇ ਹੋਏ, ਪੱਕਾ ਕਰਮ ਕਾਂਡੀ, 33 ਕਰੋੜ ਦੇਵਤਿਆਂ ਦਾ ਪੁਜਾਰੀ, ਗੀਤਾ ਦਾ ਪਾਠੀ, 68 ਤੀਰਥਾਂ ਦਾ ਇਸ਼ਨਾਨ ਕਰਨ ਵਾਲਾ, ਪੱਕਾ ਕਰਮ ਕਾਂਡੀ। ਪਰ ਚੁੱਕੇ ਕਰਮ ਕਾਂਡ ਵਿੱਚ ਰੁਕ ਗਿਆ, ਇਤਨਾ ਕਠੋਰ, ਇਤਨਾ ਕਠੋਰ, ਮਾਸੂਮ ਬੱਚਿਆਂ ਨੂੰ ਵੇਖ ਕੇ ਵੀ ਇਸ ਨੂੰ ਤਰਸ ਨਹੀਂ ਆਇਆ। ਪਤਾ ਹੈ ਸੂਬਾ ਸਰੰਦ ਨੇ ਕੀ ਆਖਿਆ? ਇਸਲਾਮੀ ਸ਼ਰ੍ਹਾ ਇਹ ਕਹਿੰਦੀ ਹੈ ਕਿ ਨਾਬਾਲਗ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ। ਸ਼ਰ੍ਹਾ ਇਹ ਹੈ ਇਹਨਾਂ ਦੀ, ਮੁਸਲਮਾਨ ਦੀ, ਇਸਲਾਮੀ ਜਿਹੜੀ ਸ਼ਰ੍ਹਾ ਹੈ ਜੋ ਮੁਹੰਮਦ ਸਾਹਿਬ ਨੇ ਬਣਾਈ ਸੀ, ਵੀ ਔਰਤ ਦਾ ਤੇ ਨਾਬਾਲਗ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਤੁਹਾਡੇ ਹੱਥੋਂ। ਇੰਝ ਆਪਣੀ ਉਮਤ ਨੂੰ ਉਪਦੇਸ਼ ਕੀਤਾ ਵੀ ਤੁਹਾਡੇ ਹੱਥੋਂ ਨਾਬਾਲਗ ਦਾ ਤੇ ਔਰਤ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ। ਵਜੀਦ ਖਾਨ ਸ਼ਰ੍ਹਾ ਦਾ ਗਿਆਨੀ ਸੀ, ਇਹ ਸੂਬਾ ਸਰਹੰਦ ਕਹਿਣ ਲੱਗੇ ਤੇ ਨਾਬਾਲਗ ਨੇ, ਬਿਲਕੁਲ ਨਾਬਾਲਗ, ਬਹੁਤ ਛੋਟੇ ਨੇ। ਸ਼ਰ੍ਹਾ ਇਹ ਕਹਿੰਦੀ ਹੈ ਕਿ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ। ਬੋਲ ਪਿਆ ਕਾਜ਼ੀ, ਖੂਨ ਡੋਲਣ ਦੀ ਲੋੜ ਕੀ ਹੈ? ਨਵਾਬ ਸਾਹਿਬ, ਇਹਨਾਂ ਦੋਹਾਂ ਨੂੰ ਦੀਵਾਰ ਹੀ ਚੁਣ ਦਿਓ, ਗੱਲ ਖਤਮ, ਖੂਨ ਡੋਲਣ ਦੀ ਕੀ ਲੋੜ? ਖੂਨ ਨਹੀਂ ਡੋਲਦੇ, ਇਹਨਾਂ ਨੂੰ ਦੀਵਾਰ ਦੇ ਚਿਣ ਦਿਓ। ਤੇ ਕਾਜ਼ੀ ਕੌਣ ਹੈ? ਹੱਥ ਦੇ ਤਸਬੀਹ ਹੈ, ਅੱਲਾਹੂ ਅੱਲਾਹੂ ਜਪਦਾ ਪਿਆ, ਬਗਲ ਵਿੱਚ ਕੁਰਾਨ ਸ਼ਰੀਫ ਹੈ, 5 ਵਕਤ ਦਾ ਪੱਕਾ ਨਿਮਾਜ਼ੀ ਹੈ, ਹੱਜ ਕਰਕੇ ਆਇਆ ਹੈ, ਕੁਰਾਨ ਦੀ ਤਲਾਵਤ ਕਰਦਾ ਹੈ, اور حافظ بھی ہے، قرآن دے ارتھ بودھ بھی جاندا ہے، پر کہندا ہے خون ڈولن دی کی لوڑ ہے، دیوار دے چن دو، حد ہو گئی دوویں شرے۔ سچا آنند کہندا ہے فرزند مارست ہے، قاضی کہندا ہے انہوں نے دیوار چن دو۔ ایک گیتا دا پاٹھی قرآن دی تلاوت کرن والا، ایک تلک دھاری، ایک سنت دھاری، ایک دے بغل دچ گیتا، ایک دے بغل دچ قرآن، ایک حج کر کے آیا، ایک اٹھاڑ تیرتھاں دا اشنان کر کے آیا، دونوں شرعی تے کرم کانڈی۔ بس کرم کانڈ نو زندگی دا مقصد سمجھ لیا، شرع نو اس طرح دا بندہ کٹھور ہو جاندا کہ خدا تک پہنچنی یہ تو انہاں دی برتی نہیں آؤں، تے کومل کا اندر آؤں نہیں، یہ وگدا ہوا وین پانی دا رک جاندا، گندا ہو جاندا۔ کسی دی چلدی ہوئی صورت اگر کرم کانڈ تے ہی رک گئی ہے، یقین جانو جتنا وہ کٹھور ہوئے گا کوئی بھی نہیں ہوئے گا، اور جتنا شرعی کٹھور ہوئے گا اتنا اور کوئی بھی نہیں ہوئے گا۔ بس اتنا ہی میں کہہ سکتا، کیونکہ بعد شاید تم مجھے معاف نہ کرو، میں اتنا ہی آکھاں جس دی صورت اتھے ہی رک گئی ہے۔ وہ اتنا کٹھور ہوئے گا، اتنا کٹھور ہوئے گا، شاید کوئی پتھر اتنا سخت نہیں ہو سکتا، لوہا بھی اتنا سخت نہیں ہو سکتا، خدا دل اتنا سخت ہو گئے، کسی لئی رحم نہیں، ترس نہیں، کتنا ٹھوس ہو جائے گا، کوئی گہرائی نہیں، کوئی بلندی نہیں، رک جو گیا ہے۔ اور جو رکیا نہیں، پہلے سنسار تو نراش ہویا سی، اداس ہویا سی، تے پرماتما دی تلاش تے چل پیا، اج کرم کانڈ تو بھی اداس ہو گیا، اج شرع تو بھی اداس ہو گیا۔ شمس تبریز نے صاف کہہ دیتا سی، کافر عشقم مسلمانی مرا درکار نیز، یہ شرع مینو نہیں چاہیے اگر مینو خدا نہیں ملتا، میں تو خدا لئی شنگار کیتا سی، کیو شنگار ملن کے تائیں، ہر نہ ملے جگ جیون گسائیں، شنگار تے پرماتما دے واسطے سی۔ صاحب کہندے نے کامن تو شنگار کر، جاں پہلا کنت منائے، مت سے جے کنت نہ آوے ایویں برتھا جائے، پنکتیاں نے۔ اور وڈہنس راگ دا تے ایک بڑا قیمتی لمبا چوڑا سما نہیں اجازت دیتا، مختصر میں عرض کراں۔ نراشا جاگ پی، اندروں پرارتھنا بھی جاگ جاگ دی، ہے پربھو تیرے لئی ریت بیت دھارن کی تھی، تیرا کوئی پتا نہیں، تیرے لئی کرم کانڈ اپنایا، تیرا کوئی پتا نہیں، تیرے لئی شرع دھارن کی تھی، تیرا کوئی سرور نہیں۔ تو ہردا تڑپ دا، پہلے اداس ہویا سی سنسار کون، اج اداس ہو گیا کرم، اج اداس ہو گیا شرع، یہ بھی ایک اوستھا آمدی اوستھا آمدی، بھائی نراسی بہت دن لا گئے۔ اگر اتوں اداس ہویا ہے، نراش ہویا ہے، اندر بہت وڈا بیراگ جا گیا ہے، اور سب کچھ آسار پرتیت ہویا ہے، تو اس تڑپے ہوئے ہردے دوں بار بار گہری ارداس نکل دیئے، ہے پربھو تیرے لئی شنگار دھارن کیتا سی، تیرا کوئی پتا نہیں، تیرے لئی تو میں کرم کانڈی بنیا سی، یہ شرح تے تیرے لئی سی، یہ رہت بیت تے تیرے لئی سی، یہ میرے لئی تے نہیں، میں تیرے لئی، تیری پرسنتا لئی دھارن کیتی، پر تیرا کوئی پتا نہیں، تیرے رس دا کوئی بودھ نہیں۔ اندروں ارداس نکل گئی ہے، جب جی صاحب دے جپ ہے، دوجی بانی جاپ ہے، تیسری بانی دچ بیراگ ہے، ماتھے متنگ جرے جر سنگ، انوپ اتنگ سرنگ سوارے، کوٹ تو رنگ کرنگ سے کودت پاؤن کے گون کو، جات نوارے پاری بجان کے بھوپ بلی بد، نیاوت سیس نہ جات بچارے، ایتے بھے تو کہاں بھے بھوپت، انت کو نانگے ہی پائیں پدارے۔ جب سب کچھ موت ہی موت دکھائی دے تو بندہ کس طرح جیوے گا جگت دچ؟ بیراگی، اے بیراگی، اے اداس منک لازمی کرم کانڈی ہو جائے گا، شرعی ہو جائے گا، ریت بیت دا دھارنی ہو جائے گا۔ پر جی سوچن والا ہے، عقل مند ہے، تے دن بہت ہو جان، تو اس دے اندروں پرارتھنا بھی جاگے گی، ہے پربھو تیرا تو کوئی پتا نہیں چلے، میں تو اتنی شرع دھارن کر لی، میں تو اتنا کرم کانڈی ہو گیا، گمایا اٹھاڑ تیرتھاں تے، بہتے چندن رگڑ لینے میں کر لیا، بتھیرا گیتا دا میں پاٹ، سویرے شام بتھیرا اشنان کر لیا ہے، میں ساری ریت بیت ہے کی تھی ہے، بخشش کر، تو رحمت کر، अरदास इस तड़पे हृदय अंदरों निकले है, अरदास कबूल हो जाती है। चौथी बाणी अरदास है, चौपाई हमरी करो हाथ दे रक्षा, दे रक्षा पूर्ण होए जित की इच्छा, तो चरणन मन रहे हमारा अपना जान करो कृतपार। सारी अरदास है, बेनती है, तू हे प्रभु बख्शिश कर मेरा मन तेरे चरणा च रहे। बागी हो गया तेरा कुछ पता ही नहीं, जप जाप बन जाता है, जाप बैराग बन जाता है, बैराग अरदास बन जाता है, और बैरागी हिरदे तो जड़ी अरदास निकलती है कबूल हो जाती, कतई भी अर्थ नहीं जाती, बिरथी कदे न हो वही जन की अरदास, आनंद की प्राप्ति हो जाती है, परमात्मा की प्राप्ति हो जाती है, और उदी जबान कह उठती है आनंद भया मेरी माए सतगुरु मैं पाया। आनंद की प्राप्ति हो गई, जप जाप हो गया, जाप बैराग हो गया, बैराग अरदास बन गया, अरदास आनंद की मूर्ति बन गया। ये इंज जोड़ है, ये अध्यात्मक मंडल दियां पंच स्टेजा ने जो तुच्छ बुद्धि अनुसार मैं अज ही समाप्ति करने की कोशिश की, क्योंकि कई तरह के कई सजणा के प्रश्न सन, ते मैं इसे एक कोई लड़ी नू चला रहा सी, ते बार बार ख्याल आया कि बाकी सब्जेक्ट कई मजमून ने, धर्म के कई विषय ने, वो रह जाएंगे जो संगत पूछना चाहदिया ने। कल शरीरक जो रहत कलगीधर पिता ने सानू दिती, पंज ककार पंज बाणियां मानसिक रह, पंज ककार शरीरक रहत, उदी विचार करके फिर बहुत सारे प्रश्न ने वो मैं हर एक नाल वायदा किया है कि एक एक दे सामने मैं गल खोला, मैं भी थकांगा कि शायद इतना खोल भी ना सका, संगत की सारी गल जो है खोलते जावांगे, और उम्मीद है माण ते नहीं हंकार ते नहीं, हो सकता है उन्हां सवालों के जवाब गुरबाणी दे चों आप नूं मिल जाएंगे, क्योंकि दार्शनिक पाठी दी रपण पढ़ के जो है तुहानूं सरवण करा देनी है। बाकी विचारां जो है कल, सारिआं दा हार्दिक तौर ते धन्नवाद।
1: एक ओंकार सतनाम करता पुरख निर्भव निर्वैर अकाल मूरते आजूनी सैभं गुरप्रसाद। परिपूर्ण परमात्मा अनंत शक्तियां दा मालक है, अनंत कला धारनी है, और अनंत गुण उस तों प्रगट होंदे ने। जेड़ा जेड़ा गुण, जेड़ी जेड़ी कला और जेड़ी जेड़ी शक्ति दी झलक भगतां दी दृष्टि विच पई, भगतां ने उसे ढंग दे उस कला उस शक्ति दे गीत गाए ने। वेदांत आचार्य व्यास दा ते कहना है कि जैसी मनुख दी दृष्टि हुंदी है वैसी ही सृष्टि हो जांदी है। संसार दरअसल एक रूप नहीं, जैसी जैसी मनुख दियां नजरां ने वैसे वैसे संसार दे नजारे ने। जैसी जैसी बंदे दी दृष्टि है वैसी वैसी सृष्टि दा रूप हो जांदा है। एक खिड़िया होया गुलाब दा फुल, उसनू एक बिल्ली वेख रही है, उदे वेखण दा अपना ढंग है, पर उसे खिड़े हुए गुलाब दे फुल नू जद एक कुत्ता वेखदा है तां उदी दृष्टि अपनी है। जो रूप बिल्ली नू दिखाई दे रहा है जरूरी नहीं कि ओही रूप कुत्ते नू दिखाई दे रहे। उस खिड़े हुए गुलाब दे फुल नू जद एक बकरी वेखदी है ते कई दफा मुंह दे च पाण दी कोशिश करदी है, उनू एक घास ही दिखाई देंदा है और कुछ नहीं। उसे फुल नू एक सप वेखदा है, एक आम साधारण मनुख वेखदा है, वो किसे होर ढंग नाल वेखदा है, पर उसे फुल नू जद एक कवि वेखदा है, शायर वेखदा है, वो फुल दी सुंदरता कोमलता दे बहुत गहरे तल दिच खो जांदा है, और कवि दे अंदरों अगम्मी गीत फुट पैंदा है। फुल ते होई है पर वेखण वेखण दी दृष्टि वख होण करके फुल दा रूप भी वख हो जांदा है। तो जितनियां दृष्टियां ने उतनियां ही सृष्टियां ने, जितनियां नजरां ने उतने ही नजारे ने। जे सृष्टि दे अनेकां रूप हो सकदे ने तो तकनी वख वख होण दे नाते परमात्मा दे भी वख वख रूप भगतां दे सामने आए, ते भगतां ने परमात्मा दे वख वख रूपां दी चर्चा कीती। साहिब श्री गुरु नानक देव जी महाराज दा फरमान कि एक कथनियां इतनियां ने वख वख रूपां दे जिन्हां नूं पूर्ण रूप विच बयान भी नहीं कीता जा सकदा। कथना कथी ना आवे तोट, कथ कथ कथी कोटि कोट कोट। करोड़ां तरां दे कथाकारां ने करोड़ां तरां दियां कथनियां करोड़ां वार कीतियां, लेकिन हे ईश्वर तेरी कथा अजे मुक्की नहीं, खत्म नहीं हुई। कथा करन वाला ते खत्म हो जांदा है, लेकिन तेरी गल मुकदी नहीं, तेरी कथा मुकदी नहीं, क्योंकि तू अनंत गुणा अनंत कला ते अनंत शक्तियां दा मालिक है। परिपूर्ण परमात्मा दी जिहड़ी जिहड़ी शक्ति जिहड़ी जिहड़ी कला और जिहड़ा जिहड़ा गुण सामने आया है, भगतां ने उस दा बड़े सुंदर ढंग नाल वर्णन कीता है। साहिब गुरु नानक देव जी महाराज ने अपनी जपजी साहब दी उचारण कीती इस पौड़ी विच उन्हां कुछ एक दृष्टियां दा जिक्र कीता है। गावे को तान होवै किसे तान, जे किसे कुल समझण दा तान है, कथन करण दा तान है, तां ओ कह रहा है हे परमात्मा तू एक तान है, तू एक शक्ति है। पर यह शक्ति कितनी है, केता तान सवालियो रूप। साहिब कहिंदे ने यह शक्ति कितनी है अंदाजे तो परे, किस दे कोल एक कुवत है, किस दे कोल एक शक्ति है कि उस शक्ति नू नाप सके तोल सके गिन सके। क्योंकि बंदे कोल पैमाने तीन ने, कुछ वस्तुआं ऐसियां ने जिन्हां नू बंदा तोल के अंदाजा ला लैंदा है इतनी है, कुछ ऐसा है जिस नू गिनना पैंदा है ते कुछ ऐसा है जिस नू नापना पैंदा है। गुरु नानक देव जी महाराज दा फरमान हे परमात्मा तू नापिया नहीं जा सकदा, क्योंकि पता ही नहीं चलदा कि तू कित्थों शुरू होंदा है कित्थे खत्म होंदा है। कोई न जाने तेरा केता केवड चीरा, जो तेरा चीरा जो तेरा चोला है ये नाप तोल दे च नहीं आउंदा, जो तेरे गुण ने वो गिनती दे च नहीं आउंदे, अंत न सिफती कहन न अंत। और जितना कि तू है तोलिया भी नहीं जा सकदा, अतुल क्यों तोलिया जाए। तो जिहड़ा तोलिया ना जा सके गिणिया ना जा सके नापिया ना जा सके वो असीम है, उस दी सीमा बन जाती है जो साडी तोल विच आ जाए, जो साडे नाप विच आ जाए, जो साडी गिणती विच आ जाए, वो साडी पकड़ विच आ गया, वो साडे कोल है। साडे कोल ओही चीज है जिसनू असी गिण लिया, जिसनू असी तोल लिया, जिसनू असी नाप लिया। परमात्मा अज तक ना नापिया गया है, ना तोलिया गया है, और ना ही उदी गिणती हो सकी। साहिबां दा फरमान कोई गा रहा है जिहदे कोल गाउण दी शक्ति है, समझण दी शक्ति है, बौद्धक बल है, वह कह रहा है हे परमात्मा तू ते एक तान है, तू ते एक शक्ति है परम शक्ति। पर किन्नी कि शक्ति है, ए कित्थों शुरू होंदी है कित्थे खत्म होंदी है, साहिब कहिंदे असीम है। तीन दृष्टियां परमात्मा दियां साडे देश विच प्रधान रहियां ने, सिरमौर रहियां ने। उन्हां दा खास तौर ते गुरु नानक देव जी महाराज ने इशारतन जिक्र कीता है इस पौड़ी विच, और वो तीन दृष्टियां रहियां ने ब्रह्मा बिशन महेश दी। साडे देश विच सनातन मत पुराणा मत जो ईश्वर दी बंदगी करदा है, उस बंदगी विच या विष्णु दी दृष्टि होवेगी या शंकर दी या ब्रह्मे दी। गुरु नानक देव जी महाराज ने इन्हां तिन्हां दृष्टियां नूं सामने रख के अपना एक दृष्टिकोण जगत दे सामने रखे है, संसार दे सामने रखे है। विष्णु दा दृष्टिकोण ए सी गावे को दात जाने निसान। श्री विष्णु दा ए कहना सी कि जो दात है जो कुछ साडे कोल है ए सानू दान विच मिले है, ए तन दान विच मिले है, ए मन दान विच मिले है, ए इंद्रे दान विच मिले, दिमागी शक्ति सानू दान विच मिली है, जिस दा असी कोई मुल ना दिता होवे और जो असी बनाई नहीं ओ सानू दान विच मिली है। हर बंदे नू ए तन मां बाप बौद्धक बल इंद्रे कर्म इंद्रे ज्ञान इंद्रे सब दान विच मिले ने। सब तो महान चीज जो साडे कोल है ए तन ते मन और आत्मा ए दान विच मिली है। तन मन दे आसरे ते असी जो कुछ भी इकट्ठा कीता है वो सब कुछ दान है, क्योंकि तन ही ना होवे मन ही ना होवे ते असी की कुछ इकट्ठा कर सकते हैं। तन सानू दान विच मिले है, मन सानू दान विच मिले है। तो विष्णु दा साडे देश ते बड़ा भारी प्रभाव पिया। उन्हें कहा कि दात नू दाते दी दित्ती हुई निशानी जानो। जिसने कोई निशानी दित्ती होवे उस निशानी नू वेख के निशानी देण वाला बार बार चेते आउंदा है। तो विष्णु दा कहना सी तन नू वेखो परमात्मा नू चेते करो, मन दी गति वेखो ईश्वर दा चिंतन करो, धियां पुत्रां नू वेखो प्रभु नू याद करो, धन संपदा नू वेखो अपनियां महल माड़ियां नू वेखो ते प्रभु दा धन्यवाद करो, उस नू याद करो, क्योंकि सब कुछ उस दियां दित्तियां हुईयां निशानियां ने। पंडित हिरदय राम दा ते एक थां ते कहना है, हे प्रभु मैं कोई ऐसी चीज तेरे कदमां विच भेंट करना चाहना जो मेरी होवे, मेरी अपनी होवे, क्योंकि तेरी चीज मैं तेरे अगों रखा ये शोभा नहीं देंदी। तेरा दिया तुझे क्या अर्पण भगत रविदास जी। मैं कोई अपनी चीज तेरे चरणा देच अर्पण करना चाहना। तो हिरदय राम कहंदे ने ख्याल जागदा है मैं अपना तन तेरे कदमा देच निछावर करा, तो जिस वक्त मैं अर्पण करन लगदा पता चलदा है तन तेरी देन है, तेरी दित्ती हुई दात है, क्योंकि तन नू मैं बनाया नहीं और मैं बाजारों खरीद के नहीं लिया, तेरी दित्ती हुई दात है। सोचदा मन तेरे कदमां विच भेट करा तो मन भी मैं नहीं बनाया, तू बनाया है और तू दित्ता है। ते तन ते मन दे आसरे ते जो मैं कमाया है धन ए भी तेरे वसीलियां दे नाल मिले है। अगर वसीला ही तू ना बने, तन ते मन ही ना होवे तो धन कित्थों कमाया जा सकदा है। तो धन भी मैं तेरे कदमां विच की रखा, तन ते मन भी मैं तेरे कदमां विच की रखा, ये ते सब कुछ तेरा दित्ता होया। दरअसल प्रभु वसीला ना बने तो संसार विच ते कुछ भी मनुख नूं नहीं प्राप्त हो सकदा, ना तन ना मन ना धन। वसीला ही परमात्मा है, वसायल ही ईश्वर है। एक उर्दू दे शायर दा कहना है, दुनिया में कुछ ऐसे भी कंवल होते हैं खिलते नहीं पर वक्ते उजल होते हैं, ये बात जुदा है कि वो तामीर ना हो हर जहन में कुछ ताजे महल होते हैं। शाहजहां नूं मौका मिल गया, वसायल मिल गए, उन्हें जमीन दे उत्ते ताज महल खड़ा कर दिता, पर जिसनूं कोई मौके ते वसायल नहीं लभदे ओदियां हसरतां अंदर ही रह जांदियां। लेकिन इसका यह मतलब नहीं कि वह ताजे महल तामीर नहीं कर सकता, वह भी तामीर कर सकता है, हर मनुख तामीर कर सकता है अगर उसनू मौका ते उसनू वसायल मिल जान। तो मौका ते वसीले ते परमात्मा आप ही है। इस वास्ते हिरदय राम कहंदे ने ए तन ते मन ते धन तेरे वसीलियां नाल मिले, तू दिता है मैनू, ए मैं तेरे कदमां विच की रखा, क्योंकि मैं चाहना कोई अपनी चीज तेरे कदमां विच रखा। तो तन मेरा नहीं, धन मेरा नहीं, मन मेरा नहीं, हिरदय राम कहंदे ने हां कुछ मेरा भी है, वो मैं तेरे कदमां विच अर्पण करना चाहना। तो उन्हां दा फरमान है, जो कुछ मेरा है ओने मेरे गुनाह मेरियां भुल्लां मेरियां कमजोरियां हे परमात्मा जे तू कबूल करना चाहे मैं तेरे कदमां विच रखदे हां, मैं तेरे अगों अर्पण करदे हां। गुरु नानक देव जी महाराज की बड़ी एक सुंदर पंक्ति है, दात जोत सब सूरत तेरी, ए शकल सूरत हे परमात्मा तेरी है, चल रही प्राणा दी हरकत ए तेरी है, एदे च आत्म प्रकाश तेरा है, पर हे ईश्वर कुछ मेरा भी है। तन मन स्वास ते आत्मा जे परमात्मा दे ही ने तां फिर मनुख दा अपना की रहा। साहब कहंदे ने कुछ मेरा भी है, दात जोत सब सूरत तेरी, ए शकल सूरत तेरी बनाई, असी ਸ਼ਕਲ ਸੂਰਤ ਦੇ ਚ ਆਪਣਾ ਕੋਈ ਚੁਣਾਵ ਨਹੀਂ ਕੀਤਾ, ਪਰਮਾਤਮਾ ਦੀ ਦੇਣ ਹੈ। ਪ੍ਰਾਣਾ ਦੀ ਹਰਕਤ ਤੇਰੀ ਹੈ, ਆਤਮ ਪ੍ਰਕਾਸ਼ ਤੇਰਾ ਹੈ, ਦਾਤ ਜੋਤ ਸਭ ਸੂਰਤ ਤੇਰੀ। ਪਰ ਇਸ ਦੇ ਚ ਕੁਛ ਮੇਰਾ ਵੀ ਹੈ, ਕੀ ਹੈ? ਬਹੁਤ ਸਿਆਣਪ ਹਉਮੈ ਮੇਰੀ, ਅਹੰਕਾਰ ਤੇ ਚਤਰਾਈ ਇਹ ਮੇਰੀ ਹੈ, ਔਰ ਇਸ ਮੇਰੀ ਚਤਰਾਈ ਤੇ ਹਉਮੈ ਦੇ ਆਸਰੇ ਤੇ ਮੈਂ ਤੇਰੀ ਚੀਜ਼ ਦੇ ਉੱਤੇ ਵੀ ਮੇਰੇ ਦੀ ਮੋਹਰ ਲਾ ਛੱਡਦਾ। ਤਨ ਤੇਰਾ ਦਿੱਤਾ ਹੋਇਆ ਮੈਂ ਕਹਿਣਾ ਮੇਰਾ ਤਨ ਹੈ, ਧਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਧਨ ਹੈ, ਮਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਮਨ ਹੈ, ਦਿੱਤੀ ਹੋਈ ਇਹ ਤੇਰੀ ਆਤਮਾ ਮੈਂ ਕਹਿ ਦੇਣਾ ਇਹ ਮੇਰੀ ਆਤਮਾ ਹੈ, ਤੇਰਾ ਲੇਕਿਨ ਮੈਂ ਮੇਰੇ ਦੀ ਮੋਹਰ ਲਾ ਬੈਠਾ, ਮੈਂ ਆਪਣਾ ਦਾਵਾ ਜਤਾ ਬੈਠਾ। ਔਰ ਤੇਰੀ ਚੀਜ਼ ਦੇ ਉੱਤੇ ਜਿਸ ਦਿਨ ਦਾ ਮੈਂ ਆਪਣਾ ਦਾਵਾ ਕੀਤਾ ਹੈ ਤੈਥੋਂ ਦੂਰ ਹੋ ਗਿਆ, ਵਿੱਤ ਬਹੁਤ ਵੱਧ ਗਈ ਹੈ, ਨੇੜੇ ਆਉਣ ਵਾਸਤੇ ਇਸ ਮੈਂ ਮੇਰੇ ਦੀ ਮੋਹਰ ਨੂੰ ਹਟਾਉਣਾ ਪਏਗਾ। ਤੋ ਵਿਸ਼ਨੂੰ ਜੀ ਦਾ ਇਹ ਕਹਿਣਾ ਸੀ, ਸਭ ਕੁਛ ਦਾਤ ਦੇ ਚ ਮਿਲਿਆ, ਦਾਨ ਦੇ ਚ ਮਿਲਿਆ, ਤਨ ਹੈ, ਮਨ ਹੈ, ਧਨ ਹੈ, ਦਾਤ ਨਾਲ ਨਫ਼ਰਤ ਨਹੀਂ, ਵੱਡਾ ਦਾਤਾ ਤਿਲ ਨਾ ਤਮਾਏ, ਪਰਮਾਤਮਾ ਦਾ ਸੁਭਾਅ ਹੈ ਦਾਨ ਦੇਣਾ, ਉਹ ਸਭ ਕੁਛ ਨੂੰ ਦੇ ਰਿਹਾ, ਉਹ ਸੂਰਜ ਚੰਦ ਤਾਰਿਆਂ ਨੂੰ ਰੋਸ਼ਨੀ ਦੇ ਰਿਹਾ, ਉਹ ਜ਼ਮੀਨ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਾਤੂਆਂ ਤੇ ਹੋਰ ਅਣਗਿਣਤ ਭੰਡਾਰੇ ਦੇ ਰਿਹਾ, ਉਸਨੇ ਮਨੁੱਖੀ ਤਨ ਦੇ ਅੰਦਰ ਸਵਾਸਾਂ ਦੀ ਹਰਕਤ ਪਾਈ, ਗਿਆਨ ਇੰਦਰੇ ਦਿੱਤੇ, ਕਰਮ ਇੰਦਰੇ ਦਿੱਤੇ, ਇਹ ਸਭ ਕੁਛ ਉਸਦੀ ਦੇਣ ਹੈ, ਉਸਦਾ ਸੁਭਾਅ ਹੈ ਦੇਣਾ। ਜੋ ਕੁਛ ਉਸਨੇ ਦਿੱਤਾ ਹੈ ਉਸਦੀ ਦੇਣ ਨੂੰ ਵੇਖ ਕੇ, ਉਸ ਦੇਣ ਨੂੰ ਨਿਸ਼ਾਨੀ ਜਾਣ ਕੇ ਦਾਤੇ ਦਾ ਚਿੰਤਨ ਕਰਨਾ ਹੈ, ਇਹ ਵਿਸ਼ਨੂੰ ਦਾ ਨਜ਼ਰੀਆ ਸੀ। ਅਗਾਂਹ ਚੱਲ ਕੇ ਖਿਆਲ ਇਹ ਪ੍ਰਚਲਿਤ ਹੋ ਗਿਆ ਕਿ ਵਿਸ਼ਨੂੰ ਭੰਡਾਰੀ ਹੈ, ਸੰਸਾਰ ਨੂੰ ਰਿਜ਼ਕ ਦੇਣ ਵਾਲਾ ਹੈ, ਸੰਸਾਰ ਨੂੰ ਦਾਤਾਂ ਦੇਣ ਵਾਲਾ ਹੈ, ਦਰਅਸਲ ਦਾਤਾਂ ਦੇਣ ਵਾਲਾ ਨਹੀਂ, ਦਾਤੇ ਦਾ ਗਿਆਨ ਕਰਾਉਣ ਵਾਲਾ ਹੈ ਔਰ ਬੋਧ ਕਰਾਉਣ ਵਾਲਾ ਹੈ ਕਿ ਦਾਤਾ ਉਹ ਹੈ ਤੇ ਜੋ ਕੁਛ ਸਾਡੇ ਕੋਲ ਹੈ ਇਹ ਸਭ ਕੁਛ ਉਸਦਾ ਦਿੱਤਾ ਹੋਇਆ। ਵਿਸ਼ਨੂੰ ਦੀ ਇਹ ਗੱਲ ਕਰੀਬਨ ਕਰੀਬਨ ਹਰ ਜ਼ੇਨ ਦੇ ਸਮਝ ਦੇ ਚ ਆਈ, ਇਸ ਵਾਸਤੇ ਸਾਡੇ ਦੇਸ਼ ਦੇ ਚ ਵਿਸ਼ਨੂੰ ਦੇ ਬਹੁਤ ਮੰਦਰ ਬਣੇ ਔਰ ਵਿਸ਼ਨੂੰ ਦੇ ਅਨੇਕਾਂ ਅਵਤਾਰ ਮੰਨੇ ਗਏ। ਵਿਸ਼ਨੂੰ ਤੋਂ ਬਾਅਦ ਇੱਕ ਹੋਰ ਦ੍ਰਿਸ਼ਟੀਕੋਣ ਸਾਡੇ ਦੇਸ਼ ਦੇ ਚ ਪ੍ਰਚਲਿਤ ਹੋਇਆ, ਉਹ ਸੀ ਬ੍ਰਹਮੇ ਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਹਨਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਬ੍ਰਹਮਾ ਵਿਸ਼ਨੂੰ ਦੇ ਨੁਕਤਾ ਨਿਗਾਹ ਨਾਲ ਸਹਿਮਤ ਹੁੰਦਾ ਨਹੀਂ ਦਿਸਦਾ, ਬੜੀ ਵਿਖੜੀ ਵਿਦਿਆ ਲੈ ਕੇ, ਬਹੁਤ ਬਾਰੀਕ ਪੇਚੀਦਾ ਵਿਦਿਆ ਲੈ ਕੇ ਉਹਨੇ ਪ੍ਰਭੂ ਦੇ ਗੀਤ ਗਾਣੇ ਸ਼ੁਰੂ ਕੀਤੇ। ਕਿਉਂਕਿ ਬ੍ਰਹਮੇ ਕੋਲ ਦਿਮਾਗ ਇੱਕ ਦਾਰਸ਼ਨਿਕ ਦਾ ਦਿਮਾਗ ਸੀ, ਫਿਲੋਸਫਰ ਦਾ ਦਿਮਾਗ ਸੀ, ਉਹ ਛੇਤੀ ਮੋਟੀਆਂ ਗੱਲਾਂ ਨਾਲ ਸਹਿਮਤ ਹੋਣ ਵਾਲਾ ਨਹੀਂ ਸੀ, ਇਸ ਵਾਸਤੇ ਉਹ ਸੰਸਾਰ ਦੀ ਖੋਜ ਦੇ ਚੱਲ ਪਿਆ, ਬਈ ਪਹਿਲੇ ਮੈਂ ਇਹ ਵੇਖਣਾ ਸੰਸਾਰ ਕਿੱਥੋਂ ਹੈ, ਸੰਸਾਰ ਕਿਉਂ ਹੈ, ਇਹਦਾ ਮੂਲ ਕੀ ਹੈ, ਇਹਦਾ ਆਦ ਕੀ ਹੈ, ਇਹਦਾ ਮੱਧ ਕੀ ਹੈ, ਇਹਦਾ ਅੰਤ ਕੀ ਹੈ। ਤੋ ਸ੍ਰਿਸ਼ਟੀ ਦਾ ਮੂਲ ਲੱਭਣ ਵਾਸਤੇ ਬ੍ਰਹਮਾ ਚੱਲ ਪਿਆ, ਉਹਨੇ ਆਪਣੀ ਖੋਜ ਦੌੜਾਈ, ਬਨਸਪਤੀ ਦਾ ਮੂਲ, ਕੀੜੇ ਮਕੌੜਿਆਂ ਦਾ ਮੂਲ, ਪਸ਼ੂ ਪੰਖੀਆਂ ਦੀ ਹੋਂਦ, ਸੂਰਜ ਚੰਦ ਤਾਰਿਆਂ ਦੀ ਪਸਰੀ ਹੋਈ ਇਹ ਰੋਸ਼ਨੀ ਤੇ ਉਹਨਾਂ ਦੀ ਹੋਂਦ, ਔਰ ਮਨੁੱਖਤਾ ਦਾ ਇਤਨੇ ਗਹਿਰੇ ਰੂਪ ਦੇ ਚ ਬ੍ਰਹਮੇ ਨੇ ਅਧਿਐਨ ਕੀਤਾ ਹੈ, ਖੋਜ ਕੀਤੀ, ਜਿਸ ਤੋਂ ਸਪਸ਼ਟ ਆਉਂਦਾ ਹੈ ਕਿ ਇਸ ਤਰ੍ਹਾਂ ਦੀ ਖੋਜ ਕਰਨ ਵਾਲਾ ਪ੍ਰਿਥਵੀ ਦੇ ਉੱਤੇ ਇਹ ਪਹਿਲਾ ਹੀ ਮਨੁੱਖ ਹੈ। 84 ਲੱਖ ਜੂਨ ਦਾ ਬੋਧ ਇਸ ਨੇ ਦਿੱਤਾ, ਗ੍ਰਹਿ ਨਛੱਤਰਾਂ ਦੀ ਗਰਦਿਸ਼ ਦਾ ਮਨੁੱਖੀ ਮਨ ਦੇ ਉੱਤੇ ਜੋ ਕੁਛ ਅਸਰ ਪੈ ਸਕਦਾ ਹੈ, ਪ੍ਰਭਾਵ ਜੋ ਕੁਛ ਚੰਗਾ ਤੇ ਮਾੜਾ ਪੈਂਦਾ ਹੈ, ਇਹ ਵਿਚਾਰਾਂ ਵੀ ਬ੍ਰਹਮੇ ਨੇ ਜਗਤ ਦੇ ਸਾਹਮਣੇ ਰੱਖੀਆਂ। ਬਾਅਦ ਵਿੱਚ ਇਨ੍ਹਾਂ ਹੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜੋਤਿਸ਼ ਵਿਦਿਆ ਦਾ ਜਨਮ ਸਾਡੇ ਦੇਸ਼ ਵਿੱਚ ਹੋਇਆ, ਜਿਸ ਨੂੰ ਅਸੀਂ ਆਯੁਰਵੇਦਕ ਤੌਰ ਤਰੀਕਾ ਇਲਾਜ ਦਾ ਦੱਸਦੇ ਹਾਂ। ਆਯੁਰਵੇਦਕ ਜੋ ਵੇਦਾਂ ਦੇ ਚੋਂ ਨਿਕਲਿਆ ਹੋਇਆ ਢੰਗ ਹੈ, ਉਹਨੇ ਜੜੀ ਬੂਟੀਆਂ ਦਾ ਵੀ ਬਹੁਤ ਗਹਿਰਾ ਅਧਿਐਨ ਕੀਤਾ, ਬਿਮਾਰੀਆਂ ਦੀ ਵੀ ਖੋਜ ਕੀਤੀ, ਇਹ ਕਿਉਂ ਨੇ, ਇਹ ਕਿੱਥੋਂ ਨੇ, ਇਹਨਾਂ ਦਾ ਮੂਲ ਕਾਰਨ ਕੀ ਹੈ, ਤੇ ਇਨ੍ਹਾਂ ਬਿਮਾਰੀਆਂ ਦਾ ਅੰਤ ਕਿਸ ਤਰ੍ਹਾਂ ਹੋਵੇਗਾ? ਗਰਸ ਕੇ ਜ਼ਿੰਦਗੀ ਦੇ ਹਰ ਪਹਿਲੂ ਦੀ ਖੋਜ ਬ੍ਰਹਮੇ ਨੇ ਕੀਤੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਆਸਾ ਰਾਗ ਦੇ ਇੱਕ ਸ਼ਬਦ ਵਿੱਚ ਜ਼ਿਕਰ ਵੀ ਕਰਦੇ ਨੇ, ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ, ਆਗੇ ਅੰਤ ਨ ਪਾਇਓ ਤਾਂ ਕਾ ਕਨਸ ਛੇਦ ਕਿਆ ਵੱਡਾ ਭਇਆ। ਤੋ ਬ੍ਰਹਮਾ ਸ੍ਰਿਸ਼ਟੀ ਦੀ ਟੋਲ ਵਿੱਚ ਚੱਲ ਪਿਆ, ਸ੍ਰਿਸ਼ਟੀ ਦੀ ਭਾਲ ਵਿੱਚ ਚੱਲ ਪਿਆ, ਸੰਸਾਰ ਕਿਵੇਂ ਬਣਿਆ ਇਸ ਦੀ ਖੋਜ ਵਿੱਚ ਚੱਲ ਪਿਆ। ਅਗਾਂਹ ਚੱਲ ਕੇ ਸਾਡੇ ਦੇਸ਼ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਕਿ ਬ੍ਰਹਮਾ ਸੰਸਾਰੀ ਹੈ, ਸੰਸਾਰ ਦੇ ਬਣਾਉਣ ਵਾਲਾ ਨਹੀਂ, ਸੰਸਾਰ ਦੇ ਬਣਾਉਣ ਵਾਲਾ ਨਹੀਂ ਹੈ, ਸੰਸਾਰ ਕਿਵੇਂ ਬਣਿਆ ਇਹਦਾ ਗਿਆਨ ਦੇਣ ਵਾਲਾ ਹੈ। ਸੰਸਾਰ ਕਿਵੇਂ ਆਲਮੇ ਵਜੂਦ ਵਿੱਚ ਆਇਆ, ਇਹਦੀ ਬਣਤਰ ਕੀ ਹੈ, ਔਰ ਇਹ ਕਿੱਥੇ ਤੱਕ ਪਸਰੇ ਹੋਇਆ, ਇਹਦਾ ਬਹੁਤ ਕੁਛ ਗਿਆਨ ਉਸਨੇ ਦਿੱਤਾ। ਕਿਉਂਕਿ ਸੰਸਾਰ ਦੇ ਗਿਆਨ ਦੇ ਉੱਤੇ ਹੀ ਵੇਦ ਖੜੇ ਨੇ, ਇਸ ਵਾਸਤੇ ਬ੍ਰਹਮੇ ਨੂੰ ਸੰਸਾਰੀ ਕਹਿ ਦਿੱਤਾ। ਸ੍ਰੀ ਕ੍ਰਿਸ਼ਨ ਨੇ ਇੱਥੇ ਆ ਕੇ ਅਰਜਨ ਨੂੰ ਕਿਹਾ, ਤ੍ਰੈ ਗੁਣੀ ਵੇਦ ਵਿਸ਼ਾ ਨਸਤ੍ਰੈ ਗੁਣੀ ਭਵਾਰਜਨ। ਹੇ ਅਰਜਨ, ਵੇਦ ਤਿੰਨ ਗੁਣਾਂ ਦੀ ਗੱਲ ਕਰਦੇ ਨੇ, ਸੰਸਾਰ ਦੀ ਗੱਲ ਕਰਦੇ ਨੇ, ਤੂੰ ਮੇਰੀ ਗੱਲ ਸੁਣ, ਜੋ ਮੈਂ ਕਹਿ ਰਿਹਾ ਇਸ ਨੂੰ ਮੰਨ, ਜੋ ਮੈਂ ਕਹਿ ਰਿਹਾ ਉਸ ਨਾਲ ਜੁੜੋ, ਕਿਉਂਕਿ ਵੇਦ ਸੰਸਾਰ ਦੀ ਗੱਲ ਕਰਦੇ ਨੇ। ਦਰਅਸਲ ਸੰਸਾਰ ਵੀ ਆਪਣੇ ਥਾਂ ਦੇ ਉੱਤੇ ਇਤਨਾ ਮਹਾਨ ਹੈ ਕਿ ਇਹਦੀ ਵੀ ਖੋਜ ਹੋਣੀ ਚਾਹੀਦੀ ਹੈ, ਔਰ ਖੋਜ ਕਰਨ ਦਿੱਤੇ ਬ੍ਰਹਮਾ ਚੱਲਿਆ, ਉਸਦਾ ਸ਼ੌਕ ਸੀ, ਉਸਦੀ ਇਹ ਬੁੱਕ ਸੀ। ਜੀਵਨ ਦੀ ਬਹੁ ਪੱਖੀ ਖੋਜ ਬ੍ਰਹਮੇ ਨੇ ਕੀਤੀ। ਸੰਗੀਤ ਦਾ ਜਨਮਦਾਤਾ ਬ੍ਰਹਮਾ ਹੈ, ਕਵਿਤਾ ਦਾ ਜਨਮਦਾਤਾ ਬ੍ਰਹਮਾ ਹੈ, ਆਯੁਰਵੇਦਿਕ ਦਾ ਜਨਮਦਾਤਾ ਬ੍ਰਹਮਾ ਹੈ, 84 ਲੱਖ ਜੂਨ ਦਾ ਗਿਆਨ ਦੇਣ ਵਾਲਾ ਬ੍ਰਹਮਾ ਹੈ। ਮਨ ਦੀਆਂ ਹਾਲਤਾਂ 9 ਨੇ, ਰੰਗ 9 ਨੇ, ਸੁਰਾਂ 7 ਨੇ, ਜ਼ਬਾਨ ਦੇ ਰਸ 6 ਨੇ, ਇਸ ਤਰੀਕੇ ਦੀ ਖੋਜ ਵੀ ਬ੍ਰਹਮਾ ਕਰਦਾ ਰਿਹਾ, ਔਰ ਬਹੁ ਪੱਖੀ ਖੋਜ ਉਸਨੇ ਜਗਤ ਦੇ ਸਾਹਮਣੇ ਰੱਖੀ। ਕਿਉਂਕਿ ਦਿਮਾਗ ਆਪਦੇ ਕੋਲ ਦਾਰਸ਼ਨਿਕ ਦਾ ਸੀ, ਫਿਲਾਸਫਰ ਦਾ ਸੀ, ਆਪ ਦੀਆਂ ਬਾਰੀਕ ਗੱਲਾਂ ਹਰ ਮਨੁੱਖ ਦੀ ਸਮਝ ਵਿਚ ਨਾ ਆਈਆਂ, ਇਸ ਵਾਸਤੇ ਬ੍ਰਹਮੇ ਦੀ ਪ੍ਰਤਿਸ਼ਠਾ ਸਾਡੇ ਦੇਸ਼ ਵਿਚ ਕੋਈ ਬਹੁਤ ਨਹੀਂ ਹੋ ਸਕੀ, ਉਹਦੇ ਕੋਈ ਬਹੁਤੇ ਮੰਦਰ ਸਾਡੇ ਦੇਸ਼ ਵਿਚ ਨਹੀਂ ਬਣ ਸਕੇ। ਜਿਸ ਤਰ੍ਹਾਂ ਕਦਮ ਕਦਮ ਦੇ ਉੱਤੇ ਵਿਸ਼ਨੂੰ ਦੇ ਮੰਦਰ ਨੇ, ਇਸ ਤਰ੍ਹਾਂ ਦੇ ਕਦਮ ਕਦਮ ਦੇ ਉੱਤੇ ਬ੍ਰਹਮੇ ਦੇ ਮੰਦਰ ਨਹੀਂ ਨੇ। ਕਾਰਨ ਕੀ ਸੀ? ਉਹ ਦਾਰਸ਼ਨਿਕ ਸੀ, ਫਿਲਾਸਫਰ ਸੀ, ਇਤਨੀ ਗਹਿਰੀ ਗੱਲ ਕਰਦਾ ਸੀ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਇਤਨੀ ਵਿਖੜੀ ਵਿਦਿਆ ਅੱਗੋਂ ਰੱਖਦਾ ਸੀ, ਲੋਕਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ, ਸੰਸਾਰ ਦੀ ਸਮਝ ਤੋਂ ਪਰੇ ਦੀ ਗੱਲ ਸੀ। ਔਰ ਪਰੇ ਦੀ ਗੱਲ ਇਸ ਵਾਸਤੇ ਕਰਦਾ ਸੀ ਕਿ ਮਨੁੱਖਾਂ ਦੇ ਅੰਦਰ ਪਰੇ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ, ਦੂਰ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ। ਮਨੁੱਖ ਦਾ ਦਿਮਾਗ ਜਿੱਥੇ ਹੈ ਉੱਥੇ ਤੱਕ ਦੀ ਹੀ ਗੱਲ ਕੀਤੀ ਜਾਏ ਤਾਂ ਮਨੁੱਖ ਦਾ ਦਿਮਾਗ ਅੱਗੇ ਨਹੀਂ ਜਾ ਸਕਦਾ, ਅੱਗੇ ਬਾਰੇ ਨਹੀਂ ਸੋਚੇਗਾ। ਤੋ ਬਹੁਤ ਅੱਗੇ ਦੀ ਗੱਲ ਬ੍ਰਹਮਾ ਕਰਦਾ ਸੀ, ਇਸ ਵਾਸਤੇ ਉਸਦੇ ਆਲੇ ਦੁਆਲੇ ਕੋਈ ਬਹੁਤੀ ਮਨੁੱਖਤਾ ਇਕੱਠੀ ਨਹੀਂ ਹੋ ਸਕੀ, ਉਸਦੀ ਪੂਜਾ ਵੀ ਸਾਡੇ ਦੇਸ਼ ਵਿਚ ਕੋਈ ਬਹੁਤ ਵੱਡੇ ਪੱਧਰ ਤੇ ਨਹੀਂ ਹੋ ਸਕੀ, ਔਰ ਉਸਦੇ ਬਹੁਤ ਸਾਰੇ ਮੰਦਰ ਵੀ ਨਹੀਂ ਬਣ ਸਕੇ। ਇਸ ਦਾ ਨੁਕਤਾ ਨਿਗਾਹ ਜੋ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਾ ਕਰਦੇ ਨੇ, ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਤੀਸਰਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ ਸ਼ੰਕਰ ਨੇ। ਇਨ੍ਹਾਂ ਦਾ ਨੁਕਤਾ ਨਿਗਾਹ ਵਿਸ਼ਨੂੰ ਤੇ ਬ੍ਰਹਮੇ ਨਾਲੋਂ ਬਿਲਕੁਲ ਨਿਆਰਾ ਸੀ। ਉਨ੍ਹਾਂ ਨੇ ਜਿਸ ਢੰਗ ਦਾ ਗਿਆਨ ਜਗਤ ਦੇ ਸਾਹਮਣੇ ਰੱਖਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਨ੍ਹਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਸ਼ਿਵ ਜੀ ਦੇ ਗਾਣ ਦਾ ਢੰਗ ਇਹ ਸੀ, ਗਾਵੇ ਕੋ ਸਾਜ ਕਰੇ ਤਨ ਖੇ, ਵੀ ਪਰਮਾਤਮਾ ਤਨ ਦੀ ਸਾਜਨਾ ਕਰਕੇ ਫਿਰ ਖੇ ਕਰ ਦਿੰਦਾ, ਜੀਵਨ ਬਣਾ ਕੇ ਫਿਰ ਢਾ ਦਿੰਦਾ। ਮੌਤ ਹੀ ਮੌਤ ਹੈ ਸਮਗਰ ਜੀਵਨ ਵਿਚ, ਇੱਥੇ ਸੂਰਜ ਬਣਦੇ ਨੇ ਬੁੱਝ ਜਾਂਦੇ ਨੇ, ਇੱਥੇ ਧਰਤੀਆਂ ਬਣਦੀਆਂ ਨੇ ਮਿੱਟ ਜਾਂਦੇ ਨੇ, ਇੱਥੇ ਮੌਸਮੇ ਬਹਾਰ ਆਉਂਦਾ ਹੈ ਖਜ਼ਾਂ ਆ ਜਾਂਦੀ ਹੈ, ਇੱਥੇ ਮਨੁੱਖ ਜੰਮਦੇ ਨੇ ਮਰ ਜਾਂਦੇ ਨੇ, ਮੌਤ ਹੀ ਮੌਤ ਹੈ, ਅੰਤ ਹੀ ਅੰਤ ਹੈ। ਅੰਤ ਦਾ ਦ੍ਰਿਸ਼ ਜਗਤ ਦੇ ਸਾਹਮਣੇ ਸ਼ੰਕਰ ਨੇ ਰੱਖਿਆ, ਕਈ ਦਫਾ ਮੁਰਦਿਆਂ ਦੀ ਖੋਪੜੀਆਂ ਦੀ ਮਾਲਾਂ ਗੱਲ ਵਿਚ ਪਾ ਲੈਂਦਾ ਸੀ, ਸਿਰਫ ਇਸ ਵਾਸਤੇ ਲੋਕਾਂ ਨੂੰ ਪਤਾ ਚੱਲੇ ਕਿ ਮਨੁੱਖ ਦਾ ਅੰਜਾਮ ਇਹ ਹੀ ਹੈ। ਉਹ ਆਪਣੇ ਤਨ ਦੇ ਉੱਤੇ ਰਾਖ ਮਲ ਲੈਂਦਾ ਸੀ, ਸਵਾਸ ਮਲ ਲੈਂਦਾ ਸੀ, ਸਵਾਹ ਮਲ ਕੇ ਭਰਮਣ ਕਰਦਾ ਸੀ, ਸਿਰਫ ਇਸ ਵਾਸਤੇ ਕਿ ਆਖਿਰ ਤਨ ਨੇ ਸਵਾਹ ਹੋ ਜਾਣਾ, ਰਾਖ ਹੋ ਜਾਣਾ, ਮਿੱਟੀ ਹੋ ਜਾਣਾ, ਧੂੜ ਹੋ ਜਾਣਾ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਔਰ ਸ਼ਿਵ ਜੀ ਅਕਸਰ ਆਪਣੀ ਸਮਾਧੀ ਸ਼ਮਸ਼ਾਨ ਘਾਟ ਤੇ ਲਾਉਂਦਾ ਸੀ, ਉੱਥੇ ਹੀ ਬੈਠਦਾ ਸੀ ਤਾਂ ਕਿ ਮੌਤ ਚੇਤੇ ਰਹੇ। ਉਹਨਾਂ ਦਾ ਕਹਿਣਾ ਸੀ ਜਿਸ ਨੂੰ ਆਪਣਾ ਅੰਤ ਚੇਤੇ ਨਹੀਂ ਉਹ ਬੇਅੰਤ ਤੱਕ ਨਹੀਂ ਜਾ ਸਕੇਗਾ। ਬੇਅੰਤ ਤੱਕ ਪਹੁੰਚਣ ਵਾਸਤੇ ਮਨੁੱਖ ਨੂੰ ਆਪਣਾ ਅੰਤ ਦਿਖਾਈ ਦੇਣਾ ਚਾਹੀਦਾ। ਇਹ ਤਿੰਨ ਦ੍ਰਿਸ਼ਟੀਆਂ ਸਾਡੇ ਦੇਸ਼ ਵਿਚ ਪ੍ਰਚਲਿਤ ਹੋਈਆਂ। ਸੰਸਾਰ ਵਿਚ ਫਸੇ ਹੋਏ ਰਸਕ ਮਨੁੱਖਾਂ ਨੂੰ ਵਿਸ਼ਨੂੰ ਦੀ ਗੱਲ ਬਹੁਤ ਚੰਗੀ ਲੱਗੀ ਔਰ ਉਹ ਵਿਸ਼ਨੂੰ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅੱਜ ਵੀ ਅਸੀਂ ਦੇਖਦੇ ਹਾਂ ਕਿ ਬਹੁਤਾ ਵਪਾਰੀ ਤਬਕਾ ਕਿਸੇ ਹੱਦ ਤੱਕ ਲਕਸ਼ਮੀ ਨਾਰਾਇਣ ਦੀ ਹੀ ਪੂਜਾ ਕਰਦਾ ਹੈ। ਸੰਸਾਰ ਤੋਂ ਉਪਰਾਮ ਬੰਦਿਆਂ ਨੇ ਸ਼ਿਵ ਜੀ ਦਾ ਦਾਮਨ ਪਕੜਿਆ ਔਰ ਉਨ੍ਹਾਂ ਨੂੰ ਸ਼ਿਵ ਜੀ ਦੀ ਗੱਲ ਬਹੁਤ ਚੰਗੀ ਲੱਗੀ ਕਿ ਮੌਤ ਹੀ ਮੌਤ ਹੈ ਸੰਸਾਰ ਵਿਚ, ਸਭ ਕੁਝ ਰਾਖ ਹੋ ਜਾਂਦਾ, ਸਭ ਕੁਝ ਮਿੱਟ ਜਾਂਦਾ, ਸਭ ਕੁਝ ਦਾ ਅੰਤ ਹੋ ਜਾਂਦਾ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਇਸ ਤਰ੍ਹਾਂ ਦੇ ਉਪਰਾਮ ਬੰਦੇ ਜੋ ਸੰਸਾਰ ਤੋਂ ਬਿਲਕੁਲ ਬੇਜ਼ਾਰ ਸਨ ਉਹ ਸ਼ਿਵ ਜੀ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅਵਧੂਤ ਲੋਕ, ਸੰਸਾਰ ਤੋਂ ਬੈਰਾਗੀ ਤਿਆਗੀ ਮਨੁੱਖ ਸਾਰੇ ਹੀ ਸ਼ਿਵ ਜੀ ਦਾ ਦਾਮਨ ਪਕੜ ਕੇ ਚੱਲਣ ਲੱਗੇ। ਸੰਸਾਰ ਵਿਚ ਰਸ ਮਾਣਨ ਵਾਲੇ, ਸੰਸਾਰ ਵਿਚ ਹੀ ਰਹਿਣ ਵਾਲੇ ਐਸੇ ਮਨੁੱਖਾਂ ਨੂੰ ਵਿਸ਼ਨੂੰ ਬਹੁਤ ਅੱਛੇ ਲੱਗੇ, ਲੇਕਿਨ ਬ੍ਰਹਮੇ ਨਾਲ ਕੋਈ ਬਹੁਤੀ ਮਨੁੱਖਤਾ ਨੇ ਸਾਥ ਨਾ ਜੋੜਿਆ, ਕਿਉਂਕਿ ਉਹਦੀ ਗੱਲ ਵਿਦਿਆ ਤੇ ਖੜੀ ਸੀ, ਗਿਆਨ ਤੇ ਖੜੀ ਸੀ, ਅਕਲ ਦੀਆਂ ਖੋਜਾਂ ਤੇ ਖੜੀ ਸੀ। ਇਸ ਵਾਸਤੇ ਆਮ ਸਾਧਾਰਨ ਮਨੁੱਖ ਬ੍ਰਹਮਾ ਦੀ ਪਕੜ ਤੋਂ ਭਰੇ ਰਿਹਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਉਹਨਾਂ ਦਾ ਫਰਮਾਨ ਹੈ ਕਿ ਇੱਕ ਦ੍ਰਿਸ਼ਟੀ ਨਾਲ ਗੱਲ ਨਹੀਂ ਬਣੇਗੀ, ਕਿਉਂਕਿ ਪ੍ਰਮਾਤਮਾ ਅਨੰਤ ਗੁਣਾਂ ਦਾ ਮਾਲਕ ਹੈ, ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਦਾ ਮਾਲਕ ਹੈ। ਬਹੁ ਪੱਕੀ ਜਾਤ ਪ੍ਰਮਾਤਮਾ ਤੇ ਮਾਰਨੀ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਜਿਹੜੀ ਪਹਿਲੀ ਗੱਲ ਕੀਤੀ ਉਹ ਤੇ ਹੈ ਇਹ, ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ, ਹੋਏ ਸਬਨ ਕੀ ਰੇਣ ਕਾ ਤੋ ਆਓ ਹਮਾਰੇ ਪਾਸ। ਇਹ ਬੰਦੇ ਪਹਿਲੇ ਤੂੰ ਮੌਤ ਨੂੰ ਕਬੂਲ ਕਰ ਲੈ, ਆਪਣਾ ਅੰਤ ਕਬੂਲ ਕਰ, ਤਾਂ ਹੀ ਮੈਂ ਤੈਨੂੰ ਬੇਅੰਤ ਦੇ ਦੇਸ਼ ਲੈ ਜਾ ਸਕਾਂਗਾ। ਪਹਿਲਾ ਅੰਤ ਤੈਨੂੰ ਕਬੂਲ ਹੋਵੇ, ਪ੍ਰਥਮ ਮੌਤ ਤੈਨੂੰ ਕਬੂਲ ਹੋਵੇ, ਇੱਕ ਨਜ਼ਰੀਆ ਸਾਹਮਣੇ ਰੱਖ ਕੇ ਫਿਰ ਸਾਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨਿਰਾ ਕਾਲ ਦਾ ਰੂਪ ਹੀ ਨਹੀਂ, ਨਿਰਾ ਮੌਤ ਦਾ ਰੂਪ ਹੀ ਨਹੀਂ, ਬਲਕਿ ਉਹ ਤੇ ਬਹੁਤ ਵੱਡਾ ਦਾਤਾ ਹੈ, ਬੜਾ ਦਿਆਲੂ ਹੈ ਔਰ ਉਸਨੇ ਬਹੁਤ ਕੁਛ ਦਿੱਤਾ ਹੈ। ਕੀ ਕੁਛ ਦਿੱਤਾ ਹੈ? ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਇਹ ਸਭ ਕੁਛ ਤੇਰੀ ਦੇਣ ਹੈ, ਤੂੰ ਸਾਡੀ ਝੋਲੀ ਦੇ ਚ ਪਾਈ ਹੈ, ਤੂੰ ਤੇ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ ਹੈ। ਪਰ ਸਾਹਿਬਾਂ ਦਾ ਐਸਾ ਕਹਿਣਾ ਹੈ ਕਿ ਦਾਤ ਦੇ ਚ ਬੰਦਾ ਫਸ ਨਾ ਜਾਏ, ਕਿਧਰੇ ਦਾਤਾਂ ਦੇ ਚ ਫਸ ਕੇ ਦਾਤੇ ਨੂੰ ਭੁੱਲ ਨਾ ਜਾਏ। ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਖ ਖਾਨਾ ਹੈ, ਧਨ ਸੰਪਦਾ ਨੂੰ ਵੇਖ ਕੇ, ਧੀਆਂ ਪੁੱਤਰਾਂ ਨੂੰ ਵੇਖ ਕੇ, ਮਹਿਲ ਮਾੜੀਆਂ ਨੂੰ ਵੇਖ ਕੇ ਕਿਧਰੇ ਦਾਤੇ ਨੂੰ ਭੁੱਲ ਨਾ ਜਾਏ, ਤੋ ਉਸ ਨੂੰ ਆਪਣੀ ਮੌਤ ਚੇਤੇ ਰੱਖਣੀ ਚਾਹੀਦੀ। ਪਰ ਮੌਤ ਨੂੰ ਚੇਤੇ ਰੱਖ ਕੇ ਕਿਧਰੇ ਇਤਨਾ ਹੀ ਉਪਰਾਮ ਨਾ ਹੋ ਜਾਏ ਕਿ ਸੰਸਾਰ ਤੋਂ ਬਿਲਕੁਲ ਕਿਨਾਰਾ ਕਸ਼ ਹੋ ਜਾਏ, ਤੋ ਸਾਹਿਬ ਕਹਿੰਦੇ ਨਹੀਂ, ਆਪਣੀ ਅਕਲ ਦਾ ਵੀ ਪ੍ਰਯੋਗ ਕਰੇ, ਆਪਣੀ ਬੁੱਧੀ ਦਾ ਪ੍ਰਯੋਗ ਕਰੇ, ਬੁੱਧੀ ਦੇ ਆਸਰੇ ਵਿਚ ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਤੋਂ ਉੱਚਾ ਹੋਵੇ। ਇਸ ਵਾਸਤੇ ਗੁਰੂ ਨਾਨਕ ਨੇ ਨਾਰਾ ਲਾਇਆ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਣ, ਜ਼ਿੰਦਗੀ ਦੇ ਹਰ ਪਹਿਲੂ ਵਿਚ ਤੂੰ ਅਕਲ ਦਾ ਪ੍ਰਯੋਗ ਕਰ, ਪਰ ਨਿਰੀ ਕੋਰੀ ਅਕਲ ਦਾ ਪ੍ਰਯੋਗ ਨਾ ਕਰ। ਐਸਾ ਨਾ ਹੋਵੇ ਕਿ ਅਕਲ ਬਾਰੀਕ ਹੋਈ ਜਾਤੀ ਹੈ, ਰੂਹ ਤਾਰੀਕ ਹੋਈ ਜਾਤੀ ਹੈ। ਕਈ ਦਫਾ ਮਨੁੱਖ ਫਿਲਸਫੇ ਦੀਆਂ ਗੁੰਝਲਦਾਰ ਗੱਲਾਂ ਵਿਚ ਐਸਾ ਫਸਦਾ ਹੈ ਕਿ ਜ਼ਿੰਦਗੀ ਦੀ ਹਕੀਕਤ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਇਹ ਤਿੰਨੇ ਹੀ ਗੱਲਾਂ ਇਕੱਠੀਆਂ ਹੀ ਤੈਨੂੰ ਚੇਤੇ ਹੋਣ, ਤੂੰ ਗਿਆਨੀ ਬਣ, ਬੁੱਧੀਮਾਨ ਬਣ, आलम बन लेकिन इलम दे खो ना जावे तेनु मौत चेते होवे पर मौत चेते होवे किधरे तू इतना उपराम ना हो जावे कि संसार तो किनारा कशी कर लवे परमात्मा तेनु एक दाते दे रूप दे दिखाई देवे और जो कुछ तेरे कोल है ए उसकी दित्ती हुई तेनु निशानी प्रतीत होवे इस निशानी नु वेख के तू दाते दा चिंतन कर सके। गुरु नानक देव जी महाराज का कथन है कि इस तरह दिया कथनिया संसार देच बहुत सारिया ने कथना कथी ना आवे तोट कथ कथ कथी कोटी कोट कोट अनंत रूप ते अनंत गुणा दा मालिक साधकां दी दृष्टि च जिस जिस ढंग नाल प्रगट होया साधक लोगां ने उसे उसे ढंग नाल उस परम शक्ति दे गीत गाए उदी उस्तति कीती। चूंकि वह हर पल हर छिन नवा है और अनेकां रूप ने इस वास्ते परिपूर्ण परमात्मा दे अनेकां नाम पै गए। साहिब फरमान करदे ने बलहारे जाओ जेते तेरे नाम है। किसे नूं ऐसा दिखाई दिता कि ओ रमिया होया जद ऐसा दिखाई दिता तो रसना तो निकलिया राम। जद ऐसा किसे नूं प्रतीत होया कि संसार दे च रहिंदा होया ओ संसार तो परे है तो निरंजन शब्द रसना ते आ गया। जद ए देखिया कि उस दे च खिची नहीं कशिश नहीं है उस दे च संसार दी पकड़ उस दे च नहीं है संसार दे च रहिंदा होया संसार दी मोह ममता उस दे च नहीं ता सुभाविक शब्द निकलिया कृष्ण। जद ऐसा दिसिया कि उते करता है कृत नहीं है तो रसना दे चो निकलिया करतार। जद ऐसा प्रतीत होया उसका कोई आकार ही नहीं है उसका कोई वजूद ही नहीं है उते एक परम शक्ति है तो रसना दे चो सुभाविक नाम निकलिया निरंकार। ते जद ऐसा महसूस होया कि उते एक आश्चर्य रूप है ते जिहड़ा उसके नेड़े जांदा है उसका अंधकार दूर होके उसनू प्रकाश मिलता है उसनू चानना मिलता है तो सुभाविक शब्द निकलिया वाहे गुरु। इसे तरीके नाल बोली दे आधार ते मजहबा दे आधार ते वख वख बनी हुई संस्कृति दे आधार ते परमात्मा दे वख वख नाम संसार दे प्रगट होए और उहदे वख वख रूप दी चर्चा धर्म ग्रंथां दे च होई। इतनी गल स्पष्ट है कि हर बंदे कुल दृष्टि वख वख है और अपनी दृष्टि दे मुताबक ही मनुख संसार नू वेखदा है निरंकार नू वेखदा है। एक तस्वीर दे के अगां चलांगे एक दरखत दे थल्ले पंज सत मनुख विश्राम कर रहे ने दोपहर दे वक्त। उन्हां दे चों एक नृत्यकार है एक संगीतकार है एक उदासी संत है एक नौजवान है जिड़ा हुणे किधरे घरों लड़के आया है बड़ा दुखी है बहुत बेचैन है। आराम कर रहे इन्हां मनुखां दे चों एक लकड़ दा वपारी है। हवा दे तेज झोंके जो दरखत नाल छूंदे ने दरखत दियां टहणियां झूलदियां ने जिड़ा नृत्यकार सी ओ नृत दी दुनिया दे खो जांदा है। ओ कहिंदा है कि मैथों भी ज्यादा ए सुंदर दरख्त निरत कर रहा है इदी शाखां दे च कितनी लचक है इदे पत्ते किस ढंग नाल झूम रहे हैं निरत वेख के दरख्त दा ओ निरतकार बिस्मात दी दुनिया च खो जांदा है उनू दरख्त नचदा होया प्रतीत हुंदा है। दूसरा संगीतकार है जद पवन दे तेज झोंके दरख्त नाल स्पर्श करदे ने शां शां दी आवाज बुलंद होंदी है वो संगीतकार सरगम दी दुनिया च खो जांदा है सुरां दी दुनिया च खो जांदा है संगीत दी दुनिया च खो जांदा है बिस्माद हो जांदा है। कहिंदा है सिर्फ मैं ही नहीं गाउंदा ये दरख्त भी गाउंदा है गीत संगीत इहदे विच्चों भी निकलदा है। नृत्यकार नूं ऐसा प्रतीत होया है दरख्त नच रहा है पर संगीतकार नूं ऐसा प्रतीत होया है जैसे पत्ते पत्ते दे चों संगीत दा जन्म हो रहा है। उदासीन महात्मा लेटे होया है वो देखदा है दरखत दी तरफ एक सुक्का पत्ता تیز ہوا دے جھونکے نال ٹوٹ کے زمین تے آ گردا ہے. اکھاں دے چھنجو آ گئے سنت دے اور کہندا ایک دن سنسار دے درخت نالوں میں اس طرح ٹوٹ جاواں گا.

ਮਨ ਹੋ ਗਿਆ ਕਿ ਇਸ ਦਰਖਤ ਨੂੰ ਅਗਰ ਮੈਂ ਖਰੀਦ ਲਵਾਂ ਇਹਦੇ ਚ ਇਮਾਰਤੀ ਲੱਕੜ ਕਿਤਨੀ ਨਿਕਲੇਗੀ, ਇਸ ਦੇ ਚ ਜਲਾਊ ਲੱਕੜ ਕਿਤਨੀ ਹੋਵੇਗੀ, ਔਰ ਇਸ ਦੇ ਚ ਜਿਹੜਾ ਬਾਕੀ ਦਾ ਮਲਬਾ ਹੈ ਸ਼ਾਖਾਂ ਇਹਦਾ ਕੋਲਾ ਬਣ ਸਕੇਗਾ ਕਿ ਨਹੀਂ, ਮੈਂ ਕਿੰਨੇ ਦਾ ਇਹ ਦਰਖਤ ਖਰੀਦਾਂ, ਇਹ ਕਿਤਨੇ ਦਾ ਵਿਕੇਗਾ, ਮੈਨੂੰ ਕੀ ਕੁਛ ਬਚੇਗਾ ਦਰਖਤ ਨੂੰ ਵੇਖ ਕੇ ਵਪਾਰ ਦੀ ਦੁਨੀਆਂ ਵਿਚ ਖੋ ਕੇ। ਪੰਜਵਾਂ ਜੋ ਆਰਾਮ ਕਰ ਰਿਹਾ ਹੈ ਇੱਕ ਨੌਜਵਾਨ ਹੈ, ਹੁਣੇ ਹੁਣੇ ਘਰੋਂ ਲੜ ਕੇ ਆਇਆ, ਹਵਾ ਦੇ ਤੇਜ਼ ਝੌਂਕਿਆਂ ਨਾਲ ਜਦ ਸ਼ਾਖਾਂ ਸ਼ਾਖਾਂ ਨਾਲ ਟਕਰਾਂਦੀਆਂ ਨੇ, ਪੱਤੇ ਪੱਤੇ ਨਾਲ ਟਕਰਾਂਦੇ ਨੇ, ਖੜਾਕ ਪੈਦਾ ਹੁੰਦਾ ਹੈ, ਕਹਿੰਦਾ ਝਗੜਾ ਤੇ ਇੱਥੇ ਵੀ ਸ਼ੁਰੂ ਹੈ, ਸ਼ਾਖਾਂ ਸ਼ਾਖਾਂ ਨਾਲ ਲੜ ਰਹੀਆਂ ਨੇ, ਪੱਤੇ ਪੱਤੇ ਨਾਲ ਲੜ ਰਹੇ ਨੇ, ਸਿਰਫ ਸਾਡੇ ਘਰ ਦੇ ਚ ਹੀ ਲੜਾਈ ਨਹੀਂ, ਇੱਥੇ ਦਰਖਤ ਦੇ ਚ ਵੀ ਬਹੁਤ ਵੱਡੀ ਲੜਾਈ ਹੈ। ਹੁਣ ਜੈਸੀ ਜੈਸੀ ਦ੍ਰਿਸ਼ਟੀ ਹੈ ਮਨੁੱਖ ਦੀ, ਵੈਸੀ ਵੈਸੀ ਸ੍ਰਿਸ਼ਟੀ ਦਿਖਾਈ ਦਿੰਦੀ ਹੈ। ਦਰਖਤ ਇੱਕੋ ਹੀ ਹੈ ਪਰ ਸਾਰਿਆਂ ਨੂੰ ਵੱਖ ਵੱਖ ਰੂਪ ਕਰਕੇ ਪ੍ਰਤੀਤ ਹੋ ਰਿਹਾ ਹੈ। ਸੰਸਾਰ ਤੇ ਇੱਕ ਹੈ ਲੇਕਿਨ ਨਜ਼ਰਾਂ ਵੱਖ ਵੱਖ ਹੋਣ ਕਰਕੇ ਨਜ਼ਾਰੇ ਵੱਖ ਵੱਖ ਦਿਖਾਈ ਦਿੰਦੇ ਨੇ। ਜੈਸੀ ਸ੍ਰਿਸ਼ਟੀ ਆਉਂਦੀ ਹੈ, ਜੈਸੀ ਦ੍ਰਿਸ਼ਟੀ ਆਉਂਦੀ ਹੈ, ਵੈਸੀ ਹੀ ਮਨੁੱਖ ਦੀ ਸ੍ਰਿਸ਼ਟੀ ਬਣ ਜਾਂਦੀ ਹੈ। ਵੱਖ ਵੱਖ ਸ੍ਰਿਸ਼ਟੀ ਕਰਕੇ ਪਰਮਾਤਮਾ ਦੇ ਅਨੇਕਾਂ ਰੂਪ ਜਗਤ ਵਿਚ ਪ੍ਰਚਲਿਤ ਹੋਏ। ਇਸਲਾਮ ਤੇ ਈਸਾਈਅਤ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਪਿਤਾ ਕਰਕੇ ਆਖਿਆ, ਫਾਦਰ ਕਹਿੰਦੇ ਨੇ, ਪਿਦਰ ਕਹਿੰਦੇ ਨੇ। ਸਮੁੱਚਾ ਇਸਲਾਮ ਕਹਿੰਦਾ ਉਹ ਜਿਹੜੀ ਪਰਮ ਸ਼ਕਤੀ ਹੈ ਉਹ ਪਿਦਰ ਹੈ, ਉਹ ਫਾਦਰ ਹੈ। ਦਰਅਸਲ ਅਗਰ ਅਸੀਂ ਪਰਮਾਤਮਾ ਨੂੰ ਸੰਬੰਧੀ ਬਣਾਉਣਾ ਚਾਹੀਏ, ਜੈਸੇ ਕਿ ਉਹ ਹੈ ਵੀ ਸਾਡਾ ਸੰਬੰਧੀ ਗੂੜ ਬੁਨਿਆਦੀ ਸੰਬੰਧੀ ਹੈ, ਤੇ ਕੋਈ ਸਾਡੇ ਕੋਲ ਪੁੱਛੇ ਤੁਸੀਂ ਪਰਮਾਤਮਾ ਨਾਲ ਸੰਬੰਧ ਸਥਾਪਨ ਕੀਤਾ ਹੈ ਪਰ ਉਹ ਤੁਹਾਡਾ ਕਿਹੋ ਜਿਹਾ ਦਾ ਸੰਬੰਧੀ ਹੈ, ਕੌਣ ਲੱਗਦਾ ਹੈ, ਕੀ ਲੱਗਦਾ ਹੈ? ਜੈਸੇ ਨਾਲ ਚਲਦੇ ਹੋਏ ਮਨੁੱਖ ਬਾਰੇ ਕੋਈ ਪੁੱਛ ਲਵੇ ਕੌਣ ਹੈ ਤੇ ਅਸੀਂ ਕਹਿ ਦਈਏ ਸੰਬੰਧੀ ਹੈ, ਪਰ ਇਹਦੇ ਨਾਲ ਸਵਾਲ ਦਾ ਸਹੀ ਮੈਨੇ ਜਵਾਬ ਨਹੀਂ ਮਿਲਦਾ। ਉਹ ਪੁੱਛ ਸਕਦਾ ਹੈ ਸੰਬੰਧੀ ਤੇ ਹੈ ਪਰ ਕੀ ਲੱਗਦਾ ਹੈ, ਪੁੱਤਰ ਲੱਗਦਾ ਹੈ, ਮਿੱਤਰ ਲੱਗਦਾ ਹੈ, ਭਰਾ ਲੱਗਦਾ ਹੈ, ਦੋਸਤ ਲੱਗਦਾ ਹੈ, ਆਇਆ ਕੀ ਲੱਗਦਾ? ਰਿਸ਼ਤੇ ਦਾ ਜ਼ਿਕਰ ਕਰਨਾ ਪੈਂਦਾ, ਸੰਬੰਧੀ ਦਾ ਜ਼ਿਕਰ ਕਰਨਾ ਪੈਂਦਾ, ਕੈਸਾ ਸੰਬੰਧ ਹੈ ਸੰਬੰਧੀ ਚਰਚਾ ਕਰਨੀ ਪੈਂਦੀ ਹੈ। ਉਹ ਜੋ ਪਰਮ ਸ਼ਕਤੀ ਹੈ, ਉਹ ਜੋ ਪਰਮਾਤਮਾ ਹੈ, ਉਹਦੇ ਨਾਲ ਸੰਬੰਧ ਜੋੜਨਾ ਹੈ, ਪਰ ਇਹ ਸੰਬੰਧ ਕੈਸਾ ਹੋਵੇਗਾ? ਕਿਉਂਕਿ ਮਨੁੱਖ ਦੀ ਦੁਨੀਆਂ ਦੇ ਜਿਹੜੇ ਸੰਬੰਧ ਨੇ ਉਹਦੇ ਚ ਮਾਂ ਹੈ, ਬਾਪ ਹੈ, ਪਤਨੀ ਹੈ, ਬੱਚੇ ਨੇ, ਵਿਆਹ ਨੇ, ਦੋਸਤ ਨੇ, ਪੜੋਸੀ ਨੇ, ਬਸ ਇਹੀ ਸੰਬੰਧ ਹੀ ਨੇ। ਉਸ ਪਰਿਪੂਰਨ ਪਰਮਾਤਮਾ ਨਾਲ ਕੈਸਾ ਸੰਬੰਧ ਜੋੜੀਏ? ਤੋ ਇਸਲਾਮ ਕਹਿੰਦੇ ਨੇ ਪਿਤਾ ਦਾ ਸੰਬੰਧ ਜੋੜੋ, ਈਸਾਈਅਤ ਵੀ ਕਹਿੰਦੀ ਉਹ ਫਾਦਰ ਹੈ। ਪ੍ਰਾਰਥਨਾ ਕਰਨਗੇ, ਪ੍ਰੇਰ ਕਰਨਗੇ, ਇਬਾਦਤ ਕਰਨਗੇ, ਉਹ ਪਿਤਾ ਦੇ ਅੱਗੋਂ ਝੁਕਣਗੇ ਔਰ ਉਸ ਪਿਤਾ ਦੇ ਕੋਲੋਂ ਇੰਜ ਯਾਚਨਾ ਕਰਨਗੇ ਜੈਸੇ ਕਿ ਇੱਕ ਮਾਸੂਮ ਬੱਚਾ ਪਿਓ ਕੋਲ ਮੰਗਦਾ। ਇਸਲਾਮ ਈਸਾਈਅਤ ਦੀ ਸਮੁੱਚੀ ਇਬਾਦਤ ਪਿਤਾ ਪੁੱਤਰ ਦੇ ਆਲੇ ਦੁਆਲੇ ਘੁੰਮਦੀ ਹੈ। ਇੱਕ ਪੁੱਤਰ ਪਿਓ ਦੀ ਪੂਜਾ ਕਰ ਰਿਹਾ, ਇੱਕ ਪੁੱਤਰ ਪਿਤਾ ਦੀ ਪਰਿਕਰਮਾ ਕਰ ਰਿਹਾ, ਇੱਕ ਪੁੱਤਰ ਪਿਤਾ ਨੂੰ ਮਹਾਨ ਜਾਣ ਕੇ ਉਹਦੇ ਅੱਗੋਂ ਯਾਚਨਾ ਕਰ ਰਿਹਾ ਹੈ। ਇਹ ਬੰਦਗੀ, ਇਹ ਇਬਾਦਤ ਇਸ ਰਿਸ਼ਤੇ ਦੇ ਉੱਤੇ ਖੜੀ ਹੈ। ਪਰ ਹੋਰ ਥੋੜਾ ਜਿਹਾ ਅਗਾਂਹ ਜਾਈਏ, ਭਾਰਤ ਦਾ ਪੁਰਾਣਾ ਸਨਾਤਨ ਮਤ ਉਸਦਾ ਇੱਕ ਅੰਗ ਉਸ ਪਰਮ ਸ਼ਕਤੀ ਨੂੰ, ਪਰਮਾਤਮਾ ਨੂੰ ਮਾਂ ਕਰਕੇ ਪੂਜਦਾ ਹੈ, ਮਾਤਾ ਕਰਕੇ ਪੂਜਦਾ ਹੈ। ਜਿੱਥੇ ਇਸਲਾਮ ਕਹਿੰਦਾ ਹੈ ਉਹ ਪਿਤਾ ਹੈ, ਈਸਾਈਅਤ ਕਹਿੰਦੀ ਹੈ ਉਹ ਫਾਦਰ ਹੈ, ਉਹ ਬਾਪ ਹੈ, ਉੱਥੇ ਭਾਰਤ ਦਾ ਇੱਕ ਤਬਕਾ ਕਹਿੰਦਾ ਨਹੀਂ, ਉਹ ਮਾਂ ਹੈ। ਲਿਹਾਜ਼ਾ ਮਾਤਾ ਮਾਤਾ ਦੀ ਚਰਚਾ ਤੇ ਗੀਤ ਚੱਲਦੇ ਨੇ। ਮਾਤਾ ਦੇ ਬਹੁਤ ਸਾਰੇ ਮੰਦਰ ਵੀ ਸਾਡੇ ਦੇਸ਼ ਵਿਚ ਮੌਜੂਦ ਨੇ, ਜੈਸੇ ਕਿ ਵੈਸ਼ਨੋ ਦੇਵੀ, ਨੈਣਾ ਦੇਵੀ, ਕਾਲੀ ਦੇਵੀ, ਸੁਰਸਤੀ ਦੇਵੀ, ਦੁਰਗਾ ਦੇਵੀ ਇਤਿਆਦਿਕ ਅਨੰਤ ਦੇਵੀਆਂ ਸਾਡੇ ਦੇਸ਼ ਵਿਚ ਇਸ ਭਾਵਨਾ ਕਰਕੇ ਉਜਾਗਰ ਹੋਈਆਂ ਕਿ ਮਨੁੱਖ ਨੇ ਮੰਨਿਆ ਉਹ ਪਰਮਾਤਮਾ ਮਾਤਾ ਹੈ, ਮਾਂ ਹੈ। ਤੋ ਮਾਂ ਜਾਣ ਕੇ ਪੂਜਾ ਸ਼ੁਰੂ ਹੋਈ, ਮਾਂ ਜਾਣ ਕੇ ਪ੍ਰਤਿਸ਼ਠਾ ਸ਼ੁਰੂ ਹੋਈ ਔਰ ਮਾਂ ਜਾਣ ਕੇ ਬੰਦਗੀ, ਪ੍ਰਕਰਮਾ, ਇਬਾਦਤ, ਇਹ ਸਭ ਕੁਝ ਅਰਚਾ ਬੰਧਨ ਚੱਲ ਪਿਆ। ਇੱਕ ਤਬਕੇ ਨੇ ਇਸ ਢੰਗ ਨਾਲ ਪਰਮਾਤਮਾ ਨੂੰ ਮੰਨਿਆ। ਅਗਾਂਹ ਚਲੀਏ, ਸੂਫੀ ਸੰਤ ਜਿਹੜੇ ਨੇ ਪਰਿਪੂਰਨ ਪਰਮਾਤਮਾ ਨਾਲ ਜੋ ਰਿਸ਼ਤਾ ਸਥਾਪਨ ਕਰਦੇ ਨੇ
ਉਹ ਹੈ ਮਹਿਬੂਬ ਤੇ ਮਹਿਬੂਬਾ ਦਾ।

اس واسطے سبے مسلمان صوفی کلام نو پسند نہیں کرتے. متسبی مسلمانہ نے تے صوفیاں نو کسے حد تک قتل بھی کیتا. اورنگزیب نے سرمد نو قتل کیتا. ملتان دے مسلم حکمران نے شمس تبریز دی پٹھی کھل لوا دیتی. قریباً قریباً جتنے بھی صوفی پیدا ہوئے متسبی مسلمانہ دے مار دی شکار ہون دے رہے. جیسے کہ سرمد دی قبر اسی جامع مسجد دے کول ویکھدے ہاں, اس نو اورنگزیب نے قتل کر دیتا سی. ایک کھلے خیالان دا مالک. صوفی کلام دے اندر جو رشتہ پرماتما دا ملدا ہے وہ ہے محبوب تے محبوبہ دا. کسے تھا وہ پرماتما نو محبوب بناندے نے, خود محبوبہ بندے نے. کسے تھا پرماتما نو محبوبہ سمجھدے نے, خود محبوب بندے نے. اس رشتے دے آلے دوالے انہاں دی بندگی انہاں دی عبادت گھمدی ہے. تھوڑا جہا ہور اگاں چلیے کچھ ہور بھی سنبند ملتے ہیں. بھگت کبیر جی مہاراج نے پریپورن پرماتما نال جو سنبند جوڑے ہے وہ ہے اے کہ میں داس ہاں تو مالک ہے. بھگت لوگ جننے بھی ہوئے نے سڈے ریش دے چ قریباً قریباً وہ اپنے آپ نو داس کہندے رہے نے, پرماتما نو مالک کہندے رہے نے. اسی تیرے زر خرید غلام ہاں. کہو کبیر غلام گھر کا جیوائے پاوے مار. جتنے بھی بھگت ہوئے نے سب اپنے آپ نو غلام آکھدے رہے نے, داس آکھدے رہے نے. تو مالک ہے اسی تیرے غلام. غرض کے انہاں رشتیاں دے آلے دوالے پریپورن پرماتما دا سنبند چلدا رہے. کچھ ایسے بھی بھگت ہوئے جنہاں نے کہہ دیتا تو راجا ہے اسی تیری پرجا. اے پرماتما تو راجا ہے. راجا جان کے اس دی پوجا ہوئی اور نہک لنگ راجا کر کے آکھیا تو نشکلنگ راجا ہے, تیرے تے کوئی کلنک نہیں. تو راجا ہے, اسی تیری ریت ہاں, اسی تیری پرجا ہاں. تو بندگی کر دے نے, عبادت کر دے نے اس ڈھنگ نال جیسے کوئی پرجا راجا دے اگوں سجدہ کر رہی ہوئے, بندگی کر رہی ہوئے. کچھ ایسے بھی مہاپرش ہوئے نے جنہاں نے رشتہ جوڑیا بھئی تو گرو ہیں اسی تیرے شش. تو گرو ہیں, سمگر سنسار نو چاننا دین والا ہے, پرکاش دین والا ہے, اسی تیرے شش. تو شش جان کے تے انہوں گرو سمجھ کے اے سنبند جوڑیا گیا بندگی دوارا پرستش دوارا. کچھ ایسے بھی نے جنہاں نے سنبند جوڑیا اس پریپورن پرماتما دے نال مترتا دا. توں بھائی سڈا متر ہے, توں سڈا دوست ہے. وکھ وکھ رشتیاں دے تے سمچے سنسار دے چ وکھ وکھ مذہب تے سمپرداواں موجود نے. جیسے کہ میں عرض کر چکے ہاں کہ اسلام تے عیسائیت دا رشتہ پیو پتر دے رشتے تے کھڑا ہے. سناتن مت دے ایک دھڑے دا پرماتما نال رشتہ ماں تے پتر دا رشتہ ہے. صوفیاں دا رشتہ محبوب تے محبوبہ دا رشتہ ہے. اور بھگتاں دا جو بہت تعداد دے سڑے دیش دے چ پیدا ہوئے داس تے مالک دا رشتہ ہے. تو مالک ہیں, اسی تیرے غلام ہاں, اسی تیرے داس ہاں. انہاں دے چوں میراں بھی ہے جو تھاں تھاں تے اپنے آپ نو داسی کہندی ہے, غلام کہندی ہے. تو مالک ہے مانے چاکر راکھو جی. اے گیت میران دا بڑا پرچلت ہے. اے پربھو مینوں چاکر رکھ لے, غلام رکھ لے, داس رکھ لے. تو مالک ہے, مالک ہے, میں تیری چاکر ہوں. غرض کے سمچا بھگتی جیون داس تے مالک دے رشتے دے آلے دوالے گھمدا ہے. کچھ ایسے بھی نے جو کہندن توں سڈا متر ہے. چین دا پرسدھ سنت لاؤ سے وہ کہندا ہے, ہے ایشور جس دھاتو تو توں بنیا ہے اسے دھاتو تو میرا جنم ہے. فرق صرف اے ہے توں پہلے ہیں, انادی ہیں, میں بعد دے چاں. ایک کوئی دھاتو, ایک کوئی انس ہون کر کے توں میرا وڈا بھرا ہے, میں چھوٹا. تو بھراتا دے رشتے دے آلے دوالے لاؤ سے دی بندگی گھوم دی ہے.
लाउत्से दी इबादत घूमदी है। वख वख संसार दे भगतां ने संतां ने रिश्ते परिपूर्ण परमात्मा दे नाल वख वख स्थापन कीते ने। गुरु ग्रंथ साहिब जी महाराज दी बाणी दा अध्ययन करिए ते साहिब गुरु नानक देव जी महाराज तो पुछिए कि ओ अकाल पुरख थोड़ा की लगदा है, परमात्मा दे नाल तुसी केड़ा रिश्ता स्थापन कीता है। तो बाणी पढ़न तो पता चलता है एक रिश्ता गुरु नानक ने नहीं मनिया, बल्कि सारे ही रिश्ते परिपूर्ण परमात्मा दे निरूपण कर दिते ने। उन्हां दा फरमान है, तू मेरा पिता, तू है मेरा माता, तू मेरा बंधक, तू मेरा भ्राता, तू मेरा राखा, सबनी थाई तांबो के आ काड़ा जी। विज्ञानिक तत्व भी साडे सामने, अगर किसे बच्चे दी मां होवे ते प्यो ना होवे, ओ एहसासे कमतरी दा शिकार हो जांदा है और उसनू जगत यतीम कहण लग पैंदा, प्यो ही कोई नहीं मां है। ते जे हुण प्यो होवे ते मां ना होवे, ऐसा बच्चा ममता ते प्यार तो वांझा रह जांदा है। जीवन दी परवरिश दे च काफी खामियां रह जांदियां ने। और इस गल नूं हुण मनोविज्ञानियां ने मन लिया कि जिस बच्चे नूं मां दी ममता नहीं मिली, वड्डा होके ये कठोर होवेगा, ये सख्त दिल दा होवेगा। ये गल वखरी है कि उसके पूर्वले संस्कार कुछ पवित्र होवन ते उसके अंदर कोमलता बनी रहे, ये गल वखरी है। वरना मां दी ममता अगर नहीं मिली, प्यार अगर नहीं मिलिया, तो बच्चे दा हिरदा कठोर हो जाएगा, सख्त हो जाएगा। मां दी लोड़ है, पिता दी लोड़ है। हुण मां होवे, बाप होवे, पर भरा ना होवे, बड़ी घाट महसूस होंदी है। भरा नूं ते आखदे ने इते बावां है, इते साडियां बावां ने। हुण मां बाप ते होवे पर भरा ना होवे, तां बहुत वड्डी घाट महसूस होंदी है, बहुत वड्डी घाट। भरा होवे, मां बाप भी होवन, पर दोस्त ना होवे, मित्र ना होवे, जिन्हूं बंदा राज दी गल दस सके। क्योंकि कुछ ऐसे भी राज होंदे ने व्यक्तिगत, जो बंदा मां नूं नहीं दस सकदा, प्यो नूं नहीं दस सकदा, भरा नूं भी नहीं कह सकदा, वह सिर्फ मित्र नूं ही कह सकदा है, दोस्त नूं कह सकदा है। तो गुरु नानक देव जी महाराज उस परिपूर्ण परमात्मा नूं दोस्त भी कहिंदे ने। क्योंकि जिहड़ी गल मेरे अंदर गुझी है, हे अकाल पुरख, मैं तेरे अगों प्रगट करनी है, इस ढंग नाल जैसे कि एक मित्र मित्र दे अगों करदा है। गुरु ग्रंथ साहिब जी महाराज दे च मित्रता दा रिश्ता भी मौजूद है। साहिब कहिंदे ने, सुन यार हमारे सज्जन एक करो बेनंती यार, तिस मोहन लाल प्यारे के हौ फिरो खोजंती। साहिब उस परम शक्ति नूं यार कहिंदे ने, तू सखा है साडा, तू मित्र है साडा, तू यार है साडा, असी तैथों कोई गल छुपा के नहीं रखनी और छुपा के रख भी नहीं सकते, तेरे अगों सब कुछ प्रगट कर देना। पर तू निरा यार नहीं, तू ते भ्राता भी है, जैसे रण में सखा बरात, तू साड़ी बावा है। निरी तू साड़िया बावा ही नहीं रक्षा करने वास्ते, बल्कि तू पिता है। ते पिता दी सोचनी यही आउंदी है, बच्चा अजीम बने, तू सानू महान बनाने दी भी सोचदा है। तू निरा पिता नहीं, तू मां भी है, ममता तैथों डुल डुल के पैंदी है, तेरा प्यार समग्र जीवन दे उत्ते बरसदा है, तू सारिया नाल प्यार पाउंदा। अगां चलिए, साहिब गुरु नानक देव जी महाराज की बाणी महबूब ते महबूबा दे रिश्ते नूं भी झुटलांदी नहीं, नजरअंदाज नहीं करदी। गुरु नानक देव जी महाराज ने ऐसा संबंध भी परमात्मा दे नाल जोड़िया। वडहंस राग दा एक शब्द मैं आप जी दे समक्ष भेट करा। मोरी रुण झुण लाया, भैणे सावण आया, तेरे मुंद कटारे जेवड़ा, तिन लोभी लोभ लुभाया, तेरे दर्शन विटों खनिए मन्या, तेरे नाम विटों कुर्बानो, जा तू ता मैं माण किया है, तुद बिन केहा मेरा माणो, चूड़ा भन पलंग से मुंदे, सनबाई सनबाहा, एते वेश करेंदिये मुंदे, सौरा तो अवराहा, ना मनियार ना चूड़िया, ना से वंगणिया, जो शह कंठ न लगिया, जलन से बाहड़िया। इस शब्द दे जिस रिश्ते का जिक्र है, ओते
ਉਹੀ ਸੰਬੰਧ ਮੇਰੇ ਪਾਤਸ਼ਾਹ ਅਸਥਾਪਨ ਕਰ ਰਹੇ ਨੇ ਜੋ ਸੂਫੀਆਂ ਨੇ ਈਸ਼ਵਰ ਦੇ ਨਾਲ ਅਸਥਾਪਨ ਕੀਤਾ। ਦਰਅਸਲ ਮਾਂ ਬਾਪ ਹੋਵਨ, ਭਰਾ ਵੀ ਹੋਵੇ, ਦੋਸਤ ਵੀ ਹੋਵਨ, ਪਤੀ ਨਾ ਹੋਵੇ, ਪਤਨੀ ਨਾ ਹੋਵੇ, ਤਾਂ ਇੱਕ ਬਹੁਤ ਵੱਡੀ ਘਾਟ ਪਰਿਵਾਰ ਵਿੱਚ ਮਹਿਸੂਸ ਹੁੰਦੀ ਹੈ। ਇਹ ਰਿਸ਼ਤਾ ਵੀ ਪਰਿਪੂਰਨ ਪਰਮਾਤਮਾ ਦੇ ਨਾਲ ਸਤਿਗੁਰਦੇਵ ਜੀ ਮਹਾਰਾਜ ਨੇ ਜੋੜੇ। ਫਿਰ ਗੁਰਬਾਣੀ ਉਸ ਪਰਮ ਸ਼ਕਤੀ ਨੂੰ ਗੁਰੂ ਵੀ ਕਹਿੰਦੀ ਹੈ। ਗੁਰੂ ਗੁਰੂ ਗੁਰੂ ਕਰਮ ਅਨਮੋਲ, ਗੁਰੂ ਬਿਨਾ ਮੈਂ ਨਾ ਹੀ ਹੋਰ, ਤੂੰ ਗੁਰੂ ਹੈ ਆਦ ਅੰਤ, ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਤੂੰ ਸਾਡਾ ਗੁਰੂ ਹੈ, ਅਸੀਂ ਤੈਥੋਂ ਪ੍ਰੇਰਨਾ ਲੈਣ ਵਾਲੇ, ਤੂੰ ਸਮਗਰ ਜੀਵਨ ਨੂੰ ਗਿਆਨ ਦਾਨ ਦੇਣ ਵਾਲਾ, ਸਾਰੇ ਜਗਤ ਨੂੰ ਚਾਨਣਾ ਦੇਣ ਵਾਲਾ। ਜਿੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਦੇ ਨਾਲ ਗੁਰੂ ਤੇ ਸ਼ਿਸ਼ ਦਾ ਰਿਸ਼ਤਾ ਜੋੜਦੇ ਨੇ, ਉੱਥੇ ਗੁਰਬਾਣੀ ਉਸ ਨੂੰ ਰਾਜਾ ਵੀ ਕਹਿੰਦੀ ਏ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਜੂਠੇ ਕਰਤ ਦਿਵਾਜਾ। ਇਹ ਪਰਿਪੂਰਨ ਪਰਮਾਤਮਾ, ਤੇਰੇ ਸਮਾਨ ਕੋਈ ਹੋਰ ਰਾਜਾ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਪਿਤਾ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਮਾਂ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਮਿੱਤਰ ਦੋਸਤ ਨਹੀਂ ਹੋ ਸਕਦਾ, ਤੇਰੇ ਸਮਾਨ ਕੋਈ ਹੋਰ ਮਹਾਨ ਮਾਲਕ ਨਹੀਂ ਹੋ ਸਕਦਾ। ਸਾਰੇ ਜਗਤ ਦੇ ਰਿਸ਼ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਮਾਤਮਾ ਵਿੱਚ ਨਿਰੂਪਣ ਕੀਤੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਜਿੰਨੇ ਸਾਡੇ ਸੰਬੰਧ ਨੇ, ਇਨ੍ਹਾਂ ਸੰਬੰਧਾਂ ਦੇ ਵਿੱਚੋਂ ਹੀ ਪਰਮਾਤਮਾ ਦੀ ਝਲਕ ਵੇਖਣੀ ਹੈ। ਮਾਂ ਦੇ ਅੰਦਰ ਦੁਲ ਰਹੀ ਮਮਤਾ ਨੂੰ ਪਰਮਾਤਮਾ ਦੀ ਦਿੱਤੀ ਹੋਈ ਮਮਤਾ ਸਮਝਣਾ ਹੈ। ਪਿਤਾ ਦਾ ਦਿੱਤਾ ਹੋਇਆ ਪਿਆਰ ਐਸਾ ਸਮਝਣਾ ਹੈ ਕਿ ਪਰਮਾਤਮਾ ਹੀ ਇਹ ਪਿਆਰ ਦੇ ਰਿਹਾ, ਈਸ਼ਵਰ ਹੀ ਇਹ ਪਿਆਰ ਦੇ ਰਿਹਾ। ਮਾਂ ਨੂੰ ਠੁਕਰਾ ਕੇ, ਪਿਤਾ ਦਾ ਦਿਲ ਤੋੜ ਕੇ ਅਗਰ ਕੋਈ ਬੰਦਾ ਤੀਰਥਾਂ ਤੇ ਭਰਮਣ ਕਰੇ, ਦਾਨ ਕਰੇ, ਪੁੰਨ ਕਰੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਨੂੰ ਕੋਈ ਮਹਾਨਤਾ ਨਹੀਂ ਦਿੱਤੀ। ਆਪ ਕਹਿੰਦੇ ਨੇ, ਮਾਂ ਪਿਓ ਪਰ ਹਰ ਸੁਣੇ ਬੇਦ, ਭੇਦ ਨਾ ਜਾਣੇ ਕਥਾ ਕਹਾਣੀ, ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਮਾਂ ਦਾ ਦਿਲ ਤੋੜ ਕੇ, ਪਿਓ ਦੀ ਬੇਅਦਬੀ ਕਰਕੇ ਅਗਰ ਕੋਈ ਬੰਦਾ ਕਥਾ ਸੁਣਨ ਵਾਸਤੇ ਜਾਏ, ਭਾਈ ਸਾਹਿਬ ਕਹਿੰਦੇ ਨੇ ਕਥਾ ਦੇ ਭੇਦ ਨੂੰ ਨਹੀਂ ਸਮਝ ਸਕੇਗਾ, ਇਹ ਤੇ ਭੁੱਲ ਗਿਆ, ਇਹ ਜੋ ਮਾਂ ਤੈਨੂੰ ਮਿਲੀ ਹੈ ਇਹ ਮਾਂ ਨਹੀਂ, ਇਹ ਪਰਮਾਤਮਾ ਹੀ ਮਾਂ ਦੇ ਰੂਪ ਵਿੱਚ ਤੈਨੂੰ ਮਿਲਿਆ, ਪਰਮਾਤਮਾ ਹੀ ਮਮਤਾ ਲੁਟਾ ਰਿਹਾ, ਪਰਮਾਤਮਾ ਹੀ ਪਿਆਰ ਦੇ ਰਿਹਾ। ਅਗਰ ਪਰਮਾਤਮਾ ਨੇ ਪਿਆਰ ਦੇਣਾ, ਮਮਤਾ ਕਰਨੀ ਹੈ, ਤੂੰ ਕਿਸ ਰੂਪ ਵਿੱਚ ਕਰੇ? ਉਹ ਮਾਂ ਦੇ ਰੂਪ ਵਿੱਚ ਕਰ ਰਿਹਾ। ਪਰਮਾਤਮਾ ਨੇ ਹਮਦਰਦੀ ਜਤਾਣੀ ਹੈ ਤੂੰ ਕਿਸ ਰੂਪ ਦੇ ਜਤਾਵੇ? ਉਹ ਪਿਤਾ ਦੇ ਰੂਪ ਵਿੱਚ ਜਤਾ ਰਿਹਾ, ਉਹ ਪਿਤਾ ਦੇ ਰੂਪ ਵਿੱਚ ਪਿਆਰ ਦੇ ਰਿਹਾ। ਇਸ ਵਾਸਤੇ ਭਾਈ ਸਾਹਿਬ ਕਹਿ ਰਹੇ ਨੇ ਕਿ ਪਿਤਾ ਦਾ ਦਿਲ ਤੋੜ ਕੇ ਜੋ ਤੀਰਥਾਂ ਤੇ ਭਰਮਣ ਪਿਆ ਕਰਦਾ ਹੈ, ਮਾਂ ਨੂੰ ਠੋਕਰ ਮਾਰ ਕੇ ਜੋ ਕਥਾ ਸੁਣਨ ਦੀ ਕੋਸ਼ਿਸ਼ ਪਿਆ ਕਰਦਾ ਹੈ, ਭਾਈ ਸਾਹਿਬ ਕਹਿੰਦੇ ਰੱਬੀ ਰਾਜ ਨੂੰ ਉਹ ਨਹੀਂ ਸਮਝ ਸਕੇਗਾ। ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਤੇ ਹੁਣ ਐਸਾ ਹੋਵੇ ਕਿ ਮਾਤਾ ਦੇ ਤਨ ਦੇ ਕੱਪੜੇ ਨਾ ਆਉਣ, ਪਿਤਾ ਦੇ ਪੈਰਾਂ ਦੀ ਜੁੱਤੀ ਨਾ ਆਵੇ, ਤੇ ਇਹ ਬਹੁਤ ਵੱਡਾ ਦਾਨੀ ਬਣਿਆ ਫਿਰੇ। ਭਾਈ ਸਾਹਿਬ ਕਹਿੰਦੇ ਨੇ, ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪਰਾਣੀ। ਮਾਂ ਨੂੰ ਠੁਕਰਾ ਕੇ, ਪਿਓ ਦੀਆਂ ਜ਼ਰੂਰਤਾਂ ਨੂੰ ਠੁਕਰਾ ਕੇ ਜਿਹੜਾ ਬਹੁਤ ਵੱਡਾ ਦਾਨੀ ਬਣਨ ਦੀ ਕੋਸ਼ਿਸ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਪਰਲੇ ਦਰਜੇ ਦਾ ਅਗਿਆਨੀ ਪੁਰਸ਼ ਹੈ ਔਰ ਬੇਈਮਾਨ ਬੰਦਾ ਹੈ। ਕਾਰਨ ਕਿ ਇਨ੍ਹਾਂ ਤਮਾਮ ਰਿਸ਼ਤਿਆਂ ਦੇ ਚੋਂ ਹੀ ਤੇ ਪਰਮਾਤਮਾ ਦਾ ਰਿਸ਼ਤਾ ਲੱਭਣਾ ਸੀ, ਈਸ਼ਵਰ ਦਾ ਰਿਸ਼ਤਾ ਲੱਭਣਾ ਸੀ। ਇਸ ਵਾਸਤੇ ਸਾਡੇ ਦੇਸ਼ ਵਿਚ ਕੋਸ਼ਿਸ਼ ਕੀਤੀ ਗਈ ਕਿ ਪਹਿਲੇ ਘਰ ਨੂੰ ਮੰਦਰ ਬਣਾਇਆ ਜਾਏ, ਘਰ ਮੰਦਰ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ, ਘਰ ਨੂੰ ਹੀ ਮੰਦਰ ਬਣਾਉਣਾ। ਤੋ ਘਰ ਮੰਦਰ ਤਾਂ ਬਣ ਸਕਦਾ ਹੈ ਕਿ ਮਾਂ ਵਿਚ ਪਰਮਾਤਮਾ ਦੀ ਝਲਕ ਮਿਲੇ, ਪਿਤਾ ਵਿਚ ਪਰਮਾਤਮਾ ਦਾ ਸਰੂਪ ਦਿਖਾਈ ਦੇਵੇ, ਭਰਾਵਾਂ ਵਿਚ ਅਕਾਲ ਪੁਰਖ ਦੀ ਹਮਦਰਦੀ ਦਿਖਾਈ ਦੇਵੇ, ਮਿੱਤਰਾਂ ਵਿਚ ਪਰਮਾਤਮਾ ਦੀ ਨੇੜ ਦਿਖਾਈ ਦੇਵੇ ਔਰ ਪਤਨੀ ਵਿਚ ਪਰਮਾਤਮਾ ਦੀ ਪਤ ਤੇ ਸ਼ਫਕਤ ਦਿਖਾਈ ਦੇਵੇ, ਤਾਂ ਹੀ ਘਰ ਮੰਦਰ ਬਣ ਸਕਦਾ ਹੈ। ਬੜੀ ਕੋਸ਼ਿਸ਼ ਕੀਤੀ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਕਿ ਜਿਹੜੀ ਪਤਨੀ ਹੈ ਇਹ ਪਤੀ ਨੂੰ ਪਰਮਾਤਮਾ ਆਖੇ, ਤੇ ਜੋ ਪਤੀ ਹੈ ਇਹ ਪਤਨੀ ਨੂੰ ਦੇਵੀ ਆਖੇ। ਹੁਣ ਇੱਕ ਨੂੰ ਦੇਵੀ ਦਿਖਾਈ ਦੇਵੇ
ਤੇ ਇੱਕ ਨੂੰ ਪਰਮਾਤਮਾ ਦਿਖਾਈ ਦੇਵੇ, ਘਰ ਤੇ ਮੰਦਰ ਹੀ ਬਣ ਗਏ। ਆਖਿਰ ਮੰਦਰ ਵਿੱਚ ਕੀ ਆਉਂਦਾ? ਦੇਵਤੇ ਹੁੰਦੇ ਨੇ, ਦੇਵੀਆਂ ਆਉਂਦੀਆਂ ਨੇ। ਪਤੀ ਨੂੰ ਪਤਨੀ ਦੇਵੀ ਦਿਖਾਈ ਦੇਵੇ ਔਰ ਪਤਨੀ ਨੂੰ ਪਤੀ ਦੇਵਤਾ ਦਿਖਾਈ ਦੇਵੇ, ਇੱਕ ਪਰਮਾਤਮਾ ਕਰਕੇ ਬੁਲਾਵੇ, ਇੱਕ ਦੇਵੀ ਕਰਕੇ ਬੁਲਾਵੇ, ਘਰ ਮੰਦਰ ਬਣ ਗਿਆ। ਪਰ ਜੇ ਇਸ ਤੋਂ ਉਲਟ ਗੱਲ ਹੋਵੇ, ਪਤੀ ਪਤਨੀ ਨੂੰ ਭੂਤ ਦਿਖਾਈ ਦੇਵੇ ਔਰ ਪਤਨੀ ਪਤੀ ਨੂੰ ਡਾਇਣ ਦਿਖਾਈ ਦੇਵੇ, ਘਰ ਤੇ ਨਰਕ ਬਣ ਗਿਆ। ਹੋਰ ਕਿਹੜੇ ਨਰਕ ਦੇ ਜਾਣਾ? ਘਰ ਹੀ ਦੁੱਖਾਂ ਦਾ ਅਖਾੜਾ ਬਣ ਗਿਆ। ਘਰ ਨੂੰ ਮੰਦਰ ਬਣਾਉਣ ਦੀ ਪ੍ਰਾਚੀਨ ਸਮੇਂ ਤੋਂ ਇਹ ਕੋਸ਼ਿਸ਼ ਸੀ, ਪਰਮਾਤਮਾ ਪਹਿਲੇ ਘਰ ਵਿੱਚ ਦਿਖਾਈ ਦੇਵੇ ਤਾਂ ਹੀ ਬਾਹਰ ਦਿਖਾਈ ਦੇ ਸਕੇਗਾ। ਜਿਹਨੂੰ ਘਰ ਵਿੱਚ ਨਹੀਂ ਦਿਖਾਈ ਦਿੱਤਾ, ਉਹਨੂੰ ਬਾਹਰ ਕਿਸ ਤਰ੍ਹਾਂ ਦਿਖਾਈ ਦੇਵੇਗਾ? ਤਮਾਮ ਰਿਸ਼ਤਿਆਂ ਦੇ ਚੋਂ ਪਰਮਾਤਮਾ ਦੀ ਝਲਕ ਵੇਖਣੀ ਹੈ। ਇਸ ਤਰ੍ਹਾਂ ਦੀ ਕੋਸ਼ਿਸ਼ ਭਾਰਤ ਦੇ ਰਿਸ਼ੀ ਮੁਨੀਆਂ ਨੇ ਕੀਤੀ ਔਰ ਜ਼ੋਰ ਦਿੱਤਾ, ਕੁਝ ਰਸਤੇ ਵਿੱਚੋਂ ਵੀ ਮਨੁੱਖ ਲੰਘਦਾ ਜਾ ਰਿਹਾ ਹੋਵੇ ਤਾਂ ਰਾਮ ਰਾਮ ਬੁਲਾ ਦੇਣਾ, ਸਤਿ ਸ੍ਰੀ ਅਕਾਲ ਬੁਲਾ ਦੇਣਾ, ਅਜਨਬੀ ਨੂੰ ਵੀ ਹਰੇ ਕ੍ਰਿਸ਼ਨ ਬੁਲਾ ਦੇਣਾ। ਰਾਮ ਰਾਮ ਬੁਲਾਉਣ ਦਾ ਮਤਲਬ ਕੀ ਸੀ? ਇੱਕ ਦੂਜੇ ਦੇ ਅੰਦਰ ਰਾਮ ਨੂੰ ਵੇਖਣਾ, ਇੱਕ ਦੂਜੇ ਦੇ ਅੰਦਰ ਸਤ ਨੂੰ ਤੇ ਅਕਾਲ ਨੂੰ ਵੇਖਣਾ। ਤੇ ਜਦ ਇੱਕ ਦੂਜੇ ਦੇ ਅੰਦਰ ਪਰਮਾਤਮਾ ਹੀ ਦਿਖਾਈ ਦੇ ਰਿਹਾ ਤੇ ਝੂਠ ਕਿਸ ਦੇ ਅੱਗੋਂ ਬੋਲਣਾ, ਧੋਖਾ ਕਿਸ ਨੂੰ ਦੇਣਾ? ਬਹੁਤ ਗਹਿਰੀ ਸਭਿਅਤਾ ਸਾਡੇ ਦੇਸ਼ ਵਿਚ ਪਨਪੀ ਸੀ ਜੋ ਪੱਛਮੀ ਸਭਿਅਤਾ ਨੇ ਕਿਸੇ ਹੱਦ ਤੱਕ ਬਰਬਾਦ ਕਰ ਦਿੱਤੀ। ਇਸ ਵਾਸਤੇ ਹੁਣ ਜੇ ਸਵੇਰੇ ਦੇ ਵਕਤ ਦੋ ਮਨੁੱਖਾਂ ਦਾ ਮਿਲਾਪ ਹੋ ਜਾਏ, ਉਹ ਗੁੱਡ ਮਾਰਨਿੰਗ ਕਰ ਛੱਡਦੇ ਨੇ, ਸ਼ਾਮ ਨੂੰ ਗੁੱਡ ਈਵਨਿੰਗ ਕਹਿ ਦਿੰਦੇ ਨੇ, ਗੁੱਡ ਨਾਈਟ ਕਹਿ ਦਿੰਦੇ ਨੇ, ਪਰ ਕੌਣ ਪੁੱਛੇ? ਇਸ ਵਿਚ ਕੋਈ ਧਾਰਮਿਕਤਾ ਨਹੀਂ ਹੈ, ਇਸ ਵਿਚ ਕੋਈ ਰੱਬੀ ਰਸ ਨਹੀਂ ਹੈ, ਉਹਦੇ ਚ ਕੋਈ ਹਕੀਕੀ ਆਨੰਦ ਨਹੀਂ ਹੈ, ਇਹਦੇ ਚ ਕੋਈ ਪਰਮਾਤਮਾ ਦੀ ਝਲਕ ਨਹੀਂ ਹੈ। ਹੇ ਮਨੁੱਖ, ਤੂੰ ਉਸ ਪਰਮ ਸ਼ਕਤੀ ਨੂੰ ਅਜਨਬੀ ਦੇ ਚ ਵੀ ਦੇਖ, ਰਾਹੀ ਦੇ ਚ ਵੀ ਦੇਖ, ਪਰਿਵਾਰ ਦੇ ਚ ਵੀ ਦੇਖ, ਸੰਸਾਰ ਦੇ ਚ ਵੀ ਦੇਖ, ਤਾਂ ਹੀ ਤੂੰ ਉਸ ਪਰਮਾਤਮਾ ਨੂੰ ਹਰ ਪਹਿਲੂ ਵਿਚ ਦੇਖ ਸਕੇਗਾ, ਹਰ ਪਾਸਿਓ ਦੇਖ ਸਕੇਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਕਥਨ ਕਿ ਪਰਮਾਤਮਾ ਦਾ ਇੱਕ ਰੂਪ ਨੇ, ਕਿਧਰੇ ਤੈਨੂੰ ਮਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਪਿਤਾ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਭਰਾਵਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਮਿੱਤਰਾਂ ਦੇ ਰੂਪ ਵਿਚ ਮਿਲਿਆ, ਔਰ ਰਸਤੇ ਵਿਚ ਕੋਈ ਅਜਨਬੀ ਜਾ ਰਿਹਾ, ਇਹ ਵੀ ਅਜਨਬੀ ਨਹੀਂ, ਇਹਦੇ ਅੰਦਰ ਵੀ ਰਾਮ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ, ਇਹਦੇ ਅੰਦਰ ਵੀ ਖੁਦਾ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ। ਇਸ ਵਾਸਤੇ ਇਸਲਾਮ ਦੇ ਅੰਦਰ ਵੀ ਇਹ ਰਿਵਾਜ ਪ੍ਰਚਲਿਤ ਸੀ, ਸਲਾਮ ਅਲੈਕਮ, ਸਲਾਮ ਹੈ, ਸਜਦਾ ਹੈ, ਨਮਸਕਾਰ ਹੈ ਉਸ ਅੱਲਾ ਨੂੰ, ਉਸ ਪਰਮਾਤਮਾ ਨੂੰ। ਬਹੁਤ ਕੀਮਤੀ ਇਹ ਗੱਲਾਂ ਸਨ, ਸਮੇਂ ਦੀ ਧਾਰਾ ਨੇ ਖੋ ਦਿੱਤੀਆਂ ਨੇ, ਬਰਬਾਦ ਕਰ ਦਿੱਤੀਆਂ ਨੇ। ਇਸ ਵਾਸਤੇ ਘਰ ਦਾ ਮੰਦਰ ਬਣਨਾ ਔਖਾ ਹੋ ਗਿਆ, ਤੇ ਜੇ ਘਰ ਮੰਦਰ ਨਹੀਂ ਬਣਿਆ ਤਾਂ ਸੰਸਾਰ ਦਾ ਮੰਦਰ ਦਿਖਾਈ ਦੇਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਜੇ ਘਰ ਮੰਦਰ ਬਣ ਗਿਆ ਤਾਂ ਫਿਰ ਸਮੁੱਚਾ ਸੰਸਾਰ ਵੀ ਮੰਦਰ ਬਣ ਜਾਏਗਾ, ਔਰ ਸਮੁੱਚੇ ਸੰਸਾਰ ਦੇ ਅੰਦਰ ਨਿਰੰਕਾਰ ਦਿਖਾਈ ਦੇਵੇਗਾ, ਅਨੇਕਾਂ ਰੂਪਾਂ ਵਿਚ, ਅਨੇਕਾਂ ਕਲਾ ਵਿਚ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਐਸਾ ਹੀ ਕਹਿਣਾ ਸੀ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਚੋਂ ਇੱਕ ਨੂੰ ਵੇਖਣਾ ਹੈ ਔਰ ਉਸੇ ਇੱਕ ਨੂੰ ਅਨੇਕਤਾ ਵਿਚ ਨਿਰੂਪਣ ਕਰ ਦੇਣਾ ਹੈ। ਸਮਗਰ ਦ੍ਰਿਸ਼ਟੀ ਇਹ ਮਨੁੱਖ ਆਪਣੇ ਅੰਦਰ ਪੈਦਾ ਕਰ ਤਾਂ ਕਿ ਪਰਮਾਤਮਾ ਦੇ ਤਮਾਮ ਰੂਪ, ਸਾਰੇ ਰੂਪ ਤੇਰੇ ਸਾਹਮਣੇ ਪ੍ਰਗਟ ਹੋ ਜਾਣ, ਔਰ ਉਸਦੇ ਹੈਨ ਵੀ ਅਨੇਕਾਂ ਰੂਪ, ਅਨੇਕ ਰੂਪ ਤੇਰੇ ਨਾਰਾਇਣਾ। ਹੇ ਨਾਰਾਇਣ, ਤੇਰੇ ਅਨੇਕਾਂ ਰੂਪ ਨੇ, ਤੂੰ ਬਖਸ਼ਿਸ਼ ਕਰ, ਤੇਰੇ ਸਾਰੇ ਰੂਪ ਸਾਡੇ ਸਾਹਮਣੇ ਪ੍ਰਗਟ ਹੋਵਣ ਤਾਂ ਕਿ ਤੇਰੇ ਸਾਰੇ ਰੂਪਾਂ ਦੀ ਝਲਕ ਅਸੀਂ ਵੇਖ ਸਕੀਏ ਤੇ ਸਾਰੇ ਰੂਪਾਂ ਨੂੰ ਅਸੀਂ ਸਜਦਾ ਕਰ ਸਕੀਏ, ਸਾਰੇ ਸਰੂਪ ਵੇਖ ਕੇ ਅਸੀਂ ਆਨੰਦ ਮਾਣ ਸਕੀਏ।

ਪੈਦਾ ਕਰਨ ਤੇ ਆਪਣੇ ਮਨ ਨੂੰ ਭੜਕਾਉਣ। ਪਹਿਨਣਾ ਤੇ ਇਸ ਵਾਸਤੇ ਸੀ ਕਿ ਮੈਂ ਢਕਿਆ ਜਾਵਾਂ, ਤੇ ਜੇ ਪਹਿਨਣਾ ਇਸ ਵਾਸਤੇ ਹੋਵੇ ਕਿ ਮੈਂ ਪ੍ਰਦਰਸ਼ਿਤ ਹੋਵਾਂ, ਮੈਂ ਪ੍ਰਗਟ ਹੋਵਾਂ, ਮੈਂ ਦਿਸਾਂ। ਇਹ ਤੇ ਇਸ ਤਰ੍ਹਾਂ ਹੈ ਜਿਵੇਂ ਕਿਸੇ ਔਸ਼ਧੀ ਤੋਂ ਬਿਮਾਰੀ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ, ਕਿਸੇ ਦਵਾਈ ਤੋਂ ਰੋਗ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ। ਪਹਿਨਣਾ ਸੀ ਆਪਣੇ ਆਪ ਨੂੰ ਢੱਕਣ ਲਈ, ਲੇਕਿਨ ਅਜੋਕੇ ਯੁੱਗ ਵਿਚ ਪਹਿਨਣਾ ਹੋ ਗਿਆ ਆਪਣੇ ਆਪ ਨੂੰ ਪ੍ਰਗਟ ਕਰਨ ਲਈ। ਬਹੁਤੇ ਮਨੁੱਖ ਅੱਜ ਕੱਪੜਿਆਂ ਦੇ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਦੇ ਨੇ, ਬਾਕੀ ਤੇ ਉਨ੍ਹਾਂ ਕੋਲ ਕੁਛ ਹੈ ਨਹੀਂ। ਪਹਿਨਣਾ ਹੀ ਪਹਿਨਣਾ, ਪਹਿਰਾਵਾ ਦੱਸਦਾ ਹੈ। ਕਪੜਾ ਢੱਕਣ ਲਈ ਸੀ। ਇਸਲਾਮ ਨੇ ਐਸਾ ਪਰਦਾ ਦੇ ਦਿੱਤਾ, ਐਸਾ ਢਕਿਆ, ਮਨੁੱਖ ਗਾਇਬ ਹੋ ਗਿਆ, ਪਰਦਾ ਹੀ ਪਰਦਾ ਰਹਿ ਗਿਆ, ਕਪੜਾ ਹੀ ਕਪੜਾ ਰਹਿ ਗਿਆ, ਮਨੁੱਖ ਨਾ ਦਿਸਿਆ। ਈਸਾਈਅਤ ਨੇ ਇਤਨੀ ਨਗਨਤਾ ਦੇ ਦਿੱਤੀ, ਇਤਨੀ ਨਗਨਤਾ ਦੇ ਦਿੱਤੀ, ਤੋ ਨਗਨਤਾ ਹੀ ਨਗਨਤਾ ਰਹਿ ਗਈ, ਕਪੜਾ ਓਲੇ ਹੋ ਗਿਆ। ਦਰਮਿਆਨਾ ਢੰਗ, ਦਰਮਿਆਨੀ ਅਵਸਥਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੁਣੀ। ਉਹ ਕਪੜਾ ਹੀ ਨਹੀਂ ਕਿ ਮਨੁੱਖ ਨੂੰ ਬਿਲਕੁਲ ਢੱਕ ਦੇਵੇ, ਕਪੜਾ ਹੀ ਦਿਖਾਈ ਦੇਵੇ, ਮਨੁੱਖ ਨਾ ਦਿਖਾਈ ਦੇਵੇ, ਪਰ ਉਹ ਨਗਨਤਾ ਵੀ ਨਹੀਂ ਕਿ ਨਗਨਤਾ ਦਿਖਾਈ ਦੇਵੇ, ਕਪੜਾ ਹੋਵੇ ਹੀ ਨਾ। ਦੇਖਦੇ ਹਾਂ ਅਸੀਂ ਕਿਧਰੇ ਮਨੁੱਖ ਨੂੰ ਦੇਖੀਏ ਤਾਂ ਕਪੜੇ ਦੇ ਦਰਸ਼ਨ ਹੁੰਦੇ, ਮਨੁੱਖ ਦੇ ਨਹੀਂ। ਚਾਦਰ ਹੈ, ਬੁਰਕਾ ਹੈ, ਹੋਰ ਅਨੇਕਾਂ ਤਰ੍ਹਾਂ ਦੇ ਪਰਦੇ ਨੇ, ਤੋ ਕਪੜਾ ਦਿਖਾਈ ਦਿੰਦਾ ਹੈ, ਮਨੁੱਖ ਨਹੀਂ। ਪਰ ਹੈ ਕਿਧਰੇ ਐਸੀ ਨਗਨਤਾ, ਉਸ ਨਗਨਤਾ ਦੇ ਚ ਭੜਕਾਊ ਵਾਸ਼ਨਾਵਾਂ ਹੀ ਦਿਖਾਈ ਦਿੰਦੀਆਂ ਨੇ, ਭੜਕਿਆ ਹੋਇਆ ਮਨ ਹੀ ਦਿਖਾਈ ਦਿੰਦਾ ਹੈ, ਭੜਕਿਆ ਹੋਇਆ ਤਨ ਹੀ ਦਿਖਾਈ ਦਿੰਦਾ ਹੈ, ਲਿਬਾਸ ਨਹੀਂ, ਕਪੜੇ ਨਹੀਂ। ਇੱਕ ਬੜੀ ਸੁੰਦਰ ਗਾਥਾ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਸੁਪਤਨੀ ਸਾਡੀ ਜਗਤ ਮਾਤਾ ਗੰਗਾ ਉਨ੍ਹਾਂ ਨੂੰ ਕਿਹਾ, ਜੇ ਤੁਹਾਨੂੰ ਸੰਤਾਨ ਚਾਹੀਦੀ ਹੈ ਤਾਂ ਇਸ ਦਾ ਆਸ਼ੀਰਵਾਦ ਤੁਸੀਂ ਬਾਬੇ ਬੁੱਢੇ ਤੋਂ ਪ੍ਰਾਪਤ ਕਰੋ। ਸਿੱਖ ਨੂੰ ਮਾਣ ਦਿੰਦੇ ਨੇ ਗੁਰਦੇਵ, ਅਸੀਸ ਲਓ, ਆਸ਼ੀਰਵਾਦ ਲਓ। ਬਾਬਾ ਬੁੱਢਾ ਸਾਹਿਬ ਨੂੰ ਮਿਲਣ ਲਈ ਤਿਆਰ ਹੋਈਆਂ ਮਾਤਾ ਗੰਗਾ ਜੀ, ਤਨ ਸਜਾਇਆ ਬਸਤਰਿਆਂ ਨਾਲ, ਗਹਿਣਿਆਂ ਨਾਲ, ਫਿਰ ਆਪਣੇ ਰੱਥ ਨੂੰ ਸਜਾਇਆ, ਫਿਰ ਸਜੀਆਂ ਧਜੀਆਂ ਨਾਲ ਸਹੇਲੀਆਂ ਲਈਆਂ, ਸਖੀਆਂ ਲਈਆਂ, ਨੌਕਰਾਣੀਆਂ ਦਾਸੀਆਂ ਲਈਆਂ, ਚੱਲ ਪਏ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਨ ਲਈ। ਅਕਸਰ ਐਸਾ ਹੁੰਦਾ ਕਿ ਬਹੁਤ ਇਸ ਤਰ੍ਹਾਂ ਦਾ ਸ਼ਿੰਗਾਰ ਮਨੁੱਖ ਕਰ ਲਵੇ, ਲਿਬਾਸ ਪਹਿਨ ਲਵੇ, ਤੋ ਅੰਦਰ ਭਾਵ ਪੈਦਾ ਹੋ ਜਾਂਦਾ ਹੈ ਜਿਸ ਸਮੇਂ ਦਰਸ਼ਨ ਕਰਨ ਲਈ ਨਹੀਂ ਜਾ ਰਿਹਾ, ਦਰਸ਼ਨ ਦੇਣ ਲਈ ਜਾ ਰਿਹਾ। ਲਿਬਾਸ ਇਹ ਭਾਵ ਪੈਦਾ ਕਰ ਸਕਦਾ ਹੈ, ਲਿਬਾਸ ਇਹ ਖਿਆਲ ਪੈਦਾ ਕਰ ਸਕਦਾ ਹੈ ਮੈਂ ਦਰਸ਼ਨ ਦੇਣੇ ਨੇ। ਔਰ ਜਿਨ੍ਹਾਂ ਜਿਨ੍ਹਾਂ ਦੇ ਅੰਦਰ ਇਹ ਬੁੱਖ ਜਿਤਨੀ ਜ਼ਿਆਦਾ ਹੋਵੇਗੀ, ਉਤਨਾ ਭੜਕਾਊ ਲਿਬਾਸ ਪੈਦਾ ਹੁੰਦਾ ਜਾਏਗਾ, ਉਤਨਾ ਹੀ ਭੜਕੀਲੇ ਲਿਬਾਸ ਦਾ ਜਨਮ ਹੋਵੇਗਾ ਕਿ ਮੈਂ ਦਰਸ਼ਨ ਦੇਣੇ ਨੇ, ਮੈਂ ਦਿਖਾਉਣਾ ਹੈ, ਮੈਂ ਜਗਤ ਨੂੰ ਦੱਸਣਾ ਹੈ। ਭਾਵੇਂ ਮਾਤਾ ਜੀ ਦੀ ਇਹ ਭਾਵਨਾ ਨਹੀਂ ਸੀ, ਪਰ ਸੰਸਾਰਿਕ ਰਾਓ ਰੀਤੀ ਦੇ ਮੁਤਾਬਕ ਆਪਨੇ ਬੜੇ ਸੁੰਦਰ ਵਸਤਰ ਪਹਿਨੇ, ਸੁੰਦਰ ਗਹਿਣਿਆਂ ਨਾਲ ਆਪਣਾ ਤਨ ਸਜਾਇਆ, ਰੱਥ ਸਜਾਇਆ, ਸਜੀਆਂ ਧਜੀਆਂ ਦਾਸੀਆਂ ਤੇ ਸਹੇਲੀਆਂ ਨਾਲ ਥਾਲ ਦੇ 36 ਪ੍ਰਕਾਰ ਦਾ ਪਕਵਾਨ ਲੈ ਕੇ ਆਪ ਚੱਲੀਆਂ ਨੇ। ਦੂਰੋਂ ਰੱਥ ਜਦ ਬਾਬਾ ਜੀ ਨੇ ਵੇਖਿਆ, ਧੂੜ ਉੱਡਦੀ ਹੋਈ, ਪੁੱਛ ਲਿਆ ਕਾਮੇ ਤੋਂ ਸੇਵਕ ਤੋਂ, ਇਹ ਕੌਣ ਆ ਰਹੇ ਨੇ? ਤੋ ਸੇਵਕ ਨੇ ਦੱਸ ਦਿੱਤਾ, ਗੁਰੂ ਕੇ ਮਹਿਲ ਜਾਪਦੇ ਨੇ। ਰਸਨਾ ਤੋਂ ਸੁਭਾਵਕ ਨਿਕਲਿਆ, ਇਹ ਗੁਰੂ ਕੇ ਮਹਿਲਾਂ ਨੂੰ ਕੀ ਬਾਜੜ ਪੈ ਗਈ ਹੈ? ਇਹ ਬੋਲ ਮਾਤਾ ਗੰਗਾ ਜੀ ਦੇ ਵੀ ਕੰਨੀ ਪੈ, ਵਾਪਸ ਹੋ ਗਈਆਂ।

ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਿਕਾਇਤ ਕੀਤੀ, ਜਿਨ੍ਹਾਂ ਨੂੰ ਆਪ ਮਾਣ ਦਿੰਦੇ ਹੋ, ਪ੍ਰਤਿਸ਼ਠਾ ਦਿੰਦੇ ਹੋ, ਉਹ ਇਸ ਤਰ੍ਹਾਂ ਸਾਡਾ ਅਪਮਾਨ ਕਰਦੇ ਨੇ। ਔਰ ਬਾਬਾ ਜੀ ਦੀ ਰਸਨਾ ਤੋਂ ਨਿਕਲਿਆ, ਗੁਰੂ ਕੇ ਮਹਿਲਾਂ ਨੂੰ ਕੀ ਭਾਜੜ ਪੈ ਗਈ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕਿਸੇ ਸਾਧੂ ਕੋਲ ਜਾਈਦਾ ਹੈ ਦਰਸ਼ਨ ਕਰਨ ਲਈ, ਦਰਸ਼ਨ ਦੇਣ ਲਈ ਨਹੀਂ। ਤੁਹਾਡਾ ਜਾਣ ਦਾ ਢੰਗ, ਤੁਹਾਡੇ ਕੱਪੜੇ, ਤੁਹਾਡੇ ਗਹਿਣੇ ਇਹ ਭਾਵ ਵੀ ਨਹੀਂ ਪੈਦਾ ਕਰ ਸਕਦੇ ਕਿ ਮੈਂ ਦਰਸ਼ਨ ਕਰਨ ਲਈ ਜਾਣਾ ਹੈ। ਇਸ ਵਾਸਤੇ ਜੇ ਹਰ ਥਾਂ ਦੀ ਜਾਣ ਦੀ ਆਪਣੀ ਇੱਕ ਲਿਬਾਸ ਹੈ, ਆਪਣਾ ਇੱਕ ਪੁਸ਼ਾਕ ਹੈ, ਤਾਂ ਸਤਸੰਗ ਵਿੱਚ ਜਾਣ ਦਾ ਵੀ ਆਪਣਾ ਇੱਕ ਲਿਬਾਸ ਹੈ, ਆਪਣੀ ਇੱਕ ਪੁਸ਼ਾਕ ਹੈ। ਔਰ ਉਹ ਪੁਸ਼ਾਕ ਬਾਰ ਬਾਰ ਇਹ ਭਾਵਨਾ ਪੈਦਾ ਕਰੇ ਕਿ ਮੈਂ ਦਰਸ਼ਨ ਕਰਨ ਲਈ ਆਇਆ ਸੰਗਤ ਦੇ, ਮੈਂ ਦਰਸ਼ਨ ਕਰਨ ਲਈ ਆਇਆ ਗੁਰੂ ਦੇ, ਮੈਂ ਦਰਸ਼ਨ ਕਰਨ ਲਈ ਆਇਆ ਇੱਕ ਪਾਵਨ ਪਵਿੱਤਰ ਮਾਹੌਲ ਦੇ। ਪਰ ਜੇ ਕੱਪੜੇ ਐਸੇ ਹੋਣ ਤੇ ਸਾਰਿਆਂ ਦੀ ਨਿਗਾਹ ਉਸ ਦੇ ਕੱਪੜਿਆਂ ਤੇ ਪਏ, ਤਾਂ ਇੱਕ ਤੇ ਸਾਰਿਆਂ ਦਾ ਧਿਆਨ ਉਖੜਿਆ ਤੇ ਦੂਜਾ ਆਪਣੇ ਮਨ ਵਿਚ ਭਾਵ ਪੈਦਾ ਹੋਇਆ ਦਰਸ਼ਨ ਦੇਣ ਦਾ, ਦਿਖਾਉਣ ਦਾ। ਇਹੀ ਕਾਰਨ ਹੈ ਕਿ ਬਹੁਤ ਸਾਰੀ ਮਨੁੱਖਤਾ ਧਾਰਮਿਕ ਲਾਭ ਤੋਂ ਵਾਂਝੀ ਰਹਿ ਜਾਂਦੀ ਏ, ਕਿਉਂਕਿ ਆਪਣੇ ਵਸਤਰਾਂ ਦੀ ਤਰਫ਼ ਖਿਆਲ ਨਹੀਂ ਰੱਖਦੀ। ਖਾਸ ਕਰਕੇ ਇਸ ਦੇ ਚ ਇਸਤਰੀ ਜ਼ਾਤ ਕਿਸੇ ਹੱਦ ਤੱਕ ਬਹੁਤ ਜ਼ਿੰਮੇਵਾਰ ਹੈ, ਕਿਉਂਕਿ ਉਸਦਾ ਲਿਬਾਸ ਕਈ ਦਫ਼ਾ ਦੇਖਣ ਦੇ ਚ ਆਇਆ ਸਤਸੰਗ ਦੇ ਚ ਐਸਾ ਹੁੰਦਾ ਜੋ ਸਤਸੰਗ ਦੇ ਮਿਆਰ ਤੇ ਪੂਰਾ ਨਹੀਂ ਉਤਰਦਾ। ਕਹਿੰਦੇ ਦੂਸਰੇ ਦਿਨ ਜਦ ਸਾਦਾ ਲਿਬਾਸ ਪਹਿਨ ਕੇ ਦੋ ਮਿੱਸੇ ਪ੍ਰਸ਼ਾਦੇ ਔਰ ਪਿਆਜ਼ ਦਾ ਗੰਡਾ ਥਾਲ ਦੇ ਚ ਰੱਖ ਕੇ ਬਿਨਾਂ ਦਾਸੀਆਂ ਤੋਂ, ਬਿਨਾਂ ਰਥ ਤੋਂ ਪੈਦਲ ਜਦ ਜਗਤ ਮਾਤਾ ਗੰਗਾ ਜੀ ਪਹੁੰਚੀਆਂ ਨੇ, ਅਜੇ 20 ਕਦਮਾਂ ਦੀ ਦੂਰੀ ਹੈ, ਬਾਬਾ ਬੁੱਢਾ ਜੀ ਦੀ ਰਸਨਾ ਤੋਂ ਨਿਕਲਿਆ। ਮਾਂ ਨੂੰ ਵਾਕਈ ਫਿਕਰ ਆਉਂਦੀ ਏ, ਬੱਚੇ ਨੂੰ ਭੁੱਖ ਲੱਗੀ ਏ, ਕੱਲ ਕੁਛ ਹੋਰ ਆਖਿਆ ਸੀ, ਅੱਜ ਕੁਝ ਹੋਰ ਆਖ ਰਹੇ ਨੇ। ਇਕਦਮ ਭੱਜੇ ਹੋਏ ਗਏ, ਥਾਲ ਲੈ ਲਿਆ ਮਾਤਾ ਜੀ ਤੋਂ, ਮੰਜੇ ਤੇ ਬੈਠ ਗਏ ਨੇ। ਮਿੱਸਾ ਪ੍ਰਸ਼ਾਦਾ ਤੋੜਿਆ, ਬੁਰਕੀ ਮੂੰਹ ਚ ਪਾਈ ਏ, ਪਿਆਜ਼ ਦਾ ਗੰਡਾ ਮੰਜੇ ਦੇ ਪਾਵੇ ਦੇ ਉੱਤੇ ਰੱਖ ਕੇ ਜਿਉਂ ਮੁੱਠ ਨਾਲ ਤੋੜਿਆ, ਆਖੇ ਉਹ ਲਾਲ ਮਾਂ ਤੇਰੀ ਕੁੱਖ ਤੋਂ ਜਨਮ ਲਵੇਗਾ ਜੋ ਦੁਸ਼ਟਾਂ ਦੇ ਸਿਰ ਇੰਜ ਬੰਨੇਗਾ ਜਿਵੇਂ ਮੈਂ ਇਸ ਪਿਆਜ਼ ਨੂੰ ਤੋੜਿਆ। ਇਹ ਵਾਕ ਪ੍ਰਗਟ ਹੋਇਆ, ਦਲ ਭੰਜਨ ਗੁਰ ਸੂਰਮਾ ਵਡ ਯੋਧਾ ਬਹੁ ਪਰਉਪਕਾਰੀ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਜਨਮ ਆਪ ਦੀ ਕੁੱਖੋਂ ਹੋਇਆ। ਮੀਰੀ ਪੀਰੀ ਦੇ ਮਾਲਕ, ਤਲਵਾਰ ਦੇ ਧਨੀ ਔਰ ਸ਼ਸਤਰਾਂ ਦੇ ਧਨੀ, ਸੂਰ ਵੀਰਤਾ ਜਿਨ੍ਹਾਂ ਦੇ ਰੋਮ ਰੋਮ ਦੇ ਚੋਂ ਜੋ ਹੈ ਪ੍ਰਗਟ ਆਉਂਦੀ ਸੀ ਔਰ ਜਿਨ੍ਹਾਂ ਦੇ ਚਿਹਰੇ ਤੋਂ ਭਗਤੀ ਭਾਵ ਹਰ ਵਕਤ ਪ੍ਰਦਰਸ਼ਿਤ ਹੁੰਦਾ ਸੀ, ਐਸੇ ਮੀਰੀ ਪੀਰੀ ਦੇ ਮਾਲਕ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਜਨਮ ਵਕਤ ਦੇ ਇੱਕ ਮਹਾਨ ਫਕੀਰ, ਗੁਰੂ ਘਰ ਦੇ ਇੱਕ ਮਹਾਨ ਆਸ਼ਿਕ ਸੰਤ ਬਾਬਾ ਬੁੱਢਾ ਜੀ ਦੇ ਆਸ਼ੀਰਵਾਦ ਨਾਲ ਹੋਇਆ। ਪਰ ਇਸ ਆਸ਼ੀਰਵਾਦ ਦੇ ਪਿੱਛੇ ਇੱਕ ਬਹੁਤ ਵੱਡੀ ਕਹਾਣੀ ਛੁਪੀ ਹੋਈ ਏ ਕਿ ਕਿਸੇ ਵੀ ਸੰਤ ਕੋਲ ਆਉਣਾ ਦਰਸ਼ਨ ਦੇਣ ਲਈ ਨਹੀਂ, ਦਰਸ਼ਨ ਕਰਨ ਲਈ। ਇਹਦੇ ਚ ਕੱਪੜਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਕੱਪੜੇ ਕੁਝ ਐਸੇ ਹੁੰਦੇ ਨੇ ਜੋ ਮਨ ਦੇ ਅੰਦਰ ਖਿਆਲ ਪੈਦਾ ਕਰਦੇ ਨੇ ਮੈਂ ਦਰਸ਼ਨ ਦੇਣੇ ਨੇ, ਔਰ ਕੱਪੜੇ ਕੁਝ ਐਸੇ ਨੇ ਜੋ ਪੈਦਾ ਕਰਦੇ ਨੇ ਖਿਆਲ ਮੈਂ ਕੁਛ ਵੀ ਨਹੀਂ, ਮੈਂ ਤੇ ਦਰਸ਼ਨ ਕਰਨੇ ਨੇ, ਮੈਂ ਤੇ ਦੂਜੇ ਦੇ ਜੋ ਹੈ ਦਰਸ਼ਨ ਕਰਨੇ ਨੇ। ਇਸ ਸੰਬੰਧ ਚ ਇਕ ਹੋਰ ਵੀ ਬੜੀ ਸੁੰਦਰ ਗਾਥਾ ਹੈ। ਭਗਤ ਕਬੀਰ ਜੀ ਦੇ ਡੇਰੇ ਇਕ ਐਸੀ ਪਨਹਾਰੀ ਸੀ ਜੋ ਗੰਗਾ ਤੋਂ ਰੋਜ਼ ਪਾਣੀ ਭਰ ਕੇ ਲਿਆਂਦੀ ਏ ਮਟਕਿਆਂ ਦੇ ਰਾਹੀਂ, ਔਰ ਸਾਰਾ ਦਿਨ ਪਿਆਸਿਆਂ ਦੀ ਪਿਆਸ ਬੁਝਾਉਂਦੀ ਏ ਠੰਡੇ ਜਲ ਨਾਲ, ਰਸਨਾ ਨਾਲ ਪਰਮਾਤਮਾ ਦਾ ਨਾਮ ਜਪਦੀ ਏ, ਆਪਣੇ ਮਨ ਨੂੰ ਸੀਤਲ ਕਰਦੀ ਏ ਤੇ ਦੂਜਿਆਂ ਨੂੰ ਸੀਤਲ ਪਾਣੀ ਪਿਲਾ ਪਿਲਾ ਕੇ ਪਿਆਸ ਬੁਝਾਉਂਦੀ ਏ, ਅਗਲਿਆਂ ਦੇ ਤਨ ਸੀਤਲ ਕਰਦੀ ਏ। ਇਸ ਤਰ੍ਹਾਂ ਮਨ ਦੇ ਤਲ ਤੇ ਉਸਦੇ ਸਿਮਰਨ ਚੱਲਦਾ ਰਹਿੰਦਾ
तन दे तल ते उसकी सेवा चलती रही है। सेवा सिमरन की ए मूर्ति अपना जीवन कबीर जी दे डेरे च इस ढंग नाल बतीत कर रही है। लेकिन एक ऐसी घटना घट गई। कबीर जी दे कुछ चेले शिवरात्रि वाले दिन गंगा तट ते की देखते ने कि वक्त दे बादशाह दी बेगम सिकंदर लोधी दी बेगम हिंदू यात्रियां नू देखण लई आई है कि इत्थे आके की करदे ने, किस तरह दे धार्मिक रस्मो रिवाज नू ए प्रचलन करदे ने, ए अपनांदे ने, ए देख रही सी। जिथे ओ धार्मिक रस्मो रिवाज लोकी निभा रहे ने, कर रहे ने, देख रही है, उत्थे कबीर दे चेले सिकंदर लोधी दी बेगम नू देख दे ने। और मैज इस वास्ते देख दे ने कि इतने कीमती कपड़े और जर्री दा कम है, मोती जड़त ने, किधरे किधरे नीलम भी चलम चमकदे पैने बस्त्रां दे चों कपड़ियां दे चों। एकदम ख्याल आया उस पनहारी दा जो सारा दिन डेरे दे प्यासियां दी प्यास बुझांदी है ठंडे जल नाल, गंगा तो भर के ले जांदी है। सारा दिन जिसकी रसना ते सतनाम दी धुनी चलदी है, कबीर पंथियां नू सतनामी कहंदे ने। पर उस दे बस्तर लीरां लीरां ने, उस दे कपड़े ते बिल्कुल फटे हुए ने, मन दे ते एक शक दा बोझ पै गया ते शक ही सब तो वड्डी मैल है, संसे जियो मलीन है, कित संजम पोता जाए मेला हिरदा कौन। जो परमात्मा दे प्रति शक नाल भरे होया है, निर्मल हिरदा कौन जो परमात्मा दे प्रति विश्वास नाल भरे होया है। जितना किसदा विश्वास वद्दा जा रहा है उतनी निर्मलता वद्दी जा रही है, और जितना किसी का संदेह वद्दा जा रहा है मैल वद्दी जा रही है। और संदेह ही संदेह रह जाए, विश्वास रह ही ना, ऐसा मनुख दुष्ट हो जाता है, ऐसा ही मनुख जालम हो जाता है, ऐसा ही मनुख चोर हो जाता है, ऐसा ही मनुख दुराचारी हो जाता है, ऐसा मनुख महान जालम हो जाता है, क्योंकि परमात्मा दे प्रति संदेह ही संदेह है। और ऐसा मनुख पुनीत हो जाता है, भगवंत दा रूप हो जाता है, भरोसा ही भरोसा है, संदेह तो है ही नहीं, केवल भरोसा है। ऐसा मनुख अठे पैर समाधि लीन आउंदा है, जाके हृदय विश्वास प्रभ आया तत् ज्ञान तिस मन प्रगट आया। ऐसा मनुख जो भरोसे ते भावना नाल भरिया होया है, अठे पैर समाधमई आउंदा है, समाधि लीन आउंदा है, अठे पैर प्रभु नाल जुड़िया आउंदा है, निर्मलता दी खाण आउंदा है। ओ निर्मलता दी मूर्ति कबीर दे चेले कबीर दे अगों फरियाद करदे ने, साडे अंदर संदेह पैदा हो गया, की करिए इस पनहारी नु वेख के और सिकंदर लोधी दी बेगम नु वेख के, इन्ने कीमती कपड़े, इतना कीमती लिबास, पता नहीं उसकी जबान चो कदी परमात्मा दा नाम निकलिया भी है कि नहीं। तो कबीर दे बड़े दो कीमती श्लोक ने इस संबंधित, कबीर दे श्लोकां दी बाणी आप कहने न, कबीर हैंगे बाहन सघन घन छत्रपति की नार, तासो पटंतर ना पुजे हर जन की पनेहार। जो हरी जन दी पनहारी है, सारा दिन हरी दे जना नु पानी पिलांदी है, सेवा करदी है, इस दे कपड़े इतने महान ने कि उस बादशाह दी बेगम दे कपड़े इस कपड़िया दे सामने तुच्छ ने। तासो पटंतर ना पुजे हरजन की पनहार। तर्क खड़ी हो गई, भगत जी वो कपड़े मखमली ने, नीलम जड़त ने, जर्री दा कम होया उना ते, एक कपड़े खद्दड़ देने लीरां लीरां ने, टाकियां ने, थां थां तो पाटे हुए ने, सिले हुए ने, इते चीथड़े ने, इना नू आप कहंदे हो इतने महान ने, उस बादशाह दी बेगम दे जड़े बस्तर ने बिल्कुल तुच्छ, बिल्कुल मामूली। तो कबीर
اس دا بڑا سندر جو ہے جواب دین دینا ہے. کبیر نرپ ناری کیوں نندیے کیوں ہر چیری کو مان, میں ہری دی چیری نو مان کیوں دے دیتا, میں انا چیتھڑیاں دی اتنی اپما کیوں کر دیتی, میں اس نے سادے لباس دی اتنی مہما گائن کیوں کر دیتی, اور اتنا قیمتی لباس زری نیلم دا کم جس نے, میں اس نو بھنڈیا کیوں, میں اس دی نندا کیوں کی تھی. دوجیاں دے ترک اجے زبان تے نہیں آئے لیکن پھر بھی کبیر جواب دے رہے نے, سمجھا رہے نے, کبیر نرپ ناری کیوں نندیے کیوں ہر چیری کو مان, او مانگ سوارے بکھے کو اے سمرے ہری نام. ایدے سادے کپڑیاں دے ہری دا نام ہے, ادے بھڑکیلے لباس دے پردرشنی ہے, واشنا دی نمائش ہے. ادے کپڑیاں نو دیکھ کے دوجیاں دیاں واشناواں بھٹک دیاں نے, پڑک دیاں نے, پرگٹ ہوندیاں نے. ایدے سادے لباس نو ویکھ کے لوگاں دی زبان تے ست نام دا جپ چل رہا ہے. جنہ کپڑیاں نو دیکھ کے بھگوان چیتے آوے میں اس دی اپما کراں, یا جنہ کپڑیاں نو دیکھ کے شیطان دا جو ہے چیتا چلے میں او دی مہما گائن کراں. واقعی ایسا ہے لباس جنو ویکھ دے آئیں شیطانیت پرگٹ ہوندی ہے, شیطان دے درشن ہوندے نے, اور ہے ایسا لباس جنو ویکھ دے آئیں بھگوان دے درشن ہوندے نے, پربو دے درشن ہوندے نے. کھان پین دی ساودھانی تو بعد جو منک اپنے بستراں دے پرتی ساودھان نہیں, دھرم دی چرم سیما نو چھو نہیں سکے گا, بلندیاں نو چھو نہیں سکے گا. یا انج کہہ لو جد وی کسے دے پیر بلندیاں دی طرف راغب ہوندے نے, او دے پہراوے دی سادگی آنی آرمبھ ہو جاندی ہے, اس دے پہراوے دی کوملتا آونی جو ہے شروع ہو جاندی ہے. منک دی کھان پین دی کمزوری تو بعد یہ دوسری کمزوری ہے. کھانا پینا زبان دے رس کر کے بے مریادہ چلا جاندہ ہے, پہننا واشنا کر کے اور ہنکار کر کے اپنے آپ نو پرگٹ کرنا ہے. اور جیسے کوئی کپڑیاں دے راہی اپنے آپ نو پرگٹ کرتا ہے, اسی طریقے نال دوسریاں دیاں واشناواں جو ہے پرگٹ ہوندیاں نے, اور یہ پہننا دھرم دی دنیا وچ جرم ہو جاندا ہے. جگت دا تمام فقیری سماج, سادھو سماج, سنت سماج جس سادے کپڑیاں وچ لپٹیا ہویا ہے, تو اس دے پیچھے کوئی پھوکا کرم کانڈ نہیں, اس دے پیچھے ایک بہت گہری سوچنی ہے, ایک لمبی وچار دھارا ہے کہ میں ایسا پہنا کہ میں چھپ جاواں, اور میں ایسا پہنا کہ میں پردرشت نہ ہواں, میں ایسا پہنا کہ دوسرے دیاں واشناواں بھی پردرشت نہ ہون. اگر کسے دے کپڑیاں دے راہیں کسے دی واشنا پرگٹ ہو رہی ہے تو او دا پہننا بالکل دھرم دی دنیا چ جرم ہے, پاپ ہے. بھاویں قانون دی دنیا جرم نہ ہوئے لیکن دھرم دی دنیا وچ اے پاپ ہے, اے تے گناہ ہے. اے دا پہننا ہی دوجیاں دی واشناواں نو بھڑکا رہا ہے, تے بھڑکیاں ہوئیاں واشناواں کسے وقت بھی کسے دی عزت کسی دی عصمت لٹ سکدی نے. موجودہ دور دا ماحول ایسا ہے کہ چاروں پارے پاسے نگنتا اور ارد نگنتا دے راہی واشناواں نو پردرشت کرن دا ایک مہان پرگٹاوا جو ہے چل رہا ہے چاروں پاسے, اور اسے نو دیکھ کے گرو نانک دی جو ہے رسنا تو نکل گیا سی, اے تے کل جگ دا بھاو ہے. نارد ناچے کل کا بھاو جتی ستی کہیں راکھے پاؤ. من نارد ہووے تے چاروں پاسے نگنتا دی پردرشنی ہووے تو پھر جتی تے ستی لئی تھاں بنانی بہت اوکھی ہے, اپنے پیر ٹکانے بڑے اوکھے نے. پہنن دے سمبندھ وچ دھن گرو نانک دیو جی مہاراج دا اے مہان اپدیش اس پرکار ہے, رتا پہننا من رتا سپے دی ستدان.
ਇਹ ਜੋ ਮਨ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਿਆ ਰਤਾ ਗਿਆ ਮਨੋ ਮੈਂ ਇਹੀ ਲਾਲ ਰੰਗ ਦੀ ਪੋਸ਼ਾਕ ਪਹਿਨੀ ਹੈ ਔਰ ਲਾਲ ਰੰਗ ਦੇ ਗੂੜੇ ਕੱਪੜੇ ਪਹਿਨਣ ਦਾ ਹੁਣ ਚਾਅ ਨਹੀਂ ਰਿਹਾ ਸੁਪੇ ਦੀ ਸਤਦਾਨ ਔਰ ਇਹੀ ਮੈਂ ਸਫੇਦ ਰੰਗ ਦੇ ਕੱਪੜੇ ਪਾ ਲਏ ਨੇ ਜੋ ਦਾਨੀ ਬਿਰਤੀਆਂ ਪੈਦਾ ਹੋ ਗਈਆਂ ਨੇ ਪਰਉਪਕਾਰ ਦਾ ਮਾਦਾ ਪੈਦਾ ਹੋ ਗਿਆ ਨੀਲੀ ਸਿਆਹੀ ਕੜਾ ਕਰਨੀ ਪੈਰਨ ਪੈਰ ਧਿਆਨ ਜੋ ਮਨ ਵਿਚ ਆਪਣੇ ਵਿਕਾਰਾਂ ਦੇ ਪ੍ਰਤੀ ਰੋਸ ਪੈਦਾ ਹੋ ਗਿਆ ਇਹੀ ਮੈਂ ਕਾਲੇ ਰੰਗ ਦੇ ਕੱਪੜੇ ਪਹਿਨੇ ਨੇ ਸਾਰੀ ਦੁਨੀਆਂ ਵਿਚ ਅੱਜ ਵੀ ਰੋਸ ਦਾ ਰੰਗ ਕਾਲਾ ਮੰਨਿਆ ਜਾਂਦਾ ਔਰ ਵਾਕਈ ਜਦ ਕਿਸੇ ਨੂੰ ਆਪਣੇ ਗੁਨਾਹ ਆਪਣੇ ਵਿਕਾਰਾਂ ਤੇ ਰੋਸ ਪੈਦਾ ਹੁੰਦਾ ਹੈ ਅੰਦਰ ਕਾਲੇ ਰੰਗ ਦੀ ਧਾਰੀ ਜੋ ਹੈ ਬਣਦੀ ਹੈ ਮਹਾਰਾਜ ਕਹਿੰਦੇ ਮੈਂ ਇਹੀ ਕਾਲੇ ਰੰਗ ਦੇ ਕੱਪੜੇ ਪਹਿਨੇ ਨੇ ਔਰ ਜਦ ਉਨ੍ਹਾਂ ਵਿਕਾਰਾਂ ਨੂੰ ਕੱਟਣ ਦਾ ਖਿਆਲ ਪੈਦਾ ਹੋ ਜਾਏ ਸਾਹਿਬ ਕਹਿੰਦੇ ਇਹੀ ਮੈਂ ਨੀਲੇ ਰੰਗ ਦੇ ਕੱਪੜੇ ਪਹਿਨੇ ਨੇ ਨੀਲੀ ਸਿਆਹੀ ਕਦਾ ਕਰਨੀ ਪੈਰਨ ਪੈਰ ਧਿਆਨ ਪੈਰਾਂ ਦੀ ਸੋਹਣੀ ਜੁੱਤੀ ਮੈਂ ਕਿਹੜੀ ਪਾਈ ਏ ਤਿੱਲੇਦਾਰ ਜੋ ਧਿਆਨ ਨੂੰ ਹੇ ਪ੍ਰਭੂ ਤੇਰੇ ਮਾਰਗ ਤੇ ਤੋਰਿਆ ਸੋਹਣੀ ਜੁੱਤੀ ਪਾਈ ਹੋਈ ਏ ਪੈਰ ਭਟਕੇ ਹੋਏ ਨੇ ਪੈਰ ਗਲਤ ਮਾਰਗ ਤੇ ਚਲੇ ਹੋਏ ਨੇ ਤੂੰ ਕਿਹਾ ਜਾ ਸਕਦੇ ਤੇ ਪੈਰੋਂ ਨੰਗਾ ਹੈ ਜੁੱਤੀ ਉਸਦੇ ਪੈਰ ਦੇ ਚ ਹੈ ਜਿਸ ਦੀ ਸੁਰਤ ਧਿਆਨ ਦੇ ਮਾਰਗ ਤੇ ਪ੍ਰਭੂ ਦੇ ਮਾਰਗ ਤੇ ਹੈ ਚੱਲ ਰਹੀ ਏ ਮਹਾਰਾਜ ਕਹਿੰਦੇ ਨੇ ਪੈਰਨ ਪੈਰ ਧਿਆਨ ਉਹ ਜੋ ਧਿਆਨ ਤੇਰੇ ਵਿਚ ਜੁੜਿਆ ਹੋਇਆ ਹੈ ਤੇ ਮੈਂ ਜੋ ਚੱਲ ਰਿਹਾ ਇਹੀ ਮੈਂ ਸੋਹਣੇ ਤਿੱਲੇਦਾਰ ਪੈਰਾਂ ਵਿਚ ਜੁੱਤੀ ਪਹਿਨੀ ਹੋਈ ਏ ਕਮਰ ਬੰਦ ਸੰਤੋਖ ਕਾ ਧਨ ਜੋ ਬਨ ਤੇਰਾ ਨਾਮ ਕਮਰ ਕੱਸਾ ਮੈਂ ਸੰਤੋਖ ਦਾ ਕੀਤਾ ਹੋਇਆ ਤੇ ਹੁਣ ਸਭ ਤੋਂ ਵੱਡੀ ਪ੍ਰਦਰਸ਼ਨੀ ਦੀ ਜਿਹੜੀ ਵਸਤੂ ਹੈ ਉਹ ਹੈ ਧਨ ਉਹ ਹੈ ਜੋਬਨ ਮਹਾਰਾਜ ਕਹਿੰਦੇ ਮੇਰੇ ਕੋਲ ਤੇਰੇ ਨਾਮ ਤੋਂ ਬਿਨਾਂ ਹੋਰ ਕੁਛ ਨਹੀਂ ਤੇਰਾ ਨਾਮ ਹੀ ਮੇਰਾ ਜੋਬਨ ਹੈ ਔਰ ਤੇਰਾ ਨਾਮ ਹੀ ਮੇਰਾ ਧਨ ਹੈ ਵਾਕਈ ਨਾਮ ਦੇ ਮਿਲਦਿਆਂ ਜੋ ਇੱਕ ਸਵਪਨ ਉਜਾਗਰ ਆਉਂਦਾ ਹੈ ਔਰ ਨਾਮ ਦੇ ਮਿਲਦਿਆਂ ਜੋ ਅੰਦਰੋਂ ਇੱਕ ਬਾਦਸ਼ਾਹਤ ਪੈਦਾ ਹੁੰਦੀ ਹੈ ਉਸੇ ਦਿਨ ਹੀ ਪਤਾ ਚੱਲਦਾ ਹੈ ਧਨ ਕਿਸ ਨੂੰ ਕਹਿੰਦੇ ਨੇ ਜੋਬਨ ਕਿਸ ਨੂੰ ਕਹਿੰਦੇ ਨੇ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਸਾਰਾ ਜੋਬਨ ਤੇ ਸਾਰੀ ਧਨ ਸੰਪਦਾ ਫਿੱਕੀ ਪੈ ਜਾਂਦੀ ਏ ਜਿਸ ਦਿਨ ਇਹ ਅਸਲੀ ਧਨ ਮਨੁੱਖ ਨੂੰ ਜੋ ਹੈ ਪ੍ਰਾਪਤ ਹੁੰਦਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਏ ਸਿਆਣੇ ਮਨੁੱਖ ਉਹ ਪਹਿਨਣਾ ਜੋ ਖੁਆਰੀਆਂ ਨੂੰ ਜਨਮ ਦੇਵੇ ਮਨ ਵਿਚ ਵਿਕਾਰਾਂ ਨੂੰ ਜਨਮ ਦੇਵੇ ਐਸੇ ਪਹਿਨਣੇ ਨੂੰ ਇਕ ਪਾਸੇ ਕਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਮੂਲ ਸੰਦੇਸ਼ ਉਪਦੇਸ਼ ਖਾਣ ਪੀਣ ਪਹਿਨਣ ਦੇ ਬਾਰੇ ਜਿਸ ਵਿਚ ਬਹੁਤ ਵੱਡੀ ਸਚਾਈ ਏ ਜੋ ਇਸ ਤਲ ਤੇ ਸੰਜਮੀ ਨਹੀਂ ਉਹ ਪ੍ਰਮਾਤਮਾ ਦੇ ਮਾਰਗ ਦਾ ਪਾਉਂਦੀ ਵੀ ਨਹੀਂ

ਘੋੜੇ ਪਾਖਰ ਸੋਏ ਨੇ ਸਾਖ ਤੇ ਬੂਝਣ ਤੇਰੀ ਵਾਟ ਤਰਕਸ ਤੀਰ ਕਮਾਣ ਸਾਂਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤਸੋਂ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸ਼ੀ ਖੁਆਰ ਜਿਤ ਚੜੀਏ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਇੱਕ ਐਸਾ ਪਾਵਨ ਪਵਿੱਤਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਹਾਂਵਾਕ ਹੈ ਜਿਸ ਵਿੱਚ ਜੀਵਨ ਨੂੰ ਬੁਲੰਦੀਆਂ ਤੇ ਕਿਵੇਂ ਲੈ ਜਾਈਏ ਔਰ ਜੀਵਨ ਦੇ ਵਿਚਕਾਰ ਰੁਕਾਵਟਾਂ ਕਿਹੜੀਆਂ ਕਿਹੜੀਆਂ ਨੇ ਇਹਦੀ ਪੂਰਨ ਤੌਰ ਤੇ ਸੂਝ ਸਮਝ ਵਕਤ ਦੇ ਅਵਤਾਰੀ ਪੁਰਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਰਾਈ ਹੈ। ਇਤਨੀ ਗੱਲ ਤੇ ਸਪਸ਼ਟ ਹੈ, ਪ੍ਰਥਮ ਸਰੀਰ ਹੈ, ਫਿਰ ਮਨ ਹੈ, ਫਿਰ ਆਤਮਾ ਹੈ। ਸਾਰੇ ਦਾ ਸਾਰਾ ਪਸ਼ੂ ਜਗਤ ਸਰੀਰਕ ਤਲ ਤੇ ਜੀ ਰਿਹਾ, ਲੋੜਾਂ ਦੇ ਤਲ ਤੇ ਜੀ ਰਿਹਾ, ਪਰ ਮਨੁੱਖ ਲੋੜਾਂ ਦੇ ਨਾਲ ਨਾਲ ਸਰੀਰ ਦੇ ਨਾਲ ਨਾਲ ਮਾਨਸਿਕ ਤਲ ਤੇ ਜੀ ਰਿਹਾ ਤੇ ਮਨ ਦੀਆਂ ਆਪਣੀਆਂ ਕੁਝ ਕਾਮਨਾਵਾਂ ਨੇ, ਮਨ ਦੀਆਂ ਆਪਣੀਆਂ ਕੁਝ ਇੱਛਾਵਾਂ ਨੇ ਔਰ ਇਨ੍ਹਾਂ ਕਾਮਨਾਵਾਂ ਨੇ ਬਹੁਤ ਵੱਡੇ ਪਸਾਰੇ ਨੂੰ ਜਨਮ ਦਿੱਤਾ ਹੈ। ਇਤਨਾ ਜੀਵਨ ਵੱਡਾ ਨੇ, ਜਿਤਨਾ ਪਸਾਰਾ ਵੱਡਾ ਹੋ ਜਾਂਦਾ ਹੈ ਔਰ ਇਸ ਨਾਲ ਮਾਨਸਿਕ ਤਣਾਅ ਵੱਧ ਜਾਂਦਾ ਹੈ। ਇਸ ਵਾਸਤੇ ਮਨੁੱਖ ਸਿਰਫ ਸਰੀਰਕ ਤਲ ਤੇ ਹੀ ਰੋਗੀ ਨਹੀਂ, ਮਾਨਸਿਕ ਤਲ ਤੇ ਰੋਗੀ ਹੈ। ਸਰੀਰਕ ਤਲ ਤੇ ਸ਼ਾਇਦ ਕੋਈ ਕੋਈ ਰੋਗੀ ਹੋਵੇ, ਪਰ ਮਾਨਸਿਕ ਤਲ ਤੇ ਸਤਿਗੁਰੂ ਕਹਿੰਦੇ ਨੇ ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਤੋ ਪ੍ਰਥਮ ਸਰੀਰ ਦੇ ਤਲ ਤੇ ਮਨੁੱਖ ਸਾਵਧਾਨ ਹੋਵੇ। ਸਤਿਗੁਰਦੇਵ ਜੀ ਮਹਾਰਾਜ ਖਾਣ ਪੀਣ ਦਾ ਸੰਜਮ ਦੱਸਦੇ ਨੇ ਔਰ ਸਾਫ਼ ਕਹਿੰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਉਹ ਖਾਣਾ ਜੋ ਵਕਤੀ ਤੌਰ ਤੇ ਖੁਸ਼ੀ ਦੇਵੇ ਤੇ ਬਾਅਦ ਵਿਚ ਵਿਕਾਰ ਪੈਦਾ ਕਰੇ, ਉਹ ਖਾਣਾ ਜੋ ਵਕਤੀ ਤੌਰ ਤੇ ਰਸ ਦੇਵੇ ਪਰ ਬਾਅਦ ਵਿਚ ਬੇਰਸੀ ਨੂੰ ਪੈਦਾ ਕਰ ਦੇਵੇ ਔਰ ਸਰੀਰ ਨੂੰ ਰੋਗੀ ਕਰ ਦੇਵੇ, ਸਤਿਗੁਰ ਉਸ ਤੋਂ ਜੋ ਹੈ ਵਰਜਦੇ ਨੇ। ਇਹ ਗੱਲ ਵੱਖਰੀ ਹੈ ਕਿ ਸਰੀਰ ਅਲੱਗ ਅਲੱਗ ਨੇ, ਕੋਈ ਵਾਈ ਪ੍ਰਧਾਨ ਸਰੀਰ ਹੈ, ਕੋਈ ਕਫ ਪ੍ਰਧਾਨ ਸਰੀਰ ਹੈ ਔਰ ਕੋਈ ਪਿੱਤ ਪ੍ਰਧਾਨ। ਆਪਣੇ ਸਰੀਰਕ ਸੁਭਾਅ ਨੂੰ ਵੇਖ ਕੇ ਖਾਣਿਆਂ ਪ੍ਰਤੀ ਜੋ ਸੁਚੇਤ ਹੋ ਜਾਂਦਾ ਹੈ ਉਹ ਸਰੀਰਕ ਪੀੜਾ ਤੋਂ ਬਚ ਜਾਂਦਾ ਹੈ, ਮਾਨਸਿਕ ਵਿਕਾਰ ਤੋਂ ਬਚ ਜਾਂਦਾ ਹੈ। ਔਰ ਜੈਸੇ ਸਰੀਰ ਦੇ ਖਾਣ ਪੀਣ ਦਾ ਮਸਲਾ ਹੱਲ ਹੋਵੇ, ਇਕਦਮ ਪਹਿਨਣ ਦੀ ਦੁਨੀਆਂ ਆਰੰਭ ਹੋ ਜਾਂਦੀ ਹੈ, ਪਰ ਪਹਿਨਣਾ ਸਿਰਫ ਪ੍ਰਦਰਸ਼ਨੀ ਵਾਸਤੇ ਹੋਵੇ, ਪਹਿਨਣਾ ਸਿਰਫ ਨੁਮਾਇਸ਼ ਹੋਵੇ, ਪਹਿਨਣਾ ਆਪਣੀ ਬਿਰਤੀ ਨੂੰ ਵੀ ਬਾਹਰ ਮੁਖੀ ਕਰੇ ਤੇ ਦੂਜਿਆਂ ਦੀ ਬਿਰਤੀ ਨੂੰ ਵੀ ਆਪਣੀ ਤਰਫ ਖਿੱਚੇ, ਐਸਾ ਪਹਿਨਣਾ ਵੀ ਮਾਨਸਿਕ ਵਿਕਾਰਾਂ ਨੂੰ ਜਨਮ ਦਿੰਦਾ ਹੈ। ਤੇ ਸਤਿਗੁਰੂ ਉਸ ਤੋਂ ਵੀ ਸਾਨੂੰ ਵਰਜਦੇ ਨੇ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਅਗਾਂਹ ਚੱਲ ਕੇ ਮੇਰੇ ਪਾਤਸ਼ਾਹ ਮਨ ਦੀ ਉਸ ਅਵਸਥਾ ਦਾ ਜ਼ਿਕਰ ਕਰਦੇ ਨੇ ਜਦ ਤਨ ਤੋਂ ਮਨੁੱਖ ਨਿਸ਼ਚਿੰਤ ਹੋ ਜਾਏ ਤੇ ਮਨ ਬੜੇ ਪੁਰਜ਼ੋਰ ਢੰਗ ਨਾਲ ਮੰਗ ਕਰਨ ਲੱਗ ਪੈਂਦਾ ਹੈ। ਔਰ ਇਹ ਇੱਕ ਐਸਾ ਸ਼ਬਦ ਹੈ ਜਿਸ ਦੇ ਚਾਰ ਰਹਾਓ ਨੇ, ਚਾਰ ਠਹਿਰਾਓ ਨੇ। ਇਹ ਆਪਣੀ ਤਰ੍ਹਾਂ ਦਾ ਇੰਜ ਕਹਿ ਲੋ ਇੱਕ ਮਹਾਨ ਸ਼ਬਦ ਹੈ ਜਿਸ ਦੇ ਚ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਰਹਾਓ ਨੇ। ਚਾਰ ਰਹਾਵਾਂ ਦੇ ਚ ਭਾਵ, ਚਾਰ ਭਾਵ ਸਤਿਗੁਰਾਂ ਨੇ ਸਾਡੇ ਸਾਹਮਣੇ ਰੱਖੇ ਨੇ, ਪ੍ਰਥਮ ਸਰੀਰ
और शरीर दे खान पीन दा मसला हल होवे तो फिर पहनना, और पहनना भी ऐसा हो जाए कि अपने आपनू नुमाइश करन दा चाव पैदा होवे ते दूजियां दी बिरकती नू भड़कान दा मसला खड़ा होवे, साहिब कहिंदे नहीं, ए भी खुआरियां नू जन्म देंदा है। खान पीन पहनन दे मसले तो जैसे मनुख निश्चिंत होंदा है तो फिर मन दी दुनिया सामने आउंदी है। कहिंदे ने पशु सुखी ने क्योंकि अक्सर प्रकृति उन्हां दियां शरीरक लोड़ां दी पूर्ति कर देंदी है, पर ए जो मन है मनुख दा ए ऐसा है कि शरीरक लोड़ां दी पूर्ति हो जाए और जितनी ज्यादा हो जाए ए उतना ही भयंकर रूप विच मंग करन लग पैंदा है। इत्थे ही मनुखी मन ने बड़े भुलेखे खादे ने और मनुख ने बड़े संपन्न तरह दे मनोरंजन दे साधना नू जन्म दिता है। जिहड़े जिहड़े देश जितने अमीर ने, जिहड़े जिहड़े घराने जितने ज्यादा संपन्न ने, देखे उत्थे मानसिक बेचैनी उतनी ज्यादा है। सतगुरु आप भी कहंदे ने कि वडे वडे जो दीसे लोग तिनको व्यापे चिंता रोग। महाराज कहंदे ने दुनिया दे तमाम वड्डे मनुखां ते निगाह मारनी, वड्डे मनुख कौन जिन्हां कोल धन संपदा ज्यादा है, को न वड़ा माया वड्याई। गुरबाणी दी व्याख्या गुरबाणी जो है करदी है, ए मनुख वड्डा नहीं, ए वडपणा धन ते खड़ा है, ए वडपणा संपदा ते खड़ा है, ए वडपणा प्रभुता ते खड़ा है, सता ते खड़ा है। और जितनी ज्यादा धन संपदा है उतनी ज्यादा प्रभुता है, जितनी ज्यादा सता है उतनी ज्यादा प्रभुता है, और जितनी ज्यादा प्रभुता है महाराज कहंदे ने उतना ही वड्डा है, और जितना ज्यादा वड्डा है उतनी ही ज्यादा चिंता है। बड़े बड़े जो दीसे लोग तिनको व्यापे चिंता रोग। इसनू एक होर ढंग नाल भी धन गुरु नानक देव जी महाराज ने खोलिया, जिस ग्रह बहुती तिस ग्रह चिंता, जिस ग्रह थोरी सो फिरे भरमंता। जिसको ले धन संपदा ज्यादा है उथे अधिक चिंता है, पर जिथे लोड़ जोगा भी नहीं उथे भटकना है, उथे मन विच भरम ने और उथे बहुत धावना है, उथे बहुत भटकना है। एक थां ते भटकना है और उस भटकन विच भुलना ने, इस वास्ते आम कह दिता है कि गुनाह गरीबी तो जन्म लेंदे ने, गरीबी मुफलसी गुनाहां दी जननी है, गुनाहां दी मां है। मजबूरियां मनुख नूं रसातल दे चले जांदियां, धरातल दे जहे लै जांदियां ने। इस वास्ते साहिब कहिंदे ने जिथे लोड़ां दी पूर्ति नहीं हो रही उथे ते भटकना है, और जिथे लोड़ां दी पूर्ति तो भी अधिक है उथे चिंता है, बड़ी भयंकर जो है चिंता है। जितने संपन्न देश ने उतने ज्यादा चिंतातुर ने, और जितने संपन्न घराने ने उतने ज्यादा चिंतातुर ने, और जितने ज्यादा चिंतातुर ने उत्थे उतने ज्यादा मनोरंजन दे साधन मुहैया किते जांदे ने, उपलब्ध किते जांदे ने मनोरंजन। गरीब अजे जिस दियां तन दियां ही लोड़ां दी पूर्ति नहीं हुई, अजे तन दा ही मसला हल नहीं होया, अजे तन ते चीथड़ा नहीं है, अजे पेट दे च रोटी नहीं है, इनू मनोरंजन नहीं चाहिदे। शरीर सब तो अगे है, अजे शरीर दा मसला हल नहीं होया तो मन पिछे खड़ा है, मन नंबर दो ते खड़ा है। जिस वक्त भारत संपन्न सी और ईरानिया अफगानिया ने तुर्की लोगा ने इनू सोने दी चिड़िया आख्या, उस जमाने च इस देश दे घर घर दे संत पैदा हो रहे सन, देवते पैदा हो रहे सन, देवियां पैदा हो रही सन, धन संपदा बहुत सी, शरीर दा मसला हल हो गया सी, मन दे मसले नू परमात्मा दे नाम नाल हल कर रहे सन, प्रभु चिंतन नाल हल कर रहे सन। चाहे थे राजकुमार सिद्धार्थ होवे, चाहे महावीर होन, आखिर राजघरानियां दे फरजंद सन,
इन्हों ने भी अपने मानसिक मसले प्रभु चिंतन नाल हल कीते, आत्म अभ्यास नाल जो है हल कीते। करीबन करीबन इस देश दे राज घरानियां दे चों धर्म दी सुगंध फैली, धनाढ़ मनुख प्रभु दे मार्ग ते चले, और जद धनाढ़ चल पैन, सताधारी चल पैन, तो दूसरा वर्ग उन्हां दे पिछे चल पैंदा है। स्वाभाविक है, अक्सर छोटा वड्डे दी नकल करता है, निर्धन धनवान दी रीस करता है। तो जो थोड़े जिया भी तलते पछड़े सन, दरम्याने सन, उन्होंने राज घरानिया दे ए जो राजकुमार सन, इन्हां दी नकल की थी, राजिया दी नकल की थी, राजे जोगी बन रहे ने, राजकुमार संत बन रहे ने। तो इस देश दे ऐसी हवा चली, घर घर दे देवी, घर घर दे देवता, गली गली दे संत, और अज तक वो पुरानी हवा दे कुछ झोंके मौजूद ने कि सारी दुनिया च अज भी कहंदे ने हिंदुस्तान एक धार्मिक देश है, हिंदुस्तान देवी देवतावां दा देश है, हिंदुस्तान गुरु पीर पैगंबरां दा देश है, जोगियां दा देश है, आत्म ज्ञानियां दा देश है। पर ए आत्म ज्ञानियां दा देश सी, अज नहीं, ए ऋषि मुनियां दा घराना सी, अज नहीं। संपन्न लोगां ने अपना पूरा समा, अपनी पूरी शक्ति आत्म अभ्यास दे खर्च की थी, तो सहजे सहजे की होया, धन दी फिक्र ना की थी, संपदा दी फिक्र ना की थी। संत पैदा होंदे गए, ऋषि मुनि पैदा होंदे गए, अवतार पीर पैगंबर पैदा होंदे गए, तो धन संपदा दी ते फिक्र ना की थी, मुफलसी भी पैदा होंदी गई, और मुफलसी चरम सीमा ते पहुंच गई। और अज असी देखदे आं कि हिंदुस्तान अज उन्हां देशां दी तरफ निगाह करदा है जिथे संपन्नता है, ते जिथे संपन्नता आ गई है वो आत्म अभ्यास लई हिंदुस्तान दे दरवाजे खटखटा रहे ने, वो योगियां दे आश्रम लभ रहे ने, वो आत्म अभ्यास दे केंद्र लभ रहे ने। संपन्न हो गया अमेरिका, योगी शब्द दी उत्थे महिमा वध गई है, योग दी महानता वध गई है, आत्म अभ्यास दी उमंग ते तरंग वध गई है, लेकिन धन संपदा दी तरंग ते उमंग हिंदुस्तान दे च वध गई है। अज धन दी खातर इस देश दे धर्म नू छोड़िया जा सकदा है, पर उस देश दे च ऐसा है कि धर्म दी खातर धन नू छोड़िया जा सकदा है। संपन्न घरानिया दे बच्चे हिपी बन गए, छोड़ गए सारे ऐशो आराम नू, हर तरह दे सुख नो, और उन्होंने बुलंद बांग कह दिता आत्मक चैन चाहिदी है, सुकून चाहिदा है, शांति चाहिदी है, प्रभु चाहिदा है, आत्म प्रकाश चाहिदा है। तो खैर जैसे जैसे शरीर दा मसला हल होवे, मन बड़े भयंकर रूप दे सामने आउंदा है, और शरीर पहले इदा मसला पहले हल करना पैंदा है, और इदा मसला है खाना पीना पहनना। पर इस संजम दे च ना होवे तो खाना पीना भी तन नू रोगी कर देगा, मन नू विकारी कर देगा। ए पहनना अगर संजम दे च ना होवे, मर्यादा दे च ना होवे, तो ए भी तन नू रोगी कर देगा, मन नू विकारी कर देगा। और तन दियां सारियां लोड़ां पूरियां हो जान, ते मन जद बड़े भयंकर रूप दे सामने आवे, तो हुण इस मन दी वास्तविक लोड़ की है। करीबन करीबन दुनिया दे अजोके स्याणे मनुखा ने ऐसा समझ लिया, मनोरंजन मन दी लोड़ है। नाटक चेटक तरह तरह दे रंग तमाशे रंगीनियां, इस तरह दे मनोरंजन दे साधन संपन्न घरानिया दे नवे तो नवे पैदा हो रहे ने, लेकिन मन दी एक अपनी एक अवस्था है, जिस चीज नू एक दफा वेख लवे उनू पुराना कर देंदा है, ते पुराने दी मन परिक्रमा नहीं करता, मन अगे जांदा है, मन गतिमान है, इदी गति बड़ी तीक्ष्ण है, और ए रुकदा नहीं, ए लंघ जांदा है, और लंघ के हर चीज नू पुराना कर देंदा है, हर वस्तु नू पुराना कर देंदा है,
ਰੰਗ ਪੁਰਾਣੇ ਹੋ ਜਾਂਦੇ ਨੇ, ਰੂਪ ਪੁਰਾਣੇ ਹੋ ਜਾਂਦੇ ਨੇ, ਮਹਿਫਲਾਂ ਪੁਰਾਣੀਆਂ ਹੋ ਜਾਂਦੀਆਂ ਨੇ, ਤਸਵੀਰਾਂ ਪੁਰਾਣੀਆਂ ਹੋ ਜਾਂਦੀਆਂ ਨੇ, ਕਹਾਣੀਆਂ ਪੁਰਾਣੀਆਂ ਹੋ ਜਾਂਦੀਆਂ ਨੇ, ਸੰਗੀਤ ਦੀਆਂ ਧੁਨਾਂ ਪੁਰਾਣੀਆਂ ਹੋ ਜਾਂਦੀਆਂ ਨੇ, ਮਾਹੌਲ ਪੁਰਾਣਾ ਹੋ ਜਾਂਦਾ ਹੈ। ਅੱਜ ਦੇਖਦੇ ਹਾਂ ਸੰਪੰਨ ਘਰ ਜੋ ਹੈ ਦੇਸ਼ਾਂ ਦੇ ਚ ਕੋਈ ਵੱਧ ਤੋਂ ਵੱਧ 2 ਸਾਲ ਹੀ ਮਕਾਨ ਦੇ ਚ ਰਹਿੰਦਾ, ਤੀਜੇ ਸਾਲ ਮਕਾਨ ਬਦਲ ਦਿੰਦਾ। ਨੌਬਤ ਇੱਥੇ ਤੱਕ ਆ ਗਈ, ਪਰਿਵਾਰ ਬਦਲਨੇ ਨੇ, ਪਤੀ ਬਦਲਣਾ, ਪਤਨੀ ਬਦਲਣੀ ਹੈ। ਪਰ ਹੁਣ ਕੌਣ ਦੱਸੇ, ਇਹ ਜੋ ਮਨੋਰੰਜਨ ਹੈ ਇਹ ਮਨ ਦੀ ਮੰਗ ਨਹੀਂ, ਇਹ ਤੇ ਇਸ ਤਰ੍ਹਾਂ ਹੈ ਜੈਸੇ ਰੋਂਦੇ ਹੋਏ ਬੱਚੇ ਨੂੰ ਛਣਕਣਾ ਦੇ ਕੇ ਵਕਤੀ ਤੌਰ ਤੇ ਬੁਲਾਇਆ ਜਾ ਸਕਦਾ, ਪਰ ਉਹ ਤੇ ਦੁੱਧ ਲਈ ਰੋ ਰਿਹਾ, ਉਹ ਤੇ ਮਾਂ ਲਈ ਰੋ ਰਿਹਾ। ਵਕਤੀ ਤੌਰ ਤੇ ਇਹ ਛਣਕਣਾ ਦੇ ਕੇ ਬੁਲਾਇਆ ਜਾ ਸਕਦਾ, ਪਰਚਾਇਆ ਜਾ ਸਕਦਾ, ਲੇਕਿਨ ਫਿਰ ਵੀ ਉਸਨੇ ਛਣਕਣਾ ਸੁੱਟ ਦੇਣਾ। ਹੱਥ ਮਾਂ ਦੀ ਤਰਫ਼ ਪਸਾਰਨੇ ਨੇ, ਦੁੱਧ ਦੀ ਮੰਗ ਕਰਨੀ ਹੈ। ਹੂ ਬਹੁ ਦੇਖਦੇ ਪਿਆ ਸੰਪੰਨ ਘਰਾਨਿਆਂ ਦੇ ਲੋਕ ਇਨ੍ਹਾਂ ਛਣਕਣਿਆਂ ਨੂੰ ਸੁੱਟ ਰਹੇ ਨੇ ਔਰ ਕਹਿੰਦੇ ਨਹੀਂ, ਅਸਥਾਈ ਸਕੂਨ ਚਾਹੀਦਾ, ਮਸਨੋਈ ਨਹੀਂ, ਦਾਇਮੀ ਆਨੰਦ ਚਾਹੀਦਾ, ਅਸਥਾਈ ਆਨੰਦ ਚਾਹੀਦਾ, ਅਸਥਾਈ ਖੇੜਾ ਚਾਹੀਦਾ। ਤੋ ਉਹ ਜਿਹੜਾ ਅਸਥਾਈ ਖੇੜਾ ਹੈ, ਉਹ ਤੇ ਜੋ ਅਸਥਾਈ ਹੈ, ਜੋ ਟਿਕਿਆ ਹੋਇਆ ਹੈ, ਜੋ ਦਾਇਮੀ ਹੈ, ਜੋ ਹਮੇਸ਼ਾ ਹੈ, ਉਸ ਤੋਂ ਹੀ ਪ੍ਰਾਪਤ ਹੋ ਸਕਦਾ ਹੈ। ਔਰ ਉਹ ਤੇ ਕੇਵਲ ਪਰਮਾਤਮਾ ਹੈ, ਉਹ ਤੇ ਕੇਵਲ ਈਸ਼ਵਰ ਹੈ, ਉਸ ਤੋਂ ਹੀ ਲੱਭ ਸਕਦਾ ਹੈ। ਤੋ ਮਨੋਰੰਜਨ ਦੇ ਜਿਹੜੇ ਜਿਹੜੇ ਸਾਧਨ ਉਸ ਦੌਰ ਦੇ ਚ ਵਿਕਸਿਤ ਹੋਏ ਸਨ, ਸਤਿਗੁਰ ਦੇਵ ਜੀ ਮਹਾਰਾਜ ਉਸ ਦਾ ਜ਼ਿਕਰ ਕਰਦੇ ਨੇ। ਸੁੰਦਰ ਘੋੜਾ ਹੋਵੇ, ਸੋਨੇ ਦੀ ਕਾਠੀ ਹੋਵੇ, ਲਗਾਮ ਵੀ ਜ਼ਰਰੀਦਾਰ ਹੋਵੇ, ਔਰ ਕਿਰਪਾਨ ਤਲਵਾਰ ਗਾਤਰੇ ਵਾਲੀ ਪਹਿਨੀ ਹੋਵੇ, ਤੀਰ ਕੋਲ ਹੋਵਣ, ਪੱਥਾ ਹੋਵੇ, ਔਰ ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਹੋਵਣ, ਔਰ ਇਹ ਸਭ ਕੁਝ ਲਾ ਕੇ ਘੋੜੇ ਤੇ ਅਸਵਾਰ ਹੋ ਕੇ ਨਿਕਲਣਾ ਇਕ ਮਨੋਰੰਜਨ ਸੀ, ਇਕ ਮਨ ਦੀ ਲੋੜ ਸੀ। ਨੇਜ਼ੇਬਾਜ਼ੀ, ਇਹ ਖੇਡਾਂ, ਇਸ ਤਰ੍ਹਾਂ ਦੇ ਮਨੋਰੰਜਨ ਵਕਤੀ ਤੌਰ ਤੇ ਮਨ ਦਾ ਬਹਿਲਾਵਾ ਸੀ, ਉਸ ਦੌਰ ਵਿਚ ਵਿਕਸਿਤ ਹੋਏ ਸਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਹੀਂ, ਮਨ ਦੀ ਇਹ ਲੋੜ ਨਹੀਂ, ਔਰ ਇਸ ਲੋੜ ਨੂੰ ਕਿਵੇਂ ਪੂਰਾ ਕਰਨਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ, ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਵਾਟ। ਹੇ ਪ੍ਰਮਾਤਮਾ, ਜੋ ਮੈਂ ਤੇਰਾ ਰਸਤਾ ਜਾਣ ਲਿਆ, ਜੋ ਮੈਂ ਤੇਰੇ ਰਸਤੇ ਨੂੰ ਸਮਝ ਲਿਆ, ਮਾਨੋ ਇਹ ਮੈਨੂੰ ਘੋੜੇ ਦੀ ਪ੍ਰਾਪਤੀ ਹੋ ਗਈ ਹੈ। ਔਰ ਐਸਾ ਘੋੜਾ ਜਿਹਦੇ ਤੇ ਜਤਸਦ ਦੀ ਕਾਠੀ ਪਈ ਹੋਈ ਹੈ, ਸੋਨੇ ਦੀ ਕਾਠੀ ਪਈ ਹੋਈ ਹੈ। ਕਹਿੰਦੇ ਨੇ ਇਹ ਕੋਈ ਲਾਜ਼ਮੀ ਨਹੀਂ ਕਿ ਮਨੁੱਖ ਨੂੰ ਆਪਣੇ ਘਰ ਦੇ ਹੀ ਰਸਤੇ ਦਾ ਪਤਾ ਹੋਵੇ, ਜੋ ਇੱਟਾਂ ਤੇ ਪੱਥਰਾਂ ਦਾ ਬਣਿਆ ਹੋਇਆ ਮਕਾਨ ਹੈ ਔਰ ਉਸ ਦੇ ਚ ਆ ਗਿਆ। ਅਗਰ ਇਹੀ ਉਸਦਾ ਘਰ ਹੈ, ਤੋ ਇਕ ਦਿਨ ਇਸੇ ਘਰ ਚੋ 4 ਮਨੁੱਖ ਚੁੱਕ ਕੇ ਲੈ ਜਾਂਦੇ ਨੇ ਔਰ ਕਾਢੋ ਕਾਢੋ ਹੋਈ, ਸਤਿਗੁਰ ਦੀ ਬਾਣੀ ਕਹਿੰਦੀ ਕੱਢੋ ਕੱਢੋ। ਤੇ ਇਕ ਗੱਲ ਸਪਸ਼ਟ ਹੋ ਗਈ, ਇਹ ਤੇ ਘਰ ਘਰ ਨਹੀਂ ਸੀ, ਸਰਾਂ ਸੀ, ਇੱਥੇ ਤੇ ਅਸੀਂ ਪ੍ਰਾਹੁਣੇ ਸੀ, ਮਹਿਮਾਨ, ਘਰ ਤੇ ਕੋਈ ਹੋਰ ਹੈ। ਬਾਬਾ ਫਰੀਦ ਉਸਦਾ ਜ਼ਿਕਰ ਕਰਦੇ ਨੇ, ਗੋਰ ਨਿਮਾਣੀ ਸੱਡ ਕਰੇ ਨਿਘਰਿਆ ਘਰ ਆਓ, ਸਰਪਰ ਮੈਥੇ ਆਵਣਾ ਮਰਨੋ ਨਾ ਡਰਿਆਓ, ਤਨ ਦਾ ਘਰ ਸ਼ਮਸ਼ਾਨ ਹੈ, ਮਨ ਦਾ ਘਰ ਭਗਵਾਨ ਹੈ, ਤਨ ਦਾ ਘਰ ਕਬਰ ਹੈ, ਮਨ ਦਾ ਘਰ ਖੁਦਾ ਹੈ। ਤੋ ਬਾਬਾ ਫਰੀਦ ਕਹਿੰਦੇ ਘਰ ਤੇ ਆਵਾਜ਼ਾਂ ਪਿਆ ਮਾਰਦਾ, ਐ ਤਨ ਕਬਰ ਆਵਾਜ਼ਾਂ ਪਿਆ ਮਾਰਦਾ, ਕਬਰ ਤੈਨੂੰ ਬੁਲਾ ਰਹੀ ਹੈ, ਗੋਰ ਨਿਮਾਣੀ ਸੱਡ ਕਰੇ। ਗੋਰ ਕਬਰ ਨੂੰ ਕਹਿੰਦੇ ਨੇ, ਗੋਰ ਨਿਮਾਣੀ ਸੱਡ ਕਰੇ ਨਿਘਰਿਆ ਘਰ ਆਓ, ਸਰਪਰ ਮੈਥੇ ਆਵਣਾ ਮਰਨੋ ਨਾ ਡਰਿਆ, ਮੌਤ ਦਾ ਭੈ ਦੂਰ ਕਰ, ਐ ਤਨ ਤੇਰਾ ਘਰ ਸ਼ਮਸ਼ਾਨ ਹੀ ਹੈ, ਐ ਤਨ ਤੇਰਾ ਘਰ ਕਬਰੀ ਹੈ, ਪਰ ਮਨ ਤੇਰਾ ਘਰ ਖੁਦਾ ਹੈ, ਤੇਰਾ ਘਰ ਸ਼ਮਸ਼ਾਨ ਨਹੀਂ ਹੈ, ਤੇਰਾ ਘਰ ਭਗਵਾਨ ਹੈ, ਆਪਣੇ ਘਰ ਦੀ ਚਿੰਤਾ ਕਰ, ਪਰ ਉਸ ਘਰ ਦੇ ਰਸਤੇ ਦਾ ਨਹੀਂ ਪਤਾ। ਔਰ ਅਸੀਂ ਦੇਖਦੇ ਹਾਂ ਸਾਰੀ ਜ਼ਿੰਦਗੀ
ਲੋਕ ਕਈ ਦਫਾ ਧਰਮ ਦੇ ਮਾਰਗ ਵੀ ਬਦਲਦੇ ਰਹਿੰਦੇ ਨੇ, ਰਸਤੇ ਬਦਲਦੇ ਰਹਿੰਦੇ ਨੇ। ਇਸ ਨੂੰ ਇੱਕ ਉਰਦੂ ਦਾ ਮਹਾਨ ਸ਼ਾਇਰ ਨੇ ਆਪਣੇ ਆਲਮਾਨਾ ਢੰਗ ਨਾਲ ਬਿਆਨ ਕੀਤਾ ਹੈ। ਉਹ ਕਹਿੰਦਾ ਹੈ, ਸੋ ਤੇ ਮੇ ਕਟ ਗਈ ਕੁਛ ਗੁਨਾਹੋਂ ਮੇ ਕਟ ਗਈ, ਰੋਤੇ ਮੇ ਕਟ ਗਈ ਕੁਛ ਆਹੋਂ ਮੇ ਕਟ ਗਈ, ਮੰਜ਼ਿਲ ਪੇ ਚਲਨੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇਂ ਬਦਲਨੇ ਵਾਲੋਂ ਕੀ ਰਾਹੋਂ ਮੇ ਕਟ ਗਈ। ਜ਼ਿੰਦਗੀ ਬੜੀ ਥੋੜੀ ਹੈ ਔਰ ਰਸਤੇ ਹੀ ਕੋਈ ਮਨੁੱਖ ਬਦਲਦਾ ਰਹੇ ਤਾਂ ਜ਼ਿੰਦਗੀ ਰਸਤਿਆਂ ਚ ਹੀ ਖਤਮ ਹੋ ਜਾਂਦੀ ਹੈ, ਮੰਜ਼ਿਲ ਤੱਕ ਪਹੁੰਚਣਾ ਔਖਾ ਹੋ ਜਾਂਦਾ ਹੈ। ਇਹ ਛੋਟੀ ਜਿਹੀ ਜ਼ਿੰਦਗੀ ਕੋਈ ਇੱਕ ਰਸਤਾ ਚੁਣ ਲੈਣਾ ਚਾਹੀਦਾ ਹੈ ਔਰ ਬੜੇ ਪ੍ਰਮਾਣਿਕ ਰਸਤੇ ਜਗਤ ਦੇ ਚ ਬਣੇ ਸ਼ਾਹਰਾਹ। ਸਾਡੇ ਦੇਸ਼ ਦੇ ਚਾਰ ਵੱਡੀਆਂ ਸ਼ਾਹਰਾਹਾਂ ਬਣੀਆਂ, ਬੌਧ ਧਰਮ, ਜੈਨ ਧਰਮ, ਸਨਾਤਨ ਮਤ, ਗੁਰੂ ਮਤ, ਸਿੱਖ ਮਤ। ਇਸ ਤਰ੍ਹਾਂ ਇਸ ਦੇਸ਼ ਤੋਂ ਬਾਹਰ ਵੀ ਚਾਰ ਵੱਡੇ ਸ਼ਾਹਰਾਹ ਬਣੇ, ਸ਼ਾਹੀ ਰਸਤੇ, ਸਰਕਾਰੀ ਰਸਤੇ, ਬਹੁਤ ਵੱਡੇ ਮਹਾਨ ਔਰ ਖੂਬਸੂਰਤ ਰਸਤੇ, ਇਸਲਾਮ, ਈਸਾਈਅਤ, ਯਹੂਦੀ, ਪਾਰਸੀ। ਪਰ ਕਈ ਦਫਾ ਮਨੁੱਖ ਦੀ ਆਪਣੀ ਆਦਤ ਆਉਂਦੀ ਏ ਵਿੰਗੇ ਟੇਡੇ ਰਸਤੇ ਤੇ ਚੱਲਣਾ। ਕਦੀ ਕਦੀ ਸ਼ਾਹਰਾਹ ਤੇ ਚੱਲਣ ਵਾਲੇ ਉਕਤਾ ਜਾਂਦੇ ਨੇ ਮੰਜ਼ਿਲ ਨੂੰ ਦੂਰ ਸਮਝ ਕੇ, ਤਾਂ ਵਿੰਗਾ ਟੇਡਾ ਚੱਲਣ ਲੱਗ ਪੈਂਦੇ ਨੇ ਔਰ ਵਿੰਗਾ ਟੇਡਾ ਚੱਲ ਕੇ ਭਟਕ ਜਾਂਦੇ ਨੇ ਔਰ ਕਦਮਾਂ ਦੇ ਨਿਸ਼ਾਨ ਤੇ ਬਣ ਜਾਂਦੇ ਨੇ ਉਨ੍ਹਾਂ ਦੇ। ਉਨ੍ਹਾਂ ਦੇ ਕਦਮਾਂ ਦੇ ਨਿਸ਼ਾਨਾਂ ਦੇ ਉੱਤੇ ਦੁਨੀਆਂ ਹੋਰ ਚੱਲਣ ਲੱਗ ਪੈਂਦੀ ਏ ਔਰ ਇਸ ਤਰ੍ਹਾਂ ਵਿੰਗੇ ਟੇਡੇ ਰਸਤੇ ਬਣ ਜਾਂਦੇ ਨੇ। ਉਹ ਪਹੁੰਚਦੇ ਕਿਧਰੇ ਵੀ ਨਹੀਂ, ਸਹਿਰਾ ਦੇ ਚ ਹੀ ਭਟਕਾ ਕੇ ਰੱਖ ਦਿੰਦੇ ਨੇ। ਇਸ ਤਰ੍ਹਾਂ ਦੇ ਮਾਰਗ ਇਸਲਾਮ ਦੇ ਚ ਬਣੇ, ਇਸ ਤਰ੍ਹਾਂ ਦੇ ਮਾਰਗ ਯਹੂਦੀਆਂ ਤੇ ਈਸਾਈਆਂ ਦੇ ਚ ਬਣੇ, ਇਸ ਤਰ੍ਹਾਂ ਦੇ ਮਾਰਗ ਹਿੰਦੂ ਮਤ, ਸਨਾਤਨ ਮਤ, ਜੈਨ ਮਤ, ਬੌਧ ਮਤ ਤੇ ਸਿੱਖ ਮਤ ਦੇ ਚ ਬਣੇ ਨਿਕਲੇ ਛੋਟੇ ਛੋਟੇ ਰਸਤੇ। ਪਰ ਇਹ ਕਿਸੇ ਦੀ ਬੇਡੰਗੀ ਚਾਲ ਨੇ ਸ਼ਾਹਰਾਹ ਨੂੰ ਛੱਡਿਆ ਔਰ ਇੱਕ ਪਾਸੇ ਭਟਕਿਆ, ਉਹਦੇ ਕਦਮਾਂ ਦੇ ਨਿਸ਼ਾਨ, ਭਟਕਣ ਦੇ ਨਿਸ਼ਾਨ ਜ਼ਮੀਨ ਤੇ ਰਹਿ ਗਏ ਔਰ ਉਨ੍ਹਾਂ ਹੀ ਨਿਸ਼ਾਨਿਆਂ ਨੂੰ ਕਈਆਂ ਨੇ ਮਾਰਗ ਸਮਝ ਕੇ ਚੱਲਣਾ ਸ਼ੁਰੂ ਕੀਤਾ, ਤਾਂ ਭਟਕੇ ਹੋਏ ਰਸਤਿਆਂ ਦੇ ਉੱਤੇ ਚੱਲਣ ਵਾਲੇ ਭਟਕ ਗਏ। ਸ਼ਾਹਰਾਹ ਅੱਜ ਵੀ ਅਸੀਂ ਦੇਖਦੇ ਹਾਂ ਉਨ੍ਹਾਂ ਤੇ ਕੋਈ ਬਹੁਤ ਭੀੜ ਨਹੀਂ ਹੈ। ਬਕੌਲੇ ਭਗਤ ਕਬੀਰ, ਜਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਇੱਕ ਔਘਟ ਘਾਟੀ ਰਾਮ ਕੀ ਤੇ ਚੜ ਰਹੋ ਕਬੀਰ। ਜਿਸ ਰਸਤੇ ਤੇ ਚਤਰ ਚਲਾਕ ਮਨੁੱਖ ਚੱਲ ਪਏ, ਬੜੀ ਭੀੜ ਚੱਲ ਪਈ, ਤਾਰਕਿਕ ਬੰਦਾ ਤਰਕ ਕਰਨ ਵਾਲਾ, ਜੈਸੇ ਰਸਤੇ ਚ ਔਗਟ ਘਾਟੀ ਆਈ, ਪਹਾੜ ਆਇਆ, ਉਹਨੇ ਕਿਨਾਰਾ ਕਸ਼ੀ ਕੀਤੀ ਔਰ ਕਿਨਾਰਾ ਕਸ਼ੀ ਕਰਦਿਆਂ ਹੀ ਭਟਕ ਗਿਆ। ਔਰ ਇਹ ਪਹਾੜ ਜਿਨ੍ਹਾਂ ਨੇ ਅਬੂਰ ਨਹੀਂ ਕਰਨਾ ਸੀ ਉਨ੍ਹਾਂ ਨੂੰ ਇਹ ਭਟਕਣ ਚੰਗੀ ਲੱਗੀ, ਤਾਂ ਉਸਦੇ ਪਿੱਛੇ ਚੱਲਣ ਵਾਲੇ ਵੀ ਭਟਕੇ ਔਰ ਇਸ ਤਰ੍ਹਾਂ ਦੇ ਭਟਕਣ ਵਾਲਿਆਂ ਦੇ ਕਰਕੇ, ਚੱਲਣ ਕਰਕੇ ਰਸਤੇ ਬਣੇ। ਇਹ ਭਟਕੇ ਹੋਏ ਰਸਤੇ ਕਰੀਬਨ ਕਰੀਬਨ ਸਾਰੀ ਦੁਨੀਆਂ ਦੇ ਜੋ ਹੈ ਮੌਜੂਦ ਨੇ, ਜਿਨ੍ਹਾਂ ਦੇ ਉੱਤੇ ਚੱਲ ਕੇ ਮਨੁੱਖ ਪ੍ਰਭੂ ਤੱਕ ਤੇ ਨਹੀਂ ਪਹੁੰਚਦਾ, ਭਗਵਾਨ ਤੱਕ ਤੇ ਨਹੀਂ ਪਹੁੰਚਦਾ, ਪਰ ਹਾਂ ਰਸਤਿਆਂ ਦੇ ਭਟਕ ਕੇ ਰਹਿ ਜਾਂਦਾ ਔਰ ਇਹ ਸਾਫ਼ ਦਿਖਾਈ ਦਿੰਦਾ ਹੈ। ਇਸ ਵਾਸਤੇ ਇੱਕ ਆਲਮ ਨੂੰ ਕਹਿਣਾ ਪਿਆ, ਮੰਜ਼ਿਲ ਪੇ ਚੱਲਨੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇਂ ਬਦਲਨੇ ਵਾਲੋਂ ਕੀ ਰਾਹੋਂ ਮੇ ਕਟ ਗਈ। ਜਿੱਥੇ ਰਾਸਤਾ ਕਠਿਨ ਦਿਖਾਈ ਦੇਵੇ, ਮਨੁੱਖ ਉਥੇ ਰਾਸਤਾ ਬਦਲਣ ਦੀ ਜੋ ਹੈ ਕੋਸ਼ਿਸ਼ ਕਰਦਾ ਹੈ, ਤੇ ਪ੍ਰਭੂ ਦਾ ਮਾਰਗ ਮੈਦਾਨੀ ਰਸਤਾ ਨਹੀਂ ਹੈ, ਪਹਾੜੀ ਰਸਤਾ ਹੈ। ਇੱਕ ਔਘਟ ਘਾਟੀ ਰਾਮ ਕੀ ਤੈ ਚੜ ਰਹੋ ਕਬੀਰ, ਇਸੇ ਨੂੰ ਰਵਿਦਾਸ ਕਹਿੰਦੇ ਨੇ, ਘਟ ਔ ਘਟ ਡੂੰਗਰ ਘਣਾ ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿੰਘ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੋੜਾ। ਔਘਟ ਘਾਟ ਉਸ ਨੂੰ ਕਹਿੰਦੇ ਨੇ ਜਿਸ ਦੇ ਤੇ ਚੜਨਾ ਬਹੁਤ ਕਠਿਨ ਹੋਵੇ, ਜਿਸ ਤੋਂ ਲੰਘਣਾ ਬਹੁਤ ਕਠਿਨ ਹੋਵੇ ਔਰ ਚੜਾਈਆਂ ਤੇ ਦਮ ਫੁੱਲ ਜਾਏ। ਇਸ ਤਰ੍ਹਾਂ ਦਾ ਹੀ ਪਰਿਪੂਰਨ ਪ੍ਰਮਾਤਮਾ ਦਾ ਮਾਰਗ ਹੈ, ਕਿਉਂਕਿ ਸੁਰਤ ਨੂੰ ਬੁਲੰਦੀਆਂ ਤੇ ਲੈ ਜਾਣਾ, ਉਚਾਈਆਂ ਤੇ ਲੈ ਜਾਣਾ। ਇਨ੍ਹਾਂ ਉਚਾਈਆਂ ਤੋਂ ਜੋ ਵੀ ਘਬਰਾਉਂਦੇ ਨੇ ਰਸਤਾ ਬਦਲਦੇ ਨੇ ਔਰ ਪਹਿਲੀ ਦਫਾ ਜੋ ਰਸਤਾ ਬਦਲਦਾ ਉਹ ਭਟਕਿਆ ਹੋਇਆ ਇਨਸਾਨ ਉਹਦੇ ਕਦਮਾਂ ਦੇ ਨਿਸ਼ਾਨ ਪੱਕੇ ਰਸਤੇ ਬਣਾ ਦਿੰਦੇ ਨੇ ਔਰ ਉਸ ਇੱਕ ਦੇ ਭਟਕਣ ਕਰਕੇ ਬੜੀ ਦੁਨੀਆਂ ਭਟਕਦੀ ਏ ਔਰ ਇਸ ਤਰ੍ਹਾਂ ਦੀ ਭਟਕਣ ਕਰੀਬਨ ਕਰੀਬਨ ਸਾਰੇ ਜਗਤ ਦੇ ਜੋ ਹੈ ਮੌਜੂਦ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹੀ ਮੇਰੀ ਘੋੜੇ ਦੀ ਅਸਵਾਰੀ ਹੈ, ਇਹੀ ਸੋਨੇ ਦੀ ਕਾਠੀ ਹੈ,
हे प्रभु जिड़ा मैं तेरे रस्ते नु जान ले तेरे मार्ग नु जान ले घोड़े पाखर सोयने साखत बूझण तेरी वाट मैं जान ले तेरा रस्ता की है उसका रस्ता की है जपो ता एको नामा पवर निराफल कामा धन गुरु नानक देव जी महाराज कहंदे ने तेरा नाम जपना ही तेरे राह ते चलना है तेरे मार्ग ते चलना है बाकी सब भटकना है नाम बिना जेता व्यवहार जो मेरे तक मिथ्या सिंगार नानक के घर केवल नाम सतगुरु देव जी महाराज कहंदे ने साडे घर दे ते केवल नाम दा ही जप है और कुछ भी नहीं और यही एक मार्ग है यही सही मार्ग है बाकी सारी दी सारी जो है भटकना है उदे रस्ते नु बुझना की है उदे नाम नु जपना और नाम जपन विच पूरा भरोसा होना कि परमात्मा तक पहुंचने दा यही मार्ग है यही रस्ता है तो साहिब कहंदे ने जिहड़ा तेरे रस्ते नु जान लिया तेरे वाट नु समझ लिया बस यही साडे वास्ते घोड़िया दी असवारी है घोड़े पाखर सोयने साखत बूझण तेरी वाट तरकस तीर कमान सांग तेग मन गुण धात हे परिपूर्ण परमात्मा तेरे अनंत गुणा नु जो धारण कर लिया है यही साडे कोल भत्था है उस दे तीर ने यही साडे कोल कमान है और यही तेग बंद जिस दे तलवार रखी दिए उनु कहंदे ने तेग बंद गात्रा यही साडे कोल ओ गात्रा है और यही साडे कोल तलवार है केड़ा जो तेरे गुण साडे कोल ने ए जो ज्ञान आ गया है ए जो शील आ गया है ए जो संजम आ गया है ए जो प्रेम आ गया है ए जो समदृष्टि आ गई है ए जो हृदय निर्वैर हो गया है निर्भय हो गया है यही ते साडे शस्त्र ने धन गुरु अर्जन देव जी महाराज भी इसका बड़े सुंदर ढंग नाल जिक्र करते ने आम कहा जाता है अवतारी पुरुषों को कुछ ना कुछ शस्त्र रहे ने मुहम्मद साहब दे हथ दे तलवार सी अपने देश नू देखिए श्री राम दे कोल धनुषबाण सी द्वापर युग दे अवतारी पुरुष श्री कृष्ण जी कोल सुदर्शन चक्र सी किसी तार्किक ने गुरु अर्जन देव जी महाराज नू कह दिता तुसी पंजवें गुरु नानक दी गद्दी दे वारस कलयुग दे अवतारी पुरुष थोड़े कोल कोई शस्त्र नहीं है तो महाराज कहन लगे है वेखो गरीबी गदा हमारी खन्ना सगल रेन छारी इस आगे टिके ना को विकारी गुरु पूरे ए गल सारी साडे कोल गदा है गरीबी दी विनम्रता दी निर्माणता दी साडे कोल खंडा भी है दुधारी केड़ा जो सारिया दे चरणा दी खाक बन गए हर एक दे पैरां दे थल्ले हो गए सानू किसी दे सिर दे उपर बैठण दा शौक नहीं सानू ते कदमां विच बैठण दा शौक है सानू ते चरणा दे थल्ले बैठण दा शौक है चोटी दे धार्मिक मनुख दी चाहत आउंदी है सारिया दे कदमां दे थल्ले बैठना है चोटी दे राज नीचक दी एह चाहत आउंदी है कि सारिया दे सिर ते बैठना है राजनीति सिर ते बैठना है धर्म नीति कदमां दे जो है बैठना है तो महाराज कहंदे ने इह जो सारे गुण तेरे प्राप्त हो गए ने इह साडे कोल शस्त्र ने और गुरु अर्जन देव जी महाराज कहंदे ने विनम्रता साडे कोल गदा है सारिया दे चरणा दी जो खाक बन गया इह साडे कोल खंडा है तरकस तीर कमान सांग तेग बंद गुण धात वाजा नेजा पत स्यों प्रगट करम तेरा मेरी जात साडी इज्जत साडी मान मर्यादा साडी जात साडी पात एक ही है तेरी बख्शिश ए जो तेरी रहमत हो गई है ए जो तेरी बख्शिश है तेरी बख्शिश ही साडी जात है तेरी बख्शिश ही साडी इज्जत है तेरी बख्शिश ही साडी मान मर्यादा है बाबा होर चढ़ना खुशी खुआर जित चढ़िए तन पीड़िए मन में चले विकार होर असवारियां होर मनोरंजन दे साधन साहिब कहंदे ने हे सियाणे मनुख सब खुआरियां नू जन्म देंदे ने सब दुख संताप नू जो है जन्म देंदे ने मन विकारी हो जांदा है तन रोगी हो जांदा है ऐसे मनोरंजना नू एक पासे करना है ऐसियां असवारियां नू एक पासे करना है बाबा होर चढ़ना खुशी खुआर जित चढ़िए तन पीड़िए मन में चले विकार
घर मंदर खुशी नाम की नदर तेरी परवार, हुक्म सोई तुद भावसी होर आखण बहुत अपारे, नानक सच्चा पात साओ पूछ न सकरे बिचारे, बाबा होर सोना खुशी खुआरे जित सुत।

ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਰਾਗ ਦੇ ਪਾਵਨ ਪਵਿੱਤਰ ਵਾਕ ਦੇ ਚੌਥੇ ਰਹਾਉ ਦੇ ਜੋ ਮੁੱਖ ਗੱਲ ਸਾਡੇ ਸਾਹਮਣੇ ਰੱਖਦੇ ਨੇ ਉਹ ਇਹ ਖਾਣ ਪੀਣ ਦਾ ਵੀ ਮਸਲਾ ਹੱਲ ਹੋ ਜਾਏ, ਪਹਿਨਣ ਦਾ ਮਸਲਾ ਵੀ ਹੱਲ ਹੋ ਜਾਏ, ਸਾਰੇ ਮਨੋਰੰਜਨ ਦੇ ਸਾਧਨ ਵੀ ਪ੍ਰਾਪਤ ਹੋਣ, ਲੇਕਿਨ ਪ੍ਰਾਣਾਂ ਵਿਚ ਇਕ ਪਿਆਸ ਰਹਿ ਜਾਂਦੀ ਏ ਪਰਿਵਾਰ ਦੀ, ਮੇਰਾ ਪਰਿਵਾਰ ਵੀ ਹੋਵੇ। ਮਨੁੱਖ ਸਮਾਜਿਕ ਪ੍ਰਾਣੀ ਹੈ, ਤਨਹਾ ਨਹੀਂ ਰਹਿ ਸਕਦਾ, ਕੱਲਾ ਨਹੀਂ ਰਹਿ ਸਕਦਾ। ਪਸ਼ੂਆਂ ਦੀ ਕੋਈ ਸਮਾਜਿਕ ਜ਼ਿੰਦਗੀ ਨਹੀਂ ਹੈ, ਔਰ ਪਸ਼ੂ ਇਕੱਲੇ ਤਨਹਾ ਜ਼ਿੰਦਾ ਰਹਿ ਸਕਦੇ ਨੇ। ਔਰ ਅਕਸਰ ਦੇਖਿਆ ਗਿਆ ਬੇਸ਼ਤਰ ਪਸ਼ੂ ਤਨਹਾਈ ਵਿਚ ਰਹਿ ਜਾਂਦੇ ਨੇ, ਔਰ ਤਨਹਾਈ ਉਨ੍ਹਾਂ ਲਈ ਕੋਈ ਤਨਹਾਈ ਨਹੀਂ, ਮਨ ਦੀ ਦੁਨੀਆ ਹੀ ਨਹੀਂ ਹੈ, ਸਿਰਫ ਤਨ ਦੀ ਦੁਨੀਆ ਹੈ, ਲੋੜਾਂ ਦੀ ਪੂਰਤੀ ਹੋ ਗਈ, ਮਸਤ ਹੋ ਕੇ ਸੌ ਜਾਂਦੇ ਨੇ। ਮਨੁੱਖ ਮਾਨਸਿਕ ਤਲ ਤੇ ਜੀਣ ਵਾਲਾ ਹੈ ਔਰ ਸਮਾਜਿਕ ਪ੍ਰਾਣੀ ਹੈ, ਇਸ ਨੂੰ ਪਰਿਵਾਰ ਵੀ ਚਾਹੀਦਾ ਹੈ, ਔਰ ਪਰਿਵਾਰ ਵਿਚ ਮਾਂ ਬਾਪ ਪਤਨੀ ਧੀਆਂ ਪੁੱਤਰ ਭਰਾ ਮਿੱਤਰ ਔਰ ਇਸ ਤਰੀਕੇ ਨਾਲ ਤਿੰਨ ਪ੍ਰਣਾਲੀਆਂ ਸਮਾਜਿਕ ਰਿਸ਼ਤਿਆਂ ਦੀਆਂ ਗਿਣੀਆਂ ਗਈਆਂ ਨੇ, ਦਾਦਕਿਆਂ ਦੇ ਰਿਸ਼ਤੇ, ਨਾਨਕਿਆਂ ਦੇ ਰਿਸ਼ਤੇ, ਸਹੁਰਿਆਂ ਦੇ ਰਿਸ਼ਤੇ। ਤਿੰਨ ਰਿਸ਼ਤੇ ਚੱਲਦੇ ਨੇ ਇੱਕ ਪਿਤਾ ਤੋਂ, ਇੱਕ ਮਾਂ ਤੋਂ, ਇੱਕ ਪਤਨੀ ਤੋਂ। ਪਤਨੀ ਨੂੰ ਇੱਕ ਪਾਸੇ ਕਰ ਦਈਏ, ਸਹੁਰਿਆਂ ਦੇ ਕੋਈ ਰਿਸ਼ਤੇ ਨਹੀਂ। ਮਾਂ ਨੂੰ ਇੱਕ ਪਾਸੇ ਕਰ ਦਈਏ, ਨਾਂ ਨਿਹਾਲ ਬਚਦਾ ਹੀ ਨਹੀਂ। ਪਿਤਾ ਨੂੰ ਇੱਕ ਪਾਸੇ ਕਰ ਦਈਏ, ਦਾਦਕਿਆਂ ਦੀ ਪ੍ਰਣਾਲੀ ਚੱਲਦੀ ਹੀ ਨਹੀਂ। ਸਮਾਜਿਕ ਰਿਸ਼ਤਿਆਂ ਦੀਆਂ ਇਹ ਤਿੰਨ ਸ਼ਾਖਾਵਾਂ ਨੇ, ਦਾਦਕੇ, ਨਾਨਕੇ, ਸਹੁਰੇ। ਤਾਂ ਚੂੰਕਿ ਮਨੁੱਖ ਸਮਾਜਿਕ ਪ੍ਰਾਣੀ ਹੈ, ਇਹਨੂੰ ਦਾਦਕਿਆਂ ਦੇ ਰਿਸ਼ਤੇ ਚਾਹੀਦੇ ਨੇ, ਇਹਨੂੰ ਨਾਨਕਿਆਂ ਦੇ ਰਿਸ਼ਤੇ ਚਾਹੀਦੇ ਨੇ, ਇਹਨੂੰ ਸਹੁਰਿਆਂ ਦੇ ਰਿਸ਼ਤੇ ਚਾਹੀਦੇ ਨੇ। ਮਨੁੱਖ ਦੇ ਕੋਲ ਬਹੁਤ ਸਾਰੇ ਸਾਜ਼ੋ ਸਮਾਨ ਦੇ ਮਾਣ ਦੇ ਨਾਲ ਨਾਲ ਰਿਸ਼ਤਿਆਂ ਦੇ ਵੀ ਮਾਣ ਹੁੰਦਾ, ਰਿਸ਼ਤੇਦਾਰਾਂ ਦਾ ਵੀ ਮਾਣ ਹੁੰਦਾ, ਸੰਬੰਧੀਆਂ ਦਾ ਵੀ ਮਾਣ ਹੁੰਦਾ। ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਰਿਸ਼ਤਿਆਂ ਦੇ ਚੋਂ ਕਿਹੜਾ ਵਿਅਕਤੀ ਉਸ ਨੂੰ ਅਧਿਕ ਪਿਆਰਾ ਹੈ, ਜ਼ਿਆਦਾ ਪਿਆਰਾ ਹੈ, ਪਰ ਫਿਰ ਵੀ ਇਨ੍ਹਾਂ ਤਿੰਨ ਰਿਸ਼ਤਿਆਂ ਦੀ ਪ੍ਰਣਾਲੀਆਂ ਦੀ ਆਪਣੀ ਪ੍ਰਧਾਨਤਾ ਮਨੁੱਖੀ ਜਗਤ ਵਿਚ ਬਣੀ ਆਈ ਹੈ ਔਰ ਹੈ। ਨਾਨਕੇ, ਦਾਦਕੇ, ਸਹੁਰੇ। ਸਿੱਖ ਜਗਤ ਦੇ ਮਹਾਨ ਦਾਰਸ਼ਨਿਕ ਸੰਤ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹ ਕਹਿੰਦੇ ਨੇ, ਹੇ ਪਰਿਪੂਰਨ ਪ੍ਰਮਾਤਮਾ, ਮੈਂ ਤੇਰੇ ਰਿਸ਼ਤੇ ਤੋਂ ਸਾਰੇ ਰਿਸ਼ਤੇ ਕੁਰਬਾਨ ਕਰਦਾ, ਸਦਕੇ ਕਰਦਾ। ਬੜੇ ਸੋਹਣੇ ਢੰਗ ਨਾਲ ਉਨ੍ਹਾਂ ਨੇ ਇੱਕ ਕਵਿਤ ਵਿਚ ਇਨ੍ਹਾਂ ਰਿਸ਼ਤਿਆਂ ਦੀ ਗਿਣਤੀ ਕੀਤੀ ਹੈ ਔਰ ਆਪਣਾ ਮਨੋਵੇਗ, ਆਪਣਾ ਮਨੋਭਾਵ ਪ੍ਰਦਰਸ਼ਿਤ ਕੀਤਾ ਹੈ। ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਨ ਕੁਟੰਬ ਸੁਤ ਬਾਂਧਵ ਨਾ ਭਰਾਤਾ ਹੈ। ਪਿਤਾ, ਪਿਤਾ ਦਾ ਪਿਤਾ ਦਾਦਾ, ਫਿਰ ਉਸਦਾ ਪਿਤਾ ਪਰਦਾਦਾ, ਫਿਰ ਉਸਦਾ ਪਿਤਾ ਲੱਕੜ ਦਾਦਾ। ਇਸ ਤਰੀਕੇ ਨਾਲ ਇਹ ਦਾਦਕੇ ਘਰਾਨਿਆਂ ਦੇ ਰਿਸ਼ਤੇ, ਭਰਾ ਨੇ, ਪੁੱਤਰ ਨੇ, ਇਹ ਸਾਰੇ ਦਾ ਸਾਰਾ ਦਾਦਕਾ ਕਹਿਲਾਂਦਾ ਹੈ। ਆਪ ਕਹਿੰਦੇ, ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਨ ਕੁਟੰਬ ਸੁਤ ਬਾਂਧਵ ਨਾ ਭਰਾਤਾ ਹੈ। ਨਹੀਂ ਨਨਸਾਰ ਮਾਤਾ ਪਰ ਮਾਤਾ ਬ੍ਰਿਧ ਮਾਤਾ ਮਾਮੀ ਮਾਮੂ ਮਾਸੀ ਮਾਉਸਾ ਬਿਵਦ ਵਿਖਿਆਤਾ ਹੈ। ਨਾਨਕਿਆਂ ਦੇ ਸਾਰੇ ਰਿਸ਼ਤੇ ਚੱਲਦੇ ਨੇ ਮਾਂ ਤੋਂ, ਮਾਂ, ਮਾਂ ਦੀ ਮਾਂ ਨਾਨੀ, ਫਿਰ ਉਸਦੀ ਮਾਂ ਪ੍ਰਣਾਨੀ, ਮਾਮੇ ਮਾਮੀਆਂ ਮਾਸੀ ਇਤਿਹਾਦਕ ਮਾਸੜ ਇਤਿਹਾਦਕ, ਇਹ ਸਾਰੇ ਰਿਸ਼ਤੇ ਮਾਂ ਕਰਕੇ ਨੇ। ਭਾਈ ਜੀ ਕਹਿੰਦੇ ਨੇ, ਨਹੀਂ ਨਨਸਾਰ ਮਾਤਾ ਪਰ ਮਾਤਾ ਬ੍ਰਿਧ ਮਾਤਾ ਮਾਮੀ ਮਾਮੂ ਮਾਸੀ ਮਾਉਸਾ ਬਿਬਦ ਵਿਖਿਆਤਾ ਹੈ। ਨਹੀਂ ਸਸੁਰਾਰ ਸਾਸ ਸਸੁਰ ਸਾਰੋ ਉਹ ਸਾਰੀ ਨਹੀਂ ਬ੍ਰਿਤੀਸਰ ਜਾਚਕ ਉਹ ਨਾ ਦਾਤਾ ਹੈ। ਪਤਨੀ ਤੋਂ ਜਿਹੜੇ ਰਿਸ਼ਤੇ ਚੱਲਦੇ ਨੇ,
साला है, साली है, सस है, सौरा है, ये सारे पत्नी तो चल देने। मैं फिर अर्ज करा, पिता नु एक पासे करिए, दादकियां दी प्रणाली खत्म, मां नहीं तो नानकियां दा पसारा खत्म, पत्नी एक पासे तो कौन साला कौन साली, कौन सस ते कौन सौरा, ये रिश्तियां दी प्रणाली टूट जांदी है। खड़ी है सौरियां दी प्रणाली पत्नी ते, खड़िया है दादकियां दा संसार पिता ते, नानकियां दी दुनिया मां ते। भाई साहब भाई गुरदास जी चौथी पंक्ति देच अपना मनोभाव इंज प्रदर्शित करदे ने, नहीं ससुरार सास सुसर सारो ओ सारी, नहीं ब्रितीसर जाचक ओ न दाता है, असन बसन धन धाम काहू में न देखियो, जैसे गुरसिख साध संगत को नाता है। गुरु

0: ਧਨ ਇਕ ਨੇ। ਮਹਾਰਾਜ ਕਹਿੰਦੇ ਨੇ ਭੁੱਲ ਕੇ ਵੀ ਉਨ੍ਹਾਂ ਨੂੰ ਪਤੀ ਪਤਨੀ ਨਾ ਆਖਣਾ, ਜੋ ਸਾਰੀ ਜ਼ਿੰਦਗੀ ਇਕੋ ਹੀ ਮਕਾਨ ਵਿਚ ਰਹੇ ਨੇ, ਪਰ ਜੋਤ ਇਕ ਨਹੀਂ ਹੋ ਸਕੀ। ਧਨ ਫਿਰ ਇਹ ਨਾ ਆਖੀਆਂ। ਮਹਾਰਾਜ ਕਹਿੰਦੇ ਨੇ ਭੁੱਲ ਕੇ ਵੀ ਨਾ ਆਖੋ, ਇਹ ਪਤੀ ਹੈ, ਇਹ ਪਤਨੀ ਹੈ। ਧਨ ਫਿਰ ਇਹ ਨਾ ਆਖੀਆਂ, ਬੈਨ ਇਕੱਠੇ ਹੋਏ ਸਾਰੀ ਜ਼ਿੰਦਗੀ ਇਕੱਠੇ ਰਹੇ, ਇਕੋ ਮਕਾਨ ਵਿਚ ਰਹੇ, ਇਕੋ ਅਸਥਾਨ ਵਿਚ ਰਹੇ, ਦੁਨੀਆ ਦੀ ਨਜ਼ਰਾਂ ਚ ਵੀ ਇਸ ਤਰ੍ਹਾਂ ਜਾਪੇ ਜਿਵੇਂ ਇਕੱਠੇ ਰਹਿ ਰਹੇ ਨੇ, ਖੁਸ਼ਖਰਮ ਰਹਿ ਰਹੇ ਨੇ, ਠੀਕ ਰਹਿ ਰਹੇ ਨੇ। ਪਰ ਸਾਹਿਬ ਕਹਿੰਦੇ ਨਹੀਂ, ਧਨ ਫਿਰ ਇਹ ਨਾ ਆਖੀਅਨ, ਬੈਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਸੋਏ, ਦੋਹਾਂ ਦੀ ਜੋਤ ਇਕ ਹੋ ਜਾਏ, ਵਿਚਾਰਾਂ ਦੀ ਇਤਨੀ ਗਹਿਰੀ ਸਾਂਝ ਹੋ ਜਾਏ, ਇਕ ਪਤਨੀ ਹੋ ਜਾਏ, ਇਕ ਪਤੀ ਹੋ ਜਾਏ, ਇਕ ਦੂਜੇ ਦੀ ਪਤ ਇਕ ਦੂਜੇ ਦੇ ਹੱਥ ਚ ਹੋਵੇ, ਇਕ ਦੂਜੇ ਦੀ ਇੱਜ਼ਤ ਇਕ ਦੂਜੇ ਦੇ ਹੱਥ ਚ ਹੋਵੇ, ਔਰ ਆਪਣੇ ਹੱਥਾਂ ਨੂੰ ਇਤਨਾ ਸੰਭਾਲ ਕੇ ਰੱਖਣ ਕਿ ਮੇਰੇ ਹੱਥ ਵਿਚ ਕਿਸੇ ਦੀ ਪਤ ਹੈ, ਮੇਰੇ ਹੱਥ ਵਿਚ ਕਿਸੇ ਦੀ ਇੱਜ਼ਤ ਹੈ, ਮੇਰੇ ਹੱਥ ਵਿਚ ਕਿਸੇ ਦਾ ਸਕੂਨ ਹੈ, ਮੇਰੇ ਹੱਥ ਵਿਚ ਕਿਸੇ ਦੀ ਸ਼ਾਂਤੀ ਹੈ, ਮੇਰੇ ਹੱਥ ਵਿਚ ਕਿਸੇ ਦੀ ਜ਼ਿੰਦਗੀ ਹੈ। ਆਪਣੇ ਹੱਥਾਂ ਨੂੰ ਪਤੀ ਸੰਭਾਲ ਕੇ ਰੱਖੇ ਔਰ ਆਪਣੇ ਹੱਥਾਂ ਨੂੰ ਪਤਨੀ ਸੰਭਾਲ ਕੇ ਰੱਖੇ, ਔਰ ਇਸ ਤਰ੍ਹਾਂ ਜੋਤ ਇਕ ਹੋ ਜਾਏ, ਤੋ ਸਾਹਿਬ ਕਹਿੰਦੇ ਨੇ ਇਹ ਪਤੀ ਪਤਨੀ ਨੇ। ਔਰ ਇਹੀ ਇਕ ਰਿਸ਼ਤਾ ਹੈ ਜੋ ਦਾਦਕਿਆਂ ਦੇ ਰਿਸ਼ਤੇ ਨੂੰ ਜਨਮ ਦਿੰਦਾ ਹੈ, ਨਾਨਕਿਆਂ ਦੇ ਰਿਸ਼ਤੇ ਨੂੰ ਜਨਮ ਦਿੰਦਾ ਹੈ, ਸਹੁਰਿਆਂ ਦੇ ਰਿਸ਼ਤੇ ਨੂੰ ਜਨਮ ਦਿੰਦਾ ਹੈ। ਇਹ ਰਿਸ਼ਤਾ ਟੁੱਟ ਗਿਆ ਔਰ ਇਹ ਰਿਸ਼ਤਾ ਹੈ ਨਹੀਂ, ਤੋ ਸਹੁਰੇ ਕਿੱਥੇ, ਨਾਨਕੇ ਕਿੱਥੇ ਤੇ ਦਾਦਕੇ ਕਿੱਥੇ। ਗੁਰੂ ਨਾਲ ਹੀ ਕੋਈ ਸੰਬੰਧ ਨਹੀਂ, ਤੋ ਰਿਸ਼ੀ ਹੋਣਾ, ਸੰਤ ਹੋਣਾ, ਭਗਤ ਹੋਣਾ, ਜੋਗੀ ਹੋਣਾ, ਮਹਾਨ ਤਿਆਗੀ ਹੋਣਾ, ਬੈਰਾਗੀ ਹੋਣਾ, ਇਹ ਸਭ ਕੁਝ ਕਿੱਥੇ ਹੈ? ਇਹ ਪ੍ਰਗਟੀ ਨਹੀਂ ਹੋ ਸਕਦਾ, ਇਹ ਉਜਾਗਰ ਹੀ ਨਹੀਂ ਹੋ ਸਕਦਾ। ਔਰ ਬਾਕੀ ਰਿਸ਼ਤੇ ਜਨਮ ਹੀ ਨਹੀਂ ਲੈ ਸਕਦੇ ਜੇ ਪਤੀ ਤੇ ਪਤਨੀ ਦਾ ਰਿਸ਼ਤਾ ਨਹੀਂ। ਤੋ ਮਨੁੱਖ ਦੇ ਪ੍ਰਾਣਾਂ ਵਿਚ ਬੜੀ ਪ੍ਰਬਲ ਪਿਆਸ ਹੈ। ਇਕ ਛੋਟਾ ਜਿਹਾ ਬੱਚਾ ਹੈ, ਚਾਹੀਦੀ ਹੈ ਮਾਂ, ਚਾਹੀਦਾ ਹੈ ਪਿਤਾ, ਪਰ ਜੈਸੇ ਜੈਸੇ ਇਹ ਵੱਡਾ ਹੁੰਦਾ ਹੈ ਔਰ ਇਸ ਨੂੰ ਤਨਹਾਈ ਅਖਰਦੀ ਹੈ, ਤੋ ਚਾਹੀਦੀ ਹੈ ਭੈਣ, ਚਾਹੀਦਾ ਘਰਾ। ਮਾਂ ਬਾਪ ਨਾਲ ਬਰਾਬਰੀ ਨਹੀਂ ਕਰ ਸਕਦਾ ਸੀ, ਐਸਾ ਵੀ ਚਾਹੀਦਾ ਹੈ ਜਿੱਥੇ ਕੁਝ ਬਰਾਬਰੀ ਮਹਿਸੂਸ ਹੋਵੇ। ਭੈਣ ਤੇ ਭਰਾ ਦੇ ਚ ਬਰਾਬਰੀ ਹੈ, ਭਾਈ ਭਾਈ ਦੇ ਚ ਬਰਾਬਰੀ ਹੈ, ਔਰ ਜਿੱਥੇ ਬਰਾਬਰੀ ਨਾ ਹੋਵੇ ਉੱਥੇ ਉਨ੍ਹਾਂ ਨੂੰ ਦੋ ਭਰਾ ਕਹਿਣਾ ਬੇਮੈਨੀ ਹੈ। ਜਿੱਥੇ ਬਰਾਬਰੀ ਨਹੀਂ, ਸ਼ਾਇਦ ਉਹ ਭੈਣ ਤੇ ਭਰਾ ਨਹੀਂ ਨੇ। ਮਾਂ ਬਾਪ ਨਾਲ ਬਰਾਬਰੀ ਕਰਨੀ ਔਖੀ ਸੀ। ਮਾਂ ਵੱਡੀ ਹੈ, ਪਿਓ ਪਿਓ ਹੈ, ਉਸਦੇ ਹੱਥਾਂ ਚ ਪਲੇ ਹੈ, ਵੱਡਾ ਹੋਇਆ ਹੈ, ਔਰ ਉਸਦੀ ਅਸੀਸਾਂ ਨਾਲ ਇਸਨੇ ਚੱਲਣਾ ਫਿਰਨਾ ਸਿੱਖਿਆ, ਵੱਡਾ ਹੋਇਆ ਹੈ। ਇਹਦੇ ਪ੍ਰਾਣ, ਇਹਦੀ ਆਤਮਾ ਤੜਪਦੀ ਏ। ਕੋਈ ਐਸਾ ਵੀ ਹੋਵੇ ਜਿਹਨੂੰ ਮੈਂ ਕਹਿ ਦਿਆਂ ਇਹ ਮੇਰੇ ਵਰਗਾ, ਉਹ ਮੇਰੇ ਵਰਗਾ ਹੈ। ਬਰਾਬਰੀ ਤੂੰ ਚਾਹੀਦੀ ਏ ਭੈਣ, ਚਾਹੀਦਾ ਭਰਾ। ਬਹੁਤ ਵੱਡੀ ਘਾਟ ਰਹਿ ਜਾਂਦੀ ਉਸ ਮਨੁੱਖ ਦੀ ਜ਼ਿੰਦਗੀ ਚ ਜਿਸ ਦਾ ਭਰਾ ਨਾ ਹੋਵੇ। ਲੋਕੀ ਕਹਿ ਦਿੰਦੇ ਨੇ ਇਹਦੀਆਂ ਤੇ ਬਾਵਾਂ ਹੀ ਕੋਈ ਨਹੀਂ, ਔਰ ਕਹਿ ਦਿੰਦੇ ਨੇ ਇਹਦੀ ਤੇ ਬਹਿਣ ਨਹੀਂ, ਇਹਦਾ ਤੇ ਕੋਈ ਮਾਣ ਹੀ ਨਹੀਂ। ਭੈਣ ਭਰਾ ਤੇ ਮਾਣ ਕਰਦੀ ਏ, ਭਰਾ ਭੈਣ ਤੇ ਮਾਣ ਕਰਦਾ। ਅਕਸਰ ਐਸਾ ਜੋ ਹੈ ਦੇਖਿਆ ਗਿਆ। ਤੂੰ ਕਹਿੰਦੇ ਮਾਣ ਤਾਣ ਹੀ ਨਹੀਂ ਰਹਿ ਜਾਂਦਾ ਅਗਰ ਭਰਾ ਨਹੀਂ ਹੈ, ਭੈਣ ਨਹੀਂ ਹੈ। ਨਾਨਕ ਸਾਸ ਭਰਾਈ, ਮਹਾਰਾਜ ਇਸਤਰੀ ਦੀ ਉਪਮਾ ਇੰਜ ਪੈ ਕਰਦੇ, ਨਾਨਕ ਸਾਸ ਸਬਰਾਈ, ਇਹ ਭਾਗਾਂ ਵਾਲੀ ਏ, ਕਿਉਂਕਿ ਸਬਰਾਈ ਇਹ ਚੰਗੇ ਭਰਾਵਾਂ ਵਾਲੀ ਏ, ਇਹ ਮਾਣ ਤਾਣ ਵਾਲੀ ਏ, ਇਹਦੇ ਭਰਾ ਨੇ, ਐਵੇਂ ਨਹੀਂ ਹੈ, ਇਹਦੇ ਭਰਾ ਵੀ ਨੇ। ਇਹ ਨਹੀਂ ਆਖਿਆ ਇਹਦੇ ਮਾਂ ਬਾਪ ਵੀ ਨੇ, ਨਹੀਂ, ਇਹ ਭਰਾਵਾਂ ਵਾਲੀ ਏ। ਉਸ ਇਸਤਰੀ ਦੀ ਭਾਰਤੀ ਸਮਾਜ ਦੇ ਚ ਆਦ ਕਾਲ ਤੋਂ ਮਾਣ ਪ੍ਰਤਿਸ਼ਠਾ ਬਣੀ ਹੋਈ ਏ, ਕਹਿ ਦਿੱਤਾ ਜਾਂਦਾ ਇਹ ਤੇ ਭਰਾਵਾਂ ਵਾਲੀ ਏ, ਇਹਦੇ ਭਰਾ ਨੇ, ਇਹ ਐਵੇਂ ਨਹੀਂ। ਇਹ ਨਹੀਂ ਆਖਿਆ ਜਾਂਦਾ ਇਹਦਾ ਪਿਓ ਵੀ ਹੈ, ਇਹਦੀ ਮਾਂ ਵੀ ਹੈ, ਨਹੀਂ। ਨਾਨਕ ਸਾਸ ਭਰਾਈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਤੇ ਭਰਾਵਾਂ ਵਾਲੀ ਹੈ, ਐਵੇਂ ਥੋੜੀ ਹੈ। ਤੋ ਭਰਾ ਭੈਣ ਦਾ ਮਾਣ ਹੈ, ਭੈਣ ਭਰਾ ਦਾ ਮਾਣ ਹੈ, ਭਰਾ ਭਰਾ ਦੀ ਬਰਾਬਰੀ ਹੈ। ਇਹ ਇੱਕ ਰਿਸ਼ਤਾ ਵੀ ਜੋ ਹੈ ਚਾਹੀਦਾ। ਅਗਾਂਹ ਚੱਲ ਕੇ ਪ੍ਰਾਣਾਂ ਵਿਚ ਇਕ ਹੋਰ ਪਿਆਸ ਪੈਦਾ ਹੁੰਦੀ ਹੈ, ਇਕ ਉਮੰਗ ਪੈਦਾ ਹੁੰਦੀ ਹੈ, ਵਿਪਰੀਤ ਦੀ ਕਸ਼ਿਸ਼। ਜਿਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਉਜਾਗਰ ਕੀਤਾ ਹੈ। ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੀ। ਇਹ ਦੁਨੀਆਂ ਦੇ ਬ੍ਰਹਮ ਗਿਆਨੀਓ, ਇੱਕ ਗੱਲ ਨੂੰ ਸਮਝੋ, ਇੱਕ ਗੱਲ ਨੂੰ ਜਾਣੋ, ਕੋਈ ਪੁਰਸ਼ ਪੂਰਨ ਤੌਰ ਤੇ ਪੁਰਸ਼ ਨਹੀਂ, ਉਸ ਦੇ ਅੰਦਰ ਅੱਧੀ ਇਸਤਰੀ ਬੈਠੀ ਹੈ। ਕੋਈ ਇਸਤਰੀ ਪੂਰਨ ਤੌਰ ਤੇ ਇਸਤਰੀ ਨਹੀਂ, ਉਸ ਦੇ ਅੰਦਰ ਅਧੂਰਾ ਪੁਰਸ਼ ਵੀ ਬੈਠਾ ਹੈ। ਅਗਰ ਮਾਂ ਬਾਪ ਤੋਂ ਇਹ ਸਰੀਰ ਆਇਆ, ਤਾਂ ਇਸ ਸਰੀਰ ਦੇ ਚ ਕੁਛ ਮਾਂ ਦੀ ਅੰਸ਼ ਹੈ, ਇਸ ਸਰੀਰ ਦੇ ਚ ਕੁਛ ਪਿਤਾ ਦੀ ਅੰਸ਼ ਹੈ। ਕੋਈ ਪੁਰਸ਼ ਹੋ ਗਿਆ ਤੋ ਮੈਜ ਇਸ ਵਾਸਤੇ ਹੋ ਗਿਆ, ਪਿਤਾ ਦੀ ਅੰਸ਼ ਇਸ ਦੇ ਚ ਜ਼ਿਆਦਾ ਹੈ, ਮਾਂ ਦੀ ਘੱਟ ਹੈ। ਔਰ ਕੋਈ ਇਸਤਰੀ ਹੋ ਗਈ ਹੈ, ਕੋਈ ਲੜਕੀ ਹੋ ਗਈ ਹੈ, ਉਹ ਮੈਜ ਇਸ ਵਾਸਤੇ ਹੋ ਗਈ ਹੈ ਕਿ ਇਸ ਦੇ ਚ ਇਸਤਰੀ ਦੀ ਅੰਸ਼, ਮਾਂ ਦੀ ਅੰਸ਼ ਜ਼ਿਆਦਾ ਹੈ, ਪਿਤਾ ਦੀ ਘੱਟ ਹੈ। ਲੇਕਿਨ ਕੋਈ ਐਸਾ ਪੁਰਸ਼ ਨਹੀਂ ਜਿਸ ਦੇ ਅੰਦਰ ਇਸਤਰੀ ਨਹੀਂ, ਔਰ ਕੋਈ ਐਸੀ ਇਸਤਰੀ ਨਹੀਂ ਜਿਸ ਦੇ ਅੰਦਰ ਪੁਰਸ਼ ਨਹੀਂ। ਇਥੋਂ ਇੱਕ ਵਿਚਾਰ ਚਲੀ ਕਿ ਹਰ ਪੁਰਸ਼ ਦੇ ਅੰਦਰ ਇਸਤਰੀ ਅਰਧ ਅੰਗ ਵਿਚ ਹੈ, ਅਧੂਰੀ ਹੈ ਅੰਦਰ, ਔਰ ਹਰ ਇਸਤਰੀ ਦੇ ਅੰਦਰ ਪੁਰਸ਼ ਅਰਧ ਅੰਗ ਹੈ, ਅਰਧ ਅੰਗ ਨਹੀਂ। ਇਸਤਰੀ ਨੂੰ ਪੁਰਸ਼ ਨੇ ਅਰਧ ਅੰਗ ਨਹੀਂ ਆਖਿਆ, ਇਹ ਗੱਲ ਵੱਖਰੀ ਹੈ ਕਿ ਇਸਤਰੀ ਦੀ ਦ੍ਰਿਸ਼ਟੀ ਚ ਔਰ ਇਸਤਰੀ ਦੇ ਸੰਸਾਰ ਦੇ ਚ ਪੁਰਸ਼ ਵੀ ਅਰਧ ਅੰਗ ਹੈ। ਕਾਰਨ, ਪੁਰਸ਼ ਦੇ ਅੰਦਰ, ਇਸਤਰੀ ਦੇ ਅੰਦਰ ਵੀ ਜੋ ਪੁਰਸ਼ ਹੈ ਉਹ ਅਧੂਰਾ ਹੈ, ਇਹ ਅਧੂਰਾ ਪੁਰਸ਼ ਸੰਪੂਰਨ ਹੋਣਾ ਚਾਹੁੰਦਾ ਹੈ, ਔਰ ਪੁਰਸ਼ ਦੇ ਅੰਦਰ ਉਹ ਜਿਹੜੀ ਅਧੂਰੀ ਇਸਤਰੀ ਹੈ ਉਹ ਸੰਪੂਰਨ ਹੋਣਾ ਚਾਹੁੰਦੀ ਹੈ। ਅੰਦਰੋਂ ਇਸ ਨੂੰ ਪੂਰਾ ਕਰਨਾ, ਪ੍ਰਕਿਰਤੀ ਨੇ ਕੋਈ ਸਾਧਨ ਨਹੀਂ ਬਣਾਇਆ, ਇਸ ਨੂੰ ਬਾਹਰੋਂ ਪੂਰਾ ਕਰਨਾ ਪੈਂਦਾ ਹੈ, ਔਰ ਇਸੇ ਪੂਰਨ ਕਰਨ ਨੂੰ ਹੀ ਵਿਵਾਹ ਤੇ ਆਨੰਦ ਕਾਰਜ ਕਹਿੰਦੇ ਨੇ, ਸ਼ਾਦੀ ਕਹਿੰਦੇ ਨੇ। ਅਧੂਰੀ ਇਸਤਰੀ ਅੱਜ ਸੰਪੂਰਨ ਹੋਣ ਲੱਗੀ ਹੈ, ਅਧੂਰਾ ਮਨੁੱਖ ਅੱਜ ਸੰਪੂਰਨ ਹੋਣ ਲੱਗਾ ਹੈ, ਉਹ ਅਰਧ ਅੰਗ ਅੱਜ ਸੰਪੂਰਨ ਅੰਗ ਹੋ ਗਈ, ਔਰ ਉਹ ਅਰਧ ਅੰਗ ਜੋ ਪੁਰਸ਼ ਸੀ ਅੱਜ ਸੰਪੂਰਨ ਹੋਇਆ। ਸ਼ਾਇਦ ਇਸੇ ਵਾਸਤੇ ਬਹੁਤ ਵੱਡੀ ਖੁਸ਼ੀ ਮਨਾਈ ਜਾਂਦੀ ਹੈ, ਅਧੂਰਾ ਸੰਪੂਰਨ ਹੋ ਗਿਆ, ਅਧੂਰਾ ਅੱਜ ਪੂਰਾ ਹੋਇਆ। ਦਰਅਸਲ ਇਸਤਰੀ ਅੱਜ ਸੰਪੂਰਨ ਹੋਈ ਹੈ ਔਰ ਪੁਰਸ਼ ਅੱਜ ਸੰਪੂਰਨ ਹੋਇਆ, ਤਾਂ ਸੰਪੂਰਨ ਤਾਂ ਹੋਣੀ, ਇੱਕ ਬਹੁਤ ਵੱਡੀ ਖੁਸ਼ੀ ਹੈ ਸੰਸਾਰ ਦੇ ਤਲ ਦੇ ਤੇ, ਇਹ ਸੰਪੂਰਨਤਾ ਹੈ, ਔਰ ਸੰਪੂਰਨਤਾ ਬਹੁਤ ਵੱਡੀ ਖੁਸ਼ੀ ਹੈ। ਸਾਰੀ ਦੁਨੀਆਂ ਵਿਚ, ਮਨੁੱਖੀ ਜਗਤ ਵਿਚ ਇਸ ਖੁਸ਼ੀ ਵਰਗੀ ਹੋਰ ਫਿਰ ਕੋਈ ਖੁਸ਼ੀ ਨਹੀਂ ਹੈ। ਸਮਝ ਲੋ, ਸਾਰੀਆਂ ਖੁਸ਼ੀਆਂ ਇਸ ਇੱਕ ਖੁਸ਼ੀ ਦੇ ਆਲੇ ਦੁਆਲੇ ਪਰਿਕਰਮਾ ਕਰਦੀਆਂ ਨੇ, ਘੁੰਮਦੀਆਂ ਨੇ ਔਰ ਪ੍ਰਾਰਥਨਾ ਕਰਦੀਆਂ ਨੇ। ਇਹ ਮੂਲ ਖੁਸ਼ੀ ਹੈ, ਇਹ ਬੁਨਿਆਦੀ ਖੁਸ਼ੀ ਹੈ, ਔਰ ਅਕਸਰ ਐਸਾ ਜੋ ਹੈ ਦੇਖਦੇ ਹਾਂ ਅਧੂਰੀ ਰਹਿ ਜਾਂਦੀ ਹੈ ਉਹਨਾਂ ਲੋਕਾਂ ਦੀ ਜ਼ਿੰਦਗੀ ਜਿਨ੍ਹਾਂ ਦੇ ਅੰਦਰ ਇਸਤਰੀ ਅਰਧ ਅੰਗ ਹੀ ਰਹਿ ਗਈ, ਸੰਪੂਰਨ ਨਾ ਹੋ ਸਕੀ, ਜਿਨ੍ਹਾਂ ਦੇ ਅੰਦਰ ਪੁਰਸ਼ ਅਰਧ ਅੰਗ ਹੀ ਰਹਿ ਗਿਆ, ਸੰਪੂਰਨ ਨਾ ਹੋ ਸਕਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਕਿਸੇ ਵਿਚਾਰਧਾਰਾ ਨੂੰ ਛੁਪਾਇਆ ਨਹੀਂ, ਸਾਹਮਣੇ ਸਪਸ਼ਟ ਕਰਕੇ ਕਹਿ ਦਿੱਤਾ, ਬਾਲੀ ਰੋਵੈ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਬਾਲੀ ਇਹ ਕੁਆਰੀ ਕੰਨਿਆ ਜੋ ਵਿਆਹਣ ਯੋਗ ਹੋ ਗਈ ਹੈ, ਇਹਦਾ ਰੋਣਾ ਹੋਰ ਕੁਛ ਵੀ ਨਹੀਂ ਹੈ, ਇਹ ਸੰਪੂਰਨ ਹੋਣਾ ਚਾਹੁੰਦੀ ਹੈ। ਇਹਦੇ ਅੰਦਰ ਜੋ ਅਧੂਰਾ ਪੁਰਸ਼ ਹੈ ਉਹ ਸੰਪੂਰਨ ਹੋਣਾ ਚਾਹੁੰਦਾ ਹੈ। ਇਸਦਾ ਮੂਲ ਦੁੱਖ ਇਹੀ ਹੈ, ਇਹਦਾ ਪ੍ਰਬਲ ਦੁੱਖ ਇਹ ਹੈ। ਜਵਾਨੀ ਦੀ ਦਹਿਲੀਜ਼ ਦੇ ਚ ਕਦਮ ਰੱਖਦੇ ਹੀ ਇੱਕ ਪੁਰਸ਼ ਦਾ, ਇੱਕ ਮਰਦ ਦਾ ਸਭ ਤੋਂ ਵੱਡਾ ਦੁੱਖ ਇਹੀ ਹੈ ਕਿ ਉਸ ਦੇ ਅੰਦਰ ਜੋ ਅਧੂਰੀ ਇਸਤਰੀ ਹੈ ਉਹ ਸੰਪੂਰਨ ਹੋਣਾ ਚਾਹੁੰਦੀ ਹੈ। ਤਾਂ ਇਸ ਤਰ੍ਹਾਂ ਸਮਾਜਿਕ ਇਹ ਰਿਸ਼ਤਾ ਜੋ ਪਤੀ ਪਤਨੀ ਦਾ ਹੈ, ਇਹ ਇੱਕ ਦੂਜੇ ਨੂੰ ਸੰਪੂਰਨ ਕਰਦਾ ਹੈ। ਅਗਰ ਪਤਨੀ ਨੇ ਵਾਕਈ ਪਤੀ ਨੂੰ ਸੰਪੂਰਨ ਨਹੀਂ ਕੀਤਾ, ਤਾਂ ਉਸ ਪਤੀ ਦੇ ਅੰਦਰ ਜੋ ਅਧੂਰੀ ਇਸਤਰੀ ਸੀ ਉਹ ਸੰਪੂਰਨ ਨਹੀਂ ਹੋਈ, ਔਰ ਉਸ ਪਤੀ ਦੇ ਅੰਦਰ, ਉਸ ਪੁਰਸ਼ ਦੇ ਅੰਦਰ ਜੋ ਅਧੂਰੀ ਇਸਤਰੀ ਬੈਠੀ ਹੈ ਉਹ ਅੰਸ ਮਾਂ ਦੀ ਹੈ, ਅਧੂਰੀ ਅੰਸ ਉਸ ਦੇ ਅੰਦਰ ਮਾਂ ਦੀ ਹੈ। ਔਰ ਜੋ ਲੜਕੀ ਹੈ, ਉਹ ਜੋ ਬੱਚੀ ਹੈ, ਉਹ ਜੋ ਪਤਨੀ ਹੈ, ਉਸ ਦੇ ਅੰਦਰ ਅਧੂਰੀ ਅੰਸ ਪਿਤਾ ਦੀ ਹੈ। ਮਾਂ ਬਾਪ ਤੋਂ ਸਰੀਰ ਆਇਆ ਤਾਂ ਅੰਸ਼ ਤੇ ਮਾਂ ਬਾਪ ਦੀ ਹੈ। ਤੋ ਇਸਤਰੀ ਦੇ ਅੰਦਰ ਅਧੂਰਾ ਪੁਰਸ਼ ਜੋ ਬੈਠਾ ਹੈ ਉਹ ਅਧੂਰਾ ਪਿਤਾ ਹੀ ਹੈ, और स्त्री दे अंदर जो अधूरा पुरुष बैठा है वो पिता ही है और पुरुष दे अंदर जो अधूरी स्त्री बैठी है वो मां ही है। इंज कह लो जीवन भर पुरुष मां दी तलाश करता है, जीवन भर स्त्री पिता दी तलाश करती है और उसनु अपने पति रिच पिता दी झलक ना मिले, अपनी पत्नी रिच मां दी झलक ना मिले, यकीन जानो तृप्ति नहीं होंदी। सारी जिंदगी अधूरापन रहेगा, खटकदा रहेगा, बोझ रहेगा। और वाकई स्त्री दिच किधरे मां दी झलक मिल गई, मां दे स्वभाव दी झलक, मां दी ममता दी झलक, मां दी शफकत दी झलक, मां दी हमदर्दी दी झलक, मां दे प्यार दी झलक, मां दी कुर्बानी दी झलक जे किधरे पत्नी दे च मिल गई तो समझ लो पुरुष संपूर्ण हो गया, मुकम्मल हो गया। और इस तरह स्त्री नू जे किधरे पति दे चो अपने पिता दे प्यार दी झलक मिल गई। बाल कन्या को जैसे बाप प्यारा, भाई को अत भाई। गुरु नानक देव जी महाराज कहंदे ने कि बच्ची ये बाल कन्या पिता दी तरफ लपकदी है, ये बावां पसारदी है, इसदा मान तान पिता है, ये परिक्रमा प्यो दे आले दुआले करदी है और प्यो दा प्यार भी अक्सर इसलिए छलकदा है, इसलिए जो है उमड़दा है। पति दे चों ए प्यार ना मिलिया, पिता दे प्यार दी झलक ना मिली, पिता दे प्यार दी शफकत ना मिली, पिता दे प्यार दा हुलारा ना मिलिया, ए स्त्री भी अतृप्त रहेगी। इस रिश्ते च उन्हों कोई सुकून नहीं मिलेगा, रूहानी सुकून नहीं मिलेगा, रूहानी तस्कीन नहीं मिलेगी। और इस तरह दे रिश्ते है जो इंज कह लो पति नू पत्नी दे चो मां दी झलक नहीं मिली और पत्नी नू पति दे चो कोई पिता दी शफकत ते पिता दी तस्वीर सामने नहीं जो है प्रगट हुई। ए रिश्तियां च अंदरूनी तौर ते दरार बनी रहिंदी है और कई दफा हालात ऐसे हो जांदे ने बैरूनी तौर ते भी दरार प्रगट हो जांदी है, नौबत तलाक तक पहुंचती है, रिश्ते जो है टूटते ने। वास्तविक ए रिश्ता जोत दा रिश्ता है, अंदरूनी रिश्ता है और परिपूर्ण परमात्मा ने इस ढंग दा जो है बना रखे। धन गुरु नानक देव जी महाराज इन्हां महान रिश्तियां दा जिक्र बड़े सोहने आलमाना ढंग नाल उजागर करदे ने। घर मंदर खुशी नाम की नदर तेरी परवार। हे परिपूर्ण परमात्मा, मेरा बड़ा सुंदर घर भी है, बड़ी सुंदर महल माड़ी भी है और उस घर दे च उस महल माड़ियां दे अंदर मेरा बहुत सुंदर एक परिवार भी है। मैं फिर अर्ज करा, मनुख नू सिर्फ खाना ही नहीं चाहिदा, सिर्फ पीना ही नहीं, सिर्फ पहनना ही नहीं, सिर्फ मनोरंजन ही नहीं, मनुख नू घर भी चाहिदा और सिर्फ घर नहीं परिवार भी चाहिदा। अगर परिवार नहीं तो घर ही नहीं, घर दे च ओ भी चाहिदी है जिसनू कहा जाए घर वाली, घर दे च ओ भी चाहिदा है जिसनू कहा जा सके घर वाला। घर वाला ही नहीं है, घर वाली ही नहीं है तो घर कादा, घर की है। कोई इट्टां दी ढेरी नू घर थोड़ी कहंदे ने, कोई पत्थरां दे इकट्ठ नू घर थोड़ी कहंदे ने, नहीं घर है तो इस दी शोभा है घर वाले नाल, घर वाली नाल। धन गुरु नानक देव जी महाराज कहंदे ने हे परिपूर्ण परमात्मा, ए जो तेरी मेरे ते निगाह हो गई है, ए जो तू मेरे ते अपनिया निगाहां सुट दितियां ने, ए जो मैं तेरी निगाह दे थले आ गया, ए मैनू सुंदर महल दी प्राप्ति हो गई है, परिवार दी प्राप्ति हो गई है, घर दी प्राप्ति हो गई है। हुक्म सोई तुद भाव सी होर आखण बहुत अपार। दरअसल मनुख दे प्राणा दे च ए भी प्यास है कि मैं घर दे च जो कुछ आखा मेरी गल ठुकराई ना जाए, मेरा बोल काबले कबूल हो, मां नू पिता नू पत्नी नू पुत्रा नू भरावां नू भैणा नू कम से कम मेरी गल रद्द ना कीती जाए। साहिब कहिंदे हुक्म सोई तुद भाव सी होर आखण बहुत अपार। ऐही मेरा हुक्म करना है, केड़ा जिड़ा तेरे हुक्म नू पा जाना है, जिड़ा तेरी रजा दा मैनू चंगा लगना है, जो तेरा हुक्म मैनू चंगा लगन लग पे है, मानो ਇਹੀ ਮੇਰਾ ਹੁਕਮ ਪਿਆ ਚੱਲਦਾ ਹੈ, ਇਹੀ ਮੇਰੀ ਗੱਲ ਪਈ ਚੱਲਦੀ ਹੈ, ਮੇਰੀ ਗੱਲ ਕੋਈ ਰੱਦ ਨਹੀਂ ਕਰਦਾ। ਦਰਅਸਲ ਇੱਕ ਬਹੁਤ ਵੱਡੀ ਸਚਾਈ ਅਧਿਆਤਮਕ ਦੁਨੀਆਂ ਵਿਚ ਪ੍ਰਗਟ ਹੁੰਦੀ ਹੈ ਉਸ ਦਿਨ, ਜਿਹੜਾ ਮਨੁੱਖ ਪਰਮਾਤਮਾ ਦਾ ਹੁਕਮ ਮੰਨਦਾ ਹੈ ਜਗਤ ਉਸਦਾ ਹੁਕਮ ਮੰਨਦਾ ਹੈ, ਔਰ ਜੋ ਪਰਮਾਤਮਾ ਦੇ ਹੁਕਮ ਨੂੰ ਇੱਕ ਪਾਸੇ ਕਰ ਦਿੰਦਾ ਹੈ ਉਸ ਮਨੁੱਖ ਦੇ ਹੁਕਮ ਨੂੰ ਵੀ ਦੁਨੀਆਂ ਬਹੁਤ ਚਿਰ ਤੱਕ ਮੰਨ ਨਹੀਂ ਸਕਦੀ, ਉਹਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ, ਉਸ ਨੂੰ ਵੀ ਇੱਕ ਪਾਸੇ ਸੁੱਟ ਜਾਂਦਾ ਦਿੱਤਾ ਜਾਂਦਾ ਹੈ। ਜੋ ਉਸ ਇੱਕ ਦਾ ਹੁਕਮ ਮੰਨ ਲੈਂਦਾ ਹੈ ਉਸ ਦਾ ਹੁਕਮ ਸਾਰੀ ਕਾਇਨਾਤ ਤੇ ਚੱਲਦਾ ਹੈ। ਤੋ ਹੁਕਮ ਸੋਈ ਤੋ ਦਭਾਵ ਸੀ, ਔਰ ਆਖਣ ਬਹੁਤ ਅਪਾਰ, ਹੋਰ ਤੇ ਬਹੁਤ ਕੁਛ ਕਹਿਣਾ ਹੈ, ਬਹੁਤ ਕੁਛ ਕਹਿਣਾ ਹੈ, ਪਰ ਹੇ ਪਰਿਪੂਰਨ ਪ੍ਰਮਾਤਮਾ ਵਾਸਤਵਿਕ ਤੇਰੀ ਰਜ਼ਾ ਵਿਚ ਰਾਜ਼ੀ ਰਹਿਣਾ, ਤੇਰੇ ਹੁਕਮ ਨੂੰ ਜੋ ਹੈ ਚੰਗਾ ਸਮਝ ਕੇ ਉਹਨੂੰ ਆਪਣੇ ਅੰਦਰ ਧਾਰ ਲੈਣਾ, ਤੈਨੂੰ ਪਾ ਜਾਣਾ, ਬਸ ਇਹੀ ਆਪਣੀ ਗੱਲ ਦਾ ਚਲਾਣਾ ਹੈ, ਇਹੀ ਜੋ ਹੈ ਅਸੀਂ ਆਪਣਾ ਹੁਕਮ ਚਲਾਉਂਦੇ ਹਾਂ। ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ, ਉਹ ਪਰਿਪੂਰਨ ਪ੍ਰਮਾਤਮਾ ਸੱਚਾ ਹੈ, ਮਾਲਿਕ ਹੈ, ਪਾਤਸ਼ਾਹ ਹੈ, ਉਹ ਕਿਸੇ ਕੋਲ ਪੁੱਛ ਪੁੱਛ ਕੇ ਬਖਸ਼ਿਸ਼ਾਂ ਨਹੀਂ ਦਿੰਦਾ, ਦੇਈ ਜਾਂਦਾ ਦੇਈ ਜਾਂਦਾ। ਕਿਸੇ ਖੇਤ ਕੋਲ ਬੱਦਲ ਪੁੱਛਦੇ ਨਹੀਂ ਬਰਸੀਏ ਕਿ ਨਾ ਬਰਸੀਏ, ਕਿਸੇ ਘਰ ਕੋਲ ਸੂਰਜ ਪੁੱਛਦਾ ਨਹੀਂ ਰੋਸ਼ਨੀ ਦੇਈਏ ਕਿ ਨਾ ਦੇਈਏ, ਕਿਸੇ ਘਰ ਦੇ ਕੋਲ ਚੰਦਰਮਾ ਪੁੱਛਦਾ ਨਹੀਂ ਮੈਂ ਆਪਣੀਆਂ ਕਿਰਨਾਂ ਖਿਲੇਰਾਂ ਕਿ ਨਾ ਖਿਲੇਰਾਂ, ਔਰ ਕਿਸੇ ਮਨੁੱਖ ਕੋਲ ਪਵਨ ਪੁੱਛਦੀ ਨਹੀਂ ਤੈਨੂੰ ਛੂਆ ਕਿ ਨਾ ਛੂਆ। ਮਹਾਰਾਜ ਕਹਿੰਦੇ ਇਸ ਤਰ੍ਹਾਂ ਪ੍ਰਮਾਤਮਾ ਪੁੱਛਦਾ ਨਹੀਂ, ਬਿਨਾਂ ਪੁੱਛਿਆ ਹੀ ਸਭ ਕੁਛ ਦੇਈ ਜਾਂਦਾ ਹੈ, ਬਿਨਾਂ ਪੁੱਛਿਆ ਹੀ ਸਭ ਕੁਛ ਵੰਡੀ ਜਾਂਦਾ ਹੈ, ਬਿਨਾਂ ਪੁੱਛਿਆ ਹੀ ਸਾਰੀਆਂ ਨਿਆਮਤਾਂ ਝੋਲੀ ਦੇ ਜੋ ਹੈ ਪਾਈ ਜਾਂਦਾ ਹੈ। ਆਖਰੀ ਰਹਾਓ ਚੌਥਾ ਰਹਾਓ, ਬਾਬਾ ਹੋਰ ਸੋਣਾ ਖੁਸ਼ੀ ਖੁਆਰ, ਜਿਤ ਸੁੱਤੇ ਤਨ ਪੀੜੀ ਹੈ ਮਨ ਮੈਂ ਚਲੇ ਵਿਕਾਰ। ਗੁਰਬਾਣੀ ਗ੍ਰੈਮਰ ਦੇ ਮੁਤਾਬਕ ਇੱਥੇ ਸੌਣ ਦੇ ਅਰਥ ਨੇ ਐਸ਼ੋ ਇਸ਼ਰਤ, ਪਰਿਵਾਰਕ ਐਸ਼ੋ ਇਸ਼ਰਤ, ਪਰਿਵਾਰਕ ਸੁਖ ਸਾਧਨ, ਪਰਿਵਾਰ ਦਾ ਸਾਰਾ ਸੁਖ ਦਾ ਮਾਹੌਲ। ਬਾਬਾ ਹੋਰ ਸੋਹਣਾ ਖੁਸ਼ੀ ਖੁਆਰ, ਜਿਤ ਸੁੱਤੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਹੋਰ ਸੋਹਣਾ, ਹੋਰ ਐਸ਼ੋ ਇਸ਼ਰਤ, ਇਸ ਤੋਂ ਇਲਾਵਾ ਜੋ ਸਤਿਗੁਰੂ ਦੇਵ ਜੀ ਮਹਾਰਾਜ ਨੇ ਸਵਾਗ ਵਿਚ ਦੱਸੀ, ਇਸ ਤੋਂ ਇਲਾਵਾ ਜਿਹੜੀ ਐਸ਼ੋ ਇਸ਼ਰਤ ਹੈ ਮਹਾਰਾਜ ਕਹਿੰਦੇ ਤਨ ਨੂੰ ਪੀੜਿਤ ਕਰ ਦਿੰਦੀ ਹੈ, ਮਨ ਨੂੰ ਰੋਗੀ ਕਰ ਦਿੰਦੀ ਹੈ। ਇਹ ਪਾਵਨ ਪਵਿੱਤਰ ਵਾਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਐਸਾ ਹੈ, ਚਾਰ ਰਹਾਵਾਂ ਦੇ ਵਿਚ ਜ਼ਿੰਦਗੀ ਦੇ ਮੂਲ ਸਿਧਾਂਤ ਸਾਰੇ ਦੇ ਸਾਰੇ ਬਿਆਨ ਕਰ ਦਿੱਤੇ ਨੇ, ਔਰ ਤੈ ਦਿਲ ਨਾਲ ਜੋ ਇਨ੍ਹਾਂ ਨੂੰ ਹਿਰਦੇ ਵਿਚ ਵਸਾ ਲਵੇ ਲੋਕ ਪਰਲੋਕ ਉਸਦਾ ਸੁਹਿਲਾ ਹੋ ਜਾਂਦਾ, ਤਨ ਦੇ ਤਲ ਤੇ ਅਰੋਗ ਰਹਿੰਦਾ ਹੈ ਔਰ ਮਨ ਦੇ ਤਲ ਤੇ ਆਨੰਦਿਤ ਹੁੰਦਾ ਹੈ, ਇਸ ਤਰ੍ਹਾਂ ਉਸਦਾ ਲੋਕ ਪਰਲੋਕ ਸੁਹਿਲਾ ਹੋ ਜਾਂਦਾ ਹੈ। ਔਰ ਇਹ ਪੰਕਤੀ ਉਸ ਦੇ ਤੇ ਪੂਰੀ ਉਤਰਦੀ ਏ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ।
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸੁਮਾਰ ਅਥਾ ਅਗਨ ਅਤੋਲੇ।

ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦੇ ਪ੍ਰਾਣਾਂ ਵਿੱਚ ਜੋ ਪਿਆਸ ਹੈ, ਤੜਪ ਹੈ, ਖਿੱਚ ਹੈ, ਉਹ ਆਨੰਦ ਵਿੱਚ ਸਭ ਕੁਝ ਆ ਜਾਂਦਾ ਹੈ। ਅਧਿਆਤਮਕ ਬਲ, ਸਮਾਧੀ, ਪਰਮ ਰਸ, ਪਰਮ ਸ਼ਾਂਤੀ, ਨਿਰਵੈਰਤਾ, ਨਿਰਭੈਤਾ, ਤਮਾਮ ਦੈਵੀ ਗੁਣ, ਇੰਜ ਕਹਿ ਲਓ ਸਾਰੇ ਰੱਬੀ ਗੁਣਾਂ ਨੂੰ ਜੇ ਕਿਧਰੇ ਇੱਕ ਸ਼ਬਦ ਵਿੱਚ ਬਿਆਨ ਕਰਨਾ ਹੋਵੇ ਤੇ ਇਤਨਾ ਹੀ ਕਹਿ ਦੇਣਾ ਕਾਫੀ ਹੈ, ਆਨੰਦ। ਇਹਦੇ ਚ ਸਭ ਕੁਝ ਆ ਗਿਆ। ਤੇ ਮੈਂ ਇਹ ਵੀ ਅਰਥ ਕਰਦਿਆਂ, ਆਨੰਦ ਨੂੰ ਕਿਧਰੇ ਸੁੱਖ ਨਾ ਸਮਝ ਲੈਣਾ। ਸੁੱਖ ਸੀਮਤ ਆਉਂਦਾ ਹੈ ਔਰ ਸੁੱਖ ਨੂੰ ਦੁੱਖ ਦੇ ਚ ਬਦਲਦਿਆਂ ਦੇਰ ਨਹੀਂ ਲੱਗਦੀ। ਸਾਰਿਆਂ ਦੀ ਜ਼ਿੰਦਗੀ ਦਾ ਇਹ ਅਨੁਭਵ ਹੋਵੇਗਾ, ਕੱਲ ਤੱਕ ਜੋ ਸੁੱਖ ਸੀ ਉਹ ਅੱਜ ਦੁੱਖ ਬਣ ਗਿਆ। ਹਰ ਉਹ ਵਸਤੂ ਜੋ ਕਿਸੇ ਵਕਤ ਸੁੱਖ ਪ੍ਰਤੀਤ ਆਉਂਦੀ ਹੈ, ਲਾਜ਼ਮੀ ਨਹੀਂ ਉਹ ਸੁੱਖ ਹਮੇਸ਼ਾ ਹੀ ਹੋਵੇ, ਉਹ ਦੁੱਖ ਵਿੱਚ ਬਦਲ ਜਾਂਦਾ ਹੈ। ਲੇਕਿਨ ਆਨੰਦ ਆਪਣੀ ਇੱਕ ਥਾਂ ਤੇ ਹੈ। ਆਨੰਦ ਸਿੱਧਾ ਪਰਮਾਤਮਾ ਤੋਂ ਮਿਲਦਾ ਹੈ, ਸੁੱਖ ਪਦਾਰਥਾਂ ਤੋਂ ਮਿਲਦਾ ਹੈ। ਤੇ ਪਦਾਰਥ ਪਰਮਾਤਮਾ ਦੀ ਛਾਇਆ ਨੇ। ਮਹਾਮਾਈ ਤਾਂ ਕੀ ਹੈ ਛਾਇਆ, ਦਰਖਤ ਦੀ ਛਾਇਆ ਲਈ ਸਾਨੂੰ ਕੋਈ ਉੱਪਰ ਉੱਠਣ ਦੀ ਲੋੜ ਨਹੀਂ ਹੈ, ਛਾਇਆ ਜ਼ਮੀਨ ਤੇ ਵੀ ਮਿਲ ਜਾਂਦੀ ਹੈ। ਪਦਾਰਥਾਂ ਨੂੰ ਪ੍ਰਾਪਤ ਕਰਨ ਲਈ, ਧੀਆਂ ਪੁੱਤਰਾਂ ਦੀ ਪੂਰਤੀ ਕਰਨ ਲਈ, ਸੰਸਾਰਿਕ ਜਸ ਪ੍ਰਭਤਾ ਹਾਸਲ ਕਰਨ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ ਹੈ। ਨਿਰਵੈਰ ਬਣਨ ਦੀ, ਨਿਰਭੈ ਬਣਨ ਦੀ, ਦਿਆਲੂ ਬਣਨ ਦੀ, ਇਸ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ। ਬੜੇ ਬੜੇ ਕਠੋਰ ਬੰਦਿਆਂ ਦੇ ਵੀ ਧੀਆਂ ਪੁੱਤਰ ਹੈਗੇ ਨੇ ਔਰ ਬੜੇ ਬੜੇ ਜ਼ਾਲਮ ਲੋਕਾਂ ਕੋਲ ਵੀ ਸਤਾ ਹੈ ਸੀ, ਬੜੇ ਬੜੇ ਦੁਸ਼ਟ ਮਨੁੱਖਾਂ ਕੋਲ ਵੀ ਸੰਸਾਰ ਦੇ ਸੁੱਖ ਹੈ ਸਨ। ਸੁੱਖ ਦੀ ਪ੍ਰਾਪਤੀ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ। ਇਸ ਵਾਸਤੇ ਮੈਂ ਅਰਜ਼ ਕਰਾਂ, ਬੜੇ ਬੜੇ ਨੀਵੇਂ ਮਨੁੱਖਾਂ ਕੋਲ ਵੀ ਤੁਹਾਨੂੰ ਦੁਨਿਆਵੀ ਸੁੱਖ ਮਿਲਣਗੇ, ਬੜੇ ਬੜੇ ਦੁਸ਼ਟ ਬੰਦਿਆਂ ਕੋਲ ਵੀ ਤੁਹਾਨੂੰ ਸੰਸਾਰ ਦਾ ਸੁੱਖ ਮਿਲੇਗਾ। ਕਿਉਂਕਿ ਸੁੱਖ ਕੀ ਹੈ? ਸੰਸਾਰ ਇੱਕ ਪਦਾਰਥ, ਇਹ ਦਰਖਤ ਦੀ ਛਾਇਆ ਹੈ, ਪਰਮਾਤਮਾ ਰੂਪੀ ਦਰਖਤ ਦੀ ਛਾਇਆ ਹੈ। ਤੇ ਛਾਇਆ ਬਦਲਦੀ ਰਹਿੰਦੀ ਹੈ, ਅੱਜ ਇਸ ਪਾਸੇ, ਕੱਲ ਉਸ ਪਾਸੇ, ਛਾਇਆ ਵਿੱਚ ਪਲਟਾ ਹੈ। ਛਾਇਆ ਜ਼ਮੀਨ ਤੇ ਮਿਲ ਜਾਂਦੀ ਹੈ, ਜ਼ਮੀਨ ਤੋਂ ਉੱਪਰ ਉੱਠਣ ਦੀ ਲੋੜ ਨਹੀਂ ਹੈ, ਪਰ ਫਲ ਚਾਹੀਦਾ ਹੈ। ਹੋ ਸਕਦਾ ਦਰਖਤਾਂ ਦੇ ਫਲ ਜ਼ਮੀਨ ਦੇ ਉੱਤੇ ਗਿਰੇ ਵੀ ਮਿਲ ਜਾਣ, ਮਿਲਦੇ ਨੇ। ਨਾਮ ਦਾ ਫਲ, ਆਨੰਦ ਦਾ ਫਲ ਜ਼ਮੀਨ ਤੇ ਗਿਰਿਆ ਹੋਇਆ ਨਹੀਂ ਮਿਲੇਗਾ, ਸੁਰਤ ਉੱਚੀ ਕਰਨੀ ਪਏਗੀ, ਬਹੁਤ ਉੱਚੀ ਕਰਨੀ ਪਏਗੀ। ਉਹ ਚੜਾਈਆਂ ਦਾ ਮਾਰਗ ਹੈ, ਜਿਸ ਨੂੰ ਭਗਤ ਕਬੀਰ ਨੇ ਕਿਹਾ ਹੈ ਕਿ ਜਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਇੱਕ ਔਘਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਜਿਸ ਰਸਤੇ ਤੇ ਚਤਰ ਚਲਾਕ ਤੇ ਕਰਮ ਕਾਂਡੀ ਮਨੁੱਖ ਚੱਲ ਪਏ ਨੇ, ਦੁਨੀਆਂ ਬਹੁਤ ਉਹਨਾਂ ਦੇ ਪਿੱਛੇ ਹੈ, ਬਹੁਤ। ਜੋ ਕਹਿ ਦੇਣ 10 ਮਿੰਟ ਦੇ ਸਮਾਧੀ ਲੱਗ ਜਾਏਗੀ, ਅਸੀਂ ਤੁਹਾਡੀ ਮਨੋਕਾਮਨਾ ਦੀ ਪੂਰਤੀ ਕਰ ਦਿਆਂਗੇ, ਇਹ ਤਵੀਜ਼ ਲੈ ਜਾਓ, ਫਲਾਣਾ ਕੰਮ ਤੁਹਾਡਾ ਹੋ ਜਾਏਗਾ। ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਬੜੀ ਭੀੜ ਹੈ, ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਚੱਲਣ ਲਈ ਕੋਈ ਉੱਚਾ ਨਹੀਂ ਉੱਠਣਾ ਪੈਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਤਈ ਉੱਚਾ ਨਹੀਂ ਉੱਠਣਾ ਪੈਂਦਾ। ਪਰ ਜੇ ਕਬੀਰ ਦੇ ਪਿੱਛੇ ਚੱਲਣਾ ਹੋਵੇ, ਕਬੀਰ ਤੇ ਘਾਟੀ ਦਾ ਮਾਰਗ ਹੈ, ਪਹਾੜੀ ਰਸਤਾ ਹੈ। ਕਬੀਰ ਦਾ ਗਿਆਨ ਕਿਸੇ ਮਹਾਨ ਅਵਤਾਰੀ ਪੁਰਸ਼ ਕੋਲ ਘੱਟ ਨਹੀਂ ਹੈ, ਪਰ ਕਬੀਰ ਦੇ ਪਿੱਛੇ ਕੋਈ ਭੀੜ ਨਹੀਂ ਹੈ।
ਕਬੀਰ ਨਿਵਾਣ ਦਾ ਰਸਤਾ ਨਹੀਂ ਚੁਣਦੇ, ਇਹ ਤੇ ਚੜ੍ਹਾਈਆਂ ਦਾ ਮਾਰਗ। ਇੱਕ ਔਗਟ ਗਾਟੀ ਰਾਮ ਕੀ ਤੇ ਚੜ ਰਿਹਾ ਕਬੀਰ, ਇੱਕ ਬਿਖੜੀ ਘਾਟੀ ਤੇ ਮੈਂ ਚੜ ਲੈਣਾ। ਕਬੀਰ ਕਹਿੰਦੇ ਨੇ ਮੇਰੇ ਅੱਗੇ ਕੋਈ ਨਹੀਂ ਕਿ ਮੇਰੀ ਢਾਰਸ ਵੱਜੇ ਕਿ ਮੈਥੋਂ ਅੱਗੇ ਵੀ ਕੋਈ ਜਾ ਰਿਹਾ, ਪਰ ਮੇਰੇ ਪਿੱਛੇ ਵੀ ਕੋਈ ਨਹੀਂ। ਪਤਾ ਉਸ ਰਸਤੇ ਨੂੰ ਉਜੜਿਆ ਹੋਇਆ ਰਸਤਾ ਕਹਿੰਦੇ ਨੇ ਜਿਸ ਤੇ ਕੋਈ ਚੱਲੇ ਨਾ। ਕਹਿੰਦੇ ਨੇ ਰਸਤਾ ਉਜੜ ਗਿਆ, ਕਿਉਂ? ਕੋਈ ਚੱਲਦਾ ਹੀ ਨਹੀਂ। ਪਤਾ ਨਹੀਂ ਦੋ ਸ਼ਬਦ ਬਰਦਾਸ਼ਤ ਕਰੋਗੇ ਕਿ ਨਹੀਂ। ਸਾਰੇ ਰਸਤਿਆਂ ਦੇ ਉੱਤੇ ਵਸੇਬੇ ਬੜੇ ਨੇ, ਬੜੀਆਂ ਰੌਣਕਾਂ ਨੇ, ਇੱਕ ਧਰਮ ਦਾ ਮਾਰਗ ਹੀ ਮੈਨੂੰ ਉਜੜਿਆ ਹੋਇਆ ਦਿਖਾਈ ਦਿੰਦਾ। ਇਸ ਵਾਸਤੇ ਬੇਸ਼ਤਰ ਚਰਚ ਸੁੰਨੇ ਹੋ ਗਏ ਨੇ, ਉਜੜ ਗਏ ਨੇ। ਬੇਸ਼ਤਰ ਮਸਜਿਦਾਂ ਬਿਲਕੁਲ ਸੁਨੀਆਂ ਹੋ ਗਈਆਂ, ਸਨਾਟਾ ਛਾਇਆ ਹੈ, ਔਰ ਬੇਸ਼ਤਰ ਗੁਰਦੁਆਰੇ ਖਾਲੀ। ਕੋਈ ਅੰਮ੍ਰਿਤ ਵੇਲੇ ਉਮੰਗ ਤੇ ਤਰੰਗ ਲੈ ਕੇ ਆਏ ਹੋਵਨ। ਇਸ ਤਰ੍ਹਾਂ ਦੁਨੀਆਂ ਦੇ ਸਾਰੇ ਗੁਰਦੁਆਰਿਆਂ ਚ ਇਸ ਤਰੀਕੇ ਦੇ ਨਾਲ ਗੱਲ ਨਹੀਂ ਹੈ। ਇਸ ਨੂੰ ਇੱਕ ਮਹਾਨ ਸ਼ਾਇਰ ਇੰਜ ਕਹਿੰਦਾ ਹੈ, ਕਾਫਲੇ ਯਾ ਬੜ ਗਏ ਯਾ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈ। ਕਹਿੰਦਾ ਰੱਬ ਦੇ ਮਾਰਗ ਤੇ ਜਿਹੜੇ ਚਲੇ ਸਨ ਕੁਛ ਤੇ ਪਹੁੰਚ ਗਏ, ਕੁਝ ਰਸਤੇ ਚ ਹੀ ਖੱਪ ਗਏ। ਇਹ ਕਹਿੰਦਾ ਹੁਣ ਤੇ ਰਸਤਾ ਉਜੜਿਆ ਹੋਇਆ ਦਿਖਾਈ ਦਿੰਦਾ, ਉਜੜਿਆ ਹੋਇਆ। ਚੱਲਿਆ ਸੀ ਕਿਸੇ ਵਕਤ ਰਵਿਦਾਸ, ਜੁੱਤੀਆਂ ਗੰਢਣ ਵਾਲੇ ਤੇ ਜੁੱਤੀਆਂ ਬਣਾਉਣ ਵਾਲੇ ਮੋਚੀ ਤੁਹਾਨੂੰ ਸਾਰੀ ਦੁਨੀਆਂ ਚ ਮਿਲਣਗੇ। ਮਜਾਲ ਹੈ ਇਹਨਾਂ ਚ ਕੋਈ ਰਵਿਦਾਸ ਬੈਠਾ ਹੋਵੇ? ਨਹੀਂ ਹੈ। ਕੱਪੜੇ ਬੁਣਨ ਵਾਲੇ ਤੇ ਕੱਪੜਿਆਂ ਨੂੰ ਛਿੰਬਣ ਵਾਲੇ, ਕੱਪੜਿਆਂ ਨੂੰ ਰੰਗ ਦੇਣ ਵਾਲੇ ਛਿੰਬੇ ਤੁਹਾਨੂੰ ਸਾਰੀ ਦੁਨੀਆਂ ਚ ਮਿਲਣਗੇ। ਪਰ ਇਸ ਤਰ੍ਹਾਂ ਦਾ ਨਾਮਦੇਵ ਜੋ ਕੱਪੜਿਆਂ ਨੂੰ ਰੰਗ ਚਾੜਦਿਆਂ ਚਾੜਦਿਆਂ ਆਪਣੇ ਮਨ ਨੂੰ ਵੀ ਰੰਗ ਚਾੜ ਦੇਵੇ, ਤੇ ਜਿਹੜਾ ਕੱਪੜੇ ਰੰਗਾਉਣ ਲਈ ਆਵੇ ਉਹਨੂੰ ਵੀ ਰੰਗ ਦੇਵੇ। ਰੰਗਨ ਰਾਂਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨ ਜੀਵੋ, ਸ੍ਰੀ ਨਾਮ ਦੇਵ। ਕਹਿੰਦੇ ਨਿਰਾ ਕੱਪੜੇ ਮੈਂ ਨਹੀਂ ਰੰਗਦਾ, ਮਨ ਵੀ ਰੰਗਦਾ। ਔਰ ਜਿਹੜੇ ਕੱਪੜੇ ਰੰਗਾਉਣ ਲਈ ਆਉਂਦੇ ਨੇ ਨਿਰੇ, ਉਹਨਾਂ ਦੇ ਕੱਪੜੇ ਨਹੀਂ ਰੰਗਦਾ, ਉਹਨਾਂ ਦੇ ਮਨ ਵੀ ਰੰਗ ਦਿੰਦਾ। ਰਵਿਦਾਸ ਨਿਰੀਆਂ ਜੁੱਤੀਆਂ ਨਹੀਂ ਗੰਢਦਾ, ਇਧਰ ਜੁੱਤੀ ਗੰਢੀ ਜਾ ਰਿਹਾ, ਇਤਰਾ ਮਨ ਆਪਣਾ ਮਨ ਪ੍ਰਭੂ ਨਾਲ ਗੰਢੀ ਜਾ ਰਿਹਾ, ਤੇ ਜਿਹੜਾ ਜੁੱਤੀ ਗੰਢਾਉਣ ਲਈ ਆਇਆ ਕੋਸ਼ਿਸ਼ ਕਰ ਰਿਹਾ ਇਹਦਾ ਮਨ ਵੀ ਗੰਢਾ। ਇਹ ਦੋ ਤਰ੍ਹਾਂ ਦਾ ਮੋਚੀ ਹੈ, ਐਸਾ ਚਮਾਰ, ਅਗਲੇ ਦੀ ਜੁੱਤੀ ਵੀ ਗੰਢ ਰਿਹਾ, ਅਗਲੇ ਦਾ ਮਨ ਵੀ ਗੰਢ ਰਿਹਾ। ਜੁੱਤੀ ਗੰਢਦਿਆਂ ਗੰਢਦਿਆਂ ਰੱਬ ਦੀ ਗੱਲ ਸੁਣਾਈ ਜਾਂਦਾ, ਜੁੱਤੀਆਂ ਗੰਢਦਿਆਂ ਗੰਢਦਿਆਂ ਪਰਮਾਤਮਾ ਦੀ ਲਗਨ ਪੈਦਾ ਹੋ ਸਕੇ ਐਸੀ ਗੱਲ ਕਰੀ ਜਾਂਦਾ। ਕੱਪੜਿਆਂ ਨੂੰ ਰੰਗਦਿਆਂ ਰੰਗਦਿਆਂ ਦੂਜਿਆਂ ਦੇ ਦਿਲ ਦਿਮਾਗ ਨੂੰ ਰੰਗਣ ਦੀ ਕੋਸ਼ਿਸ਼ ਕਰ ਰਿਹਾ ਨਾਮ ਦੇਵ। ਸਿਰਫ ਤਾਣਾ ਪੇਟਾ ਇੱਕ ਕਰਕੇ ਕਬੀਰ ਕੱਪੜੇ ਨਹੀਂ ਬੁਣਦਾ, ਬਲਕਿ ਸੁਰਤ ਤੇ ਸ਼ਬਦ ਨੂੰ ਵੀ ਇੱਕ ਕਰਦਾ, ਜੀਵ ਤੇ ਬ੍ਰਹਮ ਨੂੰ ਵੀ ਇੱਕ ਕਰਦਾ। ਉਹ ਐਸਾ ਜੁਲਾਹਾ ਹੈ, ਨਿਮਾਜ਼ੀ ਤੇ ਬੜੇ ਨੇ, ਪਰ ਫਰੀਦ ਜੈਸਾ ਨਿਮਾਜ਼ੀ ਲੱਭਣਾ ਬਹੁਤ ਔਖਾ ਹੈ, ਬਹੁਤ ਕਠਿਨ ਹੈ। ਕਾਫਲੇ ਯਾ ਬੜ ਗਏ ਯਾ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈ। ਇਕਬਾਲ ਕਹਿੰਦਾ ਚਲੇ ਸਨ ਖੁਦਾ ਦੇ ਰਸਤੇ ਤੇ ਜੋ, ਕੁਛ ਤੇ ਪਹੁੰਚ ਗਏ, ਕੁਝ ਰਸਤੇ ਚ ਹੀ ਦਮ ਤੋੜ ਗਏ, ਰਸਤੇ ਸੁੰਨੇ ਪਏ ਨੇ, ਉਜੜੇ ਹੋਏ ਨੇ। ਇਸ ਸਦੀ ਦੇ ਵਿੱਚ ਅਗਰ ਕੋਈ ਮਾਰਗ ਉਜੜਿਆ ਹੈ ਤਾਂ ਸਿਰਫ ਧਰਮ ਦਾ। ਬੜੀ ਰੌਣਕ ਹੈ ਥੀਏਟਰਾਂ ਦੇ ਵਿੱਚ, ਕਲੱਬਾਂ ਦੇ ਵਿੱਚ, ਅਯਾਸ਼ੀ ਦੇ ਅੱਡਿਆਂ ਦੇ ਵਿੱਚ, ਜੂਏ ਖਾਨਿਆਂ ਦੇ ਵਿੱਚ, ਮਹਿਖਾਨਿਆਂ ਦੇ ਵਿੱਚ ਬੜੀ ਰੌਣਕ। ਰਾਸਤੇ ਸੁਨਸਾਨ ਨਜ਼ਰ ਆਤੇ ਹੈ, ਕਾਰਨ ਇਹ ਰਸਤਾ ਪਹਾੜੀ ਰਸਤਾ ਹੈ, ਚੜਾਈ ਦਾ ਰਸਤਾ ਹੈ, ਤੇ ਹਰ ਬੰਦਾ ਚੜਾਈਆਂ ਤੇ ਨਹੀਂ ਚੜ ਸਕਦਾ। ਚਾਹੇ ਸਰੀਰ ਕਰਕੇ ਚੜਨਾ ਹੋਵੇ
ਤਾਂ ਵੀ ਕਠਿਨ ਹੈ, ਚਾਹੇ ਸੁਰਤ ਕਰਕੇ ਚੜ੍ਹਨਾ ਹੋਵੇ ਤਾਂ ਵੀ ਕਠਿਨ ਹੈ। ਧਰਮ ਦਾ ਮਾਰਗ ਹੈ ਸੁਰਤ ਨੂੰ ਉੱਚਾ ਕਰਨਾ। ਛਾਇਆ ਦੁਨਿਆਵੀ ਸੁੱਖ ਤੇ ਜ਼ਮੀਨ ਤੇ ਵੀ ਮਿਲ ਜਾਣਗੇ, ਕਿਉਂਕਿ ਦਰਖਤ ਦੀ ਛਾਂ ਜ਼ਮੀਨ ਤੇ, ਉੱਚਾ ਉੱਠਣ ਦੀ ਲੋੜ ਨਹੀਂ। ਧਨਵਾਨ ਬਣਨ ਲਈ ਲਾਜ਼ਮੀ ਨਹੀਂ ਹੈ ਕਿ ਕੋਈ ਸੰਤੋਖੀ ਵੀ ਬਣੇ। ਧੀਆਂ ਪੁੱਤਰ ਦੀ ਪ੍ਰਾਪਤੀ ਕਰਨ ਲਈ ਲਾਜ਼ਮੀ ਨਹੀਂ ਕਿ ਕੋਈ ਜਪ ਤਪ ਵੀ ਕਰੇ। ਧੀਆਂ ਪੁੱਤਰ ਤੇ ਪਸ਼ੂ ਪੰਖੀਆਂ ਦੇ ਵੀ ਆਉਂਦੇ ਨੇ, ਔਲਾਦ ਤੇ ਉਹਨਾਂ ਦੀ ਵੀ ਆਉਂਦੀ ਹੈ। ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਨਿੰਦਰਾ ਆਲਸ ਭੋਗ ਭੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ਼ੂ ਜਾਨ। ਰੱਬੀ ਗਿਆਨ ਤੋਂ ਬਿਨਾਂ ਮਨੁੱਖ ਦੀ ਕੀ ਬੁਕਤ ਹੈ? ਕੁਛ ਵੀ ਨਹੀਂ। ਤਾਂ ਖੈਰ ਮੈਂ ਅਰਜ਼ ਕਰਾਂ, ਮਨੁੱਖ ਦੇ ਪ੍ਰਾਣਾਂ ਵਿਚ ਪਿਆਸ ਤੇ ਐਸੀ ਹੈ ਕਿ ਐਸਾ ਸੁੱਖ ਮਿਲੇ ਜਿਹੜਾ ਦੁੱਖ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਜੀਵਨ ਮਿਲੇ ਜੋ ਮੌਤ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਸੁਹੱਪਣ ਮਿਲੇ ਜੋ ਕਰੂਪਤਾ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਔਰ ਐਸਾ ਨਫਾ ਝੋਲੀ ਵਿਚ ਪਵੇ ਜੋ ਨੁਕਸਾਨ ਵਿਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਮੈਂ ਫਿਰ ਅਰਜ਼ ਕਰਾਂ, ਸੁਖ ਪਦਾਰਥਾਂ ਤੋਂ ਵੀ ਮਿਲ ਜਾਂਦਾ ਹੈ, ਆਨੰਦ ਪਰਮਾਤਮਾ ਤੋਂ ਮਿਲੇਗਾ। ਸੁਖ ਪਰਿਵਾਰ ਤੋਂ ਵੀ ਮਿਲ ਸਕਦਾ ਹੈ, ਆਨੰਦ ਨਿਰੰਕਾਰ ਤੋਂ ਮਿਲੇਗਾ। ਔਰ ਆਨੰਦ ਕੀ ਹੈ? ਇਹ ਜੋ ਮਨੁੱਖ ਦੇ ਪ੍ਰਾਣਾਂ ਵਿਚ ਪਿਆਸ ਹੈ, ਐਸੀ ਜ਼ਿੰਦਗੀ ਮਿਲੇ ਜੋ ਮੌਤ ਦੇ ਚ ਨਾ ਬਦਲੇ, ਐਸੀ ਜਵਾਨੀ ਮਿਲੇ ਜੋ ਬੁਢੇਪੇ ਦੇ ਚ ਨਾ ਬਦਲੇ, ਐਸਾ ਸੁੱਖ ਮਿਲੇ ਜੋ ਦੁੱਖ ਦੇ ਚ ਨਾ ਬਦਲੇ, ਐਸੀ ਇੱਜ਼ਤ ਮਿਲੇ ਜਿਹਦੇ ਥੱਲੇ ਬੇਇੱਜ਼ਤੀ ਬਿਲਕੁਲ ਨਾ ਹੋਵੇ, ਐਸੀਆਂ ਖੁਸ਼ੀਆਂ ਮਿਲਣ ਜਿਹਦੇ ਪਿੱਛੇ ਗਮ ਬਿਲਕੁਲ ਨਾ ਹੋਵੇ। ਬਸ ਇਸੇ ਨੂੰ ਆਨੰਦ ਕਹਿੰਦੇ ਨੇ। ਆਨੰਦ ਦੇ ਚ ਕੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ, ਜਮਣਾ ਨਹੀਂ ਹੈ, ਮਰਨਾ ਨਹੀਂ ਹੈ, ਬੁਢੇਪਾ ਨਹੀਂ ਹੈ, ਇਸ ਤਰ੍ਹਾਂ ਦੀ ਤਰਜ਼ੇ ਜ਼ਿੰਦਗੀ ਨਹੀਂ ਹੈ ਉੱਥੇ। ਖੈਰ ਮੁਕਤਸਰ ਹੁਣ ਅਰਜ਼ ਕਰਾਂ, ਆਨੰਦ ਦੀ ਪ੍ਰਾਪਤੀ ਦਾ ਵਸੀਲਾ ਜਪ, ਤੇ ਜਪ ਉਸ ਨੂੰ ਕਹਿੰਦੇ ਨੇ ਇਹ ਰਸਨਾ ਕਿਸੇ ਇੱਕ ਸ਼ਬਦ ਨੂੰ ਬਾਰ ਬਾਰ ਰਟਨ ਕਰੇ, ਬਾਰ ਬਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਮੰਤਰ ਉਤਨਾ ਹੀ ਆਉਂਦਾ ਹੈ ਕਰੀਬਨ ਕਰੀਬਨ, ਜਿਤਨੀ ਦੇਰ ਦੇ ਚ ਅਸੀਂ ਸਵਾਸ ਗਰਾਸ ਲੈਂਦੇ ਹਾਂ ਬਸ ਉਤਨੀ ਇਸਦੀ ਜੋ ਹੈ ਗਤੀ ਹੈ, ਉਤਨੀ ਚ ਹੀ ਆਪਣੇ ਆਪ ਪੂਰਾ ਹੋ ਜਾਂਦਾ। ਇਹਨੂੰ ਸਵਾਸ ਗਰਾਸ ਦੇ ਚ ਪੂਰਾ ਨਹੀਂ ਕਰਨਾ, ਇਹ ਆਪੇ ਹੀ ਪੂਰਾ ਹੋ ਜਾਂਦਾ ਉਤਨੇ ਚ। ਵਾਹਿਗੁਰੂ ਵਾਹਿਗੁਰੂ, ਇਸਲਾਮੀ ਮੰਤਰ ਵੀ ਐਸਾ ਹੈ, ਅੱਲਾ ਹੋ ਅੱਲਾ ਹੋ, ਇਸੇ ਚ ਪੂਰਾ ਹੋ ਜਾਂਦਾ ਹੈ। ਮੈਂ ਦੇਖਿਆ ਸੂਫੀ ਮੁਸਲਮਾਨ ਫਕੀਰ ਐਸਾ ਹੀ ਜਪਦੇ ਨੇ, ਅੱਲਾ ਹੋ ਅੱਲਾ ਹੋ, ਬਿਲਕੁਲ ਗਤੀ ਇਹੀ ਰਹਿੰਦੀ ਹੈ। ਔਰ ਸਹਿਜੇ ਸਰਲਤਾ ਦੇ ਨਾਲ ਮਨੁੱਖ ਜਿਤਨੀ ਦੇਰ ਦੇ ਸਵਾਸ ਗਰਾਸ ਲੈਂਦਾ ਹੈ, ਤੇ ਵਾਹਿਗੁਰੂ ਵਾਹਿਗੁਰੂ ਪੂਰਾ ਹੋ ਜਾਂਦਾ ਹੈ। ਇਸ ਨੂੰ ਰਟੀ ਜਾਣਾ ਹੈ, ਇਹ ਗੱਲ ਵੱਖਰੀ ਹੈ ਕਿ ਤਾਰਕਿਕ ਬੰਦਾ ਕਹਿ ਦੇ ਗਏ ਤੇ ਪੁਨਰੁਕਤੀ ਹੈ, ਇਹਦੀ ਰਿਪੀਟੇਸ਼ਨ ਹੈ, ਐਵੇਂ ਬਾਰ ਬਾਰ ਦੁਰਾਈ ਜਾਓ ਬੱਚਿਆਂ ਦੀ ਤਰ੍ਹਾਂ। ਮੈਨੂੰ ਇੱਕ ਬੜੇ ਸਿਆਣੇ ਬੰਦੇ ਨੇ ਤੇ ਦਿੱਲੀ ਕਹਿ ਵੀ ਦਿੱਤਾ ਸੀ, ਕਹਿਣ ਲੱਗਾ ਗਿਆਨੀ ਜੀ ਗੁਰੂ ਗ੍ਰੰਥ ਸਾਹਿਬ ਦੇ ਚ ਰੈਪੀਟੇਸ਼ਨ ਹੈ, ਪੁਨਰੁਕਤੀ ਹੈ। ਤੇ ਮੈਨੂੰ ਕਹਿਣ ਲੱਗਾ ਮੈਂ ਤੁਹਾਡੀਆਂ ਦੋ ਚਾਰ ਨਜ਼ਮਾਂ ਪੰਜਾਬੀ ਦੀਆਂ ਉਰਦੂ ਦੀਆਂ ਸੁਣੀਆਂ ਨੇ ਕਿਸੇ ਕੋਲ, ਤੇ ਤੁਸੀਂ ਕਵੀ ਦਿਮਾਗ ਰੱਖਦੇ ਹੋ ਤੇ ਇਤਨਾ ਤੇ ਤੁਹਾਨੂੰ ਪਤਾ ਹੋਵੇਗਾ ਕਿ ਪੁਨਰੁਕਤੀ ਦੋਸ਼ ਹੈ, ਰੈਪੀਟੇਸ਼ਨ ਸਾਹਿਤਕ ਦੁਨੀਆਂ ਵਿੱਚ ਦੋਸ਼ ਹੈ। ਮੈਂ ਕਿਹਾ ਹੋਵੇਗੀ ਦੋਸ਼, ਸਾਹਿਤ ਨੇ ਮੰਨ ਲਿਆ ਹੋਵੇਗਾ, ਸਾਹਿਤਕਾਰਾਂ ਨੇ ਮੰਨ ਲਿਆ ਹੋਵੇਗਾ, ਪਰਮਾਤਮਾ ਨਹੀਂ ਮੰਨਦਾ, ਪ੍ਰਕਿਰਤੀ ਨਹੀਂ ਮੰਨਦੀ, ਮੈਂ ਵੀ ਨਹੀਂ ਮੰਨਦਾ ਕਿ ਪੁਨਰੁਕਤੀ ਦੋਸ਼ ਹੈ। ਅਜੇ ਤੇ ਮੈਂ
कुछ होर कहना सी कहन लगा गहने जी थोड़ी कथा च भी मैं पुनरुक्ति दिखाई देती है रिपीटेशन और कहन लगा एक शब्द दे गुरु ग्रंथ साहब दे एक शब्द दे जड़ी गल है दूजे तीजे च भी होई है चौथे पंजवें च भी होई है और मैनू कहन लगा मुदतां तो थानू सुन रहा तुसी भी घूम फिर के उत्थे ही आ जांदे हो पुनरुक्ति रिपीटेशन इत दोष है। मैं कह दोष तू मंदा होवेगा साहित्यकार मंदे होणगे प्रकृति नहीं मनती परमात्मा नहीं मनता मैं नहीं मनता। मैं कह पुनरुक्ति ते ही जीवन है। कहने लगे किस तरह जीवन है जिंदगी किस तरह पुनरुक्त हो गई। मैं कह देखो एक श्वास हुण तू अंदर लै गया ते हुण एक बाहर आया हुण मुड़ के अंदर ना ले जाई नहीं ते रिपीट हो जाएगा इत पुनरुक्ति हो जाएगी इत दोष है। बार बार श्वास क्यों लेना एक कोई दफा लै नबज बार बार चल रही है दिल बार बार धड़कता है श्वास ग्रास बार बार चलते ने पृथ्वी के उत्ते दिन बार बार आउंदा है रात बार बार आउंदी है पानी बार बार पीने हैं रोटी बार बार खाने एक कोई दफा जिंदगी च खानी चाहिए है। बार बार क्यों खाना है सवेरे खा ली दोपहरे खा ली शामी फिर खा रहे हैं क्यों पुनरुक्त क्यों कर रहे हैं ये रिपीट क्यों कर रहे हैं बार बार पानी पी रहे हैं बार बार भोजन छक रहे हैं बार बार श्वास ले रहे हैं बार बार दिल धड़क रहे हैं बार बार नब्ज चल रही है पृथ्वी ते बार बार दिन आ रहे है बार बार रात आ रही है। कहने लगा है इतनी पुनरुक्ति है। कहने लगे मैं इस ढंग नाल सोचिया नहीं सी। बार बार हर के गुण गाओ पातशाह दी बाणी कहती है बार बार रटी जा वाहे गुरु उतने चिर तक करी जा जितने चिर तक तो वाहे गुरु दा रूप नहीं हो जाता। दोनों रटन करी जा। भारत देश ते भारत तो बार इस्लामी दुनिया जितने गुरमंत्र ने करीबन करीबन उस श्वास विरास देश पूरे हो जाते राम पूरा हो जाता है ओम पूरा हो जाता है वाहेगुरु पूरा हो जाता है अल्लाह हो इसे च पूरा हो जाता है। ये अपने अपने जप करने वाले दे मंत्र ने जगतगुरु बाबा कहिंदे भी ने कोई बोले राम राम कोई खुदा कोई सेवे गुसैया कोई अल्लाह अल्लाह कहता है मंत्र ने। भुख ते सारयां दे अंदर इको है भोजन सारयां दा एक नहीं है। एक कौम दा भोजन भी एक नहीं सारी दुनिया दा भोजन ते एक है ही नहीं। खुराक अलग अलग है। जे सिर्फ भारत नूं ही लो तां बंगालियां दा खाना कुछ होर है ते कर्नाटकियां दा कुछ होर है महाराष्ट्रियन कुछ होर ढंग नाल खांदे ने आंध्र प्रदेश की खुराक कुछ होर है तमिल केरला की खुराक अलग है पहरावे भी अलग ने गुजरातियां का खाना कुछ होर है राजस्थानियां का कुछ होर है पंजाबियां की खुराक कुछ होर है। लेकिन भुख कुछ होर नहीं भुख सारियां दी इको है भोजन एक नहीं है भुख इको है और खाण दा मकसद भी इको ही है कि भुख मिटे रस आवे भुख मिटे। लेकिन भोजन एक नहीं है अंदर ते तड़प सारियां दे इको है प्रभु मिले परमात्मा मिले परम आनंद मिले सुकून मिले शांति मिले चैन मिले आनंद मिले। जिस तरह भोजन एक नहीं है भजन भी एक नहीं है अलग अलग है। भोजन कोई वक् वक् खाया असी नहीं लड़ते कि तू साडे ढंग नाल क्यों नहीं खा रहा अपने ढंग नाल क्यों खांदा पे झगड़ा नहीं है। भोजन दी दुनिया दे आपस दे झगड़ा नहीं है भजन दी दुनिया झगड़ा है तू राम राम क्यों आखदा पे अल्लाह क्यों नहीं कहता तू अल्लाह क्यों कह रहे हैं वाहेगुरु क्यों नहीं कहता ये झगड़े हैं और बड़े व्यापक झगड़े ने बड़े भारी खून खराबे ने। भुख सारियां च इको है भोजन एक नहीं है परम आनंद दी तड़प सारियां च इको है
भजन एक नहीं है, अलग अलग है, पर ये अलग अलग भजन दा होना उन्हां लोकां नूं परवान नहीं जिन्हां नूं कदी भजन दा रस आया ही नहीं। जिन्हां नूं रस आ गया उन्हां दी गल कुछ होर हो जांदी है। वो ते कह दिंदे ने कोई बोले राम राम, कोई खुदा है, कोई सेवे गोसाइया, कोई अल्लाह, वो ते इंज कह दिंदा है। और हाफिज कहिंदा है हाफिजा गर वसल ख्वाही सुला कुन बा खास व आम, कहिंदा रब दा विसाल चाहना है, रब दा मिलाप चाहना है, हर एक नाल सुला कर ले, हर एक नाल। और हाफिज ते कहिंदे सन ओही रब दे नेड़े है जो संसार दे नेड़े है, ओही खुदा दे नेड़े है जो मखलूक दे नेड़े है, जो मखलूक तो दूर है खुदा तो भी दूर है, जो बंदियां तो दूर है हो नहीं सकता वो रब दे नेड़े होवे। जिहड़े विचार बंदे नू बंदे नाल ना मिलन देन, यकीन जानना वो विचार बंदे नू रब नाल भी नहीं जुड़न देणगे, पक्की गल। जिहड़े विचार मनुख ते मनुख दे विचकार दीवार खड़ी कर देन, वो विचार मनुख ते खुदा दे विचकार भी दीवार समझ लेने चाहिए ने, मनुख ते परमात्मा दे विचकार भी दीवार समझ लेने चाहिए ने। मनुख ते मैं समझदा सदियां तो अनंत काल तो दीवारां ही खड़ी जा करी जा रहा, नवियां तो नवियां, पुरानियां टुटदियां नहीं पईयां, नवियां होर खड़ियां हो रही, पुराने मसले हल नहीं होंदे नवे होर, बंदा बंदे तो दूर होंदा गया, बहुत दूर। भावें साइंस बड़ी नेड़े ले आई है, अज कोई दूरी जमीन की दूरी ते नहीं रही, पर बंदा बंदे तो बहुत दूर हो गया, मनुख मनुख तो बहुत दूर है। पाकिस्तान ते पड़ोस देश है, हिंदुस्तान तो बहुत दूर है, बड़ा दूर है, जमीन दे तल ते नहीं, हिरदे दे तल ते बड़िया दीवारां खड़िया ने, बड़िया दीवारां खड़िया ने, मिलना ही औखा है। ते पाकिस्तान दी ते गल छड्डो, हिंदुस्तान दे च रहण वाले हिंदू ते मुसलमान बहुत दूर ने, बहुत दूर ने, बड़ी भयंकर दूरी है। राम ते खुदा दी बहुत वड्डी दूरी है, भावें दूरी नहीं है पर मनुख ने कर दित्ती है। राम खुदा दे नेड़े नहीं है, खुदा राम दे नेड़े नहीं है। इस वास्ते सारे हिंदू समाज दा जोर सी मस्जिद गिरा देई है, इत्थे खुदा दी गूंज आउंदी है। और सारे मुसलमानां दी कोशिश सी मस्जिद नूं बचाईए, या किसे वक्त बाबर ने मंदिर गिराया, बाबर कोल ताकत आई, उसने मंदिर गिरा के मस्जिद खड़ी की थी, अजोके सताधारियां कोल सता आई, इन्होंने मस्जिद गिरा के मंदिर खड़ा कर दिता। एक ने मंदिर गिराया, एक ने मस्जिद गिराई, मेरे सामने है। जद मंदिर गिरिया सी हजारा हिंदू जारो जार रोए सन, जद मस्जिद गिरी सी तड़पे सन मुसलमान इस तरह जिमें जल तो बिना मछली तड़पती है, तो बड़ी अफरा तफरी मची सी। साबका उप प्रधानमंत्री चौधरी देवी लाल हरियाणे तो, इसने पार्लियामेंट दे च आवाज उठाई, मसला हल हो सकता है, इनू गुरुद्वारा बना दो, राम दी धुन भी गूंजदी रहेगी, अल्लाह भी गूंजदा रहेगा, गुरु ग्रंथ साहब का प्रकाश कर दो। उन्हें पार्लियामेंट दे बोल बोले सन, अखबारां छपे सन, इसनू गुरुद्वारा बना दो, मस्जिद ढाण की लोड़ नहीं पेगी, मंदिर नाल नफरत नहीं होगी, क्योंकि अल्लाह की धुन भी गूंजती रहेगी, राम की धुनि भी गूंजती रहेगी। पर हर एक को इतनी अकल थोड़ी आती है, हर एक को इतनी सियाणप थोड़ी आती है। सता की ताकत विच बाबर आया, उन्हें मंदिर गिरा दिता, सता की ताकत विच अजोके आए, इन्होंने मस्जिद गिरा दी। जब मंदिर गिरिया सी हिंदू जारो जार रोया सी, जब मस्जिद गिरी मुसलमान जारो जार रोया तड़पे। मस्जिद दीवार बन गई, मंदिर दीवार बन गए, बंदे बंदे दा मिलना औखा,
اور جو مسجد دیوار بن جائے یقین جانو خدا دا گھر نہیں ہے. جو مندر دیوار بن جائے اوکھے نہ ہونا بھگوان دا گھر نہیں ہے. اور جڑا گردوارا دیوار بن جائے سکھ دا سکھ نال ملنا ہی اوکھا ہو جائے. لوگاں نے ونڈے ہوئے نے. میں تے دیکھ کے دنگ رہ گیا. ادھر ملیشیا سنگاپور دے ملوئیاں دا گردوارا ہے, اے دوابیاں دا ہے, اے جٹاں دا ہے, اے مذہبیاں دا ہے, اے رام گڑیاں دا ہے. گرو دا گردوارا کیڑا ہے, گرو دا دوار کیڑا ہے؟ کوئی رام گڑیاں دا, کوئی جٹاں دا, کوئی ملوئیاں دا, کوئی دوابیاں دا. اور ایک گردوارے دا نام انہوں نے رکھا ہے پاپیاں دا گردوارا, ملیشیا دے سنگاپور دے, اے پاپیاں دا گردوارا. پھر گرو دا در کیڑا ہویا؟ کوئی پاپیاں دا ہو گیا, کوئی جٹاں دا ہو گیا, کوئی ملوئیاں دا ہو گیا, کوئی دوابیاں دا ہو گیا, کوئی رام گڑیاں دا ہو گیا. اور حیرانگی دی گل, انگلینڈ وچ مذہبیاں دا بھی بن گیا مذہبیاں دا ہے, اور سنگاپور وچ بھی ہے یہ مذہبیاں دا گردوارا. پھر گرو دا دوار کیڑا ہویا؟ میں عرض کراں جیڑا گردوارا بھی بندے تے بندے دے چکار دیوار بن جائے وہ کسی بندے دا گھر ہو سکتا ہے. ٹھیک ہے رام گڑیاں دا ہو سکتا ہے, جٹاں دا ہو سکتا ہے, پاپیاں دا ہو سکتا ہے, دوابیاں دا ہو سکتا ہے, ملوئیاں دا ہو سکتا ہے, گرو دا نہیں. گرو دا دوار تے ساری دیواراں نو توڑدا ہے, وہ تے ساری دنیا دی دیواراں نو توڑدا ہے. اور گردوارے چ کوئی دیوار کھڑی کر دے اس دی کھڑی کیتی ہوے گی, گرو نے نہیں کھڑی کیتی. اتنی مہرس کر دیا. یہ گل وکری, اس تو اگے میں کہاں پتہ نہیں شبد تھانو ہزم ہوندے نے کہ نہیں, پر اتنی گل تے سپشٹ ہے کہ جڑے وچار منکھ دے منکھ دے وچکار دیوار کھڑی کر دین وہ وچار پرماتما نال بھی نہیں جڑن دین گے, وہ پرماتما دے نیڑے بھی نہیں ہون دین گے. حافظ مسلمان ہے, یہ کہندا ہے حافظ اگر وصل خواہی صلح کن با خاص و عام, با مسلمان اللہ اللہ با ہنودا رام رام. کہندا مسلمان ملے تینوں اللہ ہو کر دیں, ہندو ملے رام رام کر دیں. مسلمان فقیر مسلمان ہے, کہندا مینو رام آکھن دے کوئی اعتراض نہیں, مینو اللہ کہن دے کوئی سنکوچ نہیں. ایک بندہ اڈلی ڈوسا کھا رہے ہے, تمل ناڈ کرناٹکی لوگ کیرلا دے لوگ انہاں دا کھانا یہی ہے, تے کوئی پنجابی لڑ پوے کی کھا رہے ہیں, یہ کوئی خوراک ہوندی ہے؟ پر یقین جانو آلواں دا پراٹھا تسی کھاؤ تے تمل لوگ بھی اوکھے ہو جاندے کی کھا رہے ہیں, یہ کھاندا کی پیا تو وہ بھی اپنے ڈھنگ نال لوگ ہیں, انہاں دی اپنی خوراک. بھوجن وکھ وکھ ہو سکتا ہے, بھوک وکھ وکھ نہیں ہے. منتر الگ الگ ہو سکتے ہیں, بھجن الگ الگ ہو سکتا ہے. یہی گرو نانک دا سدھانتک نقطہ ہے. جد بھرتری نے کہا کہ میں آئی پنتھ دا جوگی ہاں اور میں جوگیاں دے بارہ پنتھ مندا, گرو نانک کہن لگے میں بھی آئی پنتھ دا جوگی ہاں, میں دنیا دے سارے پنتھ مندا, تو صرف بارہ مندا, آپ سارے ہی مندے ہیں. آئی پنتھی سگل جماعتی من جیتے جگ جیت. سگل جماعتی جتنی دنیا دے جماعتاں نے پرماتما دے مارگ تے چلن والیاں, آپ سارے دے نال ہاں, سارے ساڈے نال نے. گرو نانک سگلی جوت ہماری سمیا نانا ورن انیکن, کہ نانک سن بھرتر جوگی پار برہم لیو ایکن. یہ جتنے ورن نے, جتنے پیک نے, جتنے مذہب نے, جتنی جماعتاں نے, گرو نانک دیو جی مہاراج کہندے نے میرا اپنا ہی روپ نے, وہ میرا روپ نے, میں انہاں دا روپ, کوئی فرق نہیں. گرو نانک ہر دیوار نو توڑ دے نے. یہ دنیا دا ایسا جو ہے سدھانتک نقطہ دھرم دا سی جدی لپیٹ دے سارے آ سکتے سن. بدقسمتی ہے ایسے ایسے اوکھے طریقے کری جا رہے ہیں, امرت بھی اتنا بکھم کری جانے ہر ایک چھاک ہی نہ سکے. اپنی اپنی مریادا, اپنی اپنی گلاں, اپنی اپنی تنگ دلیاں, اینی جوڑی جاندے ہیں دوجا بھوجن چھک ہی نہ سکے, بھوکا ہی مرے. کسے نو بھوکا مارنا پاپ ہے, کسے نو دھرم کرم تے امرت نو وانجا رکھنا اے بھی مہا پاپ ہے اور ہوندا ہے. اور یقین جانو
ਰਾਜਨੀਤੀ ਦੇ ਨਾਂ ਦੇ ਉੱਤੇ ਇਤਨੇ ਪਾਪ ਨਹੀਂ ਹੋਏ ਦੁਨੀਆਂ ਦੇ ਚ ਜਿਤਨੇ ਧਰਮ ਦੇ ਨਾਂ ਦੇ ਉੱਤੇ ਹੋਏ ਨੇ ਔਰ ਹੋ ਰਹੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਸੇ ਵਕਤ ਖੁਲਾਸਾ ਕਰਾਂਗਾ। ਰਾਜਨੀਤੀ ਕਰਕੇ ਜ਼ਮੀਨ ਇਤਨੀ ਦਫਾ ਖੂਨ ਨਾਲ ਨਹੀਂ ਰੰਗੀ ਗਈ ਜਿਤਨੀ ਦਫਾ ਧਰਮ ਦੇ ਨਾਂ ਤੇ ਰੰਗੀ ਗਈ ਹੈ। 60 ਲੱਖ ਯਹੂਦੀ ਹਿਟਲਰ ਨੇ ਮੌਤ ਦੇ ਘਾਟ ਉਤਾਰੇ ਧਰਮ ਦਾ ਨਾਂ ਲੈ ਕੇ। ਇਹ ਯਹੂਦੀ ਨੇ, ਇਹਨਾਂ ਨੇ ਈਸਾ ਨੂੰ ਸੂਲੀ ਤੇ ਚਾੜਿਆ ਸੀ, ਕਤਲ ਕਰ ਦੋ, ਮਾਰ ਦੋ, ਜ਼ਿੰਦਾ ਰਹਿਣ ਦਾ ਕੋਈ ਹੱਕ ਨਹੀਂ, ਕਸੂਰ ਇੱਕ ਦਾ ਹੋਵੇ ਸਾਰਿਆਂ ਨੂੰ ਚਾੜੋ ਫਾਂਸੀ ਤੇ। ਮਜ਼ਹਬ ਦੇ ਨਾਂ ਤੇ, ਧਰਮ ਦੇ ਨਾਂ ਤੇ ਉਕਸਾਇਆ, ਤੇ ਧਰਮ ਦੇ ਨਾਂ ਦੇ ਉੱਤੇ ਕੋਈ ਦੂਸਰੇ ਦਾ ਕਤਲ ਕਰਨ ਨੂੰ ਜੋ ਹੈ ਤਿਆਰ ਹੋ ਗਿਆ, ਉਹਨੂੰ ਧਰਮ ਕਹਿਣ ਦੀ ਲੋੜ ਨਹੀਂ ਹੈ, ਰਾਜਨੀਤੀ ਹੈ, ਧਰਮ ਨਹੀਂ ਹੈ। ਧਰਮ ਦੇ ਚ ਆ ਜਾਂਦਾ ਹੈ ਪ੍ਰੇਮ, ਧਰਮ ਦੇ ਚ ਆ ਜਾਂਦਾ ਹੈ ਦਇਆ, ਧਰਮ ਦੇ ਚ ਆ ਜਾਂਦੀ ਹੈ ਸਮਦ੍ਰਿਸ਼ਟੀ, ਧਰਮ ਦੇ ਚ ਆ ਜਾਂਦੇ ਨੇ ਨਿਰਵੈਰ ਜਜ਼ਬੇ, ਧਰਮ ਦੇ ਚ ਆ ਜਾਂਦੀ ਹੈ ਨਿਰਭੈਤਾ। ਸਾਰੇ ਦੈਵੀ ਗੁਣਾਂ ਨੂੰ ਇਕੱਠਾ ਕਰਨਾ ਹੋਵੇ ਤੇ ਕਹਿ ਦੋ ਧਰਮ, ਕਹਿ ਦੋ ਆਨੰਦ, ਕਹਿ ਦੋ ਪਰਮਾਤਮਾ, ਹੋਰ ਕੀ ਹੁੰਦਾ ਪਰਮਾਤਮਾ। ਧਾਰਮਿਕ ਬੰਦੇ ਦੀ ਕਿਸ ਤਰ੍ਹਾਂ ਪਹਿਚਾਣ ਕਰੋਗੇ? ਗੁਣਾਂ ਕਰਕੇ, ਹੋਰ ਕਿਸ ਤਰ੍ਹਾਂ ਪਹਿਚਾਣ ਕਰੋਗੇ? ਔਰ ਇਹ ਪ੍ਰਾਪਤ ਹੁੰਦੇ ਨੇ ਜਪ ਨਾਲ, ਹੋਰ ਕੋਈ ਤਰੀਕਾ ਨਹੀਂ, ਬਾਜ਼ਾਰ ਦੇ ਚ ਨਹੀਂ ਵਿਕਦੇ। ਇਸ ਕਥਾ ਨਾਲ ਵੀ ਤੁਹਾਨੂੰ ਨਹੀਂ ਮਿਲਣ ਲੱਗੇ, ਸੁਣ ਲਓ ਭਾਵੇਂ ਕਿਤਨੇ, ਜਪ ਕੇ ਹੀ ਮਿਲਣਗੇ, ਉਂਝ ਨਹੀਂ ਮਿਲਣਗੇ, ਸੁਣਦੇ ਰਹੋ ਸਾਰੀ ਜ਼ਿੰਦਗੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਦਾਨ ਨਾਲ ਵੀ ਨਹੀਂ ਮਿਲਣਗੇ, ਭਾਵੇਂ ਕਰੋੜਾਂ ਰੁਪਏ ਦਾ ਵੀ ਦਾਨ ਕਰ ਦਿਓ, ਕੁਛ ਵੀ ਨਹੀਂ ਹੋਵੇਗਾ। ਬਿਰਲੇ ਨੇ ਜਿਤਨੇ ਮੰਦਿਰ ਖੜੇ ਕੀਤੇ ਨੇ ਹਿੰਦੁਸਤਾਨ ਵਿੱਚ, ਕਬੀਰ ਉਤਨਾ ਨਹੀਂ ਖੜਾ ਕਰ ਸਕਿਆ। ਕਬੀਰ ਨੇ ਤੇ ਇੱਕ ਵੀ ਨਹੀਂ ਬਣਾਇਆ, ਵਿਚਾਰਾ ਬਣਾ ਹੀ ਨਹੀਂ ਸਕਦਾ ਸੀ, ਉਹਦੇ ਕੋਲ ਪੈਸੇ ਹੀ ਨਹੀਂ ਸਨ, ਉਹਦੀ ਤੇ ਦੋ ਟਾਈਮ ਦੀ ਰੋਟੀ ਬੜੀ ਮੁਸ਼ਕਿਲ ਨਾਲ ਚੱਲਦੀ ਸੀ। ਇੱਕ ਦੋਏ ਮੰਦਰ, ਇੱਕ ਦੋਏ ਬਾਟ, ਹਮਕੋ ਸਾਥਰ ਉਨਕੋ ਖਾਟ, ਮਾਂ ਰੋਂਦੀ ਹੈ ਕਬੀਰ ਦੀ, ਇਹ ਮੇਰੇ ਪੋਤਰੇ ਕਿਵੇਂ ਪੱਲਣਗੇ। ਕਬੀਰ ਕੰਮ ਬਹੁਤ ਥੋੜਾ ਕਰਦਾ, ਘਰ ਦੀ ਉਪਜੀਵਿਕਾ ਨਹੀਂ ਚੱਲਦੀ ਪਈ, ਮੰਦਰ ਉਸ ਵਿਚਾਰੇ ਨੇ ਕਿੱਥੋਂ ਬਣਾਉਣਾ। ਬਿਰਲੇ ਨੇ ਹਰ ਵੱਡੇ ਸ਼ਹਿਰ ਵਿੱਚ ਮੰਦਰ ਬਣਾਇਆ ਹਿੰਦੁਸਤਾਨ ਵਿੱਚ, ਪਰ ਸਾਰੇ ਮੰਦਰਾਂ ਨੂੰ ਕਹਿੰਦੇ ਨੇ ਬਿਰਲੇ ਦਾ ਮੰਦਰ, ਭਗਵਾਨ ਦਾ ਮੰਦਰ ਨਹੀਂ, ਸਭ ਬਿਰਲੇ ਦੇ ਹੀ ਮੰਦਰ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਮੈਨੂੰ ਕਿਸੇ ਨੇ ਕਹਿ ਦਿੱਤਾ ਸੀ ਬੜਾ ਧਾਰਮਿਕ ਪੁਰਸ਼ ਹੈ, ਦਿੱਲੀ ਵਿੱਚ ਮੰਦਰ ਹੈ, ਹਰਿਦੁਆਰ ਵਿੱਚ ਮੰਦਰ ਹੈ, ਜੈਪੁਰ ਵਿੱਚ ਮੰਦਰ ਹੈ, ਬੰਬੇ ਦੇ ਚ ਹੈ, ਕਲਕੱਤੇ ਦੇ ਚ ਹੈ, ਬ੍ਰਿਜਨਾਜ ਰਗੜ ਦੇ ਚ ਹੈ, ਗਿਣਤੀ ਕਰਦੇ ਜਾਓ, ਹਰ ਤੀਰਥ ਤੇ ਇਸ ਨੇ ਮੰਦਰ ਖੜਾ ਕੀਤਾ ਹੈ, ਬਿਰਲੇ ਮੰਦਰ। ਮੈਂ ਕਿਹਾ ਬਿਰਲੇ ਦੇ ਮੰਦਰ ਨੇ, ਰੱਬ ਦੇ ਮੰਦਰ ਥੋੜੀ ਨੇ, ਪੈਸੇ ਦੇ ਮੰਦਰ ਨੇ, ਧਨ ਦੇ ਮੰਦਰ ਨੇ, ਉਹਨੇ ਆਪਣਾ ਨਾਂ ਹੀ ਠੋਕਿਆ ਹੋਇਆ, ਪਰਮਾਤਮਾ ਦੇ ਮੰਦਰ ਨਹੀਂ ਨੇ, ਬਿਰਲਾ ਮੰਦਰ। ਤੇ ਜੇ ਹੁਣ ਤੁਸੀਂ ਆਖੋ ਇਹਨਾਂ ਮੰਦਰਾਂ ਦੇ ਬਣਾਉਣ ਕਰਕੇ ਤੇ ਇਹਨਾਂ ਕਰੋੜਾਂ ਅਰਬਾਂ ਰੁਪਏ ਦੇ ਦਾਨ ਦੇਣ ਦੇ ਨਾਲ ਇਹ ਮਹਾਨ ਹੋ ਗਿਆ, ਨਹੀਂ, ਇਸ ਤਰ੍ਹਾਂ ਦੇ ਕਰੋੜਾਂ ਬਿਰਲੇ ਇਕੱਠੇ ਕਰੀਏ, ਕਬੀਰ ਦੇ ਚਰਨਾਂ ਦੀ ਖਾਕ ਵੀ ਨਹੀਂ ਹੈ, ਕਬੀਰ ਦੇ ਪੈਰਾਂ ਦੀ ਦੌੜ ਵੀ ਨਹੀਂ ਹੈ। ਕਬੀਰ ਦੇ ਕੋਲ ਜੀਵਦਾ ਜਾਗਦਾ ਧਰਮ ਹੈ, ਔਰ ਉਸੇ ਧਰਮ ਨੂੰ ਬਿਰਲਾ ਪੈਸੇ ਦੇ ਜ਼ੋਰ ਨਾਲ ਖਰੀਦਣਾ ਚਾਹੁੰਦਾ, ਨਹੀਂ ਨਹੀਂ ਮਿਲ ਸਕਦਾ। ਸੰਮਨ ਜੋ ਇਸ ਪ੍ਰੇਮ ਕੀ ਦਮਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਇੱਕ ਬੜੀ ਕੀਮਤੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰ ਦਿੱਤੀ ਹੈ, ਔਰ ਮੈਂ ਇਹ ਵੀ ਅਰਜ਼ ਕਰਾਂ, ਸ਼ਾਇਦ ਇੱਕੋ ਇੱਕ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਜਿਨ੍ਹਾਂ ਨੇ ਕੁਛ ਇਨਸਾਫ ਰਾਵਣ ਨਾਲ ਕੀਤਾ, ਵਰਨਾ ਕਿਸੇ ਨੇ ਵੀ ਨਹੀਂ ਕੀਤਾ। ਭਾਰਤ ਦੇ ਸਾਰੇ ਰਾਵਣ ਨੂੰ ਦੁਸ਼ਟ ਕਹਿੰਦੇ ਨੇ, ਸਾਰੇ ਉਸ ਨੂੰ ਜ਼ਾਲਮ ਕਹਿੰਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਨਸਾਫ ਕੀਤਾ ਇਸ ਮਹਾਂਪੁਰਸ਼ ਨੇ, ਪੂਰਨ ਤੌਰ ਤੇ ਜ਼ਾਲਮ ਨਹੀਂ ਸੀ, ਹਰ ਇਹਦੇ ਚ ਕੋਈ ਖੂਬੀ ਨਹੀਂ ਸੀ, ਐਸਾ ਨਹੀਂ ਹੈ। ਹਰ ਮਨੁੱਖ ਦੇ ਚ ਕੁਝ ਗੁਣ ਆਉਂਦੇ ਨੇ, ਕੁਝ ਔਗਣ ਵੀ ਆਉਂਦੇ ਨੇ, ਤੇ ਇਸ ਪੁਰਸ਼ ਦੇ ਚ ਕੁਝ ਗੁਣ ਵੀ ਸਨ, ਔਰ ਗੁਣਾਂ ਦੇ ਉੱਤੇ ਬਿਲਕੁਲ ਪਰਦਾ ਪਾ ਦਿੱਤਾ ਗਿਆ, ਪਾ ਦਿੱਤਾ ਜਾਂਦਾ ਹੈ। ਕਾਰਨ ਹਾਰ ਗਿਆ ਸੀ ਵਿਚਾਰਾ, ਹਾਰੇ ਹੋਏ ਦੇ ਨਾਲ ਕਲਮ ਦੇ ਧਨੀ ਨਹੀਂ ਚੱਲਦੇ, ਹਾਰੇ ਹੋਏ ਦੇ ਨਾਲ ਜ਼ਬਾਨ ਦੇ ਧਨੀ ਨਹੀਂ ਚੱਲਦੇ, ਹਾਰੇ ਹੋਏ ਮਨੁੱਖ ਦੇ ਨਾਲ ਦਿਮਾਗੀ ਬੰਦੇ ਨਹੀਂ ਚੱਲਦੇ ਹੁੰਦੇ। ਜੋ ਜਿੱਤ ਜਾਏ ਉਹ ਕਾਲਕਾ ਹੋ ਜਾਂਦੀ ਹੈ, ਉਹ ਮਹਾਕਾਲੀ ਹੋ ਜਾਂਦੀ ਹੈ, ਉਹ ਦੇਵੀ ਹੋ ਜਾਂਦੀ ਹੈ, ਤੇ ਸ਼ਾਇਦ ਕਿਧਰੇ ਹਾਰ ਜਾਏ ਤਾਂ ਫਿਰ ਡਾਇਣ ਹੈ। ਪੁਰਸ਼ ਹੈ, ਜਿੱਤ ਗਿਆ ਤਾਂ ਭਗਵਾਨ ਹੋ ਗਿਆ, ਹਾਰ ਗਿਆ ਤਾਂ ਸ਼ੈਤਾਨ। ਇਹ ਤੇ ਜਿੱਤ ਹਾਰ ਦੇ ਉੱਤੇ ਖੜੀ ਹੈ, ਦੁਨੀਆਂ ਜੇਤੂ ਦੇ ਪਿੱਛੇ ਚੱਲਦੀ ਹੈ, ਇਹ ਨਹੀਂ ਦੇਖਦੀ ਕਿ ਇਹ ਜੋ ਜਿੱਤ ਰਿਹਾ ਹੈ ਕੌਣ ਹੈ, ਇਸ ਨੂੰ ਨਹੀਂ ਦੇਖਦੀ।
जित गया इस वास्ते भगवान है। राम जित गए सन, रावण हार गए सन। अगर देखा जाए इंसाफ की कसौटी नाल देखोगे इन्ना कसूर रावण का नहीं है, राम दे भरा दा ही है। उस जमाने च स्वयंवर की प्रथा आम सी, वर चुनना स्वयंवर। कोई लड़की लड़के दे गल दे च माला पा देंदी सी, इनू कह देंदे सन स्वयंवर, खुद वर चुन लिया। इस समाज ने खुल दिती हुई जी सी। प्रतिष्ठित जिहड़ियां स्त्रियां इतिहास दे च बनिया हुई ने, स्वयंवर होया वैसे सारियां दा सी, एक प्रथा सी जो बाद दे च खत्म कीती गई। इस वास्ते खत्म कीती गई कि अक्सर लड़की जज्बे दे तहत भावनावां दे तहत चोण कर लैंदी सी रिश्ता निभाउणी सी, अगे नौबत तलाक तक पहुंचती सी, बच्चे रुलदे सन। समाज अगे आ गया, स्वयंवर की प्रथा खत्म करनी पई। धार्मिक मुखी अगे आ गए, उन्होंने स्वयंवर की प्रथा नूं खत्म किया। तो यह सरूप नखा वरमाला लक्ष्मण दे गल दे च पाण लगी है। लक्ष्मण कहिंदा नहीं, मैं ता जिंदगी कुआरा रहण दा प्रण कीता है और मैं अपने भरा दे नाल रहना है।

0: होती साट, रावण होते सो रंक ने जिन सिर दीने काट। हुण शिवजी दा आशीर्वाद प्राप्त चार वेद जबानी कंठ ने, महाशक्तिशाली है, बड़ा ताकतवर है, हारिया क्यों, हारदा की कारण, कहिंदे ने भरा बागी हो गया। भरा ने सारे भेद दस दिते राम नूं, विभीषण बिरा बागी हो गया, बिरा गद्दार हो गया। जद भी कोई कौम हारदी है भरावां करके हारदी है, जद भी कोई देश हारदा है यकीन जानो अपने करके हारदा है। अक्सर सारी दुनिया के इतिहास पढ़ के देख लेना, कोई ना कोई अपने विचो रस्ता दस देंदा है, इंज हो जाता है। हिंदुस्तान देच एक कहावत मशहूर हो गई, घर का बेदी लंका डाले। सारी लंका तबाह हो गई सिर्फ विभीषण करके। रावण हार जाए सवाल ही नहीं पैदा होता, सारे राज दस दिते विभीषण ने रावण, इंज जित सकदा है तू, हो गई जित। मूर्छत होके रावण गिरे है, सैकड़े बाण उस नूं शरीर दिच लगे ने, खून वग रहा है। कहिंदे ने राम दे मुंह आह निकल गई जैसे पश्चाताप, और पता उसने लक्ष्मण नूं की आख्या, लक्ष्मण एक बहुत कीमती मनुख उसनों असी जमीन ते गिरा दिता है। मैं थोड़े सामने इतिहास के पन्ने पे रखदा, ऐ लक्ष्मण एक बहुत कीमती मनुख असी जमीन ते गिरा दिता है। और इस दे आखरी प्राण निकलन, ऐ लक्ष्मण तू जा इस दे कोल कोई कीमती ज्ञान दी गल सिख ले। मैं ना दसा पंद्रह साल देखे ने सिखा ने पता नहीं कितने गिरा दिते मनुख, जिन्हां कोल दिल दिमाग सी, जिन्हां कोल सोख सख्ती सी, किसे ते इल्जाम ला के गिरा दो, किसे नूं गिरा दो, गिराना ते आसान है। एक दरख्त नूं पैदा करन दे च, फुल फल तक अपनाउण दे च 35-40 साल लग जांदे ने, उहनूं कटदिआं किन्नी देर लगदी है, गंडेंदिआं 6 माह, तुणेंदिआं 1 खिणा। राम कहिंदे ने लक्ष्मण एक बहुत कीमती मनुख जमीन ते गिर गया है, और ये वाकई खाक दे खाक हो जाए इस तो पहले इदे तन दे जो चानना है, जो प्रकाश है, जो नूर है, जा तू भज के जा इदे कोल ले। हुण जिस नाल इतना वड्डा युद्ध होया होवे और रावण दी पवित्रता दे उते एक भी धब्बा नहीं है, सीता नूं उसने सिर्फ कैद रखिया है, अपने महलां विच कैद नहीं रखिया, अशोक वाटका विच अपने महलां तो बहुत दूर बाहर, ये उसके उच्चे इखलाक की निशानी है, इसके ब्राह्मण होने की निशानी है। चुक के क्यों ले आया, उन्हें ऐलानिया कहा सी ते मेरी भैन की नक नहीं कटी, मेरी नक कटी गई है ते मैं हुण राम की नक कटांगा, किसी की पत्नी चुक के लिया अगले की नक कटनी और की, इस तरह की गल। और लाला दौलत राय कहिंदा है इस बहुत वड्डी जंग भयंकर युद्ध का कारण दो स्त्रियां ने, एक स्वरूप नखा एक सीता, इन्हां दोवां नूं एक पासे कर दे युद्ध नहीं होना सी, इह जंग नहीं होना सी। राम नूं कोई लोड़ नहीं सी रावण नाल लड़न दी, ते रावण कोई दुष्ट नहीं सी, इस वास्ते दुष्ट हो गया, उह सीता नूं चुक लै गया। कोई यह नहीं कहिंदा लक्ष्मण ने की कीता, एक स्त्री की नक कट्टी, क्या वह इस इल्जाम दे च नहीं आउंदा जिहड़ा इल्जाम रावण ते लाया जा रहा है, पर उते जित गया, जितया भगवान हो जांदा, हारिया शैतान हो जांदा है, और की ये ते साफ है, जितया भगवान हो जांदा है, हारिया शैतान हो जांदा है। और जिते हुए दे नाल कलम दे धनी तुलसी जैसे, कलम दे धनी, दिमाग दे धनी, जबान दे धनी चल पैंदे ने, हारे हुए दे नाल कोई नहीं चलदा, हारे को हरी नाम। यकीन जानो जब जिंदगी दे हर पहलू च हार जाओगे ना, तुसी कोई भी व्यक्ति चिराग लेके भी दोस्त लभोगे नहीं मिलणगे, और जे जित रहे हो ते दोस्तां दी लोड़ भी नहीं होवेगी ते भीड़ होवेगी, ये भी मैं अर्ज कर दें। बहुत सुंदर वाक ने गुरु तेग बहादुर साहब जी ने, भी तू कहना फलाना मेरा साथी, फलाना मेरा साथी गलत कह रहे हैं, सुख में बहुत संगी भय, दुख में संग ना कोई, सब सुख दे साथी। जिस दिन तेरे को दुख होवेगा तू चिराग लेके भी साथी लभेगा तेनू नहीं लभने, नहीं मिलणगे। दरबारे अकबरी दे नौ रतना दे चुक रतन जनाब कवि रहीम कहिंदा रहमन विपता हूं भली, कहिंदा विपता चंगी है, दुख चंगा है। रहमन विपता हूं भली जो थोरे दिन होए, विपता भी चंगी है, दो चार दिन लई आनी चाहिए है, महीने दो महीने लई आनी चाहिए है, ए मामूली पद्धर दा मनुख नहीं है रहीम। आम कविया दे टुकबंदी कवि नहीं है, दो तुक्का मिला दितियां ते कवि बन गए, इस तरह का कवि नहीं है। उदी जिंदगी दा अनुभव है, उदी जिंदगी दी साधना है, उदी गहरी तपस्या है। सियाणा ते सी, भजनीक सी और बहुत वड्डा दानी है। कहिंदे ने जद अकबर नूं इह अवतार मनण तो इनकारी होया ते अकबर ते चलाना कर गया, जहांगीर दा जमाना आया, जहांगीर ने रहीम नूं जेल दे च पा दिता, इसका घर घाट तपा कर दिता, इसकी सारी जायदाद खो ली, जो कुछ भी इसके कोल सी खो लिया। एक ते ए ख्याल सी कि इसने मेरे पिता की तोहीन की थी है, अकबर दी, उसने जो दीन इलाही चलाया इसने नहीं मनिया, इनकारी हो गया सी। ये कहिंदा सी नहीं तुसी पैगंबर नहीं हो, राजे हो, बादशाह हो, बादशाह करके मैं सलाम कर सकदा, पैगंबर करके नहीं, इसने मेरे प्यो की तोहीन की थी। दूसरा सांझे ख्यालां दा बंदा है, पठान आउंदे होया शेरो शायरी करदा है संस्कृत दे ब्रिज भाषा दे, परशियन दे नहीं, अरबी दे नहीं, उर्दू दे नहीं, इते जो कुछ कहिंदा है संस्कृत दे कहिंदा है, ब्रिज दे कहिंदा है। उन अफगानी पठान सी, काबल दा सी। सांझे ख्यालां करके घिरणा हो गई, सब कुछ तबाह हो गया। सूफी फकीरां दी मदाखलत दे नाल इन्हू रिहाई ते मिली, पर तीन कपड़िया च कुछ भी नहीं सी। और जद बाहर निकले है, कुछ लोड़वंदा ने घेर लिया, दोस्त सन पुराने, पता है रहीम ने की आख्या, या रहीम दर दर फिरे मांग मधुकरी खाए, यारो यारी छोड़ दो अब रहीम वो ना है। मैं वो नहीं हाँ, और मैं कुछ दे नहीं सकता, मेरे हाथ ते खुद मंग दे पैने, जो मेरे को लेन दी इच्छा नु मुख रख के मेरे दोस्त बने हुए सन, मैं हाथ जोड़ के कहना मेरी दोस्ती छोड़ दे, यारो यारी छोड़ दो अब रहीम वो ना है। मैं वो नहीं हाँ, हुण मेरे को कुछ भी नहीं है, मैं इन्हां हत्थां नाल कुछ भी नहीं दे सकता। इंज जद हथ कीते ते उंगल दे च अंगूठी पैनी हुई सी। एक साधु बोल पिया, रहीम जद नदी दे च पानी सुक जांदा है ते लोकी खूह खड़ के भी ते पानी कढ लैंदे ने। इशारा समझ गया रहीम, एक अंगूठी पहनी हुई सी, कहने लगे खूह दे च तैह पानी है लै। इस तरह दा दानी बंदा, कोल कुछ भी नहीं, खूह दे च तैह पानी है लै, वो अंगूठी भी दे दित्ती, मधुखड़ी मंगदा रहा। इस तरह उसने अपनी जो है जिंदगी बतीत की। और इसने कहा, हजारां दी भीड़ जो मेरे कोल आउंदी सी, मेरे दोस्त, मेरे हमसाए, मेरे रिश्तेदार, मेरे संबंधी, अज चिराग लैके भी नहीं लभदे। तो इसदे मुंह ए बोल निकले ने, रहमन विपता हूं भली जो थोरे दिन होए, हित अनहित सब जगत में जान परत सब कोए। कहिंदा विपता चंगी है बशर्ते थोड़े दिनां लई आवे, उदों पता चल जांदा है अपना कौन है ते पराया कौन है, पता चल जांदा है दोस्त कौन है ते दुश्मन कौन है, और उदों ही पता चल जांदा है परमात्मा तो बिना होर कोई संगी बनन नूं तैयार नहीं, ईश्वर तो बिना होर कोई साथी बनन नूं तैयार नहीं, कोई साथी है, कोई रहिंदा है। इस वास्ते ही शायद उस नूं आख्या गया है, बे आसरियां दा आसरा, जब सारे ही आसरे टुट जांदे ने तो फिर एक आसरा ही है। इस वास्ते सियाणे कहिंदे ने पहले तो उसका आसरा पकड़, ताकि जिंदगी च कदी बेआसरा होवे ही ना, उसकी टेक पकड़, उसका जो है आसरा पकड़। ਤਾਂ ਮੈਂ ਇਸ ਤਰ੍ਹਾਂ ਹਾਰ ਗਿਆ ਰਾਵਣ ਕੌਣ ਸਾਥ ਦੇ ਕਲਮ ਦੇ ਧਨੀ ਦਿਮਾਗ ਦੇ ਧਨੀ ਜ਼ਬਾਨ ਦੇ ਧਨੀ ਸੋਚਣ ਵਾਲੇ ਦਾਰਸ਼ਨਿਕ ਫਿਲਾਸਫਰ ਚਿੰਤਕ ਕਵੀ ਸਭ ਹਟ ਗਏ ਕਿਸੇ ਨੇ ਇਸਦੇ ਹੱਕ ਚ ਨਹੀਂ ਲਿਖਿਆ ਦੁਸ਼ਟ ਹੈ ਸ਼ੈਤਾਨ ਹੈ ਪਰ ਸੋਚਣਾ ਚਾਹੀਦਾ ਇਸਨੇ ਕਿਉਂ ਕੀਤਾ ਇਸਦੀ ਭੈਣ ਦੀ ਵੀ ਤੇ ਨੱਕ ਕੱਟੀ ਹੈ ਤਾਂ ਨੱਕ ਕੱਟਣ ਵਾਲਾ ਕੌਣ ਹੈ ਅਗਰ ਸੀਤਾ ਨੂੰ ਚੁੱਕ ਕੇ ਲਿਆਉਣ ਵਾਲਾ ਸ਼ੈਤਾਨ ਹੈ ਤਾਂ ਨੱਕ ਕੱਟਣ ਵਾਲਾ ਕੌਣ ਹੈ ਔਰ ਉਹ ਵੀ ਕਿਸੇ ਇਸਤਰੀ ਦੀ ਅਬਲਾ ਦੀ ਔਰ ਉਹ ਵੀ ਕੋਈ ਬਹੁਤ ਵੱਡਾ ਕਸੂਰ ਨਹੀਂ ਕੋਈ ਕਸੂਰ ਨਹੀਂ ਉਸ ਜ਼ਮਾਨੇ ਦੀ ਪ੍ਰਥਾ ਸੀ ਉਸ ਜ਼ਮਾਨੇ ਦਾ ਰਿਵਾਜ ਸੀ ਸਵੰਬਰ ਦਾ ਉੱਥੇ ਵਰਮਾਲਾ ਪਹਿਨਾਉਣ ਲੱਗੀ ਉਹਦੀ ਨੱਕ ਕੱਟ ਲਈ ਇਹ ਤੇ ਬਹੁਤ ਵੱਡਾ ਦਰੋਹ ਹੈ ਇਹ ਤੇ ਬਹੁਤ ਵੱਡਾ ਜ਼ੁਲਮ ਹੈ ਪਰ ਨਹੀਂ ਆਖਾਂਗੇ ਜ਼ਾਲਮ ਕਿਉਂਕਿ ਜਿੱਤ ਗਏ ਨੇ ਜੋ ਜਿੱਤ ਜਾਏ ਉਹ ਭਗਵਾਨ ਹੋ ਜਾਂਦਾ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੋ ਜਾਂਦਾ ਹੈ ਇੱਕ ਸਹੀ ਹੈ ਜਿਹੜੇ ਗੁਣ ਰਾਮ ਦੇ ਚ ਨੇ ਉਤਨੇ ਗੁਣ ਰਾਵਣ ਦੇ ਚ ਵੀ ਨੇ ਧਾਰਮਿਕ ਹੈ ਰਾਮ ਧਾਰਮਿਕ ਹੈ ਰਾਵਣ ਵਿਸ਼ਿਸ਼ਟ ਕੋਲ ਪੜ੍ਹੇ ਨੇ ਰਾਮ ਪਾਠੀ ਨੇ ਅੱਛੇ ਨਾਮ ਜਪਣ ਵਾਲੇ ਨੇ ਰਸਿਕ ਨੇ ਈਸ਼ਵਰ ਨੂੰ ਮੰਨਣ ਵਾਲੇ ਨੇ ਪਰ ਇਹ ਵੀ ਨਾਸਤਿਕ ਨਹੀਂ ਹੈ ਸ਼ਿਵਜੀ ਦਾ ਉਪਾਸ਼ਕ ਹੈ ਚਾਰੇ ਵੇਦ ਉਸ ਨੂੰ ਜ਼ਬਾਨੀ ਕੰਠ ਨੇ ਧਾਰਮਿਕ ਤੌਰ ਤੇ ਦੋਹਾਂ ਦਾ ਕੋਈ ਮਤਭੇਦ ਵੀ ਨਹੀਂ ਘਰੇਲੂ ਝਗੜਾ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਦੋ ਇਸਤਰੀਆਂ ਨੇ ਇੱਕ ਪਾਸੇ ਕਰਦੇ ਹੋਏ ਜੰਗ ਨਹੀਂ ਆਉਣੀ ਸੀ ਲਾਲਾ ਦੌਲਤ ਰਾਏ ਨੇ ਐਸਾ ਹੀ ਲਿਖਿਆ ਤਾਂ ਖੈਰ ਮੁਖਤਸਰ ਮੈਂ ਅਰਜ਼ ਕਰਾਂ ਰਾਮ ਕਹਿੰਦੇ ਨੇ ਇਹ ਲਕਸ਼ਮਣ ਬੜਾ ਕੀਮਤੀ ਮਨੁੱਖ ਜਾ ਰਿਹਾ ਗਿਰ ਗਿਆ ਅਸੀਂ ਜਿਸ ਇਨਸਾਨ ਨੂੰ ਜ਼ਮੀਨ ਤੇ ਗਿਰਾਇਆ ਇਹ ਮਾਮੂਲੀ ਪੱਧਰ ਦਾ ਨਹੀਂ ਹੈ ਬਹੁਤ ਮਹਾਨ ਇਨਸਾਨ ਹੈ ਜਾਂ ਇਸਦੇ ਪ੍ਰਾਣ ਨਿਕਲਣ ਇਸ ਤੋਂ ਪਹਿਲੇ ਇਸਦੀ ਕੁਝ ਮਹਾਨਤਾ ਆਪਣੀ ਝੋਲੀ ਚ ਪਾ ਲੈ ਤੂੰ ਬੱਜ ਕੇ ਜਾ ਲਕਸ਼ਮਣ ਗਿਆ ਰਾਮ ਜਿੱਥੇ ਨਿਰਮਾਣਤਾ ਦੀ ਮੂਰਤੀ ਸਨ ਹਲੇਮ ਸਨ ਉੱਥੇ ਲਕਸ਼ਮਣ ਦੀ ਤਬੀਅਤ ਬਿਲਕੁਲ ਇਸ ਤੋਂ ਉਲਟ ਸੀ ਬਿਲਕੁਲ ਰਾਮ ਤੋਂ ਉਲਟ ਉਹ ਜਿੱਥੇ ਸ਼ਾਂਤਮਈ ਸਨ ਇਹ ਬਿਲਕੁਲ ਕ੍ਰੋਧੀ ਸੁਭਾਅ ਦੇ ਉਹ ਜਿੱਥੇ ਦੂਰ ਦ੍ਰਿਸ਼ਟ ਸਨ ਇਤਨੀ ਗੱਲ ਲਕਸ਼ਮਣ ਦੇ ਚ ਨਹੀਂ ਸੀ ਇਹ ਵੀ ਮੈਂ ਅਰਜ਼ ਕਰਦੇ ਹਾਂ ਸਿਰ ਦੇ ਬਾਹਰ ਖੜੇ ਹੋ ਗਏ ਤੇ ਕਹਿਣ ਲੱਗਿਆ ਬ੍ਰਾਹਮਣ ਦੇਵਤਾ ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ ਬੜੀ ਸਮਝ ਹੈ ਕੋਈ ਕੀਮਤੀ ਗੱਲ ਸਾਡੀ ਝੋਲੀ ਚ ਵੀ ਪਾਓ ਜੋ ਸਾਡੀ ਜ਼ਿੰਦਗੀ ਚ ਕੰਮ ਆਵੇ ਅੱਖਾਂ ਖੋਲੀਆਂ ਨੇ ਇਸ ਤੜਪ ਦੇ ਰਾਵਣ ਨੇ ਔਰ ਇੰਜ ਮੁਸਕਰਾਇਆ ਹੈ ਜਿਵੇਂ ਕਿਸੇ ਬੱਚੇ ਤੇ ਕਿਸੇ ਨਾਦਾਨ ਤੇ ਅੱਖਾਂ ਮੀਟ ਲਈਆਂ ਤੜਪ ਰਿਹਾ ਸੀ ਵਿਚਾਰਾ ਪ੍ਰਾਣ ਨਿਕਲ ਰਹੇ ਸਨ ਨਹੀਂ ਕੁਛ ਬੋਲਿਆ ਲਕਸ਼ਮਣ ਵਾਪਸ ਆ ਗਿਆ ਕਹਿੰਦਾ ਭਗਵਾਨ ਉਹ ਤੇ ਬੋਲਦਾ ਹੀ ਨਹੀਂ ਤੇ ਜਦ ਬੋਲਦਾ ਹੀ ਨਹੀਂ ਉਹਦੇ ਕੋਲ ਕੀ ਗਿਆਨ ਲਈਏ ਰਾਮ ਕਹਿੰਦੇ ਨੇ ਪੁਰਖਾ ਤੇਰੇ ਕੋਲ ਉਹ ਵਸਫ ਨਹੀਂ ਹੈ ਗਿਆਨ ਲੈਣ ਦਾ ਜਿਸ ਦੇ ਕੋਲ ਗਿਆਨ ਲਈਦਾ ਹੈ ਉਹਦੇ ਸਿਰ ਦੇ ਬਾਹਰ ਨਹੀਂ ਖੜੇ ਹੋਈਦਾ ਜਾਂ ਉਸਦੇ ਕਦਮਾਂ ਵਿੱਚ ਖੜਾ ਹੋ ਤੇ ਹੱਥ ਜੋੜ ਕੇ ਗਿਆਨ ਦੀ ਮੰਗ ਕਰ ਹੁਣ ਜਿਸ ਦੇ ਕਦਮਾਂ ਵਿੱਚ ਰਾਮ ਆਪਣੇ ਭਰਾ ਨੂੰ ਖੜਾ ਕਰਨਾ ਚਾਹੁੰਦੇ ਨੇ ਯਕੀਨ ਜਾਣੋ ਮਨੁੱਖ ਕੋਈ ਮਾਮੂਲੀ ਪੱਧਰ ਦਾ ਨਹੀਂ ਹੋ ਸਕਦਾ ਬੜਾ ਕੀਮਤੀ ਮਨੁੱਖ ਵਕਤ ਦਾ ਕੀਮਤੀ ਇਨਸਾਨ ਹੈ ਕਦਮਾਂ ਵਿੱਚ ਖੜਾ ਹੋਇਆ ਲਕਸ਼ਮਣ ਔਰ ਕਹਿੰਦਾ ਹੱਥ ਜੋੜ ਕੇ ਐ ਬ੍ਰਾਹਮਣ ਦੇਵਤਾ ਜੋ ਜ਼ਿੰਦਗੀ ਦਾ ਕੀਮਤੀ ਅਨੁਭਵ ਹੈ ਇਸ ਆਖਰੀ ਸਮੇਂ ਸਾਡੀ ਝੋਲੀ ਚ ਪਾਓ ਰਾਵਣ ਦੇ ਨੇਤਰ ਖੁੱਲੇ ਨੇ ਬੋਲਿਆ ਐ ਲਕਸ਼ਮਣ ਹੁਣ ਤੈਨੂੰ ਲੈਣ ਦੀ ਢੰਗ ਆਇਆ ਹੁਣ ਤੈਨੂੰ ਪ੍ਰਾਪਤ ਕਰਨ ਦਾ ਢੰਗ ਆਇਆ ਸੁਣ ਮਨੁੱਖ ਦੀ ਜ਼ਿੰਦਗੀ ਵਿੱਚ ਕੱਲ ਕਤਈ ਨਹੀਂ ਆਉਂਦਾ ਜੋ ਜ਼ਰੂਰੀ ਕੰਮ ਹੋਵੇ ਉਸ ਨੂੰ ਹਮੇਸ਼ਾ ਹੀ ਅੱਜ ਕਰ ਲੈਣਾ ਚਾਹੀਦਾ ਹੈ ਮੁਲਤਵੀ ਨਹੀਂ ਕਰਨਾ ਚਾਹੀਦਾ ਕੱਲ ਤੇ ਨਹੀਂ ਸੁੱਟਣਾ ਚਾਹੀਦਾ ਪੋਸਟਪੋਨ ਨਹੀਂ ਕਰਨਾ ਚਾਹੀਦਾ ਉਹਨੂੰ ਮੁਲਤਵੀ ਨਹੀਂ ਕਰਨਾ ਚਾਹੀਦਾ ਅੱਜ ਹੀ ਕਰਨਾ ਚਾਹੀਦਾ ਜੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੈ ਬਿਲੰਬ ਧਰਮੰ ਬਿਲੰਬ ਪਾਪੰ ਜੋ ਕਿਸੇ ਜ਼ਰੂਰੀ ਕੰਮ ਨੂੰ ਕੱਲ ਤੇ ਸੁੱਟ ਰਿਹਾ ਹੈ ਉਹ ਜ਼ਰੂਰੀ ਕੰਮ ਹੋ ਹੀ ਨਹੀਂ ਸਕੇਗਾ ਰਹਿ ਜਾਏਗਾ ਮਨੁੱਖ ਬਹੁਤ ਕੁਝ ਜ਼ਰੂਰੀ ਕੱਲ ਤੇ ਸੁੱਟਦਾ ਪਿਆ ਇਸ ਤੋਂ ਹੀ ਪਤਾ ਚੱਲਦਾ ਹੈ ਕਿ ਬੰਦਾ ਖੁਦ ਗੈਰ ਜ਼ਰੂਰੀ ਹੋ ਗਿਆ ਕੁਛ ਵੀ ਨਹੀਂ ਹੈ ਇਹ ਅੰਮ੍ਰਿਤ ਛਕਣ ਨੂੰ ਕੱਲ ਤੇ ਸੁੱਟਦਾ ਹੈ ਇਹ ਸ਼ਰਾਬ ਪੀਣ ਅੱਜ ਹੀ ਪੀਣੀ ਹੈ ਹੁਣੇ ਪੀਣੀ ਹੈ ਇਹ ਸੱਚ ਬੋਲਣ ਨੂੰ ਕੱਲ ਤੇ ਸੁੱਟਦਾ ਹੈ ਝੂਠ ਬੋਲਣਾ ਹੈ, ਅੱਜ ਹੀ ਬੋਲਣਾ ਹੈ, ਹੁਣੇ ਹੀ ਬੋਲਣਾ ਹੈ। ਇਹ ਕਿਸੇ ਤੇ ਦਇਆ ਕਰਨ ਨੂੰ ਕੱਲ ਤੇ ਸੁੱਟਦਾ ਹੈ, ਕਠੋਰਤਾ ਨਾਲ ਪੇਸ਼ ਆਉਣਾ ਹੈ, ਅੱਜ ਹੀ ਆਉਣਾ ਹੈ, ਹੁਣੇ ਹੀ ਆਉਣਾ ਹੈ। ਮਨੁੱਖ ਅਕਸਰ ਜਦ ਚੰਗਿਆਈਆਂ ਨੂੰ ਕੱਲ ਤੇ ਸੁੱਟ ਦਿੰਦਾ ਹੈ, ਉਹਦੀ ਜ਼ਿੰਦਗੀ ਚ ਕਦੀ ਚੰਗਿਆਈ ਫਲੀਭੂਤ ਵੀ ਨਹੀਂ ਹੋ ਸਕਦੀ, ਨੇਕੀਆਂ ਫਲੀਭੂਤ ਵੀ ਨਹੀਂ ਹੋ ਸਕਦੀਆਂ। ਇਤਨਾ ਕੀਮਤੀ ਗਿਆਨ ਇਹ ਮਰਦਿਆਂ ਹੋਇਆਂ ਵੀ ਦੇ ਰਿਹਾ ਹੈ ਰਾਵਣ। ਹਿੰਦੁਸਤਾਨੀਆਂ ਦੇ ਅਚੇਤਨ ਮਨ ਵਿਚ ਅਹਿਸਾਸ ਹੈ, ਜਦ ਵੀ ਸਾਲ ਦੇ ਸਾਲ ਰਾਵਣ ਨੂੰ ਜਲਾਉਂਦੇ ਨੇ ਨਾ, ਉਸ ਤੋਂ ਪਹਿਲੇ ਉਹ ਜਿਹੜਾ ਸਰੂਪ ਬਣਾ ਕੇ ਲਿਆਉਂਦੇ ਨੇ ਨਾ ਰਾਮ ਤੇ ਲਕਸ਼ਮਣ ਦਾ, ਉਹ ਰਾਵਣ ਦੀ ਪਰਿਕਰਮਾ ਕਰਦਾ ਹੈ। ਸ਼ਾਇਦ ਤੁਹਾਡੇ ਚ ਕਿਸੇ ਨੇ ਦੇਖਿਆ ਹੋਵੇ, ਪਹਿਲੇ ਪਰਿਕਰਮਾ ਕਰਦੇ ਨੇ, ਸਜਦਾ ਕਰਦੇ ਨੇ, ਔਰ ਸਾਰਾ ਦਿਨ ਵੀ ਹਿੰਦੂ ਲੋਕ ਮੱਥਾ ਟੇਕਦੇ ਨੇ, ਵੀ ਹੱਦ ਹੋ ਗਈ, ਇੱਕ ਪਾਸੇ ਤੇ ਇਸਦਾ ਪੁਤਲਾ ਜਲਾਉਣਾ, ਇਹਦੀ ਬੇਇੱਜ਼ਤੀ ਕਰਨੀ ਹੈ, ਫਿਰ ਮੱਥਾ ਟੇਕਣ ਦਾ ਕੀ ਮਤਲਬ? ਕਿਉਂ ਮੱਥਾ ਟੇਕਦੇ? ਸਾਰਾ ਦਿਨ ਪਰਿਕਰਮਾ ਪੈ ਕਰਦੇ ਹੋ, ਸਾਰਾ ਦਿਨ ਮੱਥਾ ਪੈ ਟੇਕਦੇ ਹੋ। ਅਚੇਤਨ ਮਨ ਵਿਚ ਇਹ ਖਿਆਲ ਹੈ ਕਿ ਬੰਦਾ ਤੇ ਭਗਵਾਨ ਦੀ ਤਰ੍ਹਾਂ ਸੀ, ਫਿਰ ਇਤਨੀ ਬੇਇੱਜ਼ਤੀ ਕਿਉਂ ਕਰ ਰਹੇ ਹੋ? ਸਾਲ ਦੇ ਸਾਲ ਉਸਨੂੰ ਜਲਾ ਕਿਉਂ ਰਹੇ ਹੋ? ਫੂਕ ਕਿਉਂ ਰਹੇ ਹੋ? ਉਹਦਾ ਪੁਤਲਾ ਕਿਉਂ ਜਲਾ ਰਹੇ ਹੋ? ਹਾਰ ਗਿਆ। ਹਾਰਨਾ ਹੀ ਸ਼ੈਤਾਨੀਅਤ ਹੈ, ਜਿੱਤ ਜਾਣਾ ਹੀ ਭਗਵਾਨ ਹੋਣਾ ਹੈ, ਇਹ ਹਕੀਕਤ ਹੈ। ਜਦ ਵੀ ਕੋਈ ਹਾਰ ਜਾਂਦਾ ਹੈ, ਸੰਗੀ ਸਾਥੀ ਨਹੀਂ ਲੱਭਦੇ ਹੁੰਦੇ। ਤਾਮਿਲਨਾਡ ਦੇ ਲੋਕ ਰਾਵਣ ਦੀ ਪੂਜਾ ਕਰਦੇ ਨੇ, ਕੇਰਲਾ ਦੇ ਵਾਸੀ ਤਮਿਲ ਲੋਕ। ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਉੱਠੀ ਸੀ ਤਮਿਲ ਲੋਕਾਂ ਦੀ ਤਰਫੋਂ, ਤਮਿਲ MP ਜਿੰਨੇ ਵੀ ਸਨ, ਵੀ ਇਹ ਅਨਿਆਏ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਕਿ ਸਾਲ ਦੇ ਸਾਲ ਸਾਡਾ ਇੱਕ ਬਜ਼ੁਰਗ, ਉਹਦਾ ਪੁਤਲਾ ਜਲਾਇਆ ਜਾਏ, ਉਹਦੀ ਬੇਇੱਜ਼ਤੀ ਕੀਤੀ ਜਾਏ, ਇਹ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ। ਇਹ ਆਵਾਜ਼ ਪਾਰਲੀਮੈਂਟ ਦੇ ਵਿੱਚ ਉੱਠੀ, ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ, ਔਰ ਉਹਨਾਂ ਨੇ ਬੜੀ ਪੁਰਜ਼ੋਰ ਮੰਗ ਕੀਤੀ ਕਿ ਉੱਤਰੀ ਭਾਰਤ ਅਗਰ ਸਾਲ ਦੇ ਸਾਲ ਰਾਵਣ ਦੀ ਬੇਪਤੀ ਕਰੇਗਾ, ਤਾਂ ਇਸਦਾ ਰਿਐਕਸ਼ਨ ਵੀ ਹੋ ਸਕਦਾ ਤਮਿਲਨਾਡ ਦੇ ਵਿੱਚ, ਕੇਰਲਾ ਦੇ ਵਿੱਚ। ਇਹ ਉਹਨਾਂ ਨੇ ਧਮਕੀ ਵੀ ਦਿੱਤੀ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਹਿੰਦੁਸਤਾਨ ਵਿੱਚ ਇਸ ਤਰ੍ਹਾਂ ਦੀ ਆਵਾਜ਼ ਉੱਠ ਪਈ ਹੈ, ਭਾਵੇਂ ਹਜ਼ਾਰਾਂ ਸਾਲ ਬਾਅਦ ਉੱਠੀ ਹੈ, ਲੇਕਿਨ ਉੱਠੀ ਹੈ ਕਿ ਬੰਦਾ ਤਾਂ ਨੇਕ ਸੀ, ਉਹਦਾ ਕੋਈ ਕਸੂਰ ਵੀ ਨਹੀਂ, ਔਰ ਉਸਦੇ ਆਚਰਣ ਇਖਲਾਕ ਦੇ ਉੱਤੇ ਵੀ ਕੋਈ ਆਂਚ ਨਹੀਂ, ਉਸਨੇ ਸੀਤਾਂ ਤੇ ਕੋਈ ਜ਼ੁਲਮ ਵੀ ਨਹੀਂ ਕੀਤਾ, ਉਸਦੀ ਕੋਈ ਅਸਮਤ ਨਹੀਂ ਲੁੱਟੀ। ਔਰ ਇਸ ਗੱਲ ਦਾ ਸਬੂਤ ਹੈ ਕਿ ਅਗਨ ਪ੍ਰੀਖਿਆ ਦੇ ਕਹਿੰਦੇ ਨੇ ਸੀਤਾ ਕਾਮਯਾਬ ਨਿਕਲੀ। ਇਤਿਹਾਸ ਲੰਬਾ ਚੌੜਾ ਇਤਿਹਾਸ ਹੈ, ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਜੋ ਜਿੱਤ ਜਾਏ ਭਗਵਾਨ ਬਣ ਜਾਂਦਾ ਹੈ, ਜੋ ਹਾਰ ਜਾਏ ਸ਼ੈਤਾਨ ਬਣ ਜਾਂਦਾ ਹੈ। ਜੇਤੂ ਦੇ ਪਿੱਛੇ ਜਗਤ ਚੱਲਦਾ ਹੈ, ਜੋ ਜਿੱਤ ਜਾਏ। ਔਰ ਇਹ ਹਕੀਕਤ ਹੈ, ਐਸਾ ਵੀ ਸਮਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੇਖਣਾ ਪਿਆ, ਸਿਰਫ ਜਿਹੜੇ ਵੀ 25 ਸਿੰਘ ਸਨ ਉਹਨਾਂ ਨੇ ਵੀ ਬਿਦਾਵਾ ਲਿਖ ਦਿੱਤਾ, ਇਸ ਦੇ ਕੋਲ ਤੇ ਅੰਨ ਵੀ ਨਹੀਂ ਲੱਭਦਾ, ਭੁੱਖ, ਗਰੀਬੀ, ਤਨ ਦੇ ਕੱਪੜੇ ਵੀ ਪਟ ਗਏ, ਇਸ ਗੁਰੂ ਦੇ ਨਾਲ ਚੱਲ ਕੇ ਕੀ ਕਰਨਾ ਹੈ? ਐ ਲੋ ਬਿਦਾਵਾ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਜਿਸ ਤੋਂ ਦੁੱਖ ਮਿਲੇਗਾ, ਮਨੁੱਖ ਉਸਦਾ ਸਾਥ ਛੋੜ ਦੇਵੇਗਾ, ਚਾਹੇ ਰੱਬ ਹੈ ਤੇ ਚਾਹੇ ਗੁਰੂ ਹੀ ਕਿਉਂ ਨਹੀਂ। ਭਰਾ ਦੀ ਤੇ ਗੱਲ ਛੋੜ ਦੋ, ਪਿਓ ਦੀ ਤੇ ਗੱਲ ਛੋੜ ਦੋ, ਪੁੱਤਰ ਦੀ ਤੇ ਗੱਲ ਇੱਕ ਪਾਸੇ, ਮਿੱਤਰ ਦੀ ਤੇ ਗੱਲ ਇੱਕ ਪਾਸੇ, ਚਾਹੇ ਗੁਰੂ ਤੇ ਪਰਮਾਤਮਾ ਹੈ, ਉਹਦਾ ਵੀ ਸਾਥ ਛੋੜਿਆ ਜਾ ਸਕਦਾ ਹੈ। ਇਤਿਹਾਸ ਬਿਦਾਵਾ ਲਿਖ ਦਿੱਤਾ ਹੈ, ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਸਤਿਗੁਰ ਨੇ ਵੀ ਕਬੂਲ ਕਰ ਲਿਆ, ਠੀਕ, ਮੈਂ ਤੁਹਾਡਾ ਗੁਰੂ ਨਹੀਂ, ਤੁਸੀਂ ਮੇਰੇ ਸਿੱਖ ਨਹੀਂ, ਠੀਕ। ਦੁੱਖ ਦਾ ਸਾਥ ਕੌਣ ਦੇਵੇ? ਰਹੀਮ ਨੇ ਐਵੇਂ ਨਹੀਂ ਕਹਿ ਦਿੱਤਾ। ਖੈਰ, ਇਹ ਤੇ ਐਵੇਂ ਵਿਚਕਾਰ ਜੋ ਹੈ ਇੱਕ ਗੱਲ ਆ ਗਈ, ਤੇ ਮੈਂ ਇਤਨਾ ਸਮਾਂ ਜੋ ਹੈ ਤੁਹਾਡਾ ਲੈ ਬੈਠਾ, ਤੇ ਮੇਰੇ ਜਜ਼ਬੇ ਕਈ ਦਫਾ ਵਿਚੇ ਰਹਿ ਜਾਂਦੇ ਨੇ, ਤੇ ਮੈਨੂੰ ਅਫਸੋਸ ਵੀ ਆਉਂਦਾ, ਮੈਂ ਜਿਹੜਾ ਗੱਲ ਕਹਿਣ ਲੱਗਾ ਸੀ ਐਨ ਮੈਂ ਥਿੜਕ ਕਿਉਂ ਗਿਆ। ਫਿਰ ਸੋਚਦਾ, ਅੱਛਾ ਗੁਰੂ ਤੂੰ ਇਹੀ ਕਹਿ ਲੈਣਾ ਚਾਹੁੰਦਾ ਸੀ, ਤੇਰੀ ਮਰਜ਼ੀ, ਤੇਰੀ ਰਹਿਮਤ, ਤੇਰੀ ਬਖਸ਼ਿਸ਼। ਮੈਂ ਤੁਹਾਡੇ ਸਾਹਮਣੇ ਮੂਲ ਮੁੱਦਾ ਜੋ ਰੱਖ ਰਹੇ ਹਾਂ ਉਹ ਇਹ ਹੈ ਕਿ ਸਰੀਰ ਪੰਜ ਤੱਤ ਦਾ ਪੁਤਲਾ ਹੈ। ਸਰੀਰ ਪੰਜ ਨੇ, ਕਰਮ ਇੰਦਰੇ ਪੰਜ ਨੇ, ਗਿਆਨ ਇੰਦਰੇ ਪੰਜ ਨੇ, ਮੂਲ ਵਿਕਾਰ ਪੰਜ ਨੇ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਝੋਲੀ ਚ ਪਾਈਆਂ ਨੇ ਪੰਜ ਬਾਣੀਆਂ, ਔਰ ਪੰਜਵੀਂ ਹੈ ਆਨੰਦ, ਮੰਜ਼ਿਲ ਹੈ ਆਨੰਦ, ਪਹੁੰਚਣਾ ਹੈ ਆਨੰਦ ਤੱਕ। ਆਨੰਦ ਸੁੱਖ ਨਹੀਂ ਹੈ, ਆਨੰਦ ਸੁੱਖ ਦੁੱਖ ਤੋਂ ਉੱਚੀ ਅਵਸਥਾ ਹੈ। ਇਤਨੀ ਮੈਂ ਅਰਜ਼ ਕਰਦੇ ਹਾਂ, ਆਨੰਦ ਕੋਈ ਸੁੱਖ ਨਹੀਂ। ਸੁੱਖ ਦੇ ਚੱਕਰ ਚ ਨਾ ਪੈਣਾ। ਹਰ ਸੁੱਖ ਪਰਿਵਾਰ ਤੋਂ ਮਿਲ ਜਾਂਦਾ, ਪਦਾਰਥਾਂ ਤੋਂ ਮਿਲ ਜਾਂਦਾ, ਧਨ ਤੋਂ ਮਿਲ ਜਾਂਦਾ, ਔਰ ਹਰ ਸੁੱਖ ਦੇ ਪਿੱਛੇ ਦੁੱਖ ਖੜਾ ਹੈ। ਆਨੰਦ ਸੁੱਖ ਦੁੱਖ ਤੋਂ ਉੱਚੀ ਅਵਸਥਾ ਹੈ, ਜਪ ਨਾਲ ਪ੍ਰਾਪਤ ਆਉਂਦੀ ਹੈ। ਤੇ ਮੈਂ ਵਾਅਦਾ ਜ਼ਰੂਰ ਕੀਤਾ ਸੀ ਕਿ ਜਪ ਦੀ ਵਿਧੀ ਤੇ ਜਪ ਦਾ ਗਿਆਨ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਹੈ, ਉਹ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖਣਾ ਹੈ। ਗੁਰੂ ਨੂੰ ਜੋ ਮਨਜ਼ੂਰ ਸੀ, ਕੱਲ੍ਹ ਤੇ ਛੋੜਦੇ ਹਾਂ, ਕੱਲ੍ਹ ਫਿਰ ਤੁਹਾਡੇ ਸਾਹਮਣੇ ਇਸ ਵਿਚਾਰ ਨੂੰ ਦੁਹਰਾਵਾਂਗੇ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੁਰੂ ਮਿਲ ਗਿਆ, ਆਨੰਦ ਮਿਲ ਗਿਆ, ਸੁੱਖ ਦੁੱਖ ਤੋਂ ਉੱਚੀ ਅਵਸਥਾ ਮਿਲਦੀ ਕਿਵੇਂ? ਜਪ ਨਾਲ। ਵਾਸਤਵਿਕ ਜਪ ਕੀ ਹੈ? ਕਿਸੇ ਇੱਕ ਸ਼ਬਦ ਨੂੰ ਬਾਰ ਬਾਰ ਰਟੀ ਜਾਣਾ, ਰਟੀ ਜਾਣਾ, ਰਟੀ ਜਾਣਾ, ਇਹ ਜਪ ਹੈ। ਵਿਧੀ, ਢੰਗ ਔਰ ਇਸ ਦੀ ਅਵਸਥਾ, ਇਸ ਦੀ ਰੂਪ ਰੇਖਾ, ਤੁਛ ਬੁੱਧੀ ਅਨੁਸਾਰ ਜੋ ਕੁਛ ਦਾਸ ਨੇ ਪੜ੍ਹਿਆ, ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਤੁਹਾਨੂੰ ਸੁਣਾ ਦਿਆਂਗਾ। ਜਿਨ੍ਹਾਂ ਦਾ ਅਨੁਭਵ ਹੋਵੇਗਾ ਉਹਨਾਂ ਨੂੰ ਰਸ ਆ ਜਾਏਗਾ, ਔਰ ਜਿਹੜੇ ਇਸ ਮਾਰਗ ਦੇ ਪਾਂਧੀ ਨੇ ਉਹਨਾਂ ਨੂੰ ਸ਼ਾਇਦ ਕੋਈ ਸੋਝ ਸਮਝ ਵੀ ਜੋ ਹੈ ਮਿਲੇ। ਇੱਕ ਪਾਠੀ ਦੀ ਤਰ੍ਹਾਂ ਪਾਤਸ਼ਾਹ ਦੀ ਬਾਣੀ ਦੇ ਜੋ ਕੁਛ ਲਿਖਿਆ ਹੈ ਪੜ੍ਹ ਕੇ ਤੁਹਾਡੇ ਸਾਹਮਣੇ ਜੋ ਹੈ ਰੱਖ ਦਿਆਂਗਾ। ਅਨੁਭਵ ਗੁਰੂ ਗ੍ਰੰਥ ਸਾਹਿਬ ਦਾ, ਗਿਆਨ ਗੁਰੂ ਨਾਨਕ ਦਾ, ਵਿਚਾਰਾਂ ਸਤਿਗੁਰ ਦੀਆਂ। ਪਾਠੀ ਆਪਾਂ ਪੜ੍ਹ ਕੇ ਤੁਹਾਨੂੰ ਜੋ ਹੈ ਸਰਵਣ ਕਰਾ ਦੇਵਾਂਗੇ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ।
3: ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਇੱਕ ਵਿਚਾਰ ਦਾਸ ਸ਼ਾਮ ਦੇ ਸਮੇਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹੈ। ਪਰਿਪੂਰਨ ਪ੍ਰਮਾਤਮਾ ਨੇ ਬ੍ਰਹਿਮੰਡ ਦੇ ਵਿੱਚ ਜਿਸ ਵਿੱਚ ਅਸੀਂ ਜੀ ਰਹੇ ਹਾਂ, ਪੰਜਾਂ ਦੀ ਗਿਣਤੀ ਨੂੰ ਪ੍ਰਧਾਨ ਰੱਖਿਆ ਹੈ। ਕਾਇਨਾਤ ਸਾਰੀ ਪੰਜ ਤੱਤਾਂ ਦੀ, ਔਰ ਉਹ ਪੰਜ ਤੱਤ ਗੁਰਬਾਣੀ ਦੱਸਦੀ ਹੈ, ਅਬ ਤੇ ਜਬਾਏ ਪ੍ਰਿਥਵੀ ਆਕਾਸਾ ਐਸੀ ਰਹਿਤ ਰਹੋ ਹਰੀ ਪਾਸਾ। ਪੰਜ ਤੱਤਾਂ ਕਰਕੇ ਸਾਰਾ ਸੰਸਾਰ ਬਣਿਆ। ਪੰਜ ਤੱਤ ਕਰ ਤੁਦ ਸਭ ਸ੍ਰਿਸ਼ਟ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਇਹ ਸਰੀਰ ਵੀ ਪੰਜ ਤੱਤ ਦਾ ਪੁਤਲਾ, ਸਰੀਰ ਵੀ ਪੰਜ ਨੇ, ਔਰ ਫਿਰ ਇਸੇ ਤਰੀਕੇ ਨਾਲ ਇਸ ਸਰੀਰ ਨੂੰ ਪ੍ਰਭੂ ਨੇ ਗਿਆਨ ਇੰਦਰੇ ਵੀ ਪੰਜ ਦਿੱਤੇ ਨੇ, ਕਰਮ ਇੰਦਰੇ ਵੀ ਪੰਜ ਦਿੱਤੇ ਨੇ, ਰਸ ਵੀ ਪੰਜ ਦਿੱਤੇ ਨੇ, ਵਿਕਾਰ ਵੀ ਪੰਜ ਨੇ। ਇਸੇ ਪੰਜ ਤੱਤ ਦੇ ਪੁਤਲੇ ਦੀ ਝੋਲੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਰੀਰਕ ਰਹਿਤਾਂ ਝੋਲੀ ਵਿੱਚ ਪਾਈਆਂ, ਜਿਹਨੂੰ ਪੰਜ ਕਕਾਰ ਕਹਿੰਦੇ ਨੇ, ਤੇ ਪੰਜ ਮਾਨਸਿਕ ਰਹਿਤਾਂ ਪਾਈਆਂ, ਜਿਹਨੂੰ ਪੰਜ ਬਾਣੀਆਂ ਕਹਿੰਦੇ ਨੇ। ਮਨ ਦੀ ਰਹਿਤ ਪੰਜ ਬਾਣੀਆਂ, ਤਨ ਦੀ ਰਹਿਤ ਪੰਜ ਕਕਾਰ। ਉਹ ਜਿਹੜੀਆਂ ਪੰਜ ਬਾਣੀਆਂ ਨੇ ਅਧਿਆਤਮਕ ਮੰਡਲ ਦੀਆਂ ਪੰਜ ਸਟੇਜਾਂ ਨੇ। ਪਹੁੰਚਣਾ ਕਿੱਥੇ ਹੈ? ਆਨੰਦ ਤੱਕ। ਚਾਹੀਦਾ ਕੀ ਹੈ? ਆਨੰਦ। ਲਫ਼ਜ਼ ਮੈਂ ਦੁਹਰਾਦੇ ਹਾਂ, ਆਨੰਦ ਸੁੱਖ ਨਹੀਂ ਹੈ। ਸੁੱਖ ਦੁੱਖ ਤੋਂ ਜਿਹੜੀ ਉੱਚੀ ਅਵਸਥਾ ਹੈ ਉਸ ਨੂੰ ਆਨੰਦ ਕਹਿੰਦੇ ਨੇ। ਸਦੀਵੀ ਸੁੱਖ, ਇੰਜ ਕਹਿ ਲਓ ਸਦੀਵੀ ਖੇੜਾ ਸਦੀਵੀ ਖੁਸ਼ੀ ਔਰ ਆਮ ਇਹ ਜਗਤ ਦੀ ਦੁੱਖ ਸੁੱਖ ਦੀ ਅਵਸਥਾ ਤੋਂ ਉੱਚੀ ਅਵਸਥਾ ਆਨੰਦ ਆਨੰਦ ਤੱਕ ਪਹੁੰਚਣ ਦਾ ਵਸੀਲਾ ਜਪ ਔਰ ਦੂਸਰਾ ਪੜਾਓ ਜਾਪ ਤੀਸਰਾ ਪੜਾਓ ਬੈਰਾਗ ਸਵਈਏ ਚੌਥਾ ਪੜਾਓ ਚੌਪਈ ਅਰਦਾਸ ਪੰਜਵੀਂ ਮੰਜ਼ਿਲ ਆਨੰਦ ਜਪ ਤੋਂ ਯਾਤਰਾ ਆਰੰਭ ਹੋਣੀ ਹੈ ਆਨੰਦ ਤੇ ਸਮਾਪਤੀ ਹੋਣੀ ਹੈ ਘਰ ਪਹੁੰਚ ਕੇ ਹੀ ਯਾਤਰਾ ਸਮਾਪਤ ਹੋਵੇਗੀ ਔਰ ਆਨੰਦ ਹੀ ਘਰ ਹੈ ਆਨੰਦ ਤੱਕ ਪਹੁੰਚਣਾ ਹੈ ਸਾਡੇ ਮਨ ਨੇ ਇਹ ਤਨ ਸ਼ਮਸ਼ਾਨ ਤੱਕ ਪਹੁੰਚੇ ਇਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚਣਾ ਹੀ ਚਾਹੀਦਾ ਹੈ ਇਹ ਤਨ ਜ਼ਮੀਨ ਤੱਕ ਪਹੁੰਚੇ ਖਾਕ ਹੋਵੇ ਉਸ ਤੋਂ ਪਹਿਲੇ ਮਨ ਨੂੰ ਨੂਰ ਹੋ ਹੀ ਜਾਣਾ ਚਾਹੀਦਾ ਹੈ ਮਨ ਨੂਰ ਹੋਇਆ ਨਹੀਂ ਤਨ ਖਾਕ ਹੋ ਗਿਆ ਯਾਤਰਾ ਸਫਲ ਨਹੀਂ ਹੋਈ ਮਨੁੱਖ ਟਿਕਾਣੇ ਤੇ ਨਹੀਂ ਪਹੁੰਚਿਆ ਟਿਕਾਣਿਆਂ ਤੇ ਆਨੰਦ ਸੀ ਆਨੰਦ ਨੂਰ ਹੈ ਆਨੰਦ ਪ੍ਰਕਾਸ਼ ਹੈ ਆਨੰਦ ਖੁਸ਼ੀ ਹੈ ਆਨੰਦ ਸਦੀਵੀ ਹੈ ਸਾਰੀਆਂ ਖੁਸ਼ੀਆਂ ਨੂੰ ਸਾਰੇ ਰਸਾਂ ਨੂੰ ਸਾਰੇ ਦੇਵੀ ਗੁਣਾਂ ਨੂੰ ਇੱਕੋ ਹੀ ਸ਼ਬਦ ਵਿੱਚ ਬਿਆਨ ਕਰਨਾ ਹੋਵੇ ਆਨੰਦ ਕਾਫੀ ਹੈ ਸਭ ਕੁਛ ਵਿੱਚ ਆ ਗਿਆ ਤੇ ਮੈਂ ਫਿਰ ਅਰਜ਼ ਕਰਾਂ ਆਨੰਦ ਨੂੰ ਕਿਧਰੇ ਸੁੱਖ ਨਾ ਸਮਝ ਲੈਣਾ ਸੁੱਖ ਨਹੀਂ ਹੈ ਦੋਹਰਾ ਦੇ ਹਾਂ ਸੁੱਖ ਪਰਿਵਾਰ ਤੋਂ ਵੀ ਮਿਲਦਾ ਹੈ ਆਨੰਦ ਪਰਿਵਾਰ ਤੋਂ ਨਹੀਂ ਮਿਲੇਗਾ ਔਰ ਜੋ ਸੁੱਖ ਮਿਲਦਾ ਹੈ ਮਿਲਿਆ ਹੋਇਆ ਸੁੱਖ ਥੋੜੇ ਦਿਨਾਂ ਬਾਅਦ ਦੁੱਖ ਵਿੱਚ ਬਦਲ ਜਾਂਦਾ ਹੈ ਆਨੰਦ ਪਦਾਰਥਾਂ ਤੋਂ ਵੀ ਮਿਲੇਗਾ ਸੁੱਖ ਪਦਾਰਥਾਂ ਤੋਂ ਵੀ ਮਿਲੇਗਾ ਆਨੰਦ ਤੇ ਪਰਮਾਤਮਾ ਤੋਂ ਹੀ ਮਿਲਦਾ ਹੈ ਔਰ ਜਿਨ੍ਹਾਂ ਪਦਾਰਥਾਂ ਤੋਂ ਸੁੱਖ ਮਿਲਦਾ ਹੈ ਦੁੱਖ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ ਆਨੰਦ ਜਿਸ ਦੇ ਸਾਰੇ ਗੁਣ ਆ ਗਏ ਸਾਰੇ ਰਸ ਆ ਗਏ ਸਾਰੀ ਸ਼ਕਤੀ ਆ ਗਈ ਸਾਰਾ ਖੇੜਾ ਆ ਗਿਆ ਪਹੁੰਚਣ ਦਾ ਵਸੀਲਾ ਹੈ ਜਪ ਜਿਤਨੇ ਧਾਰਮਿਕ ਕਰਮ ਨੇ ਇਹਨਾਂ ਦੀ ਮਹਾਨਤਾ ਵੀ ਜਪ ਕਰਕੇ ਹੈ ਜਪ ਨੂੰ ਅਲੱਗ ਕਰਦੇ ਤੇ ਇਸ ਤਰ੍ਹਾਂ ਹੈ ਜਿਵੇਂ ਕਿਸੇ ਬਰਾਤ ਤੋਂ ਲਾੜੇ ਨੂੰ ਵੱਖ ਕਰ ਦੋ ਕੀ ਮੈਨੇ ਰੱਖਦੇ ਨੇ ਬਰਾਤੀ ਕੁਛ ਵੀ ਨਹੀਂ ਜਪ ਅਲੱਗ ਕਰ ਦੋ ਦਾਨ ਕੀ ਮੈਨੇ ਰੱਖਦਾ ਗਿਆਨ ਕੀ ਮੈਨੇ ਰੱਖਦਾ ਕੁਛ ਵੀ ਨਹੀਂ ਸੇਵਾ ਦਾਨ ਗਿਆਨ ਹੋਰ ਬਹੁਤ ਸਾਰੇ ਧਾਰਮਿਕ ਕਰਮ ਇਹ ਤੇ ਬਰਾਤੀਆਂ ਦੀ ਤਰ੍ਹਾਂ ਨੇ ਮੂਲ ਤੇ ਜਪ ਹੈ ਨਾ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਤੇ ਪਾਤਸ਼ਾਹ ਤੋਂ ਪੁੱਛੀਏ ਕਿਵੇਂ ਜਪੀਏ ਸਾਹਿਬ ਕਹਿੰਦੇ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਓ ਜ਼ਬਾਨ ਨਾਲ ਜਪੋ ਬਸ ਸਿਰਫ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਸ ਇੰਨਾ ਹੀ ਕਹਿਣਾ ਇਤਨਾ ਕਹਿਣਾ ਤੇ ਬਹੁਤ ਸੌਖਾ ਹੈ ਕਈ ਸਾਰੀ ਸਾਰੀ ਰਾਤ ਵੀ ਕਰ ਲੈਂਦੇ ਨੇ ਘੰਟਾ ਘੰਟਾ ਦੋ ਦੋ ਘੰਟਾ ਵੀ ਕਰ ਲੈਂਦੇ ਨੇ ਮੈਂ ਇਸ ਤਰ੍ਹਾਂ ਔਖਾ ਨਹੀਂ ਹੈ ਪਰ ਇਹ ਜੋ ਸਤਿਗੁਰਾਂ ਨੇ ਕਹਿ ਦਿੱਤਾ ਆਖਣ ਔਖਾ ਸਾਚਾ ਨਾ ਕਿਉਂ ਜਿਸ ਢੰਗ ਨਾਲ ਆਖਣਾ ਹੈ ਉਸ ਢੰਗ ਨਾਲ ਔਖਾ ਹੈ ਗਾਵੀਏ ਸੁਣੀਏ ਮਨ ਰੱਖੀਏ ਭਾਵ ਜ਼ਬਾਨ ਗਾਇਨ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕੰਨ ਸੁਣਨ ਸਰਵਨਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ ਪਾਠ ਕਰਨਾ ਕੋਈ ਬਹੁਤ ਔਖਾ ਨਹੀਂ ਮੈਂ ਐਸੇ ਅਖੰਡ ਪਾਠੀ ਵੀ ਦੇਖੇ ਨੇ 18-18 ਘੰਟੇ ਰੋਜ਼ ਪਾਠ ਕਰ ਰਹੇ ਨੇ ਪਰ ਗਾਵੀਏ ਸੁਣੀਏ ਜ਼ਬਾਨ ਬੋਲੇ ਪਾਠ ਕਰੇ ਗਾਇਨ ਕਰੇ ਕੰਨ ਸੁਣਨ ਮੈਨੂੰ ਉਮੀਦ ਨਹੀਂ ਇੱਕ ਮਿੰਟ ਵੀ ਹੋ ਸਕੇ ਇੱਕ ਮਿੰਟ ਤੁਸੀਂ ਆਖੋਗੇ ਮੈਂ ਅਤਕਥ ਨਹੀਂ ਕਰ ਰਿਹਾ ਕਤਈ ਨਹੀਂ ਅਗਰ ਕੋਈ ਇਸ ਯੁੱਗ ਦੇ ਇੱਕ ਮਿੰਟ ਵੀ ਐਸਾ ਕਰ ਸਕਦਾ ਹੈ ਉਹਨੂੰ ਫਿਰ ਅੱਜ ਦੇ ਯੁੱਗ ਦਾ ਪ੍ਰਹਿਲਾਦ ਕਹਿਣਾ ਹੀ ਪਏਗਾ। ਉਹ ਫਿਰ ਅੱਜ ਦੇ ਯੁੱਗ ਦਾ ਭਾਈ ਮਨੀ ਸਿੰਘ ਹੈ, ਉਹ ਫਿਰ ਅੱਜ ਦੇ ਯੁੱਗ ਦਾ ਬਾਬਾ ਦੀਪ ਸਿੰਘ ਹੈ, ਉਹ ਤੇ ਫਿਰ ਅੱਜ ਦੇ ਯੁੱਗ ਦਾ ਭਗਤ ਧਰੂ ਹੋ ਗਿਆ। ਇੱਕ ਮਿੰਟ, ਵਾਹਿਗੁਰੂ ਵਾਹਿਗੁਰੂ ਐਸਾ ਰਸਨਾ ਉਚਾਰਨ ਕਰੇ ਕੰਨ ਸੁਣਨ ਤੇ ਮਨ ਵਿੱਚ ਭਰੋਸਾ ਵੀ ਹੋਵੇ। ਗਾਵੀਏ ਸੁਣੀਏ ਮਨ ਰੱਖੀਏ ਭਾਵ, ਦੁੱਖ ਪਰ ਹਰ ਸੁੱਖ ਘਰ ਲੈ ਜਾ, ਫਿਰ ਤੂੰ ਸਾਰੇ ਸੁੱਖ ਆਪਣੇ ਘਰ ਵਿੱਚ ਲੈ ਜਾਏਗਾ, ਫਿਰ ਸਾਰੇ ਦੁੱਖ ਤੇਰੇ ਨਿਕਲ ਜਾਣਗੇ। ਭੋਜਨ ਦੀ ਬੁਰਕੀ ਮੈਂ ਮੂੰਹ ਵਿੱਚ ਰੱਖ ਲਵਾਂ, ਥੱਲੇ ਨਾ ਕਰਾਂ, ਭੁੱਖ ਨਹੀਂ ਮਿਟੇਗੀ ਔਰ ਸਰੀਰ ਨੂੰ ਤਾਕਤ ਵੀ ਨਹੀਂ ਮਿਲਣ ਲੱਗੀ। ਪਾਣੀ ਦਾ ਘੁੱਟ ਮੈਂ ਮੂੰਹ ਵਿੱਚ ਰੱਖ ਲਵਾਂ, ਥੱਲੇ ਨਾ ਕਰਾਂ, ਪਿਆਸ ਨਹੀਂ ਮਿਟੇਗੀ, ਸਰੀਰ ਦੀ ਲੋੜ ਦੀ ਪੂਰਤੀ ਵੀ ਨਹੀਂ ਹੋਵੇਗੀ। ਜੋ ਸਰੀਰ ਨੂੰ ਚਾਹੀਦਾ ਉਸ ਤੱਤ ਦੀ ਪੂਰਤੀ ਵੀ ਨਹੀਂ ਹੋਵੇਗੀ। ਵਾਹਿਗੁਰੂ ਵਾਹਿਗੁਰੂ ਬਸ ਸਿਰਫ ਮੇਰੀ ਜ਼ਬਾਨ ਗਾਇਨ ਕਰ ਰਹੀ ਹੈ, ਮੈਂ ਸੁਣਦਾ ਨਹੀਂ ਪਿਆ। ਇਹ ਤੇ ਇਸ ਤਰ੍ਹਾਂ ਹੈ ਜੈਸੇ ਪਾਣੀ ਦਾ ਘੁੱਟ ਮੈਂ ਮੂੰਹ ਦੇ ਚ ਰੱਖ ਲਿਆ, ਥੱਲੇ ਕੀਤਾ ਹੀ ਨਹੀਂ, ਕਿਆ ਪਿਆਸ ਮਿਟੇਗੀ? ਸਿਰਫ ਮੇਰੀ ਰਸਨਾ ਕਰ ਰਹੀ ਹੈ ਬਾਣੀ ਦਾ ਪਾਠ, ਸਿਰਫ ਮੇਰੀ ਜ਼ਬਾਨ। ਮੈਂ ਅਰਜ਼ ਕਰਾਂ ਇਸ ਨਾਲ ਨਹੀਂ ਆਉਣਾ ਕੁਛ, ਹੁਣੇ ਮੈਂ ਅਰਜ਼ ਕੀਤੀ ਹੈ। ਕਈਆਂ ਦੀ ਸਾਰੀ ਜ਼ਿੰਦਗੀ ਬਾਣੀ ਪੜਦਿਆਂ ਲੰਘ ਜਾਂਦੀ ਹੈ। ਕਥਾ ਕੀਰਤਨ ਕਰਨਾ ਉਸ ਬੰਦਗੀ ਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ ਔਰ ਮੈਨੂੰ ਇਸ ਜ਼ਿੰਦਗੀ ਵਿੱਚ ਗੁਰਪੁਰਬ ਦੇ ਦਿਨਾਂ ਜਾਂ ਕਿਸੇ ਵਿਸ਼ੇਸ਼ ਦਿਨਾਂ 'ਚ ਪੰਜ ਪੰਜ ਥਾਵਾਂ 'ਤੇ ਵੀ ਕਥਾ ਕਰਨੀ ਪਈ ਹੈ, ਪੰਜ ਪੰਜ ਘੰਟੇ। ਲੇਕਿਨ ਅੱਜ ਵੀ ਇਸ ਉਮਰ ਦੇ 'ਚ ਵੀ ਮੈਨੂੰ ਔਖਿਆਈ ਲੱਗਦੀ ਹੈ। ਇੱਕ ਮਿੰਟ ਦਾ ਉਹ ਜਪ ਜਿਸ ਦਾ ਜ਼ਿਕਰ ਗੁਰੂ ਨਾਨਕ ਕਰਦੇ ਨੇ, ਇੱਕ ਮੈਂ ਅਤਕਥਨੀ ਨਹੀਂ ਕਰ ਰਿਹਾ, ਜੋ ਤੁਹਾਨੂੰ ਸੁਣਾ ਰਿਹਾ ਇੱਕ ਪਾਠੀ ਦੀ ਤਰ੍ਹਾਂ ਸਤਿਗੁਰ ਦੀ ਬਾਣੀ, ਉਸਦੇ ਵਿਚਾਰ। ਮੇਰੀ ਸਟੱਡੀ ਹੈ, ਸਤਿਗੁਰ ਮੈਥੋਂ ਇਹ ਡਿਊਟੀ ਲੈ ਰਿਹਾ, ਬਾਕੀ ਜਿਹੜੀ ਅਵਸਥਾ ਹੈ ਉਹ ਗੱਲ ਕੁਛ ਹੋਰ ਹੈ। ਉਹ ਮੈਂ ਅਰਜ਼ ਕਰਾਂ ਉਹ ਇੱਕ ਮਿੰਟ ਵੀ ਕਰਨਾ ਔਖਾ ਹੈ। ਇੱਕ ਮਿੰਟ ਸ਼ਾਇਦ ਮੈਂ ਜ਼ਿਆਦਾ ਕਹਿ ਰਿਹਾ। ਕਲਗੀਧਰ ਪਿਤਾ ਦੇ ਕਹਿੰਦੇ ਨੇ, ਇੱਕ ਚਿੱਤ ਜੈ ਇੱਕ ਛਿੰਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿੰਨ, ਇੱਕ ਸੈਕਿੰਡ, ਜ਼ਬਾਨ ਵਾਹਿਗੁਰੂ ਕਰੇ ਤੇ ਕੰਨ ਸੁਣ ਲੈਣ। ਤੇ ਸੁਣੇਗਾ ਤੇ ਬੰਦਾ ਤਾਂ ਜੇ ਧਿਆਨ ਹੈ, ਵਰਨਾ ਕਿਸ ਤਰ੍ਹਾਂ ਸੁਣੇਗਾ? ਇਸ ਸਭ ਕੁਝ ਨੂੰ ਗਲਤ ਸਮਝਣਾ, ਗੁਰੂ ਗ੍ਰੰਥ ਸਾਹਿਬ ਕੋਈ ਤਸਦੀਕ ਨਹੀਂ ਕਰਦੇ। ਧਿਆਨ ਇੱਥੇ ਜੋੜੋ, ਧਿਆਨ ਤਸਵੀਰ ਦੇ ਜੋੜੋ, ਧਿਆਨ ਪਾਲਕੀ ਦੇ ਜੋੜੋ, ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਚ ਜੋੜੋ, ਜਲਦੇ ਹੋਏ ਦੀਵੇ ਚ ਜੋੜੋ, ਇਸ ਤਰ੍ਹਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦੇ। ਇਸ ਤਰ੍ਹਾਂ ਦੀ ਇੱਕ ਪੰਕਤੀ ਵੀ ਨਹੀਂ ਹੈ। ਇਹ ਨਹੀਂ ਪਤਾ ਕਿ ਕੁਝ ਸਾਧ ਸਾਡੇ ਵਿੱਚੋਂ ਤਸਵੀਰਾਂ ਵੀ ਬਣਦੇ ਨੇ, ਇਸ ਤਸਵੀਰ ਦੇ ਚ ਧਿਆਨ ਜੋੜੋ, ਇਹ ਗੁਰੂ ਨਾਨਕ ਦੀ ਅਸਲੀ ਤਸਵੀਰ ਹੈ, ਇੰਜ ਵੀ ਕਹਿੰਦੇ। ਔਰ ਕੌਣ ਦੱਸੇ? ਗੁਰੂ ਨਾਨਕ ਨੇ ਤੇ ਫਿਰ 10 ਜਾਮੇ ਧਾਰਨ ਕੀਤੇ, ਫਿਰ ਇਹ ਸ਼ਬਦ ਕੀ ਹੈ ਜੋ ਅਸਲੀ ਤਸਵੀਰ ਹੈ? ਉਹੀ ਇਸੇ ਚ ਧਿਆਨ ਜੋੜੋ, ਫਿਰ ਗੁਰੂ ਦਾ ਸ਼ਬਦ ਕੀ ਹੈ? ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਮਤਲਬ ਕੀ ਹੋਇਆ? ਬੋਲੇ ਸਿੱਖ ਪੂਰਨ ਤੌਰ ਤੇ ਸਮਝਦੇ ਨਹੀਂ। ਸ਼ਬਦ ਗੁਰੂ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਹੁਰਾਨਾ। ਇੱਕ ਵਿਚਾਰ ਮੈਂ ਥੋੜਾ ਜਿਹਾ ਦੁਹਰਾ ਵੀ ਦਿਆਂ। ਸਾਡੇ ਹਿੰਦੂ ਵੀਰ ਜਾਂਦੇ ਨੇ ਮੰਦਰਾਂ ਵਿੱਚ ਦਰਸ਼ਨ ਕਰਨ ਲਈ ਕਿਸੇ ਮੂਰਤੀ ਦੇ, ਕਿਸੇ ਤਸਵੀਰ ਦੇ, ਸਾਰੀ ਸਾਧਨਾ ਵੇਖਣ ਤੇ ਖੜੀਏ, ਅੱਖਾਂ ਤੇ ਖੜੀਏ, ਦਰਸ਼ਨ ਕਰਨਾ ਹੈ, ਵੇਖਣਾ ਹੈ। ਸਾਡੇ ਮੁਸਲਮਾਨ ਬਿਰਾ ਜਾਂਦੇ ਨੇ ਮਸਜਿਦ ਵਿੱਚ ਪੜ੍ਹਨ ਲਈ ਨਮਾਜ਼, ਸਾਰੀ ਸਾਧਨਾ ਪੜਨ ਤੇ ਖੜੀ ਹੈ।
0: ਸਿੱਖ ਜਾਂਦਾ ਹੈ ਗੁਰਦੁਆਰੇ ਵਿੱਚ ਸੁਣਨ ਲਈ ਗੁਰੂ ਦਾ ਸ਼ਬਦ, ਸਾਰੀ ਸਾਧਨਾ ਕੰਨਾਂ ਤੇ ਖੜੀ ਹੈ, ਸੁਣਨ ਤੇ ਖੜੀ ਹੈ। ਜੋ ਦਰਸ਼ਨ ਕਰਨ ਲਈ ਨਹੀਂ ਆਇਆ, ਵੇਖਣ ਲਈ ਨਹੀਂ ਆਇਆ, ਉਹ ਮੰਦਰ ਵਿੱਚ ਆਇਆ ਹੀ ਨਹੀਂ, ਔਰ ਜੋ ਪੜਨ ਲਈ ਨਹੀਂ ਆਇਆ ਮਸਜਿਦ ਵਿੱਚ ਆਇਆ ਹੀ ਨਹੀਂ, ਔਰ ਜੋ ਸੁਣਨ ਲਈ ਨਹੀਂ ਆਇਆ ਗੁਰਦੁਆਰੇ ਆਇਆ ਹੀ ਨਹੀਂ, ਕਤੇ ਹੀ ਨਹੀਂ ਆਇਆ। ਔਰ ਸੁਣਨਾ ਬਹੁਤ ਔਖਾ ਹੈ, ਬਹੁਤ ਔਖਾ ਹੈ, ਸੇਵਾ ਨਾਲੋਂ ਹਜ਼ਾਰਾਂ ਗੁਣਾ ਔਖਾ ਹੈ। 8 ਘੰਟੇ ਸੇਵਾ ਮਨੁੱਖ ਕਰ ਸਕਦਾ ਹੈ ਕਿਉਂਕਿ ਸਰੀਰ ਨੇ ਕਰਨੀ ਹੈ, 8 ਮਿੰਟ ਸੁਣਨਾ ਔਖਾ ਹੋਵੇਗਾ, 8 ਮਿੰਟ ਸਿਮਰਨ ਔਖਾ ਹੈ। ਤੇ ਗੁਰੂ ਘਰ ਦੇ ਸਿਮਰਨ ਕੀ ਹੈ? ਸੁਣਨਾ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸੁਣਦਿਆਂ ਹੀ ਦੁੱਖ ਨਾਸ ਹੁੰਦੇ ਨੇ, ਸੁਣਦਿਆਂ ਹੀ ਪਾਪ ਨਾਸ ਹੁੰਦੇ ਨੇ, ਸੁਣਦਿਆਂ ਹੀ ਮਨੁੱਖ ਗਿਆਨੀ ਬਣਦਾ, ਸੁਣਦਿਆਂ ਹੀ ਸਿੱਧ ਬਣ ਜਾਏਗਾ, ਪੀਰ ਬਣ ਜਾਏਗਾ, ਨਾਥ ਬਣ ਜਾਏਗਾ। ਬੜੇ ਗੁਣ ਲਿਖੇ ਨੇ ਮੇਰੇ ਪਾਤਸ਼ਾਹ ਨੇ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਉਸ ਗੁਰੂ ਦੀ ਇੱਕ ਸਿੱਖਿਆ ਕੀ ਹੈ? ਇੱਕ ਦਾ ਜਪ, ਉਹਨੂੰ ਸੁਣਾ, ਗਾਵੀਏ ਸੁਣੀਏ। ਗੁਰਦੁਆਰੇ ਚ ਕੋਈ ਹੋਰ ਗਾਏਗਾ ਤੂੰ ਸੁਣੇਗਾ, ਗੁਰਦੁਆਰੇ ਚ ਕੋਈ ਹੋਰ ਬੋਲੇਗਾ ਤੂੰ ਸੁਣੇਗਾ, ਪਰ ਵਿਅਕਤੀਗਤ ਬੰਦਗੀ ਇਹ ਸੁਣਿਆ ਹੋਇਆ ਤਾਂ ਤੇਰਾ ਸਫਲ ਹੈ ਕਿ ਅੰਮ੍ਰਿਤ ਵੇਲੇ ਤੂੰ ਖੁਦ ਉਚਾਰਨ ਕਰਕੇ ਸੁਣ ਸਕੇ, ਗਾਵੀਏ ਸੁਣੀਏ। ਅਗਰ ਐਸਾ ਨਹੀਂ ਕਰ ਸਕਿਆ, ਅਜੇ ਗੁਰਦੁਆਰੇ ਦੇ ਸੁਣਨ ਦਾ ਤੈਨੂੰ ਫਲ ਨਹੀਂ ਮਿਲਿਆ, ਇਹ ਵੀ ਮੈਂ ਅਰਜ਼ ਕਰਦੇ ਹਾਂ। ਅਜੇ ਗੁਰਦੁਆਰੇ ਤੋਂ ਆ ਕੇ ਜੋ ਤੂੰ ਸਿੱਖਣਾ ਚਾਹੀਦਾ ਸੀ ਨਹੀਂ ਸਿੱਖਿਆ, ਅਜੇ ਗੁਰਦੁਆਰੇ ਤੋਂ ਆ ਕੇ ਜੋ ਤੈਨੂੰ ਪ੍ਰਾਪਤ ਕਰਨਾ ਚਾਹੀਦਾ ਸੀ ਤੂੰ ਨਹੀਂ ਪ੍ਰਾਪਤ ਕੀਤਾ, ਅਜੇ ਸਿਰਫ ਤੂੰ ਆ ਰਿਹਾ। ਸਿਰਫ ਗੁਰਦੁਆਰੇ ਆਇਆ ਹੈ, ਅਜੇ ਗੁਰੂ ਦੇ ਮਾਰਗ ਤੇ ਨਹੀਂ ਚੱਲਿਆ। ਗੁਰੂ ਦੇ ਮਾਰਗ ਤੇ ਤੇ ਸੁਰਤ ਨੇ ਚੱਲਣਾ, ਤੇਰੇ ਸਰੀਰ ਨੇ ਥੋੜੀ ਚੱਲਣਾ। ਦੋ ਮਾਰਗ ਨੇ ਸਰੀਰ ਦਾ, ਸੁਰ ਦਾ ਤੇ ਸੁਰ ਮੈਂ ਜ਼ਿਕਰ ਕਰਾਂਗਾ। ਗਾਵੀਏ ਸੁਣੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਐਸਾ ਗਾਇਨ ਕਰਨਾ ਕੰਨਾਂ ਨਾਲ ਸੁਣਨਾ। ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਗੁਰਮੁਖ ਨੇ ਉਸ ਪਰਮਾਤਮਾ ਦੀ ਅਕਥ ਕਹਾਣੀ ਨੂੰ ਸਮਝ ਲਿਆ। ਕਿਸ ਤਰ੍ਹਾਂ? ਧੁਨ ਦੇ ਚ ਧਿਆਨ ਜੋੜ ਕੇ, ਧੁਨ ਸ਼ਬਦ ਧਿਆਨ ਸੁਰਤ, ਸੁਰਤ ਨੂੰ ਸ਼ਬਦ ਦੇ ਜੋੜਿਆ, ਧਿਆਨ ਨੂੰ ਆਵਾਜ਼ ਦੇ ਜੋੜਿਆ। ਸ਼ਬਦ ਤੋਂ ਮੁਰਾਦ ਆਵਾਜ਼, ਸ਼ਬਦ ਤੋਂ ਮੁਰਾਦ ਬੋਲ, ਸ਼ਬਦ ਤੋਂ ਮੁਰਾਦ ਮੰਤਰ, ਸ਼ਬਦ ਤੋਂ ਮੁਰਾਦ ਵਾਕ। ਸ਼ਬਦ ਇਹ ਬੋਲ ਸੰਸਕ੍ਰਿਤ ਦਾ ਹੈ। ਗੁਰ ਸ਼ਬਦ ਗੁਰੂ ਦਾ ਬੋਲ, ਗੁਰਮੰਤਰ ਗੁਰੂ ਦਾ ਬੋਲ, ਗੁਰਵਾਕ ਗੁਰੂ ਦੇ ਬਚਨ, ਕੁਛ ਵੀ ਕਹਿ ਦੋ। ਸ਼ਬਦ ਤੋਂ ਮੁਰਾਦ ਆਵਾਜ਼ ਬੋਲ। ਮੈਂ ਤੇ ਇਧਰ ਪੰਜਾਬ ਦੇ ਕੁਛ ਪਿੰਡਾਂ ਚ ਸੁਣਿਆ ਵੀ ਹੈ, ਗ੍ਰੰਥੀ ਸਿੰਘ ਨੂੰ ਕਹਿੰਦੇ ਨੇ ਆਵਾਜ਼ਾਂ ਲਓ ਗੁਰੂ ਦਾ, ਆਵਾਜ਼ਾਂ। ਹੁਕਮਨਾਮੇ ਨੂੰ ਕਹਿੰਦੇ ਨੇ ਆਵਾਜ਼ਾਂ ਲਓ ਗੁਰੂ ਦੀ, ਆਵਾਜ਼ ਲਓ, ਬੋਲ ਗੁਰੂ ਦੇ ਨੇ, ਇਹ ਸ਼ਬਦ ਗੁਰੂ ਦੇ ਨੇ, ਇਹ ਵਿਚਾਰ ਗੁਰੂ ਦੀ ਹੈ। ਸਾਹਿਬ ਕਹਿੰਦੇ ਨੇ ਗਾਵੀਏ ਸੁਣੀਏ, ਰਸਨਾ ਗਾਇਨ ਕਰੇ, ਕੰਨ ਸੁਣਨ, ਇਹ ਧਿਆਨ ਸਾਧਨਾ ਹੈ। ਪਰ ਸੁਣਦਿਆਂ ਸੁਣਦਿਆਂ ਕਿਧਰੇ ਤੜਪ ਪੈਦਾ ਹੋ ਜਾਏ, ਫਿਰ ਮਨੁੱਖ ਦੀ ਰਸਨਾ ਚੱਲ ਪੈਂਦੀ ਹੈ। ਇਹੀ ਕਾਰਨ ਹੈ ਕਿ ਜਦ ਕਬੀਰ ਕੋਲ ਪੁੱਛਿਆ ਗਿਆ ਨਾਮ ਕਿਵੇਂ ਜਪੀਏ, ਸਿਮਰਨ ਕਿਵੇਂ ਕਰੀਏ, ਕਬੀਰ ਕਹਿਣ ਲੱਗੇ ਕੋਈ ਢੰਗ ਨਹੀਂ ਹੈ, ਕੋਈ ਤਰੀਕਾ ਨਹੀਂ ਹੈ, ਕੋਈ ਟੈਕਨੀਕ ਨਹੀਂ ਹੈ, ਕੁਛ ਵੀ ਢੰਗ ਨਹੀਂ ਹੈ। ਕਬੀਰ ਜੈਸਾ ਸੰਤ ਐਸਾ ਆਖੇ ਤਾਂ ਫਿਰ ਕੁਛ ਸੱਚਾਈ ਨਹੀਂ, ਪੂਰਨ ਸੱਚਾਈ ਹੈ।
3: ਮੁਕੰਮਲ ਸਚਾਈ ਹੈ। ਆਪ ਦੇ ਬੋਲ ਨੇ ਤਜ ਭਰਮ ਕਰਮ ਬਿਦ ਨਿਖੇਦ ਰਾਮ ਨਾਮ ਲਈ ਬਿਦ ਨਿਖੇਦ ਵਿਧੀ ਨਿਸ਼ੇਦ ਕੋਈ ਵਿਧੀ ਨਹੀਂ ਹੈ ਕੋਈ ਢੰਗ ਨਹੀਂ ਹੈ ਸਾਫ ਕਹਿ ਦਿੱਤਾ ਹੈ ਪੰਕਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਗਤ ਕਬੀਰ ਦੀ ਤਜ ਭਰਮ ਕਰਮ ਐਸੇ ਕਰਮ ਜੋ ਭਰਮ ਤੇ ਖੜੇ ਨੇ ਕਰਮ ਧਰਮ ਕਰਮ ਭਰਮ ਕਿਸੇ ਵੇਲੇ ਖੁਲਾਸਾ ਕਰਾਂਗਾ ਮੈਂ ਤੁਹਾਡੇ ਸਾਹਮਣੇ ਉਹ ਕਰਮ ਜੋ ਖੜੇ ਹੀ ਭਰਮਾ ਤੇ ਨੇ ਲੋਕੀ ਉਸ ਨੂੰ ਧਰਮ ਆਖੀ ਜਾਂਦਾ ਹੈ ਉਹ ਕਰਮ ਭਰਮ ਹੈ ਕਰਮ ਧਰਮ ਨਹੀਂ ਹੈ ਇਹ ਮਜ਼ਮੂਨ ਅਲੱਗ ਚੱਲ ਪਏਗਾ ਵਿਚਾਰ ਰਹਿ ਜਾਏਗੀ ਇਸ ਵਾਸਤੇ ਇਸ ਨੂੰ ਫਿਰ ਛੇੜਾਂਗੇ ਕਰਮ ਧਰਮ ਕਰਮ ਭਰਮ ਹੈ ਕਰਮ ਭਰਮ ਲੇਕਿਨ ਆਖੀ ਜਾਂਦਾ ਹੈ ਕਰਮ ਧਰਮ ਇਸ ਵਾਸਤੇ ਸਾਹਿਬ ਕਹਿੰਦੇ ਨੇ ਪਖੰਡ ਹੈ ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾਤੀ ਲੂਟੇ ਕਹਿ ਰਿਹਾ ਕਰਮ ਧਰਮ ਇਹ ਕਰਮ ਧਰਮ ਨਹੀਂ ਹੈ ਇਹ ਕਰਮ ਭਰਮ ਹੈ ਫਿਰ ਵਾਸਤਵਿਕ ਐਸਾ ਕਿਹੜਾ ਕਰਮ ਹੈ ਜਿਸ ਕਰਮ ਨੂੰ ਅਸੀਂ ਧਾਰਮਿਕ ਕਹਿ ਸਕੀਏ ਕਰਮ ਧਰਮ ਇਹ ਕਰਮ ਹੀ ਧਰਮ ਹੈ ਇਹ ਕਰਮ ਹੀ ਭਰਮ ਹੈ ਕਰਮ ਤੋਂ ਪਤਾ ਚੱਲਦਾ ਹੈ ਇਹ ਕਰਮ ਰਾਜਨੈਤਿਕ ਹੈ ਕਰਮ ਪਰਿਵਾਰਕ ਹੈ ਕਰਮ ਆਰਥਿਕ ਹੈ ਕਰਮ ਧਰਮ ਹੈ ਆਖਿਰ ਕਰਮ ਤੋਂ ਹੀ ਪਤਾ ਚੱਲੇਗਾ ਨਾ ਇੱਕ ਬੰਦਾ ਦੁਕਾਨ ਤੇ ਬੈਠਾ ਇੱਕ ਬੰਦਾ ਕੋਈ ਬਿਜ਼ਨਸ ਕਰ ਰਿਹਾ ਇੱਕ ਬੰਦਾ ਖੇਤਾਂ ਚ ਕੰਮ ਕਰ ਰਿਹਾ ਕਰਮ ਆਰਥਿਕ ਹੈ ਕਰਮ ਧੰਦਾ ਹੈ ਇਹ ਤੇ ਕਰਮ ਧੰਦਾ ਹੈ ਇੱਕ ਬੰਦਾ ਪੋਲੀਟੀਸ਼ਨ ਹੈ ਰਾਜਨੈਤਿਕ ਹੈ ਕੁਛ ਬੋਲ ਰਿਹਾ ਰਾਜਨੀਤੀ ਦੇ ਸਮਝ ਔਰ ਪਬਲਿਕ ਦਾ ਸਮਰਥਨ ਜੁਟਾ ਰਿਹਾ ਆਪਣੇ ਪਕਸ਼ ਵਿਚ ਕਰਨ ਦੀ ਥਾਂ ਥਾਂ ਤੇ ਭੱਜ ਦੌੜ ਕੇ ਕੋਸ਼ਿਸ਼ ਕਰ ਰਿਹਾ ਕਰਮ ਨੀਤੀ ਹੈ ਕਰਮ ਰਾਜਨੀਤੀ ਸਾਰਾ ਕਰਮ ਉਸਦੀ ਸਾਰੀ ਭੱਜ ਦੌੜ ਕਰਮ ਰਾਜਨੀਤੀ ਹੈ ਕਰਮ ਭਰਮ ਜੋ ਕੁਛ ਕਰਦਾ ਪਿਆ ਇਸ ਨੂੰ ਖੁਦ ਬੋਧ ਵੀ ਨਹੀਂ ਇਸ ਨੂੰ ਪਤਾ ਵੀ ਨਹੀਂ ਕਰਦਾ ਪਿਆ ਕੁਛ ਹੋਰ ਜਾਣ ਕੇ ਸਮਝਦਾ ਕੁਛ ਹੋਰ ਹੈ ਤੇ ਜੋ ਕੁਛ ਕਰਦਾ ਪਿਆ ਉਹ ਐਸਾ ਹੈ ਨਹੀਂ ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਜੈਸਾ ਸਮਝਦਾ ਐਸਾ ਹੈ ਨਹੀਂ ਉਸ ਨੂੰ ਕਹਿੰਦੇ ਨੇ ਭਰਮ ਮਾਧਵੇ ਕਿਆ ਕਹੀਏ ਭ੍ਰਮ ਐਸਾ ਕਰਮ ਨੂੰ ਸਮਝਦਾ ਪਿਆ ਧਰਮ ਧਰਮ ਉਹ ਹੈ ਨਹੀਂ ਉਹ ਕਰਮ ਧਰਮ ਹੈ ਨਹੀਂ ਉਹ ਤੇ ਭਰਮ ਹੈ ਤੇ ਭੁਲੇਖ ਹੈ ਮੈਰਜ ਕਰਾਂ ਧਾਰਮਿਕ ਦੁਨੀਆਂ ਵਿਚ ਕਰਮ ਧਰਮ ਕੋਈ ਸੌ ਵਿਚ ਇੱਕ ਕਦਮ ਮਨੁੱਖ ਕਰਦਾ ਹੈ ਬਾਕੀ ਕਰਮ ਭਰਮ ਚੱਲਦਾ ਹੈ ਮੰਦਰਾਂ ਵਿਚ ਕਰਮ ਭਰਮ ਚੱਲਦਾ ਹੈ ਮਸਜਿਦਾਂ ਦੇ ਚਰਚ ਦੇ ਚ ਔਰ ਗੁਸਤਾਖੀ ਮਾਫ ਕਰਮ ਭਰਮ ਹੀ ਚੱਲਦਾ ਹੈ ਗੁਰਦੁਆਰਿਆਂ ਚ ਨਹੀਂ ਤੇ ਹੁਣ ਤੱਕ ਤੇ ਸਮਾਧੀ ਲੀਨ ਹੋ ਗਏ ਆਉਂਦੇ ਹੁਣ ਤੱਕ ਤੇ ਪਰਮ ਪਦ ਦੀ ਪ੍ਰਾਪਤੀ ਹੋ ਗਈ ਆਉਂਦੀ ਜੀਵਨ ਰੋਜ਼ ਰੋਜ਼ ਅਗਾਂਹ ਲੰਘ ਰਿਹਾ ਪਰ ਸਾਡੇ ਨਾਲ ਦੁੱਖ ਹੀ ਚੱਲ ਰਹੇ ਨੇ ਸੁੱਖ ਤੇ ਚੱਲਦਾ ਕੋਈ ਨਹੀਂ ਪਿਆ ਆਨੰਦ ਤੇ ਚੱਲਦਾ ਕੋਈ ਨਹੀਂ ਪਿਆ ਉਮਰ ਦੇ ਵੱਧਦੇ ਆ ਆਨੰਦ ਦਾ ਜਨਮ ਤੇ ਹੋਇਆ ਹੀ ਨਹੀਂ ਉਮਰ ਵੱਧਦੀ ਜਾ ਰਹੀ ਹੈ ਦੁੱਖ ਵੀ ਵੱਧਦੇ ਜਾ ਰਹੇ ਨੇ ਇੱਕ ਬੱਚਾ ਇਤਨਾ ਦੁਖੀ ਨਹੀਂ ਜਿਤਨਾ ਜਵਾਨ ਹੈ ਔਰ ਇੱਕ ਜਵਾਨ ਇਤਨਾ ਦੁਖੀ ਨਹੀਂ ਜਿਤਨਾ ਬੁੱਢਾ ਹੈ ਉਹਦੇ ਕੋਲ ਸਰੀਰਕ ਪੀੜਾ ਵੀ ਹੈ ਉਹਦੇ ਕੋਲ ਮਾਨਸਿਕ ਪੀੜਾ ਵੀ ਹੈ ਕਿਸੇ ਵਕਤ ਖੁਲਾਸਾ ਕਰਾਂਗੇ ਇਹ ਵੀ ਜਿਤਨਾ ਬੁੱਢਾ ਦੁਖੀ ਹੈ ਤਨ ਕਰਕੇ ਮਨ ਕਰਕੇ ਇਤਨਾ ਜਵਾਨ ਨਹੀਂ ਹੈ ਔਰ ਜਿਤਨਾ ਜਵਾਨ ਪੀੜਤ ਹੈ ਉਤਨਾ ਬੱਚਾ ਬਿਲਕੁਲ ਨਹੀਂ ਹੈ ਅਜੇ ਬੱਚੇ ਕੋਲ ਹਾਸੇ ਹਨ ਅਜੇ ਖੇੜਾ ਹੈ ਅਜੇ ਉਹ ਫੁੱਲ ਦੀ ਤਰ੍ਹਾਂ ਖਿੜ ਸਕਦਾ ਹੈ ਕੁਛ ਦਿਨਾਂ ਦੀ ਗੱਲ ਹੈ ਸਿਵਾਏ ਰੋਣਿਆਂ ਤੋਂ ਹੋਰ ਕੁਛ ਵੀ ਨਹੀਂ ਹੋਵੇਗਾ ਔਰ ਬੁਢੇਪਾ ਮੁਰਦਮੇ ਮੁਰਝਾਹਟ ਉਦਾਸੀਨਤਾ ਹੋਕੇ ਕਹਿੰਦੀ ਕਲਾ ਇਸ ਤੋਂ ਇਲਾਵਾ ਔਰ ਰਹਿ ਕੀ ਕਹਿੰਦਾ ਹੈ ਕੁਛ ਵੀ ਨਹੀਂ ਲੰਘਦੀ ਜਾ ਰਹੀ ਉਮਰ ਵੱਧਦਾ ਜਾ ਰਿਹਾ ਹੈ ਇਹ ਸਮਾਂ ਪਰ ਦੁੱਖ ਵੀ ਵੱਧਦੇ ਜਾ ਰਹੇ ਨੇ ਔਰ ਐਸਾ ਹੋਣਾ ਨਹੀਂ ਚਾਹੀਦਾ ਸੀ ਕਰਮ ਭਰਮ ਹੈ ਦੁੱਖ ਤੇ ਵੱਧੇਗਾ ਚਰਚ ਦੇ ਚ ਮੰਦਰਾਂ ਦੇ ਚ ਮਸਜਿਦਾਂ ਦੇ ਚ ਗੁਰਦੁਆਰਿਆਂ ਦੇ ਚ ਕਰਮ ਭਰਮ ਹਾਂ ਇਹ ਕਰਮ ਕਰ ਰਿਹਾ ਧਰਮ ਜਾਣ ਕੇ, ਜਦਕਿ ਧਰਮ ਨਹੀਂ ਹੈ। ਮਾਧਵੇ ਕਿਆ ਕਹੀਏ ਭ੍ਰਮ ਐਸਾ। ਔਰ ਸਾਹਿਬ ਕਹਿੰਦੇ ਨੇ ਧਰਮ ਜਾਣ ਕੇ ਕਰ ਰਿਹਾ ਕਰਮ ਧਰਮ ਨਹੀਂ ਹੈ, ਤੇ ਪਖੰਡ ਹੈ। ਇਹ ਤੇ ਦਿਖਾਈ ਦੇ ਰਿਹਾ ਕਰਮ ਧਰਮ ਹੈ ਨਹੀਂ। ਪਾਖੰਡ ਖੰਡਤ ਦੋ ਟੁਕੜਿਆਂ ਚ ਦਿਖਾਈ ਕੁਛ ਦੇ ਰਿਹਾ ਹੈ ਕੁਛ ਪਖੰਡ। ਸ਼ਬਦ ਇਹ ਵੀ ਸੰਸਕ੍ਰਿਤ ਹੈ, ਖੰਡਿਤ ਜੋ ਦਿਖਾਈ ਦੇ ਰਿਹਾ ਉਹ ਨਹੀਂ ਹੈ, ਹੈ ਕੁਛ ਹੋਰ, ਦਿਖਾਈ ਕੁਛ ਹੋਰ ਦੇ ਰਿਹਾ ਪਖੰਡ। ਦਿਖਾਈ ਤੇ ਦੇ ਰਿਹਾ ਇਹ ਗੁਰਦੁਆਰੇ ਆਇਆ ਹੈ, ਪਰ ਵਾਕਈ ਗੁਰੂ ਤੱਕ ਆਇਆ ਇਹ, ਗੁਰੂ ਨੂੰ ਮਿਲਿਆ ਕਤਈ ਨਹੀਂ। ਇਹ ਗੁਰਦੁਆਰੇ ਬੈਠਾ ਵੀ ਪਤਾ ਨਹੀਂ ਕਿਹੜੀ ਦੁਨੀਆਂ ਚ ਬੈਠਾ ਰਿਹਾ, ਪਰ ਦਿਖਾਈ ਤੇ ਦੇਂਦਾ ਪਿਆ ਗੁਰਦੁਆਰੇ ਆਇਆ, ਕਰਮ ਧਰਮ ਦਿਖਾਈ ਦੇ ਰਿਹਾ। ਸਾਹਿਬ ਕਹਿੰਦੇ ਨਹੀਂ ਕਰਮ ਭਰਮ ਇਹ ਪਖੰਡ ਹੈ। ਕਰਮ ਧਰਮ ਪਾਖੰਡ ਜੋ ਦੇਸੇ ਤਿੰਨ ਜਮ ਜਾਗਾ ਤੀ ਲੂਟੇ। ਵਾਸਤਵਿਕ ਕਰਮ ਧਰਮ ਕੀ ਹੈ? ਭਗਤ ਕਬੀਰ ਕਹਿੰਦੇ ਨੇ ਕੇਵਲ ਕਰਮ ਭਰਮ ਸੇ ਚੀਨੋ, ਕਲਗੀਧਰ ਪਿਤਾ, ਕੇਵਲ ਕਰਮ ਭਰਮ ਸੇ ਚੀਨੋ ਧਰਮ ਕਰਮ ਅਨਰਾਗੋ ਤਜ ਭਰਮ ਕਰਮ ਬਿਦ ਨਿਖੇਦ। ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ। ਕਲਗੀਧਰ ਪਿਤਾ ਵੀ ਐਸਾ ਹੀ ਕਹਿੰਦੇ ਨੇ, ਇਹ ਧਾਰਮਿਕ ਬੰਦੇ ਹੋ ਕਰਮ ਤੁਹਾਡੇ ਭਰਮ ਤੇ ਖੜੇ ਨੇ, ਧਰਮ ਨਹੀਂ ਹੈ। ਕੇਵਲ ਕਰਮ ਭਰਮ ਸੇ ਚੀਨੋ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕੇਵਲ ਕਰਮ ਭਰਮ ਸੇ ਚੀਨੋ, ਤੁਹਾਨੂੰ ਦਿਖਾਈ ਦੇ ਰਿਹਾ ਅਸੀਂ ਧਾਰਮਿਕ ਕਰਮ ਕਰ ਰਹੇ ਹਾਂ, ਜਗਤ ਨੂੰ ਦਿਖਾਈ ਦੇ ਰਿਹਾ ਅਸੀਂ ਧਾਰਮਿਕ ਕਰਮ ਕਰ ਰਹੇ ਹਾਂ, ਇਹ ਭਰਮ ਹੈ, ਕਰਮ ਨਹੀਂ, ਇਹ ਧਾਰਮਿਕ ਕਰਮ ਨਹੀਂ ਨੇ। ਨਹੀਂ ਤੇ ਹੁਣ ਤੱਕ ਤੇ ਪਹੁੰਚ ਗਏ ਹੁੰਦੇ ਧਰਮ ਤੱਕ, ਧਰਮ ਆਨੰਦ ਹੈ। ਹੁਣ ਤੱਕ ਤੇ ਪਹੁੰਚ ਗਏ ਹੁੰਦੇ ਨਿਰਵੈਰ ਤੱਕ, ਧਰਮ ਨਿਰਵੈਰ ਹੈ। ਹੁਣ ਤੱਕ ਤੇ ਪਹੁੰਚ ਗਏ ਹੁੰਦੇ ਮਹਾਨ ਦਇਆ ਤੇ ਪਰਮ ਪ੍ਰੇਮ ਤੱਕ, ਧਰਮ ਤੇ ਆਖਰ ਇਹੀ ਕੁਛ ਹੈ। ਹੁਣ ਤੱਕ ਤੇ ਪਹੁੰਚ ਗਏ ਹੁੰਦੇ ਸਮਾਧੀ ਤੱਕ, ਰਸ ਤੱਕ, ਧਰਮ ਤੇ ਇਹੀ ਕੁਛ ਹੈ। ਕੀਤਾ ਤੇ ਬਹੁਤ ਕੁਛ ਹੈ, ਪਹੁੰਚੇ ਕਿਧਰੇ ਵੀ ਨਹੀਂ। ਤੋ ਕਬੀਰ ਕਹਿੰਦੇ ਨੇ ਕੋਈ ਵਿਧੀ ਨਹੀਂ। ਇਸ ਦੇ ਉੱਤੇ ਮੈਂ ਇੱਕ ਉਦਾਹਰਣ ਦਿੰਦਾ ਹੁੰਦਾ ਕਿ ਕਬੀਰ ਨੇ ਇਤਨੀ ਜ਼ੁਰਤ ਨਾਲ ਐਸਾ ਕਿਉਂ ਕਹਿ ਦਿੱਤਾ ਹੈ। 36 ਪ੍ਰਕਾਰ ਦਾ ਭੋਜਨ ਹੋਵੇ, ਥਾਲ ਦੇ ਚ ਪਰੋਸਿਆ ਹੋਇਆ, ਕਿਸੇ ਦੇ ਅੱਗੋਂ ਰੱਖ ਦੇਈਏ ਤੇ ਅਗਲਾ ਇਹ ਕਹਿ ਦੇਵੇ ਖਾਣ ਦਾ ਢੰਗ ਵੀ ਦੱਸੋ ਕਿਵੇਂ ਖਾਈਏ। ਇੱਕ ਗੱਲ ਸਪਸ਼ਟ ਹੋ ਗਈ, ਇਹਨੂੰ ਭੁੱਖ ਨਹੀਂ ਲੱਗੀ। ਭੁੱਖਾ ਬੰਦਾ ਨਹੀਂ ਪੁੱਛਦਾ, ਭੁੱਖ ਉਸ ਨੂੰ ਮਜਬੂਰ ਕਰ ਦਿੰਦੀ, ਖਾ ਮੂੰਹ ਚ ਪਾ। ਹੋਰ ਕਿਸ ਢੰਗ ਨਾਲ ਖਾਣਾ ਹੈ? ਕੋਈ ਬੁਰਕੀਆਂ ਅੱਖਾਂ ਚ ਪਾਣੀਆਂ ਨੇ, ਕੰਨਾਂ ਦੇ ਚ ਪਾਣੀਆਂ ਨੇ, ਮੂੰਹ ਚ ਹੀ ਪਾਣੀ? ਜੋ ਕੁਛ ਸਾਹਮਣੇ ਪਿਆ ਮੂੰਹ ਚ ਪਾਣਾ ਹੈ, ਕੋਈ ਅੱਖ ਦੇ ਚ ਥੋੜੀ ਪਾਣਾ ਹੈ, ਕੰਨ ਦੇ ਚ ਥੋੜੀ ਪਾਣਾ ਹੈ। ਪਰ ਜੇ ਭੁੱਖ ਨਾ ਲੱਗੀ ਹੋਵੇ ਤਾਂ ਮਨੁੱਖ ਐਸਾ ਕਹਿ ਸਕਦਾ? ਭਰਿਆ ਹੋਇਆ ਠੰਡਾ ਪਾਣੀ ਦਾ ਗਿਲਾਸ ਜਾਂ ਸ਼ਰਬਤ ਅੱਗੋਂ ਰੱਖ ਦੇਈਏ, ਅਗਲਾ ਕਹੇ ਪੀਣ ਦਾ ਢੰਗ ਦੱਸੋ, ਗੱਲ ਸਪਸ਼ਟ ਹੋ ਗਈ, ਪਿਆਸ ਨਹੀਂ ਹੈ। ਜਿਹੜੇ ਜਿਹੜੇ ਵੀ ਸਿਮਰਨ ਦਾ ਢੰਗ ਪੁੱਛਦੇ ਨੇ ਕਿਵੇਂ ਨਾਮ ਜਪੀਏ, ਕਿਵੇਂ ਨਾਮ ਜਪੀਏ, ਗੁਸਤਾਖੀ ਮਾਫ਼, ਹੱਥ ਜੋੜ ਕੇ ਮੈਂ ਮਾਫ਼ੀ ਮੰਗ ਲਵਾਂ, ਕੋਈ ਪਿਆਸ ਨਹੀਂ ਹੈ, ਕੋਈ ਭੁੱਖ ਨਹੀਂ ਹੈ। ਇਹ ਕੋਈ ਜਪਣਾ ਵੀ ਨਹੀਂ ਚਾਹੁੰਦੇ, ਬਸ ਸਿਰਫ ਪੁੱਛਣ ਲਈ ਪੁੱਛਣਾ ਚਾਹੁੰਦੇ ਨੇ, ਹੋਰ ਕੁਛ ਨਹੀਂ। ਪੁੱਛਤ ਹੈ ਪਥਕ ਤੇ ਮਾਰਗ ਨਾ ਧਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਦਸ ਦਸ ਵੀਹ ਵੀਹ ਸਾਲ ਤੱਕ ਵੀ ਇੱਕੋ ਹੀ ਪ੍ਰਸ਼ਨ ਪੁੱਛਦਿਆਂ ਦੇਖਿਆ ਕਿਵੇਂ ਜਪੀਏ, ਔਰ ਸੈਕੜਿਆਂ ਕੋਲ ਪੁੱਛਦਿਆਂ ਦੇਖਿਆ, ਤਾਂ ਗੱਲ ਸਪਸ਼ਟ ਹੋ ਗਈ, ਭੁੱਖ ਕੋਈ ਨਹੀਂ ਲੱਗੀ। ਜਿਸ ਦੇ ਅੰਦਰ ਇਹ ਭੁੱਖ ਪੈਦਾ ਹੋ ਜਾਂਦੀ ਹੈ, ਸੱਚੇ ਨਾਮ ਕੀ ਲਾਗੇ ਭੁੱਖ, ਕੀਰਤਨ ਸੁਣ ਕੇ, ਕਥਾ ਸੁਣ ਕੇ, ਗੁਰਦੁਆਰੇ ਆ ਕੇ, ਬਸ ਉਸਦੀ ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦੀ ਹੈ। ਉਹ ਜਪਣਾ ਕਿਸੇ ਰੰਗ ਚ ਆਉਂਦਾ ਹੈ, ਉਹ ਜਪਣਾ ਕਿਸੇ ਸਰੂਰ ਚ ਆਉਂਦਾ, ਕਿਉਂਕਿ ਭੁੱਖ ਕਰਕੇ ਜਪ ਰਿਹਾ ਹੈ, ਅੰਦਰ ਤੜਪ ਹੈ, ਪਿਆਸ ਕਰਕੇ ਜਪ ਰਿਹਾ, ਤਾਂ ਵਾਹਿਗੁਰੂ ਆਖਣ ਦੇ ਚ ਉਸ ਨੂੰ ਰਸ ਆ ਰਿਹਾ ਹੈ, ਉਹਦਾ ਧਿਆਨ ਟਿਕ ਗਿਆ ਹੈ, ਉਹਦੀ ਸੁਰਤ ਸ਼ਬਦ ਦੇ ਨੇੜੇ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਹੁਣ ਮੈਂ ਅਰਜ਼ ਕਰਾਂ, ਜੋ ਜ਼ਬਾਨ ਬੋਲਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ। ਇਸ ਬੋਲ ਤੋਂ ਪਹਿਲੇ, ਇਸ ਬਾਣੀ ਤੋਂ ਪਹਿਲੇ, ਬੈਖਰੀ ਬਾਣੀ ਤੋਂ ਪਹਿਲੇ ਇਹ ਬੋਲ ਕੰਠ ਦੇ ਚਾਹੁੰਦੇ ਨੇ, ਇਹਨੂੰ ਕਹਿੰਦੇ ਨੇ ਮਧਮਾ।
0: ਔਰ ਇਸ ਤੋਂ ਪਹਿਲੇ ਹਿਰਦੇ ਚ ਆਉਂਦੇ ਨੇ, ਇਹਨੂੰ ਕਹਿੰਦੇ ਨੇ ਪਸੰਤੀ। ਇਸ ਤੋਂ ਪਹਿਲੇ ਨਾਭੀ ਦੇ ਚ ਆਉਂਦੇ ਨੇ, ਇਹਨੂੰ ਕਹਿੰਦੇ ਨੇ ਪਰਾ। ਤੇ ਪਤਾ ਨਾਭੀ ਦਾ ਇੱਕ ਨਾਮ ਹੈ ਸਮੁੱਚੇ ਭਾਰਤ ਦੇ ਚ, ਬਿਲਕੁਲ ਸਹੀ ਨਾਮ ਹੈ ਧੁਨੀ। ਨਾਫ ਨੂੰ ਕੀ ਕਹਿੰਦੇ ਨੇ ਧੁਨੀ, ਤੇ ਧੁਨੀ ਦਾ ਅਰਥ ਕੀ ਹੈ? ਆਵਾਜ਼। ਬਈ ਇਹ ਧੁਨੀ ਹੈ। ਇੱਕੋ ਹੀ ਦੇਸ਼ ਹੈ ਹਿੰਦੁਸਤਾਨ ਜਿੱਥੇ ਨਾਭੀ ਨੂੰ ਧੁਨੀ ਕਹਿੰਦੇ ਨੇ, ਹੋਰ ਕਿਧਰੇ ਵੀ ਨਹੀਂ। ਔਰ ਇਹ ਗੱਲ ਮਾਣ ਨਾਲ ਆਖੀ ਜਾ ਸਕਦੀ ਹੈ, ਧਰਮ ਦੀਆਂ ਜਿੰਨਾ ਗਹਿਰਾਈਆਂ ਨੂੰ ਹਿੰਦੁਸਤਾਨ ਦੇ ਸੰਤਾਂ ਨੇ ਛੋਇਆ ਕਿਧਰੇ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਸਭ ਉੱਪਰ ਬਚਕਾਨੀਆਂ ਗੱਲਾਂ ਮਿਲਣਗੀਆਂ ਤੁਹਾਨੂੰ, ਗੁਸਤਾਖੀ ਮਾਫ। ਇਸ ਛੋਟੀ ਜਿਹੀ ਜ਼ਬਾਨ ਨਾਲ ਮੈਂ ਵੱਡੀ ਗੱਲ ਕਰ ਰਿਹਾ, ਬਾਈਬਲ ਦੇ ਚ ਕੁਰਾਨ ਦੇ ਚ ਬਿਲਕੁਲ ਬਚਕਾਨੀਆਂ ਗੱਲਾਂ ਮਿਲਣਗੀਆਂ। ਕੁਰਾਨ ਸ਼ਰੀਫ ਪੜ੍ਹਦਿਆਂ ਪੜ੍ਹਦਿਆਂ ਮੈਂ ਤਾਂ ਇੱਕ ਦਿਨ ਹੈਰਾਨ ਹੋ ਗਿਆ ਜਦ ਕੁਰਬਾਨੀ ਦੇ ਪੇਜ ਆਇਆ ਵੀ ਬੈਲ ਲੰਗੜਾ ਨਹੀਂ ਹੋਣਾ ਚਾਹੀਦਾ ਜਿਹਨੂੰ ਜ਼ਬਾਹ ਕਰਨਾ ਕੁਰਬਾਨੀ ਦੇਣੀ, ਬੱਕਰਾ ਦਾਗੀ ਨਹੀਂ ਹੋਣਾ ਚਾਹੀਦਾ, ਉਠ ਕਾਣਾ ਨਹੀਂ ਹੋਣਾ ਚਾਹੀਦਾ, ਔਖੇ ਨਾ ਆਉਣਾ। ਮੈਂ ਤਾਂ ਕਈ ਦਫ਼ਾ ਹੈਰਾਨ ਹੋ ਗਿਆ ਮੈਂ ਕਿ ਪੜ੍ਹ ਕੇ ਹੀ ਰਿਹਾ। ਇੱਕ ਧਾਰਮਿਕ ਗ੍ਰੰਥ ਔਰ ਕਾਫੀ ਲੰਬੀ ਚੌੜੀ ਕੁਰਬਾਨੀ ਤੇ ਵਿਚਾਰ ਹੋਇਆ। 500 ਸਫ਼ੇ ਬਾਈਬਲ ਦੇ ਚ ਵੀ ਐਸੇ ਨੇ ਤੁਸੀਂ ਪਰਿਵਾਰ ਦੇ ਚ ਪੜ੍ਹ ਵੀ ਨਹੀਂ ਸਕਦੇ, ਸੁਣਾ ਵੀ ਨਹੀਂ ਸਕਦੇ, ਇਤਨੇ ਥੱਲੇ ਨੇ ਸੱਭਿਅਤਾ ਤੋਂ। ਉਹਨਾਂ ਦੇ ਸਾਹਮਣੇ ਪੁਰਾਣਕ ਸਾਖੀਆਂ ਬਿਲਕੁਲ ਬਚਕਾਨੀਆਂ ਨੇ ਜੋ ਬਾਈਬਲ ਦੇ ਚ ਨੇ, ਅਜੇ ਫਿਰ ਵੀ ਪੁਰਾਣ ਦੀਆਂ ਗੱਲਾਂ ਸੁਣਾ ਲਵਾਂਗੇ। ਚਲੋ ਠੀਕ ਹੈ, ਇੰਦਰ ਤੇ ਚੰਦਰਮਾ ਮਿਲ ਕੇ ਕਿਸੇ ਵਿਅਕਤੀ ਦੇ ਨਾਮ, ਆਖਿਰ ਮਮਤਾ ਦੀ ਮਾਰੀ ਹੋਈ ਮਾਂ ਵੀ ਪੁੱਤਰ ਨੂੰ ਕਹਿ ਦਿੰਦੀ ਹੈ ਚੰਨ। ਲੱਗਦਾ ਕੋਈ ਬਹੁਤ ਖੂਬਸੂਰਤ ਸੀ ਉਸਦਾ ਨਾਂ, ਇਸ ਤਰ੍ਹਾਂ ਚੰਦਰਮਾ ਰੱਖ ਦਿੱਤਾ ਹੋਣਾ। ਤੇ ਪਤਾ ਇਹ ਦੋਵੇਂ ਦੇਵਤੇ, ਤੇ ਦੇਵਤੇ ਕਰਦੇ ਕੀ ਨੇ? ਗੌਤਮ ਇੱਕ ਵਕਤ ਦਾ ਬਹੁਤ ਵੱਡਾ ਰਿਸ਼ੀ ਸੰਤ, ਉਹਦੀ ਪਤਨੀ ਅਹਿਲਿਆ ਉਸ ਤੇ ਮਨ ਮੈਲਾ ਕਰਦੇ ਨੇ, ਉਸਦਾ ਸਤਭੰਗ ਕਰਦੇ ਨੇ ਇੰਦਰ। ਇਹ ਚੰਦਰਮਾ ਦੇਵਤੇ, ਤੇ ਜੇ ਦੇਵਤੇ ਹੀ ਕੁਛ ਕਰਦੇ ਨੇ ਤੇ ਦੈਂਤ ਕੀ ਕਰਦੇ ਉਹਨਾਂ ਨੇ? ਪੁਰਾਣਕ ਇਹ ਸਾਖੀਆਂ ਕਈ ਦਫ਼ਾ ਸ਼ਰਧਾ ਤੋੜਦੀਆਂ ਨੇ। ਯੁਧਿਸ਼ਠਰ ਕਹਿੰਦੇ ਨੇ ਧਰਮ ਪੁੱਤਰ, ਪ੍ਰਾਚੀਨ ਇਤਿਹਾਸ ਦੇ ਚ ਉਸਨੂੰ ਕਹਿੰਦੇ ਨੇ ਧਰਮ ਪੁੱਤਰ। ਪਰ ਕਮਾਲ ਦਾ ਧਰਮ ਪੁੱਤਰ ਹੈ, ਜੂਆ ਖੇਡਦਾ, ਤੇ ਜੂਏ ਦੇ ਚ ਪਹਿਲੇ ਧਨ ਹਾਰਦਾ ਹੈ, ਫਿਰ ਜ਼ਮੀਨ ਹਾਰਦਾ ਹੈ, ਫਿਰ ਮਹਿਲ ਹਾਰਦਾ ਹੈ, ਫਿਰ ਰਾਜਪਾਠ ਹਾਰਦਾ ਹੈ, ਫਿਰ ਪਤਾ ਕਿ ਪਤਨੀ ਹਾਰਦਾ, ਇਤਨਾ ਵੱਡਾ ਜਵਾਰੀ, ਫਿਰ ਆਪਣੀ ਘਰਵਾਲੀ ਵੀ ਹਾਰ ਦਿੰਦਾ, ਦ੍ਰੋਪਦੀ ਨੂੰ ਵੀ ਦਾਅ ਤੇ ਲਾ ਦਿੰਦਾ। ਜੇ ਧਰਮ ਪੁੱਤਰ ਇਹੀ ਕੁਛ ਕਰਦੇ ਨੇ ਤੇ ਅਧਰਮ ਪੁੱਤਰ ਕੀ ਕਰਦੇ ਹੋਣੇ ਨੇ? ਫਿਰ ਅਧਰਮ ਪੁੱਤਰ ਕੀ ਕਰਦਾ ਹੋਣਾ? ਇਹ ਤੇ ਧਰਮ ਪੁੱਤਰ ਕਰਦੇ ਪਏ ਨੇ, ਪਤਨੀ ਤੱਕ ਨੂੰ ਵੀ ਦਾਅ ਤੇ ਲਾ ਦੋ, ਹਾਰ ਦਿਓ ਜੂਏ ਦੇ। ਇਸ ਤਰ੍ਹਾਂ ਦੀਆਂ ਹਜ਼ਾਰਾਂ ਸਾਖੀਆਂ ਨੇ ਪੁਰਾਣਾਂ ਦੇ ਚ, ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ ਸੰਗਤ ਦੇ ਸੁਣਾ ਸਕਦਾ ਬੰਦਾ, ਪੜ੍ਹ ਸਕਦਾ ਹੈ, ਪੜ੍ਹਾ ਸਕਦਾ ਹੈ। 500 ਸਫ਼ੇ ਤੇ ਬਾਈਬਲ ਦੇ ਚ ਐਸੇ ਨੇ ਜੋ ਨਾ ਮਨੁੱਖ ਪਰਿਵਾਰ ਵਿੱਚ ਜੋ ਹੈ ਪੜ੍ਹ ਸਕਦਾ, ਨਾ ਕਿਸੇ ਇਕੱਠ ਦੇ। ਇਕੱਲਾ ਪੜ੍ਹਨਾ ਤੇ ਪੜ੍ਹ ਲਵੇ, ਜਿਵੇਂ ਕੋਕਾ ਕੋਕ ਸ਼ਾਸਤਰ ਹੋਵੇ ਉਹ ਪੜ੍ਹਨਾ ਹੋਵੇ, ਜਾਂ ਵਾਤ ਸਾਇਨ ਦਾ ਕਾਮ ਸੂਤਰ ਹੋਵੇ ਉਹ ਪੜ੍ਹ ਲਓ। ਇਸ ਤਰ੍ਹਾਂ ਦਾ ਹੈਰਾਨਗੀ ਆਉਂਦੀ ਹੈ, ਧਰਮ ਦੀਆਂ ਜਿਤਨੀਆਂ ਗਹਿਰਾਈਆਂ ਨੂੰ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਛੋਇਆ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਛੋਇਆ, ਮਹਾਤਮਾ ਬੁੱਧ ਨੇ ਛੋਇਆ, ਇਸ ਤਰ੍ਹਾਂ ਦੀ ਗਹਿਰਾਈ ਤੁਹਾਨੂੰ ਕਿਧਰੇ ਵੀ ਨਹੀਂ ਮਿਲੇਗੀ। ਬਹੁਤ ਗਹਿਰੇ ਗਏ ਨੇ ਗੁਰੂ ਨਾਨਕ। ਇਹ ਗੱਲ ਵੱਖਰੀ ਹੈ ਕਿ ਇਕਬਾਲ ਨੇ ਕਿਹਾ ਹੈ, ਸਾਫ਼ ਮੈਂ ਲਫ਼ਜ਼ ਫਿਰ ਦੁਹਰਾ ਦਿਆਂ, ਸ਼ਮਾ ਹੱਕ ਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ। ਐ ਗੁਰੂ ਨਾਨਕ, ਤੂੰ ਇਤਨਾ ਗਹਿਰਾ ਗਿਆ ਤੈਨੂੰ ਕੌਣ ਸਮਝੇ? ਤੂੰ ਹਰ ਮਹਿਫਿਲ ਦੇ ਸੱਚ ਦਾ ਦੀਵਾ ਜਲਾਉਂਦਾ ਗਿਆ, ਲੋਕੀ ਤੇ ਅੰਧੇ ਸਨ, ਤੇਰੀ ਰੋਸ਼ਨੀ ਤੋਂ ਲਾਭ ਨਹੀਂ ਲਿਆ। ਚਾਨਣੇ ਨੂੰ ਵੇਖਣ ਵਾਸਤੇ ਵੀ ਤੇ ਅੱਖਾਂ ਤੇ ਚਾਨਣਾ ਚਾਹੀਦਾ। ਔਰ ਮੈਂ ਅਰਜ਼ ਕਰਾਂ, ਮਹਾਤਮਾ ਬੁੱਧ ਨਹੀਂ ਸਮਝੇ ਗਏ, ਗੁਰੂ ਨਾਨਕ ਪੂਰਨ ਤੌਰ ਤੇ ਨਹੀਂ ਸਮਝੇ ਗਏ, ਉਪਨਿਸ਼ਦਾਂ ਦੇ ਰਿਸ਼ੀ ਨਹੀਂ ਸਮਝੇ ਗਏ। ਬਹੁਤ ਗਹਿਰੀਆਂ ਗੱਲਾਂ ਆਖੀਆਂ, ਬਹੁਤ ਗਹਿਰਾਈਆਂ ਨੂੰ ਉਹਨਾਂ ਨੇ ਛੋਇਆ, ਬਹੁਤ ਗਹਿਰੇ ਤਲ ਨੂੰ ਉਹਨਾਂ ਨੇ ਟੁੰਬਿਆ, ਧਰਮ ਦੀ ਬਹੁਤ ਵੱਡੀ ਗਹਿਰੀ ਖੋਜ ਹੋਈ ਹੈ। ਉਪਨਿਸ਼ਦਾਂ ਦੇ ਰਿਸ਼ੀਆਂ ਨੇ, ਮਹਾਤਮਾ ਬੁੱਧ ਨੇ,
3: ਔਰ ਗੁਰਮਤ ਗਿਆਨ ਨੇ ਬਕਾਇਦਾ ਇਸ ਨੂੰ ਨਾਭ ਆਖਿਆ, ਧੁਨੀ ਆਖਿਆ, ਧੁਨੀ।

0: ਹਜ਼ਾਰਾਂ ਮਨੁੱਖਾਂ ਦੇ ਇਕੱਠ ਦੇ ਜੋ ਪੜ੍ਹਨ ਵਾਲੇ ਨੇ ਤੁਹਾਨੂੰ ਕੋਈ ਇੱਕ ਦੋ ਜਪਣ ਵਾਲੇ ਮਿਲਣਗੇ। ਜਪਣਾ ਔਖਾ ਹੈ, ਪੜ੍ਹਨਾ ਇਤਨਾ ਔਖਾ ਨਹੀਂ ਹੈ। ਮੈਂ ਫਿਰ ਅਰਜ਼ ਕਰਾਂ, 18-18 ਘੰਟੇ ਵੀ ਤੁਹਾਨੂੰ ਪੜ੍ਹਨ ਵਾਲੇ ਮਿਲਣਗੇ, 18 ਮਿੰਟ ਜਪਣ ਵਾਲੇ ਨਹੀਂ ਮਿਲਣਗੇ। ਕਠਿਨ ਹੈ, ਔਖਾ ਹੈ। ਸਾਰੀ ਸਾਰੀ ਰਾਤ ਕੀਰਤਨ ਕਰਨ ਵਾਲੇ, ਮੈਂ ਇੰਜ ਕਹਿ ਲਿਆ, ਪੜ੍ਹਨ ਵਾਲੇ ਮਿਲਣਗੇ, ਕੀਰਤਨ ਜਪਣ ਵਾਲੇ ਮੁਸ਼ਕਿਲ। 18 ਮਿੰਟ ਵੀ ਨਹੀਂ, ਕਠਿਨ ਹੈ, ਭੁਖਿਆ ਹੀ ਹੈ। ਧਿਆਨ ਜਦ ਕੰਠ ਦੇ ਚਲਾ ਜਾਏ, ਥੋੜਾ ਜਿਹਾ ਗਹਿਰਾ ਚਲਾ ਗਿਆ, ਇੱਕ ਬੋਧ ਆਉਂਦਾ ਹੈ ਕਿ ਵਾਹਿਗੁਰੂ ਜੋ ਮੈਂ ਕਹਿ ਰਿਹਾ ਇਹ ਤੇ ਥੱਲੋਂ ਆ ਰਿਹਾ, ਮੇਰਾ ਜ਼ਬਾਨ ਥੋੜੀ ਪਈ ਬੋਲਦੀ, ਇਹ ਤੇ ਥੱਲੋਂ ਗਹਿਰਾਈ ਚੋਂ ਆ ਰਿਹਾ। ਔਰ ਫਿਰ ਰਸਨਾ ਨੂੰ ਰਸ ਆਉਣ ਲੱਗ ਪੈਂਦਾ ਤਾਂ ਧਿਆਨ ਗਹਿਰਾ ਹੋ ਗਿਆ। ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਇਸੇ ਤਰ੍ਹਾਂ ਕੰਨ ਸੁਣਨ ਤੇ ਜ਼ਬਾਨ ਬੋਲ ਰਹੀ ਹੋਵੇ, ਕੱਲ ਤੋਂ ਜ਼ਰੂਰ ਕਰਨਾ। ਮੈਂ ਅਕਸਰ ਇਸ ਨੂੰ ਇੰਝ ਬਿਆਨ ਕਰਦਾ ਹੁੰਦਾ, ਹਰ ਘਰ ਦੇ ਚ ਜੈਸੇ ਰਸੋਈ ਹੁੰਦੀ ਹੈ ਭੋਜਨ ਬਣਾਉਣ ਵਾਸਤੇ, ਹਰ ਘਰ ਦੇ ਚ 4-6 ਫੁੱਟ ਜਗ੍ਹਾ ਐਸੀ ਚਾਹੀਦੀ ਹੈ ਜਿੱਥੇ ਭਜਨ ਕਰ ਸਕੀਏ। ਰੂਹ ਦੀ ਖੁਰਾਕ, ਜਿੱਥੇ ਸਰੀਰ ਦਾ ਭੋਜਨ ਬਣੇ, ਉਹ ਕਿਚਨ ਬਹੁਤ ਸੋਹਣਾ, ਖੁੱਲੀ ਜਗ੍ਹਾ। ਜਿੱਥੇ ਰੂਹ ਦਾ ਭੋਜਨ ਬਣੇ, ਆਤਮਾ ਦਾ ਭੋਜਨ ਬਣਾਈ ਹੈ ਘਰ ਦੇ ਚ, ਉਹ ਰਸੋਈ ਵੀ ਚਾਹੀਦੀ ਹੈ। ਸਾਡੇ ਜਦ ਇੱਕ ਸੂਖਸ਼ਮ ਸਰੀਰ ਹੈ, ਇੱਕ ਅਸਥੂਲ ਸਰੀਰ ਹੈ, ਤੇ ਦੋ ਕਿਚਨ ਚਾਹੀਦੇ ਨੇ ਹਰ ਘਰ ਦੇ ਚ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿੱਥੇ ਸਰੀਰ ਦੀ ਤ੍ਰਿਪਤੀ ਵਾਸਤੇ ਭੋਜਨ ਬਣਦਾ ਹੈ, ਉਸ ਕਿਚਨ ਨਾਲੋਂ, ਉਸ ਰਸੋਈ ਨਾਲੋਂ ਉਹ ਰਸੋਈ ਮਹਾਨ, ਖੁੱਲੀ, ਸਵੱਛ ਤੇ ਸੁੰਦਰ ਚਾਹੀਦੀ ਹੈ, ਜਿੱਥੇ ਰੂਹ ਦਾ ਜੋ ਹੈ ਗਿਜ਼ਾ ਬਣਾਉਣੀ ਹੈ। ਲੋਕੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲੈਂਦੇ ਨੇ, ਪਰ ਮਿਆਨੀ ਦੇ ਚ ਜਿਹੜੀ ਘਰ ਦੇ ਬਿਲਕੁਲ ਜਗ੍ਹਾ ਫਾਲਤੂ ਹੈ, ਕਿਸੇ ਕੰਮ ਦੀ ਨਹੀਂ, ਉੱਥੇ ਉੱਥੋਂ ਹੀ ਸਪਸ਼ਟ ਹੁੰਦਾ ਹੈ, ਇਹ ਗੁਰੂ ਤੋਂ ਉੱਥੇ ਹੀ ਰਹਿ ਜੋ ਸਾਡੇ ਕੰਮ ਦੀ ਕੋਈ ਜਗ੍ਹਾ ਨਹੀਂ। ਉੱਥੋਂ ਹੀ ਪਤਾ ਚੱਲ ਜਾਂਦਾ ਕਿ ਕਿੰਨੀ ਵੈਲਿਊ ਪੈ ਦਿੰਦੇ ਨੇ, ਕਿਤਨੀ ਅਹਿਮੀਅਤ ਪੈ ਦਿੰਦੇ ਨੇ। ਸਰੀਰ ਜਿਸ ਭੋਜਨ ਨਾਲ ਤ੍ਰਿਪਤ ਹੁੰਦਾ ਹੈ, ਜਿਤਨੀ ਅਹਿਮੀਅਤ ਉਸਨੂੰ ਦਿੱਤੀ ਉਸ ਰਸੋਈ ਨੇ, ਉਤਨੂੰ ਵੀ ਨਹੀਂ ਦਿੱਤੀ, ਉਹ ਵੀ ਰਸੋਈ ਹੈ ਇੱਕ। ਉੱਥੇ ਆਤਮਾ ਦਾ ਭੋਜਨ ਤਿਆਰ ਹੋਵੇਗਾ। ਪਰ ਇਹ ਮੈਂ ਅਰਜ਼ ਕਰਾਂ, ਬਹੁਤੇ ਘਰਾਂ ਚ ਇਹ ਰਸੋਈ ਹੈ ਵੀ ਕੋਈ ਨਹੀਂ, ਕੋਈ ਨਹੀਂ ਬਣਾਈ ਨਹੀਂ। ਤਾਂ ਹੋਇਆ ਕੀ ਹੈ, ਤਨ ਜ਼ਿੰਦਾ ਹੈ, ਰੂਹ ਮਰ ਗਈ ਹੈ। ਅੱਖਾਂ ਜੀਵਾਂ ਵਿਸਰੇ, ਮਰ ਜਾ ਮਰ ਗਈ ਹੈ, ਉੱਥੇ ਆਖਿਆ ਹੀ ਨਹੀਂ, ਕਦੀ ਜਪਿਆ ਹੀ ਨਹੀਂ, ਰੂਹ ਤੇ ਮੁਰਦਾ ਹੈ। ਉਹ ਰੂਹਾਨੀਅਤ ਉਹ ਤੇ ਹੈ ਹੀ ਕੋਈ ਨਹੀਂ, ਉਹ ਤੇ ਮੁਰਦਾ ਹੋ ਚੁੱਕੀ ਹੈ। ਨਾ ਘਰ ਦੇ ਚ ਰਸੋਈ ਹੈ, ਨਾ ਇਸ ਤਰ੍ਹਾਂ ਦਾ ਭੋਜਨ ਛਕਣਾ ਹੈ। ਬਹੁਤ ਕਿਧਰੇ ਮਜਬੂਰੀ ਹੋਵੇ, ਘਰ ਵਿੱਚ ਕੋਈ ਸਾਧਨ ਨਹੀਂ, 4 ਫੁੱਟ ਜਗ੍ਹਾ ਵੀ ਇਸ ਤਰ੍ਹਾਂ ਦੀ ਨਹੀਂ, ਚਲੋ ਗੁਰਦੁਆਰੇ ਬੈਠ ਕੇ ਕਰ ਲਏ, ਹੈ ਇਹ ਵਿਅਕਤੀਗਤ ਬੰਦਗੀ, ਸਮੂਹਕ ਬੰਦਗੀ ਨਹੀਂ ਹੈ। ਸਮੂਹਕ ਬੰਦਗੀ ਇਹ ਕਥਾ ਕੀਰਤਨ, ਵਾਹਿਗੁਰੂ ਵਾਹਿਗੁਰੂ ਇਹ ਸਮੂਹਕ ਬੰਦਗੀ ਨਹੀਂ, ਜੋ ਵਾਜੇ ਜੋੜੇ ਜੋੜੀਆਂ ਤੇ ਛੇਣੇ ਲੈ ਕੇ ਵਾਹਿਗੁਰੂ ਵਾਹਿਗੁਰੂ ਇੰਜ ਜੋ ਹੈ ਉੱਚਾ ਉੱਚਾ ਅਲਾਪਣ ਲੱਗ ਪੈਂਦੇ ਨੇ, ਮੇਰੀ ਆਤਮਾ ਕਦੀ ਉਹਨਾਂ ਨਾਲ ਸਹਿਮਤ ਨਹੀਂ ਹੋਈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਹ ਤੇ ਵਿਅਕਤੀਗਤ ਬੰਦਗੀ ਹੈ। ਇੱਥੇ ਕੀਰਤਨ ਕਰੋ, ਕਥਾ ਕਰੋ, ਗੁਰਬਾਣੀ ਦਾ ਪਾਠ ਕਰੋ, ਜਪ ਕਰੋ। ਵਾਹਿਗੁਰੂ ਇਹ ਵਿਅਕਤੀਗਤ ਬੰਦਗੀ ਹੈ, ਵਿਅਕਤੀਗਤ। ਸਮੂਹਕ ਬੰਦਗੀ, ਵਿਅਕਤੀਗਤ ਬੰਦਗੀ। ਦਰਬਾਰ ਸਾਹਿਬ ਦੇ ਚ ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਰਨ ਦੀ ਕੋਈ ਇਜਾਜ਼ਤ ਨਹੀਂ, ਕੀਰਤਨ ਹੋਵੇਗਾ ਸਰ। ਉੱਥੋਂ ਪ੍ਰੇਰਣਾ ਲੈ ਕੇ ਜਾਓ, ਫਿਰ ਵਿਅਕਤੀਗਤ ਬੰਦਗੀ, ਵਾਹਿਗੁਰੂ ਵਾਹਿਗੁਰੂ ਇਹ ਜਪੋ। ਔਰ ਵਾਕਈ ਇਹ ਗੁਰਦੁਆਰੇ ਤੋਂ ਪ੍ਰੇਰਣਾ ਲੈ ਆਇਆ, ਇਹਨੂੰ ਫਲ ਮਿਲ ਗਿਆ, ਪਹਿਚਾਣ ਕੀ ਹੋਵੇਗੀ, ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਿਆ, ਬਸ ਇਹ ਪਹਿਚਾਣ ਹੈ। ਇਹ ਰਸੋਈ ਘਰ ਦੇ ਚਾਹੀਦੀ ਹੈ 4 ਫੁੱਟ। ਅਗਰ ਰੋਜ਼ ਰੋਜ਼ ਉਸੇ ਥਾਂ ਤੇ ਬੈਠ ਕੇ ਜਪ ਜਾਰੀ ਰਿਹਾ, ਯਕੀਨ ਜਾਣੋ ਜਗ੍ਹਾ ਵੀ ਚਾਰਜ ਹੋ ਜਾਏਗੀ। ਔਰ ਜਿੱਥੇ ਤੱਕ ਦਾਸ ਦਾ ਨਿੱਕਾ ਜਿਹਾ ਅਨੁਭਵ, ਅਗਰ ਉੱਥੇ ਕੋਈ ਦੁਸ਼ਟ ਵੀ ਬੈਠ ਗਿਆ ਨਾ ਉਸ ਥਾਂ ਤੇ, ਉਹਦੀ ਜ਼ਬਾਨ ਤੋਂ ਵੀ ਵਾਹਿਗੁਰੂ ਨਿਕਲ ਜਾਏਗਾ, ਉਹ ਜਗ੍ਹਾ ਇਤਨੀ ਚਾਰਜ ਹੋ ਜਾਏਗੀ, ਉਸ ਜਗ੍ਹਾ ਦਾ ਇਤਨਾ ਅਸਰ ਹੈ। ਔਰ ਜੇ ਇੱਕ ਦਫਾ 4 ਫੁੱਟ ਜਗ੍ਹਾ ਨੂੰ ਅਸੀਂ ਚਾਰਜ ਕਰਨ ਦੇ ਸਫਲ ਹੋ ਗਏ, ਮੰਦਰ ਬਣਾਉਣ ਦੇ ਸਫਲ ਹੋ ਗਏ, ਤਾਂ ਸਾਰਾ ਘਰ ਮੰਦਰ ਬਣ ਜਾਏਗਾ, ਸਾਰਾ ਘਰ ਧਰਮਸ਼ਾਲਾ ਬਣ ਜਾਏਗਾ। ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਇਆ। ਇਸ ਢੰਗ ਨਾਲ ਜੀ ਕਿ ਤੇਰਾ ਘਰ ਵੀ ਗੁਰਦੁਆਰਾ ਬਣ ਜਾਏ, ਇਸ ਢੰਗ ਨਾਲ ਨਾ ਜੀ ਕਿ ਤੂੰ ਗੁਰਦੁਆਰੇ ਨੂੰ ਵੀ ਆਪਣਾ ਘਰ ਬਣਾ ਲਵੇਂ। ਮੈਂ ਲਫ਼ਜ਼ ਫਿਰ ਦੁਹਰਾ ਦਿਆਂ, ਇਸ ਢੰਗ ਨਾਲ ਜੀ ਕਿ ਤੇਰਾ ਘਰ ਵੀ ਗੁਰਦੁਆਰਾ ਬਣ ਜਾਏ, ਇਸ ਢੰਗ ਨਾਲ ਨਾ ਜੀ ਕਿ ਗੁਰਦੁਆਰਾ ਵੀ ਤੇਰਾ ਘਰ ਹੋਵੇ। ਘਰ ਨੂੰ ਗੁਰਦੁਆਰਾ ਬਣਾ, ਗੁਰਦੁਆਰੇ ਨੂੰ ਘਰ ਨਾ ਬਣਾ। ਜਿਹੜੀਆਂ ਹਰਕਤਾਂ ਤੂੰ ਘਰ ਦੇ ਚ ਕਰਦਾ ਤੇ ਉਹ ਵੀ ਗੁਰਦੁਆਰੇ ਕਰਨ ਲੱਗ ਪਿਆ ਤੇ ਗੁਰਦੁਆਰਾ ਤੇ ਘਰ ਬਣ ਗਿਆ। ਨਹੀਂ, ਤੂੰ ਘਰ ਦੇ ਚ ਵੀ ਇਸ ਢੰਗ ਨਾਲ ਜੀ ਕੇ ਘਰ ਗੁਰਦੁਆਰਾ ਬਣ ਜਾਏ, ਤੇਰੇ ਘਰ ਦੇ ਕੋਲੋਂ ਕੋਈ ਲੰਘੇ ਅਗਲਿਆਂ ਨੂੰ ਮਹਿਕ ਮਿਲੇ ਧਰਮ ਦੀ। ਘਰ ਘਰ ਅੰਦਰ ਧਰਮਸਾਲ, ਘਰ ਹੀ ਧਰਮਸਾਲ ਹੋ ਜਾਏ। ਚਲੋ ਸਾਰਾ ਘਰ ਨਹੀਂ ਧਰਮਸਾਲ ਬਣਾ ਸਕਦਾ, ਸਾਰੇ ਘਰ ਨੂੰ ਰੂਹਾਨੀ ਕਿਚਨ ਨਹੀਂ ਬਣਾ ਸਕਦਾ, ਤੂੰ 4 ਫੁੱਟ ਜਗ੍ਹਾ ਤੇ ਰੱਖ ਜਿੱਥੇ ਚੌਕੜਾ ਮਾਰ ਕੇ ਤੂੰ ਵਾਹਿਗੁਰੂ ਵਾਹਿਗੁਰੂ ਜਪ ਸਕੇ, ਔਰ ਉਸ ਜਗ੍ਹਾ ਨੂੰ ਮਹਿਫੂਜ਼ ਰੱਖ ਲਿਓ ਤੇ ਹੋਰ ਕੁਛ ਨਾ ਹੋਵੇ। ਪੁਰਾਣਾ ਨਿਜ਼ਾਮ ਤੇ ਇਹ ਕਹਿੰਦਾ ਸੀ ਕਿ ਰਸੋਈ ਨੂੰ ਪਵਿੱਤਰ ਰੱਖੋ, ਤਨ ਦੀ ਖੁਰਾਕ ਜਿੱਥੇ ਬਣੇ ਤੇ ਮਨ ਦੀ ਜਿੱਥੇ ਬਣਨੀ ਉਹਨੂੰ ਤੇ ਪਵਿੱਤਰ ਰੱਖਣਾ ਹੀ ਹੈ, ਸਾਫ ਰੱਖਣਾ ਹੀ ਹੈ, ਦੋਵੇਂ ਪਵਿੱਤਰ ਰੱਖ। ਧਿਆਨ ਜਦ ਕੰਠ ਦੇ ਚ ਆਵੇ ਮਧਮਾ ਦੇ ਚ, ਰਸਨਾ ਨੂੰ ਰਸ ਆਉਣ ਲੱਗ ਪੈਂਦਾ। ਵਾਹਿਗੁਰੂ ਵਾਹਿਗੁਰੂ ਇਹ ਜਪ ਜਾਰੀ ਰਹਿ ਤੇ ਧਿਆਨ ਚਲਾ ਜਾਏ ਹਿਰਦੇ ਤੱਕ, ਇਸ ਤਰ੍ਹਾਂ ਦਾ ਮਨੁੱਖ ਅਨਹਦ ਦੀ ਧੁਨੀ ਸੁਣਨ ਲੱਗ ਪੈਂਦਾ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਤੂਰੇ ਸ਼ਹਿਨਾਈਆਂ, ਅਨਹਦ ਦੀਆਂ ਸ਼ਹਿਨਾਈਆਂ ਵਜਣ ਲੱਗ ਪਈਆਂ। ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ, ਅਨਹਦ ਦਾ ਵਾਜਾ ਵਜਣ ਲੱਗ ਪਏਗਾ, ਤੂੰ ਚਿੰਤਨ ਤੇ ਕਰ। ਹਰ ਤੀਜੇ ਚੌਥੇ ਸ਼ਬਦ ਦੇ ਚ ਅਨਹਦ ਸ਼ਬਦ ਦਾ ਜ਼ਿਕਰ ਆ ਜਾਏਗਾ ਗੁਰੂ ਗ੍ਰੰਥ ਸਾਹਿਬ ਦੇ ਚ। ਆਹਤ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ ਸ਼ਬਦ, ਜੈਸੇ ਦੋ ਹੱਥਾਂ ਦੇ ਟਕਰਾਓ ਤੋਂ, ਪੱਥਰ ਨਾਲ ਪੱਥਰ ਟਕਰਾਵੇ, ਸੋਨੇ ਨਾਲ ਸੋਨਾ, ਲੋਹੇ ਨਾਲ ਲੋਹਾ, ਜਾਂ ਲੋਹਾ ਪਿੱਤਲ ਨਾਲ, ਦੋ ਚੀਜ਼ਾਂ ਦੇ ਟਕਰਾਓ ਤੋਂ ਜੋ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ, ਪਰ ਜੋ ਬ੍ਰਹਿਮੰਡ ਦੇ ਚ ਵਿਆਪਕ ਹੈ ਉਹਨੂੰ ਕਹਿੰਦੇ ਨੇ ਅਨਾਹਤ। ਉਸੇ ਤੋਂ ਸਾਰਾ ਜਗਤ ਪੈਦਾ ਹੋਇਆ, ਕੀਤਾ ਵਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ। ਇਹ ਨਾਦ ਹਰ ਮਨੁੱਖ ਦੇ ਅੰਦਰ ਵੱਜ ਰਿਹਾ, ਘੱਟ ਘੱਟ ਵਾਜੇ ਨਾਦ, ਸੁਣਾਈ ਕਿਉਂ ਨਹੀਂ ਦਿੰਦਾ, ਧਿਆਨ ਨਹੀਂ ਅੰਦਰ ਮੁਖੀ। ਜਦ ਹਿਰਦੇ ਤੱਕ ਧਿਆਨ ਪਹੁੰਚ ਜਾਏ ਪਸੰਤੀ ਤੱਕ, ਇਹ ਅਨਹਦ ਦੀਆਂ ਧੁਨੀਆਂ ਸੁਣਾਈ ਦੇਣ ਲੱਗਦੇ ਨੇ। ਅਨਹਦ ਰੂਪ ਅਨਾਹਦ ਬਾਣੀ ਚਰਨ ਸਰਨ ਜੈ ਬਸਤ ਭਵਾਨੀ। ਆਹਤ ਸ਼ਬਦ ਸਾਡੇ ਨੇ, ਅਸੀਂ ਬੋਲਦੇ ਹਾਂ, ਅਨਾਹਦ ਬੋਲ ਪਰਮਾਤਮਾ ਦੇ ਨੇ, ਬ੍ਰਹਮ ਵਾਕ ਉਹਨੂੰ ਕਹਿੰਦੇ ਨੇ, ਬ੍ਰਹਮ ਬੋਲ, ਬ੍ਰਹਮ ਦਾ ਸ਼ਬਦ, ਬ੍ਰਹਿਮੰਡ ਦੀ ਧੁਨੀ ਹੈ। ਮਨੁੱਖ ਗਾਹੇ ਬਗਾਹੇ ਸੁਣਦਾ ਹੈ, ਬਹੁਤੇ ਤੇ ਨਹੀਂ, ਇਸ ਤਰ੍ਹਾਂ ਦੇ ਮਨੁੱਖਾਂ ਦੇ ਨਾਲ ਧਰਤੀ ਜ਼ਰੂਰ ਭਰੀ ਪਈ ਹੈ, ਬਹੁ ਗਿਣਤੀ ਚ ਨਾ ਸਹੀ ਪਰ ਫਿਰ ਵੀ ਹਨ। ਔਰ ਇਸ ਤਰ੍ਹਾਂ ਦੇ ਪੁਰਸ਼ ਦਾਸ ਨੂੰ ਮਿਲੇ ਨੇ, ਕਈਆਂ ਨੇ ਤੇ ਹੈਰਾਨਗੀ ਨਾਲ ਪੁੱਛਿਆ ਕੀ ਹੈ, ਸਾਡੀ ਸਮਝ ਤੋਂ ਪਰੇ ਇਹ ਕੀ ਹੈ, ਕਿਉਂਕਿ ਕਲਗੀਧਰ ਪਿਤਾ ਨੇ ਖੁਦ ਇਹ ਲਿਖਿਆ ਹੈ। ਐਸਾ ਹੋ ਸਕਦਾ ਹੈ ਕਿ ਮਨੁੱਖ ਹੈਰਾਨ ਹੋ ਕੇ ਪੁੱਛੇ, ਯੇ ਕੌਣ ਆਏ ਆਤਮ ਸਰੂਪ ਜੈ ਅਮਿਤ ਤੇਜ ਅਵਗਤ ਅਬੋਧ। ਸ੍ਰੀ ਮੁਖਵਾਕ ਪਾਤਸ਼ਾਹੀ ਦੱਸੇ, ਇਹ ਕੀ ਹੈ, ਕੌਣ ਹੈ, ਇਹ ਕਿਸ ਦੀ ਆਵਾਜ਼ ਹੈ। ਐਸਾ ਪ੍ਰਸ਼ਨ ਅਭਿਆਸੀ ਦੇ ਅੰਦਰ ਪੈਦਾ ਹੋ ਸਕਦਾ ਹੈ, ਕਿਉਂਕਿ ਜ਼ਿੰਦਗੀ ਚ ਪਹਿਲੀ ਦਫ਼ਾ ਤੇ ਹੋਣਾ, ਇਸ ਤਰ੍ਹਾਂ ਪਹਿਲੇ ਤੇ ਇਸਦਾ ਕੋਈ ਅਨੁਭਵ ਹੈ ਨਹੀਂ, ਤੋ ਹੈਰਾਨ ਹੋ ਕੇ ਕਹਿ ਸਕਦਾ ਹੈ ਕੀ ਹੈ। ਲੇਕਿਨ ਅਜੇ ਵੀ ਇਸਨੇ ਮੰਜ਼ਿਲ ਨੂੰ ਨਹੀਂ ਛੋਇਆ, ਅਜੇ ਵੀ ਅਨਾਹਦ ਨੂੰ ਸੁਣਦਾ ਪਿਆ, ਅਜੇ ਵੀ ਉਸ ਪਰਮ ਅਨੰਤ ਤੱਕ ਨਹੀਂ ਪਹੁੰਚਿਆ। ਕਹਿੰਦੇ ਨੇ ਧਿਆਨ ਜਦ ਪਹੁੰਚੇ ਕਿੱਥੇ, ਪਰਾ ਤੱਕ, ਨਾਭੀ ਤੱਕ, ਜਿੱਥੋਂ ਇਹ ਧੁਨ ਉੱਠਦੀ ਪਈ ਹੈ, ਧੁਨੀ ਤੱਕ ਇਹ ਧੁਨ ਪਹੁੰਚ ਜਾਏ, ਜਿੱਥੋਂ ਧੁਨੀ ਉੱਠ ਰਹੀ ਹੈ ਵਾਹਿਗੁਰੂ ਵਾਹਿਗੁਰੂ ਸੁਣ ਕੇ ਇਹੀ ਧੁਨੀ ਫਿਰ ਉੱਥੇ ਪਹੁੰਚੇ। ਉਲਟੀ ਗੰਗਾ ਜਾਮਨ ਮਿਲਾ, ਧੁਨ ਨਾਲ ਇਸ ਤਰ੍ਹਾਂ ਧੁਨ ਟਕਰਾਵੇ, ਕਹਿੰਦੇ ਨਾਭੀ ਪੂਰੀ ਖੁੱਲ ਜਾਂਦੀ ਹੈ। ਇਹ ਦੋ ਹਾਲਤਾਂ ਦੇ ਵਿੱਚ ਖੁੱਲਦੀ ਹੈ, ਦੋ ਹਾਲਤਾਂ ਚ। ਇੱਕ ਜਦ ਮੌਤ ਆਉਂਦੀ ਹੈ ਅੰਤਿਮ ਸਮੇਂ, ਇਹ ਨਾਭ ਖੁੱਲਦੀ ਹੈ। ਜ਼ਿਕਰ ਕਰਦੇ ਨੇ ਮੇਰੇ ਪਾਤਸ਼ਾਹ, ਆਜ ਕਾਲ ਖੁੱਲੇ ਤੇਰੀ ਗਾਂਠੜੀ, ਅੱਜ ਕੱਲ ਦੇ ਚ ਗੰਢ ਖੁੱਲਣ ਵਾਲੀ ਹੈ, ਇਹ ਨਾਭ ਖੁੱਲਣ ਵਾਲੀ ਹੈ। ਇਸੇ ਦੇ ਚ ਚੋਟ ਜੋ ਮੌਤ ਕਰਦੀ ਹੈ ਤੇ ਨਾਭ ਖੁੱਲਦੀ ਹੈ, ਆਖਰੀ ਪ੍ਰਾਣ ਨਿਕਲਦਾ ਹੈ, ਤੋ ਸਰੀਰ ਦੀ ਜਿਹੜੀ ਹਾਲਤ ਬਣਦੀ ਹੈ ਉਹ ਇਹ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ, ਇੰਜ ਮੁੱਠੀਆਂ ਬੰਦ ਹੋਣਗੀਆਂ, ਦੰਦੀਆਂ ਵਜਣਗੀਆਂ, ਕੰਬਣੀ ਛਿੜੇਗੀ, ਸਮਝ ਲਓ ਗੰਢ ਖੁੱਲ ਗਈ, ਆਖਰੀ ਪ੍ਰਾਣ ਗਿਆ, ਮੌਤ ਹੋ ਗਈ ਸਰੀਰ ਦੀ, ਖਤਮ। ਇਹ ਪ੍ਰਾਕਿਰਤਿਕ ਰੂਪ ਵਿੱਚ ਹਰ ਇੱਕ ਦੀ ਗੰਢ ਖੁੱਲਦੀ ਹੈ, ਪਰ ਉਸ ਸਮੇਂ ਖੁੱਲਦੀ, ਕੋਈ ਹੋਸ਼ ਨਹੀਂ ਆਉਂਦਾ, ਬੇਹੋਸ਼ੀ ਸੀ ਖੁੱਲਦੀ ਹੈ। ਔਰ ਚੂੰਕਿ ਪੀੜਾ ਇਤਨੀ ਜ਼ਬਰਦਸਤ ਆਉਂਦੀ ਹੈ ਤੋ ਪ੍ਰਕਿਰਤੀ ਬੇਹੋਸ਼ ਕਰ ਦਿੰਦੀ ਹੈ। ਜੈਸੇ ਓਪਰੇਸ਼ਨ ਕਰਨ ਲੱਗਿਆ ਡਾਕਟਰ ਬੇਹੋਸ਼ ਕਰਦਾ, ਉਸ ਜਗ੍ਹਾ ਨੂੰ ਸੁੰਨ ਕਰਦਾ, ਯਕੀਨ ਜਾਣੋ ਇੱਕ ਸਰੀਰ ਦੇ ਚ ਜੀਵਨ ਚੇਤਨਾ ਨੂੰ ਕੱਢ ਕੇ ਦੂਸਰੇ ਚ ਪਾਉਣਾ ਹੈ, ਇਹ ਤੇ ਬਹੁਤ ਵੱਡਾ ਓਪਰੇਸ਼ਨ ਪ੍ਰਕਿਰਤੀ ਕਰਦੀ ਹੈ, ਪਰਮਾਤਮਾ ਕਰਦਾ ਹੈ, ਤੋ ਪ੍ਰਕਿਰਤੀ ਬੇਹੋਸ਼ ਕਰ ਦਿੰਦੀ ਹੈ। ਉਸ ਸਮੇਂ ਕੋਈ ਵੀ ਹੋਸ਼ ਵਿੱਚ ਨਹੀਂ ਆਉਂਦਾ, ਔਰ ਅਸਹਿ ਪੀੜਾ ਹੈ ਜੋ ਨਹੀਂ ਮਨੁੱਖ ਸਹਾਰ ਸਕਦਾ, ਅਸਹਿ ਪੀੜਾ, ਅਥਾ ਪੀੜਾ। ਉਸ ਪੀੜਾ ਕਰਕੇ ਹੈ ਤੇ ਬੇਹੋਸ਼ੀ, ਪਰ ਫਿਰ ਵੀ ਜਿਹੜੀ ਸਰੀਰ ਦੀ ਹਾਲਤ ਬਣਦੀ ਹੋਵੇ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ, ਇੰਜ ਮੁੱਠੀਆਂ ਬੰਦ ਹੋਣਗੀਆਂ, ਦੰਦੀਆਂ ਵਜਣਗੀਆਂ, ਕੰਬੜੀ ਛਿੜੇਗੀ। ਸਰੀਰਕ ਆਚਾਰੀਆ ਕਹਿ ਦਿੰਦੇ ਨੇ ਇਹ ਗਿਆ ਆਖਰੀ ਪ੍ਰਾਣ, ਖਤਮ, ਇਹ ਗੰਢ ਖੁੱਲ ਗਈ, ਨਾਫ ਖੁੱਲ ਗਈ। ਇੱਕ ਉਦੋਂ ਖੁੱਲਦੀ ਹੈ ਵਾਹਿਗੁਰੂ ਵਾਹਿਗੁਰੂ ਜਾਂ ਕੋਈ ਵੀ ਧੁਨ ਜੋ ਆਪਣੇ ਆਪਣੇ ਅਵਤਾਰਾਂ ਤੋਂ ਜੋ ਉਹਨਾਂ ਨੂੰ ਮੰਤਰ ਮਿਲੇ ਉਚਾਰਨ ਕਰਦੇ ਨੇ। ਵਾਹਿਗੁਰੂ ਵਾਹਿਗੁਰੂ ਦੀ ਇਹ ਧੁਨੀ ਜਦ ਵਾਕਈ ਧੁਨੀ ਤੱਕ ਪਹੁੰਚਦੀ ਹੈ, ਨਾਭੀ ਤੱਕ ਪਹੁੰਚਦੀ ਹੈ, ਇਹ ਧੁਨੀ ਜਦ ਧੁਨੀ ਤੱਕ ਪਹੁੰਚਦੀ ਹੈ, ਨਾਭੀ ਧੁਨੀ ਜ਼ਬਾਨ ਜੋ ਕਹਿ ਰਹੀ ਹੈ ਧੁਨੀ, ਇਹ ਜਦ ਧੁਨੀ ਧੁਨੀ ਤੱਕ ਪਹੁੰਚਦੀ ਹੈ ਧਿਆਨ ਦੇ ਆਸਰੇ ਤੇ, ਬਿਨਾਂ ਧਿਆਨ ਤੋਂ ਨੇ, ਜਿਤਨਾ ਧਿਆਨ ਗਹਿਰਾ ਜਾਏਗਾ ਉਤਨੀ ਧੁਨ ਗਹਿਰੀ ਜਾਏਗੀ, ਜੈਸੇ ਜੈਸੇ ਧਿਆਨ ਗਹਿਰਾ ਜਾਂਦਾ ਜਾਏਗਾ ਬਸ ਉਸ ਦੇ ਆਸਰੇ ਤੇ ਧੁਨ ਵੀ ਗਹਿਰੀ ਜਾ ਰਹੀ ਹੈ, ਕੰਠ ਤੱਕ ਆ ਗਈ ਹੈ, ਹਿਰਦੇ ਤੱਕ ਆ ਗਈ ਹੈ, ਹੁਣ ਇਹ ਧੁਨੀ ਧੁਨੀ ਤੱਕ ਆ ਗਈ ਹੈ, ਨਾਭੀ ਤੱਕ ਆ ਗਈ ਹੈ, ਧਿਆਨ ਗਹਿਰਾ ਚਲਾ ਗਿਆ। ਇਸ ਹਾਲਤ ਵਿੱਚ ਵੀ ਕਹਿੰਦੇ ਨੇ ਇਹ ਨਾਫ ਪੂਰੀ ਖੁੱਲਦੀ ਹੈ, ਤਨ ਦੀ ਮੌਤ ਨਹੀਂ ਆਉਂਦੀ, ਮਨ ਦੀ ਮੌਤ ਹੋ ਜਾਂਦੀ ਹੈ। ਉਹ ਜਦ ਤਨ ਦੀ ਮੌਤ ਆਉਂਦੀ ਹੈ, ਸੇਮ ਉਹੀ ਹਾਲਤ ਅਭਿਆਸੀ ਦੀ ਬਣਦੀ ਹੈ ਜਦ ਮਨ ਦੀ ਮੌਤ ਆਉਂਦੀ ਹੈ, ਬਿਲਕੁਲ ਮੁੱਠੀਆਂ ਬੰਦ ਆਉਂਦੀਆਂ, ਦੰਦੀਆਂ ਵੱਜਦੀਆਂ, ਕੰਬਣੀ ਛਿੜਦੀ ਹੈ, ਜਦ ਧੁਨੀ ਧੁਨੀ ਤੱਕ ਪਹੁੰਚ ਗਈ। ਗੁਰੂ ਨਾਨਕ ਦੀ ਇਹ ਹਾਲਤ ਹੋਈ, ਤ੍ਰਿਪਤਾ ਜੀ ਵੈਦ ਨੂੰ ਬੁਲਾ ਲਿਆ, ਇਹ ਕੀ ਹੋ ਗਿਆ ਮੇਰੇ ਬੱਚੇ ਨੂੰ, ਕੰਬੜੀ ਛਿੜੀ ਹੋਈ ਹੈ, ਪਹਿਲੇ ਤੇ ਕੰਬਲ ਤੇ ਕੰਬਲ ਪਾਇਆ ਮਾਤਾ ਤ੍ਰਿਪਤਾ ਨੇ, ਕੰਬੜੀ ਚੱਲ ਰਹੀ ਹੈ, ਰਜਾਈਆਂ ਪਾਈਆਂ, ਅੱਗ ਬਾਲੀ, ਇੰਨੀ ਠੰਡ ਨਹੀਂ ਸੀ ਪਰ ਕੰਬੜੀ, ਦੰਦੀਆਂ ਵੱਜ ਰਹੀਆਂ ਔਰ ਮੁੱਠੀਆਂ ਇੰਜ ਬੰਦ, ਦੰਦੀਆਂ ਵੱਜ ਰਹੀਆਂ, ਕੰਬੜੀ ਛਿੜੀ ਹੋਈ ਹੈ। ਤ੍ਰਿਪਤਾ ਜੀ ਨੇ ਸੁਣਿਆ ਸੀ ਤੇ ਇਸ ਤਰ੍ਹਾਂ ਦੇ ਪੁਰਸ਼ ਵੀ ਦੇਖੇ ਸਨ ਅੰਤਿਮ ਸਮੇਂ ਜਿਨ੍ਹਾਂ ਦੀ ਇਹ ਗੰਢ ਖੁੱਲਦੀ ਹੈ, ਤੋ ਭੱਜੀ ਹੋਈ ਗਈ, ਵੈਦ ਨੂੰ ਬੁਲਾ ਲਿਆ, ਵੇਖੋ ਤੇ ਸਹੀ ਮੇਰੇ ਲਾਲ ਨੂੰ ਕੀ ਹੋਇਆ। ਕਹਿੰਦੇ ਨੇ ਨਬਜ਼ ਵੇਖੀ ਵੈਦ ਨੇ ਔਰ ਮੱਥਾ ਦੇਖਿਆ, ਅੱਖਾਂ ਦੇਖੀਆਂ, ਜੋ ਆਯੁਰਵੇਦ ਦਾ ਢੰਗ ਹੈ ਸਰੀਰ ਦੀ ਜਾਂਚ ਪੜਤਾਲ ਕਰਨ ਦਾ। ਇਹ ਵੈਦ ਕਹਿਣ ਲੱਗਾ ਮਾਤਾ ਤ੍ਰਿਪਤਾ ਨੂੰ, ਮਾਂ ਜੀ, ਜਿੱਥੇ ਤੱਕ ਮੇਰਾ ਗਿਆਨ ਕਹਿੰਦਾ ਹੈ ਗੁਰੂ ਨਾਨਕ ਦੀ ਨਬਜ਼ ਠੀਕ ਚੱਲ ਰਹੀ ਹੈ, ਦਿਲ ਦੀ ਧੜਕਣ ਵੀ ਬਿਲਕੁਲ ਠੀਕ ਹੈ, ਔਰ ਮੈਂ ਮੱਥੇ ਤੇ ਵੀ ਹੱਥ ਲਾ ਕੇ ਵੇਖਿਆ ਇਸਦਾ ਤਾਪਮਾਨ ਵੀ ਬਿਲਕੁਲ ਠੀਕ ਹੈ, ਬਰਾਬਰ ਹੈ। ਮੈਂ ਹੱਥ ਪੈਰ ਵੀ ਦੇਖੇ ਨੇ, ਇਹਨਾਂ ਦੀ ਚਾਲ ਵੀ ਠੀਕ ਹੈ, ਇਹਨਾਂ ਦਾ ਤਾਪਮਾਨ ਵੀ ਠੀਕ ਹੈ। ਜੋ ਮੇਰਾ ਗਿਆਨ ਹੈ ਉਸ ਦੇ ਮੁਤਾਬਕ ਇਹ ਰੋਗੀ ਨਹੀਂ ਨੇ। ਤੋ ਤ੍ਰਿਪਤਾ ਜੀ ਕਹਿਣ ਲੱਗੀ, ਅੱਛਾ ਫਿਰ ਮੈਂ ਕੋਈ ਹੋਰ ਵੈਦ ਬੁਲਾ ਕੇ ਲਿਆਂਦਾ। ਕੰਬਣੀ ਛਿੜੀ ਹੋਈ ਹੈ, ਦੰਦੀਆਂ ਵਜਣੀਆਂ ਪਈਆਂ ਨੇ, ਮੁੱਠੀਆਂ ਬੰਦ ਨੇ, ਤੂੰ ਕਹਿੰਦਾ ਰੋਗੀ ਨਹੀਂ ਨੇ, ਇਹਦਾ ਮਤਲਬ ਹੈ ਤੈਨੂੰ ਸਮਝ ਨਹੀਂ ਆਈ। ਕਹਿੰਦੇ ਨੇ ਵੈਦ ਨੇ ਹੱਥ ਜੋੜੇ, ਮਾਂ ਜੀ ਮੇਰੀ ਤੋਹੀਨ ਨਾ ਕਰੋ, ਮੈਂ ਸਹੀ ਕਹਿ ਰਿਹਾ, ਇਹ ਰੋਗੀ ਨਹੀਂ ਨੇ। ਉਹਨੂੰ ਥੰਮ ਲਾ ਰਹੇ ਹੋ, ਮੈਨੂੰ ਸਮਝ ਨਹੀਂ, ਮੈਨੂੰ ਸਮਝ ਹੈ ਪੂਰੀ, ਪਰ ਤੁਹਾਡੀ ਤਸੱਲੀ ਲਈ ਮੈਂ ਫਿਰ ਦੇਖਦਾ। ਉਦੋਂ ਗੁਰੂ ਨਾਨਕ ਨੇ ਵੈਦ ਨੂੰ ਕਹਿ ਦਿੱਤਾ, ਨਾ ਵਕਤ ਜ਼ਾਇਆ ਕਰ, ਜੋ ਕੁਛ ਮੈਨੂੰ ਹੋ ਰਿਹਾ ਉਹ ਤੇਰੀ ਪਕੜ ਤੋਂ ਪਰੇ ਹੈ, ਉਹ ਤੇਰੀ ਪਹੁੰਚ ਤੋਂ ਪਕੜ ਪਰੇ ਹੈ। ਵੈਦ ਬੁਲਾਇਆ ਵੈਦ ਵੀ ਪਕੜ ਡਡੋਲੇ ਮਾਂ, ਇਹ ਬੋਲਾ ਵੈਦ ਨਾ ਜਾਣੇ ਕਰੇ ਜੇ ਮਾਂ, ਗੱਲ ਤੇ ਕੁਛ ਹੋਰ ਹੈ, ਇਹ ਨਬਜ਼ ਪਿਆ ਵੇਖਦਾ, ਇਹ ਸਰੀਰ ਦੀ ਕਿਰਿਆ ਪਿਆ ਦੇਖਦਾ। ਮੁਖਤਸਰ ਮੈਂ ਅਰਜ਼ ਕਰਾਂ, ਸੇਮ ਇਹੀ ਹਾਲਤ ਇੱਕ ਦਿਨ ਮੁਹੰਮਦ ਸਾਹਿਬ ਦੀ ਹੋਈ, ਹਦੀਸਾਂ ਨੂੰ ਮੈਂ ਪੜ੍ਹ ਰਿਹਾ ਸੀ ਇੱਕ ਦਿਨ। ਇਹ ਰੋਜ਼ ਬੰਦਗੀ ਕਰਨ ਲਈ ਇੱਕ ਗਾਰ ਦੇ ਚ ਜਾਂਦੇ ਸਨ, ਗੁਫਾ ਦੇ ਚ, ਉੱਥੇ ਹੀ ਐਸਾ ਹੋ ਗਿਆ, ਨਾਫ ਖੁੱਲ ਗਈ ਔਰ ਘਬਰਾਏ, ਇਹਨਾਂ ਨੂੰ ਘਬਰਾਹਟ ਛਾਈ, ਮੁਹੰਮਦ ਸਾਹਿਬ ਇਹ ਕੀ ਹੋ ਗਿਆ, ਆਨੰਦ ਬੜਿਆ, ਪ੍ਰਕਾਸ਼ ਬੜਾ, ਰਸ ਬੜਾ, ਲੇਕਿਨ ਸਰੀਰ ਨੂੰ ਕੰਬੜੀ, ਦੰਦੀਆਂ ਵਜਨ ਹਿਟਕੀ, ਜੋ ਐਨ ਮੌਤ ਦੇ ਸਮੇਂ ਆਉਂਦਾ, ਬਿਲਕੁਲ ਉਹੀ ਹਾਲਤ। ਉਸ ਹਾਲਤ ਵਿੱਚ ਲੜਖਣ ਆਉਂਦੇ ਹੋਏ ਘਰ ਪਹੁੰਚੇ, ਆਪ ਦੀ ਪਤਨੀ ਖਦੀਜਾ, ਜੋ ਕਹਿੰਦੇ ਨੇ ਸਵੈਮ ਇਬਾਦਤ ਗੁਜ਼ਾਰ ਸੀ, ਖੁਦਾ ਦੇ ਚ ਵਿਸ਼ਵਾਸ ਕਰਨ ਵਾਲੀ ਸੀ, ਉਹਨੇ ਦੇਖਿਆ ਇਹ ਹਾਲਤ। ਉਹਨਾਂ ਨੇ ਵੀ ਅਨੇਕਾਂ ਕੰਬਲ ਪਾਏ, ਭੱਜੀ ਹੋਈ ਗਈ, ਹਕੀਮ ਨੂੰ ਬੁਲਾ ਲਿਆ, ਦੇਖੋ ਤੇ ਸਹੀ ਹਜ਼ਰਤ ਨੂੰ ਕੀ ਹੋ ਗਿਆ। ਔਰ ਹਕੀਮ ਉਸੇ ਤਰੀਕੇ ਨਾਲ ਜਾਂਚ ਪੜਤਾਲ ਕਰਦਾ ਹੈ ਜਿਵੇਂ ਵੈਦ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕੀਤੀ ਸੀ। ਪੱਲੇ ਹਕੀਮ ਨੇ ਕੁਛ ਨਹੀਂ ਕਿਹਾ, ਕੁਛ ਵੀ ਨਹੀਂ ਕਿਹਾ, ਉਹਨੇ ਵੀ ਕਹਿ ਦਿੱਤਾ ਕਿ ਮੇਰੀ ਪਕੜ ਤੋਂ ਪਰੇ ਹੈ, ਅਗਰ ਕੁਛ ਹੈ ਤਾਂ ਮੇਰੀ ਪਹੁੰਚ ਤੋਂ ਪਰੇ ਹੈ, ਮੇਰੀ ਜਾਣਕਾਰੀ ਤੋਂ ਪਰੇ ਹੈ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖੇ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨ ਜਾਣੇ, ਭ੍ਰਮ ਦਾ ਭਰਮ ਭੁਲਾਇਆ। ਮਨੁੱਖ ਦੇ ਪ੍ਰਾਣਾਂ ਵਿੱਚ ਜਿਹੜੀ ਪ੍ਰਬਲ ਪਿਆਸ ਹੈ ਉਹ ਜੀਵਨ ਦੀ ਹੈ, ਸਦੀਵੀ ਜੀਵਨ ਦੀ ਹੈ। ਫਿਰ ਜੀਵਨ ਤੋਂ ਬਾਅਦ ਜੀਵਨ ਲਈ ਸਾਰੀਆਂ ਲੋੜਾਂ ਸਾਰੀਆਂ ਮੰਗਾਂ, ਲੇਕਿਨ ਪ੍ਰਬਲ ਤੇ ਪ੍ਰਥਮ ਪਿਆਸ ਜੀਵਨ ਦੀ ਹੈ। ਭੈ ਵੀ ਕੇਵਲ ਮੌਤ ਦਾ ਹੀ ਹੈ, ਹੋਰ ਕੋਈ ਭੈ ਨਹੀਂ। ਜਿੱਥੇ ਵੀ ਮਨੁੱਖ ਭੈਭੀਤ ਹੋਵੇ, ਸਮਝ ਲਓ ਕੁਛ ਨਾ ਕੁਛ ਇਸਦੇ ਖਤਮ ਹੋਣ ਵਾਲਾ ਹੈ ਜਾਂ ਖਤਮ ਹੋਣ ਦੀ ਸੰਭਾਵਨਾ। ਭੈ ਉਸੇ ਦਾ ਹੀ ਹੈ। ਚਾਹਤ ਲਾਲਸਾ ਜੀਵਨ ਦੀ ਔਰ ਪਰਬਲ ਭੈ ਮੌਤ ਦਾ। ਜੇ ਭਾਰਤ ਦੇ ਸਨਾਤਨ ਚਿੰਤਨ ਨੂੰ ਵੇਖੀਏ, ਉਪਨਿਸ਼ਦਾਂ ਦੇ ਰਿਸ਼ੀਆਂ ਨੂੰ ਵੇਖੀਏ, ਪੁਰਾਣਕ ਪ੍ਰਸੰਗਾਂ ਨੂੰ ਦੇਖੀਏ, ਤੋ ਜੀਵਨ ਦਾ ਦਾਤਾ, ਪਦਾਰਥਾਂ ਦਾ ਦਾਤਾ ਵਿਸ਼ਨੂੰ, ਮੌਤ ਦੇ ਦੇਣ ਵਾਲਾ ਸ਼ਿਵ ਜੀ। ਬ੍ਰਹਮੇ ਨੇ ਸੰਸਾਰ ਬਣਾਇਆ, ਉਹਦਾ ਕੋਈ ਮੰਦਰ ਨਹੀਂ, ਬਣ ਗਿਆ ਸੰਸਾਰ ਸੋ ਬਣ ਗਿਆ, ਜਨਮ ਹੋ ਗਿਆ ਸੋ ਹੋ ਗਿਆ। ਹੁਣ ਤੇ ਲਾਲਸਾ ਜੀਵਨ ਦੀ ਤੇ ਭੈ ਮੌਤ ਦਾ, ਤੂੰ ਸਾਰੇ ਦੇਸ਼ ਵਿੱਚ ਵਿਸ਼ਨੂੰ ਦੀ ਪੂਜਾ, ਸ਼ਿਵ ਜੀ ਦੀ ਪੂਜਾ ਹਿੰਦੂ ਜਗਤ ਵਿੱਚ। ਵਿਸ਼ਨੂੰ ਨਾਲ ਲਕਸ਼ਮੀ ਹੈ, ਜੀਵਨ ਤੇ ਜੀਵਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ। ਪਰ ਸ਼ਿਵ ਜੀ ਦੇ ਗਲੇ ਵਿੱਚ ਤੇ ਫਨੀਅਰ ਨਾਗਨ ਹੈ, ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਹੈ। ਸ਼ਮਸ਼ਾਨ ਘਾਟ ਦਾ ਸ਼ਿਵ ਜੀ ਦਾ ਵਸੇਵਾ ਹੈ, ਮੌਤ ਦਾ ਦੇਵਤਾ ਸ਼ਮਸ਼ਾਨ ਨਾਲ ਸੰਬੰਧਿਤ ਹੈ, ਜੀਵਨ ਦਾ ਦੇਵਤਾ ਲਕਸ਼ਮੀ ਨਾਲ ਪਦਾਰਥਾਂ ਨਾਲ ਸੰਬੰਧਿਤ ਹੈ, ਇੱਕ ਪ੍ਰਤੀਕ ਹੈ। ਲਾਲਸਾ ਪਰਬਲ ਜੀਵਨ ਦੀ ਹੈ, ਭੈ ਪਰਬਲ ਮੌਤ ਦਾ ਹੈ। ਜੀਵਨ ਦੇ ਦੇਵਤੇ ਦੀ ਪੂਜਾ ਇਸ ਵਾਸਤੇ, ਜੀਵਨ ਬਣਿਆ ਰਹਿ ਬਣਿਆ ਰਹਿ ਬਣਿਆ ਰਹਿ। ਮੌਤ ਦੇ ਦੇਵਤੇ ਦੀ ਪੂਜਾ ਇਸ ਵਾਸਤੇ ਕਿ ਕਮ ਸੇ ਕਮ ਮੌਤ ਸਾਡੇ ਘਰ ਨਾ ਆਵੇ। ਇੱਕ ਦੀ ਪੂਜਾ ਇਸ ਵਾਸਤੇ ਤੂੰ ਸਾਡੇ ਘਰ ਆ, ਕਿਉਂਕਿ ਉਸ ਨਾਲ ਲਕਸ਼ਮੀ ਹੈ। ਇੱਕ ਦੀ ਪੂਜਾ ਇਸ ਵਾਸਤੇ ਕਮ ਸੇ ਕਮ ਤੂੰ ਸਾਡਾ ਘਰ ਛੋੜ ਦੇ, ਕਿਉਂਕਿ ਤੇਰੇ ਗਲੇ ਵਿੱਚ ਸੱਪ ਨੇ, ਮੁਰਦਿਆਂ ਦੀ ਖੋਪੜੀ ਹੈ, ਔਰ ਤੇਰਾ ਵਸੇਬਾ ਸ਼ਮਸ਼ਾਨ ਦਾ ਹੈ। ਬਹੁਤ ਸੁੰਦਰ ਇਹ ਪ੍ਰਤੀਕ ਚੁਣਿਆ, ਮਨੁੱਖ ਦੀ ਕਮਜ਼ੋਰੀਆਂ ਨੂੰ ਖੂਬ ਸਮਝਿਆ ਤੇ ਨਾਪਿਆ ਗਿਆ। ਲਾਲਸਾ ਜੀਵਨ ਦੀ ਹੈ ਔਰ ਭੈ ਕੇਵਲ ਮੌਤ ਦਾ ਹੈ। ਮਨੁੱਖ ਕਿਤਨਾ ਜੀਵਣਾ ਚਾਹੁੰਦਾ ਹੈ, ਕਿਤਨੀ ਜੀਵਨ ਦੀ ਲਾਲਸਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜਾ ਸੁੰਦਰ ਚਿਤਰਨ ਕੀਤਾ ਹੈ, ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ। ਜੇ ਕਿਧਰੇ ਉਮਰ ਚਾਰ ਜੁਗਾਂ ਦੀ ਹੋ ਜਾਏ, ਲੱਖਾਂ ਸਾਲ ਦੀ ਹੋ ਜਾਏ, ਤੇ ਫਿਰ ਹੋਰ ਦਸ ਗੁਣਾ ਵੱਧ ਹੋ ਜਾਏ, ਹੋਰ ਦਸੋਣੀ ਹੋਏ। ਸਿਰਫ ਜੀਵਨ ਹੀ ਇਤਨਾ ਲੰਬਾ ਨਾ ਹੋਵੇ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਲ। ਨੌ ਖੰਡ ਪ੍ਰਿਥਵੀ ਵਿੱਚ ਪੂਜਾ ਤੇ ਪ੍ਰਤਿਸ਼ਠਾ ਹੋਵੇ, ਪ੍ਰਤਿਭਾਸ਼ਾਲੀ ਹੋਵੇ, ਜਾਣਿਆ ਜਾਏ, ਸਮਝਿਆ ਜਾਏ, ਪੂਜਿਆ ਜਾਏ, ਸਤਿਕਾਰ ਲਈ ਸਾਰੇ ਪ੍ਰਤਿਸ਼ਠਿਤ ਲੋਕ ਨਾਲ ਚਲਣ ਤੇ ਸਨਮਾਨ ਦੇਣ। ਮਹਾਰਾਜ ਨੇ ਮਨੁੱਖ ਦੀ ਇਸ ਮੰਗ ਨੂੰ ਬੜੇ ਸੋਹਣੇ ਢੰਗ ਨਾਲ ਸਮਝਿਆ ਤੇ ਬਿਆਨ ਕੀਤਾ ਹੈ। ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ, ਚੰਗਾ ਨਾਂ ਰਖਾਏ ਕੇ ਜਸ ਕੀ ਰਥ ਜਗਲੇ। ਪ੍ਰਾਣਾਂ ਵਿੱਚ ਹੋਰ ਵੀ ਪਿਆਸ ਹੈ, ਸਾਰੇ ਮੈਨੂੰ ਚੰਗਾ ਚੰਗਾ ਕਰਕੇ ਆਖਣ, ਮਹਾਨ ਆਖਣ, ਪੂਜਨ। ਪਰ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇਗੇ। ਜੇ ਨੌ ਖੰਡ ਪ੍ਰਿਥਵੀ ਦੇ ਮਨੁੱਖਾਂ ਦੀ ਨਿਗਾਹ ਦੇ ਥੱਲੇ ਵੀ ਕੋਈ ਆ ਜਾਏ, ਲੱਖਾਂ ਸਾਲ ਦੀ ਉਸਦੀ ਆਯੂ ਹੋ ਜਾਏ, ਜੇ ਪਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਦਰਅਸਲ ਲੰਬੇ ਜੀਵਨ ਦੀ ਲਾਲਸਾ ਤੇ ਭੈ ਮੌਤ ਦਾ, ਬਸ ਇਹਨਾਂ ਹੀ ਦੋਹਾਂ ਉਲਝਣਾਂ ਵਿੱਚ ਮਨੁੱਖ ਦਾ ਜੀਵਨ ਬਤੀਤ ਆਉਂਦਾ ਹੈ, ਔਰ ਬਾਰ ਬਾਰ ਬਤੀਤ ਆਉਂਦਾ ਹੈ, ਬਾਰ ਬਾਰ ਜੰਮਦਾ ਹੈ ਜੀਵਨ ਦੀ ਲਾਲਸਾ ਤੇ ਮਰਨ ਦੇ ਭੈ ਵਿੱਚ, ਇੱਕ ਦਿਨ ਮਰ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਆਦਿ ਕਾਲ ਤੋਂ ਮਨੁੱਖ ਦੀ ਤਲਾਸ਼ ਰਹੀ ਹੈ ਅੰਮ੍ਰਿਤ ਦੀ, ਅੰਮ੍ਰਿਤ ਮ੍ਰਿਤਿਉ ਤੋਂ ਰਹਿਤ, ਜਿਸ ਵਿੱਚ ਮੌਤ ਨਹੀਂ। ਕੋਈ ਐਸੀ ਔਸ਼ਧੀ कोई ऐसा जल, कोई ऐसी जड़ी बूटी, कोई ऐसी सौगात किधरों प्राप्त होवे जिस नाल मौत ना आवे, अमृत जीवन मृत्यु तो रहित हो जाए, जीवन अमृत हो जाए। हर मनुख जीवन नु अमृत बनाना चाहता है, और हर मनुख ही क्यों, मौत ते पशु पक्षियां नु भी नहीं चाहिए, उन्हें दे अंदर भी भय ते सिर्फ इसे दाई है। जीवन दी लालसा जीवां दे बड़ी प्रबल दिखाई देती है, बड़ी प्रबल दिखाई देती है। अमृत दी चाहत, अमृत दी मंग प्रथम मंग है, सिरमौर मंग है, प्रबल मंग है। सतगुरु दी बाणी दा फरमान, घर ही में अमृत भरपूर है, मन मुखा साध न पाया, ज्यों कस्तूरी मृग न जाने, भ्रम दा भरम भुलाया। वो अमृत दा कुंठ इसे जीवन सागर दे अंदर है, और इसे जीवन दा रेड़का पाना पेगा। जप तप द्वारा इसे अमृत दे कुंभ नो बाहर प्रगट करना पेगा। इस अमृत दे कुंभ नो कोई प्रगट कर सके, इहदे लई एक प्रेरणा चाहिए, जिम्मेवारी चाहिए, इस दे लई एक तड़प चाहिए, इस दे लई साधना चाहिए। तो जैसे असी देखते हैं हैंड पंप नो जद गेड़न दे नाल पानी ना निकले, उपरों पानी पाते हैं, फिर पानी निकलना आरंभ होता है। आदि काल तो महापुरुष कोशिश करते रहने बारों अमृत पिलाण दी, ताकि अंदर दा अमृत प्रगट हो जाए, बाहर आ जाए। एक विधि रही है, बारों अमृत दा संबंध स्थापन करके जीवन दे अंदरों अमृत नू प्रगट करना। यह साधना धार्मिक जगत विच आदि काल तो चली आ रही है। आबे हयात अमृत, इसकी तलाश आदि काल तो चली आ रही है, और यही प्यास मनुख दे प्राणा विच है। वख वख रहबरी पुरुषां ने अपने ढंग नाल जरूर ऐसा जल जिस विच उन्होंने मंत्र पढ़े, जिस विच उन्होंने अपनिया अध्यात्मक तरंगा प्रवेश कीतियां, आबे हयात चरणामृत, इस तरह की प्रथा बहुत लंबे समय तो चली आ रही है। आबे जमजम कह दईए या चरणामृत कह दईए, ये बहुत पुराने समय तो चले आ रहे हैं। कहिंदे जप तप का असर पानी पे बहुत ज्यादा पैंदा है, पानी सारियां दी प्यास बुझांदा है, पीण दे काम आउंदा है, लेकिन पानी वाइब्रेशन नू अध्यात्मक तरंगा नू खुद पी जांदा है। ऐसा बहुत लंबे समय तो जपीश्वर अध्यात्मी लोगों की समझ दे ते पकड़ विच आया। फिर यह भी देखा गया कि जिस मनुख दा जीवन अमृतमयी हो गया है, वो जिथे कदम रखता है वो धूड़ भी अक्सीर हो जाती है, वो चरण धूड़ भी महान हो जाती है, उसते भी असर पैंदा है। भारत देश चरणामृत दी रसम बहुत पुरानी है, बहुत पुरानी है। सनातनी मंदिरां देश ते प्रसाद भी चरणामृत, चरण अमृत, चरणा दा धोता होया जल, केड़े चरणा दा जो जीवन अमृतमयी हो गया है, उसके पैर अमृतमयी ने, उसके अत अमृतमयी ने, क्यों कि उसका जीवन अमृतमयी है, उसकी सोचनी अमृतमयी है, उसकी दृष्टि अमृतमयी है, उसके बचन अमृतमयी ने। इस वास्ते उसके बचना दियां लहरां जल नू छू जान तो जल अमृतमयी है, और ਉਹ ਜਲ ਕਿਧਰੇ ਅੰਮ੍ਰਿਤਮਈ ਜਿਸ ਦਾ ਜੀਵਨ ਹੋ ਗਿਆ ਉਹਦੇ ਚਰਨਾਂ ਨੂੰ ਛੂ ਜਾਣ ਤਾਂ ਉਹ ਜਲ ਚਰਨ ਅੰਮ੍ਰਿਤ ਹੈ, ਚਰਨ ਅੰਮ੍ਰਿਤ ਹੈ, ਚਰਨ ਅੰਮ੍ਰਿਤ। ਤੋ ਬਹੁਤ ਪੁਰਾਣੇ ਸਮੇਂ ਤੋਂ ਚਰਨਾਮ੍ਰਿਤ ਦੀ ਪ੍ਰਥਾ ਭਾਰਤ ਵਿੱਚ ਪ੍ਰਚਲਿਤ ਸੀ ਔਰ ਅਜੇ ਵੀ ਸਨਾਤਨ ਜਗਤ ਵਿੱਚ ਹੈ। ਗੁਰੂ ਘਰ ਵਿੱਚ ਵੀ ਇਹੀ ਪ੍ਰਥਾ ਸੀ, ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਐਸਾ ਬਿਆਨ ਕਰਦੇ ਹੈ। ਸਿੱਖੀ ਦਾ ਦਾਇਰਾ ਵਧਣ ਲੱਗ ਪਿਆ ਤੋ ਚਰਨਾਮਤ ਦੇਣ ਵਾਲੇ ਕੁਛ ਹੋਰ ਪ੍ਰਤਿਸ਼ਠਿਤ ਲੋਕ ਲੱਭਣੇ ਸਨ ਤੋ ਧਾਰਨ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਜੀਆਂ ਬਖਸ਼ਿਸ਼ ਕੀਤੀਆਂ। ਮੰਜੀ ਨੂੰ ਛੋਟੇ ਤਖ਼ਤ ਨੂੰ ਪਰਸ਼ੀਅਨ ਵਿੱਚ ਮਸਨਦ ਕਹਿੰਦੇ ਨੇ ਤੇ ਮਸਨਦ ਦਾ ਹੀ ਪੰਜਾਬੀ ਉਚਾਰਨ ਹੋ ਗਿਆ ਮਸੰਦ। 22 ਮਸੰਦਾਂ ਦੀ ਪ੍ਰਥਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਚਲਾਈ। ਇਹਨਾਂ ਵਿੱਚ 3 ਬੀਬੀਆਂ ਸਨ, 19 ਪੁਰਸ਼ ਸਨ। ਵੱਖ ਵੱਖ ਇਲਾਕਿਆਂ ਵਿੱਚ ਇਹ ਸਿੱਖੀ ਦਾ ਪ੍ਰਚਾਰ ਕਰਕੇ ਚਰਨਾਮ੍ਰਿਤ ਪਿਲਾ ਕੇ ਗੁਰੂ ਘਰ ਨਾਲ ਜੋੜੀ ਗਏ ਔਰ ਇਸ ਤਰ੍ਹਾਂ ਸਿੱਖੀ ਦਾ ਵਾਧਾ ਹੁੰਦਾ ਗਿਆ। ਮਨੁੱਖ ਦੀ ਕਮਜ਼ੋਰੀ ਸਹਿਜੇ ਸਹਿਜੇ ਇਹਨਾਂ ਮਸੰਦਾਂ ਦਾ ਕੁਝ ਜਪ ਤਪ ਘਟਿਆ ਕਿਉਂਕਿ ਬਾਹਰੋਂ ਪੂਜਾ ਪ੍ਰਤਿਸ਼ਠਾ ਵਧੀ, ਅੰਦਰੋਂ ਜਪ ਤਪ ਘਟਦਾ ਗਿਆ। ਇਹ ਕੋਈ ਵਿਰਲਾ ਹੀ ਹੈ ਕਿ ਜਿਤਨੀ ਪੂਜਾ ਪ੍ਰਤਿਸ਼ਠਾ ਵਧੇ, ਧਨ ਸੰਪਦਾ ਵਧੇ, ਉਤਨਾ ਹੀ ਉਸਦੇ ਹਿਰਦੇ ਵਿੱਚ ਧਰਮ ਵਧੇ, ਜਪ ਤਪ ਵਧੇ, ਬੰਦਗੀ ਵਧੇ, ਤਾਂ ਕਿ ਸੰਤੁਲਨ ਕਾਇਮ ਰਹੇ। ਐਸਾ ਅਕਸਰ ਘੱਟ ਹੁੰਦਾ ਹੈ। ਜੈਸੇ ਧਨ ਵਧਦਾ ਹੈ ਧਰਮ ਘਟਦਾ ਹੈ, ਜੈਸੇ ਬਾਹਰ ਦੇ ਸੁੱਖ ਵਧਦੇ ਨੇ ਅੰਦਰੂਨੀ ਸੁੱਖਾਂ ਨਾਲ ਸਹਿਜੇ ਸਹਿਜੇ ਮਨੁੱਖ ਸੰਬੰਧ ਤੋੜਦਾ ਹੈ। ਮਸੰਦਾ ਨੇ ਵੀ ਐਸਾ ਹੀ ਕੀਤਾ। ਧਨ ਦੇ ਘਰ ਵਿੱਚ ਅੰਬਾਰ ਲੱਗ ਗਏ, ਪੂਜਾ ਪ੍ਰਤਿਸ਼ਠਾ 4 ਕੁੰਟਾਂ ਚ ਹੋਣ ਲੱਗ ਪਈ। ਸਹਿਜੇ ਸਹਿਜੇ ਗੁਰੂ ਦੇ ਸਿੱਖ ਬਣਾਉਣ ਦੀ ਥਾਂ ਤੇ ਇਹਨਾਂ ਦੇ ਅੰਦਰ ਇਹ ਲਾਲਸਾ ਜਾਗੀ, ਆਪਣੇ ਸਿੱਖ ਬਣਾਈਏ, ਆਪਣੇ ਸਿੱਖ ਬਣਾਈਏ, ਆਪਣੀ ਸਿੱਖੀ ਦਾ ਵਾਧਾ ਕਰੀਏ। ਲਿਹਾਜ਼ਾ ਕਾਰ ਭੇਟ ਜੋ ਮਿਲਦੀ ਸੀ ਗੁਰਦੁਆਰੇ ਬਣਾਉਣ ਲਈ, ਸਰੋਵਰ ਬਣਾਉਣ ਲਈ, ਧਰਮਸ਼ਾਲਾਵਾਂ ਬਣਾਉਣ ਲਈ, ਲੰਗਰ ਚਲਾਉਣ ਲਈ, ਉਸ ਕਾਰ ਭੇਟ ਨੂੰ ਵੀ ਇਹ ਪੂਰੇ ਦਾ ਪੂਰਾ ਖੁਦ ਆਪਣੇ ਕੋਲ ਰੱਖਣ ਲੱਗ ਪਏ। ਗੁਰੂ ਤੱਕ ਨਹੀਂ ਪਹੁੰਚਾਉਂਦੇ ਸਨ। ਇਹਨਾਂ ਵਿੱਚ ਕੁਛ ਕੁ ਨੇ ਤੇ ਗੁਰੂ ਹੋਣ ਦੇ ਦਾਅਵੇ ਵੀ ਕਰ ਦਿੱਤੇ, ਸਹਿਜੇ ਸਹਿਜੇ ਭ੍ਰਸ਼ਟ ਹੁੰਦੇ ਗਏ, ਲੋਭ ਦੇ ਮਾਰੇ ਹੋਏ ਵਾਸ਼ਨਾ ਵਿੱਚ ਗ੍ਰਸੇ ਗਏ ਔਰ ਵਾਸ਼ਨਾ ਦੇ ਗ੍ਰਸੇ ਹੋਏ ਪ੍ਰਬਲ ਹੰਕਾਰ ਵਿੱਚ ਡੁੱਬਦੇ ਗਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਹੁੰਚ ਕੇ ਇਹ ਮਸੰਦ ਜ਼ੁਲਮ ਤੇ ਦੁਰਾਚਾਰ ਦੀ ਇੰਤਹਾ ਤੱਕ ਪਹੁੰਚ ਗਏ ਸਨ। ਲਿਹਾਜ਼ਾ ਇਸ ਪ੍ਰਥਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰ ਦਿੱਤਾ। ਆਖਿਆ ਨਹੀਂ, ਕੱਲਾ ਮਨੁੱਖ ਚਾਹੇ ਰਸਕ ਹੈ, ਅਨੁਭਵੀ ਹੈ, ਗਿਆਨੀ ਹੈ, ਕਈ ਦਫ਼ਾ ਹੋ ਸਕਦਾ ਉਸਦਾ ਹਾਜ਼ਮਾ ਕਮਜ਼ੋਰ ਹੋਵੇ ਔਰ ਉਹ ਪੂਜਾ ਪ੍ਰਤਿਸ਼ਠਾ ਨੂੰ ਹਜ਼ਮ ਨਾ ਕਰ ਸਕੇ, ਬਾਹਰ ਦੀ ਧਨ ਸੰਪਦਾ ਨੂੰ ਹਜ਼ਮ ਨਾ ਕਰ ਸਕੇ। ਅਸੀਂ ਹੁਣ ਵੀ ਦੇਖਦੇ ਹਾਂ ਜਗਤ ਵਿੱਚ ਕੋਈ ਮਨੁੱਖ ਮਿਹਨਤ ਕਰਕੇ ਧਨ ਕਮਾ ਤੇ ਲੈਂਦਾ ਹੈ, ਲੇਕਿਨ ਧਨ ਦੀ ਸਹੀ ਵਰਤੋਂ, ਧਨ ਦੀ ਹਿਫਾਜ਼ਤ ਔਰ ਧਨ ਦਾ ਵਿਸਤਾਰ, ਧਨ ਦੀ ਵਰਤੋਂ ਕਿਸੇ ਕਿਸੇ ਨੂੰ ਜੋ ਹੈ ਆਉਂਦੀ ਹੈ। ਅਧਿਆਤਮਕ ਆਨੰਦ ਥੋੜਾ ਬਹੁਤ ਪ੍ਰਾਪਤ ਕਰਕੇ ਜਦ ਇਹ ਮਸੰਦ ਚੋਟੀ ਦੇ ਧਨਾੜ ਹੋ ਗਏ, ਹੰਕਾਰੀ ਹੋ ਗਏ, ਦੁਰਾਚਾਰੀ ਹੋ ਗਏ, ਅਤਿਅੰਤ ਲੋਭੀ ਹੋ ਗਏ, ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹ ਪ੍ਰਥਾ ਖਤਮ ਕਰਨੀ ਪਈ। ਚਰਨਾਮ੍ਰਿਤ ਦੀ ਥਾਂ ਤੇ ਖੰਡੇ ਬਾਟੇ ਦਾ ਅੰਮ੍ਰਿਤ ਔਰ ਬਾਣੀ ਦਾ ਅੰਮ੍ਰਿਤ ਇਹ ਪ੍ਰਚਲਿਤ ਆਪਨੇ ਕੀਤਾ ਔਰ ਇਹ ਅਧਿਕਾਰ ਇੱਕ ਨੂੰ ਨਹੀਂ ਪੰਜਾਂ ਨੂੰ ਦਿੱਤਾ। ਪੰਜ ਆਇੰਦਾ ਅੰਮ੍ਰਿਤ ਛਕਾਇਆ ਕਰਨਗੇ। ਕਿਹੜੇ ਪੰਜ? ਜੋ ਗੁਰੂ ਨੂੰ ਪਿਆਰੇ ਨੇ ਤੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੈ, ਰੋਮ ਰੋਮ ਵਿੱਚ ਗੁਰੂ ਦਾ ਪਿਆਰ ਹੈ, ਐਸੇ ਪੰਜ ਜੋ ਗੁਰੂ ਨੂੰ ਪਿਆਰੇ ਨੇ ਤੇ ਗੁਰੂ ਦਾ ਪਿਆਰ ਜਿਨ੍ਹਾਂ ਦੇ ਅੰਦਰ ਹੈ, ਉਹ ਵਾਰੀ ਵਾਰੀ ਪੰਜ ਬਾਣੀਆਂ ਪੜ੍ਹਨ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਤੇ ਆਨੰਦ ਸਾਹਿਬ, ਪੰਜ ਆਪਣੀ ਦ੍ਰਿਸ਼ਟੀ ਨੂੰ ਬਾਟੇਵੇ ਦੇ ਜੋ ਪਾਣੀ ਹੈ ਉਸ ਦੇ ਚ ਰੱਖਣ, ਤਾਂ ਕਿ ਹਿਰਦੇ ਨੂੰ ਜੋੜ ਕੇ ਪੜੀ ਹੋਈ ਇਹ ਬਾਣੀ ਦ੍ਰਿਸ਼ਟੀ ਦੇ ਰਾਹੀਂ ਉਸ ਬਾਣੀ ਦਾ ਪਾਣੀ ਵਿੱਚ ਪ੍ਰਵੇਸ਼ ਕਰਨ, ਤਾਂ ਕਿ ਉਹ ਪਾਣੀ ਪਾਣੀ ਨਾ ਰਹੇ, ਉਹ ਪਾਣੀ ਅੰਮ੍ਰਿਤ ਬਣ ਜਾਏ। ਹਕੀਕਤ ਹੈ, ਹਿਰਦੇ ਵਿੱਚ ਲੋਭ ਹੈ, ਅੱਖਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਵਾਸ਼ਨਾ ਹੈ, ਅੱਖਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਪ੍ਰਬਲ ਹੰਕਾਰ ਹੈ, ਅੱਖਾਂ ਰਾਹੀਂ ਪ੍ਰਗਟ ਆਉਂਦਾ ਹੈ। ਪਰ ਹਿਰਦੇ ਵਿੱਚ ਵਸੀ ਹੋਈ ਬਾਣੀ ਹੋਵੇ ਤਾਂ ਇਹ ਬਾਣੀ ਦਾ ਅੰਮ੍ਰਿਤ ਅੱਖਾਂ ਦੇ ਰਾਹੀਂ ਬਾਹਰ ਪ੍ਰਗਟ ਆਉਂਦਾ ਹੈ। ਔਰ ਉਸ ਅੱਖ ਨੂੰ ਅਗਰ ਇੱਕ ਟਿੱਕ ਪਾਣੀ ਵਿੱਚ ਰੱਖਿਆ ਜਾਏ ਤਾਂ ਬਾਣੀ ਦਾ ਉਹ ਅੰਮ੍ਰਿਤ ਅੱਖਾਂ ਦੇ ਰਾਹੀਂ ਪਾਣੀ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਇਸ ਤਰ੍ਹਾਂ ਪੰਜ ਪਿਆਰੇ ਪੰਜ ਬਾਣੀਆਂ ਨੂੰ ਪੜ੍ਹ ਕੇ ਅੰਮ੍ਰਿਤ ਨੂੰ ਗੁਰ ਵਿਧੀ ਅਨੁਸਾਰ ਤਿਆਰ ਕਰਦੇ ਨੇ। ਇਹ ਪ੍ਰਥਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਲਾਈ। ਵਿੱਚ ਖੰਡਾ ਨਾਲ ਫੇਰੀ ਜਾਣਾ, ਖੰਡਾ ਸ਼ਕਤੀ ਦਾ ਪ੍ਰਤੀਕ ਹੈ। ਜਿਸ ਸ਼ਕਤੀ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ, ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ, ਉਤਪਤੀ ਦਾ ਖੇਲ ਰਚਾਏ ਬਣਾਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ, ਇਹ ਸਭ ਕੁਝ ਪਸਾਰਾ ਖੰਡੇ ਤੋਂ ਹੋਇਆ, ਸ਼ਕਤੀ ਤੋਂ ਹੋਇਆ। ਖੰਡਾ ਸ਼ਕਤੀ ਦਾ ਪ੍ਰਤੀਕ, ਉਸੇ ਤੋਂ ਬਾਣੀ ਆਈ ਹੈ, ਉਸੇ ਤੋਂ ਸੰਸਾਰ ਆਇਆ, ਉਸੇ ਤੋਂ ਅੰਮ੍ਰਿਤ ਆਇਆ। ਇਸ ਤਰ੍ਹਾਂ ਬਾਣੀ ਦੇ ਰਾਹੀਂ ਪਾਣੀ ਵਿੱਚ ਸ਼ਕਤੀ ਦਾ ਪ੍ਰਵੇਸ਼, ਪਰਮਾਤਮਾ ਦਾ ਪ੍ਰਵੇਸ਼, ਉਸਦੇ ਰਸ ਦਾ ਪ੍ਰਵੇਸ਼। ਪੰਜ ਪਿਆਰੇ ਫਿਰ ਅਗਾਂਹ ਚੱਲ ਕੇ ਇਸ ਨੂੰ ਛਕਾਉਂਦੇ ਨੇ, ਜੋ ਅਬਲਾਸ਼ੀ ਨੇ, ਜਿਨ੍ਹਾਂ ਦੇ ਅੰਦਰ ਅੰਮ੍ਰਿਤ ਦੀ ਤੜਪ ਪੈਦਾ ਹੋਈ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਬੱਚੇ ਨੇ ਸਕੂਲ ਵਿੱਚ ਦਾਖਲਾ ਲੈਣਾ ਹੈ ਤਾਂ ਉਸਨੂੰ ਸਕੂਲ ਦੀ ਯੂਨੀਫਾਰਮ ਪਹਿਨਣੀ ਪੈਂਦੀ ਹੈ, ਦਾਖਲਾ ਲੈਣਾ ਪੈਂਦਾ, ਐਡਮਿਸ਼ਨ ਫੀਸ ਵੀ ਦੇਣੀ ਪੈਂਦੀ ਹੈ, ਦਾਖਲਾ ਫੀਸ ਵੀ ਦੇਣਾ ਪੈਂਦਾ। ਸ਼ੁਰੂਆਤ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫੀਸ ਸੀਸ ਦੀ ਮੰਗੀ ਸੀ, ਸਿਰ ਦੇ। ਵਿਸਾਖੀ ਵਾਲੇ ਦਿਨ ਖੁਸ਼ਕਿਸਮਤੀ ਸਹਿਜੇ ਸਹਿਜੇ ਪੰਜ ਤਿਆਰ ਹੋ ਗਏ ਇਹ ਫੀਸ ਦੇਣ ਨੂੰ। ਇਹ ਸੀਸ ਹੇ ਗੁਰਦੇਵ, ਜਿਸ ਦਿਨ ਤੁਹਾਡੇ ਚਰਨਾਂ ਤੇ ਰੱਖਿਆ ਸੀ ਅਸੀਂ ਉਸ ਦਿਨ ਦਾ ਹੀ ਸਮਝ ਲਿਆ ਸੀ, ਤੁਹਾਡਾ ਹੈ, ਤੁਹਾਡਾ ਹੈ, ਤੁਹਾਡਾ ਹੈ। ਇਸ ਤੋਂ ਬਾਅਦ ਜਦ ਪੰਜ ਪਿਆਰਿਆਂ ਨੇ ਇਹ ਪ੍ਰਥਾ ਚਲਾਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਦੇ ਮੁਤਾਬਕ, ਇੱਥੇ ਵੀ ਭਾਵ ਉਹੀ ਰੱਖਣਾ ਹੈ ਸੀਸ ਗੁਰੂ ਦਾ ਹੈ, ਇੱਥੇ ਵੀ ਭਾਵ ਉਹੀ ਰੱਖਣਾ ਹੈ ਸੀਸ ਗੁਰੂ ਦਾ ਹੈ। ਇਸ ਵਾਸਤੇ ਜਦ ਸੀਸ ਗੁਰੂ ਦਾ ਹੈ ਤਾਂ ਸੀਸ ਗੁਰੂ ਵਰਗਾ ਹੋਵੇ, ਇਸ ਵਿੱਚ ਸੋਚਣੀ ਪਰਮਾਤਮਾ ਦੀ, ਇਹਦਾ ਸਰੂਪ ਗੁਰੂ ਵਰਗਾ। ਇਸ ਤਰ੍ਹਾਂ ਗੁਰੂ ਘਰ ਵਿੱਚ ਚਰਨਾਮਤ ਦੀ ਥਾਂ ਤੇ ਖੰਡੇ ਬਾਠੇ ਦੀ ਅੰਮ੍ਰਿਤ ਦੀ ਜੋ ਹੈ ਪ੍ਰਥਾ ਚਲੀ, ਔਰ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਹੈ ਚਲਾਈ। ਲੇਕਿਨ ਜਦੋਂ ਆਪਨੇ ਇਹ ਪ੍ਰਥਾ ਤਿਆਰ ਕੀਤੀ ਤਾਂ ਦੇਖਣਾ ਵੀ ਚਾਹਿਆ ਕਿ ਵਾਕਈ ਇਹ ਹੁਣ ਸਿੰਘ ਅੱਗੇ ਸਿੰਘ ਸਜਾ ਸਕਣਗੇ, ਅੰਮ੍ਰਿਤ ਛਕਾ ਸਕਣਗੇ। ਤਾਂ ਜੈਸੇ ਇੱਕ ਉਸਤਾਦ ਬੱਚਿਆਂ ਨੂੰ ਪੜ੍ਹਾਉਣ ਲਈ ਖੁਦ ਪੜ੍ਹਦਾ ਹੈ, ਪਹਿਲੇ ਖੁਦ ਪਹਾੜੇ ਪੜ੍ਹਦਾ, ਨਾਲ ਬੱਚਿਆਂ ਨੂੰ ਪੜ੍ਹਾਈ ਜਾਂਦਾ, ਫਿਰ ਐਸਾ ਹੈ ਬੱਚਿਆਂ ਨੂੰ ਕਹਿੰਦਾ ਹੁਣ ਤੁਸੀਂ ਸੁਣਾਓ, ਮੈਂ ਸੁਣਨਾ। ਪਹਿਲੇ ਆਪ ਵਕਤਾ ਆਉਂਦਾ, ਬੱਚੇ ਸਰੋਤਾ ਆਉਂਦੇ ਨੇ, ਫਿਰ ਬੱਚੇ ਵਕਤਾ ਬਣਦੇ ਨੇ, ਉਸਤਾਦ ਸਰੋਤਾ ਬਣਦਾ। ਇਹ ਦੇਖਣ ਲਈ कि वाकई बच्चा निपुण हो गया, छकाया पहले अमृतमयी गुरु गोविंद सिंह जी महाराज ने अमृत, और इस तरह पंच प्यारे तैयार की थे। फिर देखना चाहिया वाकई ये प्यार नाल भर गए ने, ये महान हो गए ने, और जो कार्य मैं चाहना इसनु ये कर सकनगे। तो आखिया हुण मैनू अमृत छकाओ, तुसी मैनू सीस भेट कीता सी, मैं सरबंस भेट करांगा, मैं सब कुछ भेट करांगा। मोह ग्रह में मन ते तन ते धन लो सिर है, सब ही इन ही को। मेरे घर विच मन करके तन करके धन करके जो कुछ भी है सब कुछ थोड़ा, सब कुछ थोड़ा। और जद पंजा ने अमृत छकाया है, गुरु गोविंद सिंह जी महाराज दी मंग बड़े सुंदर बोल ने सर्वलोक ग्रंथ विच, सतगुर इन्हां पंजा कोल अमृत दी दात मंगदे ने। पंजा नूं साफ कहंदे ने, सिख सो रहत पंच जो मिले, मम स्वरूप सो जानो भले, सिख पंचो में मेरो वासा, पूर्ण करो धरो जय आसा। इन्हां पंजा विच मेरी झलक है, ये पंजा दा स्वरूप मेरा ही स्वरूप है, इन्हां विच ते मेरे विच कोई भेद नहीं रहा। धन गुरु गोबिंद सिंह जी महाराज इन्हां पंजा कोल अमृत दी दात मंगदे ने। अब अमृत छकाओ जैसे तुम लेने हो, जिस तरह ये अमृत लेने ने गुरु नानक पासों प्राप्त किया से, इस तरह मैं थोड़े कोलों प्राप्त करना है। और वाकई जद पंजा ने छकाया सतगुर प्रसन्न होए, हां तुसी संपन्न हो गए, वाकई तैयार हो गए, और तुसी सिखी दा सही प्रचार कर सकोगे। वाकई जो गुरु नू प्यारे ने ते गुरु दा प्यार जिन्हां दे रोम रोम दे चे, ओही अमृत छका सकदे ने, और ओही विधि पूर्वक गुरु नाल जो है जोड़ सकदे ने। धन गुरु गोबिंद सिंह जी महाराज दी जिस ते बख्शिश है, प्यार नाल भरिया होया हिरदा है, ओ गुरु दा प्यारा है। अमृत छक के उदी दृष्टि अमृतमयी हो जाती है, उसके बोल अमृतमयी हो जाते ने, उसका जीवन अमृतमयी हो जाता है, क्योंकि अमृत छकदे हां उसनों रहत बहत धारण करनी पैंदी है। उस रहत की जो व्याख्या है वो इस प्रकार है, रहनी रहे सोई सिख मेरा ओ साहिब।

ਤੇਰੇ ਹੱਥ ਕਿਸੇ ਤੇ ਜਬਰ ਨਾ ਕਰਨ, ਤੇਰੇ ਹੱਥ ਕਿਸੇ ਦਾ ਹੱਕ ਨਾ ਖੋਵਣ। ਤੂੰ ਗੁਰੂ ਦੀ ਨਿਸ਼ਾਨੀ ਹੱਥ ਵਿੱਚ ਪੈਣੀ ਹੋਈ ਹੈ। ਕਛਹਿਰਾ ਇੱਕ ਐਸਾ ਪਰਦਾ ਔਰ ਇਸਦਾ ਇਤਨਾ ਮਨੋਵਿਗਿਆਨਕ ਮਨ ਦੇ ਉੱਤੇ ਅਸਰ ਹੈ ਕਿ ਸਹਿਜੇ ਸਹਿਜੇ ਅੱਜ ਤੇ ਸਾਰੀ ਦੁਨੀਆਂ ਨੇ ਧਾਰਨ ਕਰ ਲਿਆ। ਭਾਵੇਂ ਉਹ ਰੂਪ ਨਾ ਹੋਵੇ ਜੋ ਕਲਗੀਧਰ ਨੇ ਸਾਨੂੰ ਦਿੱਤਾ ਹੈ, ਪਰ ਕੁਛ ਨਾ ਕੁਛ ਕਛਹਿਰੇ ਦੀ ਬਨਾਵਟ ਜੈਸਾ ਹੀ ਕਛਹਿਰਾ ਸਾਰੀ ਦੁਨੀਆਂ ਨੇ ਅੱਜ ਧਾਰਨ ਕਰ ਲਿਆ ਔਰ ਇਸ ਨੂੰ ਸਰੀਰ ਦੀ ਔਰ ਮਨ ਦੀ ਇੱਕ ਖਾਸ ਲੋੜ ਸਮਝ ਲਿਆ ਗਿਆ। ਕੰਘਾ ਕੇਸਾਂ ਦੀ ਸਫਾਈ ਲਈ ਤਾਂ ਹੈ, ਲੇਕਿਨ ਇਸ ਦੇ ਨਾਲ ਜਪ ਤਪ ਕਰਨ ਤੋਂ ਬਾਅਦ ਜੋ ਥੋੜੀ ਜਿਹੀ ਦਿਮਾਗੀ ਥਕਾਵਟ ਜਾਂ ਸਰੀਰਕ ਥਕਾਵਟ ਹੋ ਸਕਦੀ ਹੈ, ਇਸ ਕੰਘੇ ਦੇ ਬਾਰ ਬਾਰ ਸਿਰ ਤੇ ਫੇਰਨ ਨਾਲ ਮਸਤਕ ਹੌਲਾ ਹੋ ਜਾਂਦਾ ਹੈ ਔਰ ਥਕਾਵਟ ਦੂਰ ਹੋ ਜਾਂਦੀ ਹੈ ਔਰ ਨਾਲੇ ਕੇਸ ਸੰਵਰ ਜਾਂਦੇ ਨੇ। ਕਿਰਪਾਨ ਠੀਕ ਹੈ, ਅੱਜ ਹਾਈਡਰੋਜਨ ਬੰਬ ਤੋਂ ਵੀ ਮਨੁੱਖ ਅੱਗੇ ਲੰਘੇ ਔਰ ਕੁਛ ਤਰਕਸ਼ੀਲ ਐਸਾ ਕਹਿੰਦੇ ਨੇ ਕਿ ਇਸ ਐਟਮ ਬੰਬ ਹਾਈਡਰੋਜਨ ਬੰਬ ਦੇ ਜ਼ਮਾਨੇ ਵਿੱਚ ਇਹ ਨਿੱਕੀ ਜਿਹੀ ਕਿਰਪਾਨ ਕੀ ਮਾਇਨੇ ਰੱਖਦੀ ਹੈ ਜੋ ਸਿੱਖ ਜਗਤ ਨੇ ਪਹਿਨੀ ਹੋਈ ਹੈ, ਜੋ ਕਲਗੀਧਰ ਨੇ ਦਿੱਤੀ ਹੈ ਔਰ ਪਹਿਨਣਾ ਲਾਜ਼ਮੀ ਕਰਾਰ ਦਿੱਤਾ ਹੈ। ਦਰਅਸਲ ਇਹ ਕਿਰਪਾਨ ਇੱਕ ਪ੍ਰਤੀਕ ਹੈ, ਮਨ ਦੇ ਉੱਤੇ ਇਸਦਾ ਅਸਰ ਹੈ ਕਿ ਤੂੰ ਕੇਵਲ ਸੰਤ ਨਹੀਂ ਸਿਪਾਹੀ ਵੀ ਹੈ। ਕੇਸ ਸੰਤ ਦਾ ਸਰੂਪ ਪੇਸ਼ ਕਰਦੇ ਨੇ, ਕਿਰਪਾਨ ਸਿਪਾਹੀ ਦਾ ਰੂਪ ਪੇਸ਼ ਕਰਦੀ ਹੈ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਨੁੱਖ ਨੂੰ ਸੰਤ ਸਿਪਾਹੀ ਬਣਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੱਕ ਯਤਨਸ਼ੀਲ ਰਹਿ ਮਨੁੱਖ ਨੂੰ ਸੰਤ ਬਣਾਉਣ ਵਿੱਚ। ਇਸੇ ਸੰਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਹੀ ਬਣਾਇਆ। ਜਦ ਕੋਈ ਸੰਤ ਸਿਪਾਹੀ ਬਣਦਾ ਹੈ ਉਸਦੇ ਹੱਥੋਂ ਮਜ਼ਲੂਮ ਦੀ ਰਕਸ਼ਾ ਹੁੰਦੀ ਹੈ, ਮੁਲਕ ਦੀ ਤਾਮੀਰ ਹੁੰਦੀ ਹੈ, ਕਮਜ਼ੋਰਾਂ ਦੀ ਉਸਾਰੀ ਹੁੰਦੀ ਹੈ। ਔਰ ਜਦ ਕੋਈ ਕੇਵਲ ਸਿਪਾਹੀ ਹੈ, ਸੰਤ ਨਹੀਂ, ਉਸਦੇ ਹੱਥ ਮਜ਼ਲੂਮਾਂ ਦੀ ਗਰਦਨ ਕੱਟਦੇ ਨੇ। ਚੀਨ ਦੇ ਇੱਕ ਪ੍ਰਸਿੱਧ ਸੰਤ ਨੇ ਕਿਹਾ, ਸਿਪਾਹੀ ਦੇ ਸੈਨਿਕ ਦੇ ਜਿੱਥੇ ਪੈਰ ਜੰਮ ਜਾਂਦੇ ਨੇ, ਟਿਕ ਜਾਂਦੇ ਨੇ, ਜ਼ਮੀਨਾਂ ਉੱਥੇ ਉਜੜ ਜਾਂਦੀਆਂ ਨੇ, ਬਰਬਾਦ ਹੋ ਜਾਂਦੀਆਂ ਨੇ। ਸਿਪਾਹੀ ਦੇ ਕਦਮ ਬਰਬਾਦੀਆਂ ਨੂੰ ਜਨਮ ਦਿੰਦੇ ਨੇ, ਜਨਮ ਦਿੰਦੇ ਨੇ ਬਰਬਾਦੀਆਂ ਨੂੰ। ਅਗਰ ਸਿਪਾਹੀ ਸੰਤ ਪਹਿਲੇ ਹੈ ਤਾਂ ਉਹਦੇ ਕਦਮਾਂ ਨਾਲ ਤਾਮੀਰ ਹੁੰਦੀ ਹੈ ਮਨੁੱਖਤਾ ਦੀ, ਉਹਦੇ ਕਦਮਾਂ ਨਾਲ ਧਰਤੀ ਜ਼ਰਖੈਜ਼ ਆਉਂਦੀ ਹੈ। ਠੀਕ ਆਖਿਆ ਹੈ ਚੀਨੀ ਸੰਤ ਕਨਫਿਊਸ਼ਸ ਨੇ ਕਿ ਜਿੱਥੇ ਰੁਕ ਜਾਂਦੇ ਨੇ ਸੈਨਿਕ ਦੇ ਪੈਰ, ਸਿਪਾਹੀ ਦੇ ਪੈਰ, ਉੱਥੇ ਕੰਡੇ ਹੀ ਕੰਡੇ ਰਹਿ ਜਾਂਦੇ ਨੇ, ਉਜਾੜ ਹੀ ਉਜਾੜ ਰਹਿ ਜਾਂਦਾ ਹੈ, ਬਰਬਾਦੀਆਂ ਹੀ ਬਰਬਾਦੀਆਂ ਜਨਮ ਲੈਂਦੀਆਂ ਨੇ। ਪਰ ਜਿੱਥੇ ਉਹ ਸਿਪਾਹੀ ਜੋ ਸੰਤ ਪਹਿਲੇ ਹੈ ਉਹਦੇ ਕਦਮਾਂ ਦੇ ਰਾਹੀਂ ਤਾਮੀਰ ਆਉਂਦੀ ਹੈ, ਉਹਦੇ ਹੱਥਾਂ ਦੇ ਰਾਹੀਂ ਉਸਾਰੀ ਆਉਂਦੀ ਹੈ ਔਰ ਧਰਤੀ ਹਰੀ ਭਰੀ ਆਉਂਦੀ ਹੈ, ਮਨੁੱਖ ਨੂੰ ਇਨਸਾਫ ਮਿਲਦਾ ਹੈ, ਕਮਜ਼ੋਰ ਦੀ ਰਕਸ਼ਾ ਆਉਂਦੀ ਹੈ ਔਰ ਜ਼ਾਲਮ ਦੇ ਪੈਰ ਰੁਕਦੇ ਨੇ। ਤਾਂ ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਤ ਨੂੰ ਸਿਪਾਹੀ ਬਣਾਇਆ ਔਰ ਸਿਪਾਹੀ ਦਾ ਪ੍ਰਤੀਕ ਹੈ ਸ਼ਸਤਰ, ਤੋ ਸ਼ਸਤਰ ਪਹਿਨਾ ਦਿੱਤਾ। ਕਿਰਪਾਨ ਇਸ ਵਾਸਤੇ ਪਹਿਨਣੀ ਹੈ ਕਿ ਇਸ ਛੋਟੀ ਜਿਹੀ ਕਿਰਪਾਨ ਨਾਲ ਕੋਈ ਮੈਦਾਨੀ ਜੰਗ ਵਿੱਚ ਲੜਨਾ ਨਹੀਂ, ਪਰ ਇਹ ਛੋਟੀ ਜਿਹੀ ਕਿਰਪਾਨ ਅਹਿਸਾਸ ਕਰਾਉਂਦੀ ਰਹੇ ਕਿ ਅਸੀਂ ਸਿਪਾਹੀ ਹਾਂ, ਸਿਪਾਹੀ ਹਾਂ, ਔਰ ਇਸ ਤਰ੍ਹਾਂ ਦਾ ਅੰਦਰ ਵੀਰ ਰਸ ਬਣਿਆ ਰਹੇ ਤਾਂ ਫਿਰ ਮਨੁੱਖ ਆਪਣੀ ਵੀ ਰਕਸ਼ਾ ਕਰ ਸਕਦਾ ਹੈ, ਕੌਮ ਦੀ ਵੀ ਰਕਸ਼ਾ ਕਰ ਸਕਦਾ ਹੈ, ਦੇਸ਼ ਦੀ ਵੀ ਰਕਸ਼ਾ ਕਰ ਸਕਦਾ ਹੈ, ਔਰ ਕਿਸੇ ਤਰ੍ਹਾਂ ਦਾ ਵੀ ਕੋਈ ਹਥਿਆਰ ਹੋਵੇ ਉਸ ਨਾਲ ਰਕਸ਼ਾ ਕਰੇਗਾ। ਲੇਕਿਨ ਸਿਪਾਹੀ ਹੋਣ ਦਾ ਭਾਵ ਤੇ ਬਣਿਆ ਰਹੇ, ਅੰਦਰ ਵੀਰ ਰਸ ਤੇ ਬਣਿਆ ਰਹੇ, ਉਹ ਤੇ ਤਾਂ ਹੀ ਹੋ ਸਕਦਾ ਹੈ ਕਿ ਹਰ ਵਕਤ ਮਨੁੱਖ ਨੇ ਕੋਈ ਸ਼ਸਤਰ ਪਹਿਨਿਆ ਹੋਵੇ। ਤਾਂ ਇਸ ਤਰ੍ਹਾਂ ਕਿਰਪਾਨ ਪਹਿਨਣ ਦੀ, ਧਾਰਨ ਕਰਨ ਦੀ ਸਾਨੂੰ ਤਾਕੀਦ ਕੀਤੀ ਗਈ। ਭਾਈ ਸਾਹਿਬ, ਭਾਈ ਨੰਦ

एक ओंकार सतनाम करता पुरख निर्भो निरवैर अकाल मूरत अजोनी सैभं गुरुप्रसाद हर अमृत वेले वत्ते का बीजिया भगत खाए खर्च रहे निखुट्टे नाही अमृत वेला सच नाम वड़े आई विचार। धन गुरु ग्रंथ साहिब जी महाराज की बाणी ने अमृत वेले की अपनी एक महानता अपने बोलां विच अपने शब्दां विच दर्शाई है। दरअसल देखा जाए प्रकृति ने जो साडे शरीर की यह सिरजना की है इस दे च रुत दा ते वक्त दा अपना प्रभाव है। मौसमी फिजां चारों पासे प्राकृतिक मंडल उदास दिखाई देंदा है। झड़ रहे ने पत्ते और चल रही ने हवावां डोल दियां हुई शाखां अपना शिंगार बदल रही ने उदास दिखाई दे रही नगन दिखाई दे रही ने यह शाखा दरख्तां दियां। हो बहु मनुख ते मन की प्रकृति भी कुछ इस तरह ही जो है देखने को मिलती है। जर्रा जर्रा पत्ता पत्ता खिड़िया होया है। मौसमी बहार है। धरती ने मानो बड़ा सुंदर शिंगार किया है। किधरे पीले रंग का किधरे गुलाबी रंग का किधरे चिट्टे रंग का इतने सुंदर शिंगारमई वस्त्र धरती का चप्पा चप्पा सुहावना हो जाता है। यह मौसमी बहार मनुख दे मन दे उत्ते भी अपना एक खास असर पाता है। गर्मी की रुत आ गई है। मन की हालत कुछ और हो गई है। ठंड आ गई है। शरीर ठिठर रहा है। तो रुत तो और समय तो मन प्रभावित है तन प्रभावित है। सर्दी आ गई है। सानू कपड़े बदलने पैंदे ने मोटे कपड़े गर्म कपड़े लभने पैंदे ने और गर्मी मजबूर कर देंदी है गर्म कपड़िया नू एक पासे करन ते। हू बहु जो समा है दिन दे चार पैर रात दे चार पैर जिथे रुत दा असर है मौसम दा तन ते मन ते असर है उथे चार पैरां दा जिसनू समा कहिंदे ने वक्त कहिंदे ने इस दा भी मन दे उत्ते तन दे उत्ते अपना प्रभाव है। आद काल तो संत जना दी पकड़ विच आई एक गल कि रात दा जो चौथा पैर है अगर मनुख समय सिर वाकई रात दे पहले पैर दे अंत होंदे होंदे सौ गया तो शरीर दी नींद रात दे चौथे पैर दे आरंभ होंदिया संपूर्ण हो जाती है। अखां खुल जांदियां। एक गल वखरी है अगर मनुख समय दे मुताबिक सुता नहीं तो फिर मुश्किल है कि अमृत वेले ए उठ सके। वक्त सिर सौ गया नियम पूर्वक तो प्रकृति जगा देंदी है। असी देखते हां प्रकृति पंछियों नू जगा देंदी है पशुआं नू जगा देंदी है क्योंकि उन्हां दी नींद स्वाभाविक है प्राकृतिक है। रात दे पहले पैर दे अंत होंदे आउंदियां चिड़ियां पंछी पशु करीबन करीबन सो जांदे ने। रात दा चौथा पैर आरंभ होया चहचहांदे हुए पंछी उठ बैठदे ने गऊआं उठ बैठदियां ने बछड़े बोलन लग पैंदे ने गऊआं दे। सारे दा सारा पशु पक जगत समय तो प्रभावित है। वक्त सुलांदा है वक्त जगा देंदा है। मनुख ने अपनी नींद नू प्राकृतिक नहीं रहन दिता और किधरे किधरे अपने जागण नू भी प्राकृतिक नहीं रहन दिता। वैसे तो देखा जाए इहदा खान पान पैरान भी प्राकृतिक नियम के मुताबिक नहीं है। यही कारण है कि जैसे मनुख प्रकृति तो दूर होंदा गया
ਪਰਮਾਤਮਾ ਤੋਂ ਵੀ ਦੂਰ ਹੁੰਦਾ ਗਿਆ। ਪਰਮਾਤਮਾ ਦੇ ਨਿਕਟ ਆਉਣ ਲਈ ਇਸ ਨੂੰ ਪ੍ਰਕਿਰਤੀ ਦੇ ਨਿਕਟ ਆਉਣਾ ਹੀ ਪਏਗਾ, ਪ੍ਰਕਿਰਤੀ ਦੇ ਪ੍ਰਭਾਵ ਨੂੰ ਕਬੂਲ ਕਰਨਾ ਹੀ ਪਏਗਾ ਔਰ ਉਹਦੀ ਨਿਯਮਾਵਲੀ ਨੂੰ ਜ਼ਿੰਦਗੀ ਦਾ ਅੰਗ ਬਣਾਉਣਾ ਹੀ ਪਏਗਾ। ਤੋ ਬਹੁਤ ਪੁਰਾਣੇ ਸਮੇਂ ਤੋਂ ਜੋ ਅਧਿਆਤਮਿਕ ਚਿੰਤਨ ਕਰਦੇ ਸਨ, ਹਰ ਵਕਤ ਮਨ ਨਾਲ ਜਿਨ੍ਹਾਂ ਦੀ ਗੋਲ ਰਹਿੰਦੀ ਸੀ, ਮਨ ਦੀ ਸਾਧਨਾ ਤੇ ਤਲ ਤੇ ਜੀਣ ਵਾਲੇ ਅੰਤਰਮੁਖੀ ਪੁਰਸ਼, ਉਹਨਾਂ ਦੀ ਪਕੜ ਵਿੱਚ ਆਇਆ ਰਾਤ ਦਾ ਚੌਥਾ ਪੈਰ ਭਜਨ ਲਈ ਬੜਾ ਸਹਾਇਕ ਹੈ, ਬਹੁਤ ਸਹਾਇਕ ਹੈ, ਮਦਦ ਕਰਦਾ ਹੈ। ਕਹਿੰਦੇ ਨੇ ਢੰਗ ਨਾਲ ਭੋਜਨ ਕੀਤਾ ਹੋਵੇ ਰਾਤ ਨੂੰ ਤੋ ਭੋਜਨ ਆਲਸ ਪੈਦਾ ਕਰਕੇ ਨੀਂਦ ਲਿਆਉਂਦਾ ਹੈ। ਇਹ ਨੀਂਦ ਉਸ ਭੋਜਨ ਨੂੰ ਪਚਾ ਦਿੰਦੀ ਹੈ ਔਰ ਜਦ ਨੀਂਦ ਪੂਰਨ ਤੌਰ ਤੇ ਪਚਾ ਦਿੰਦੀ ਹੈ, ਭਾਰ ਹਲਕਾ ਆਉਂਦਾ ਹੈ, ਆਲਸ ਮੱਧਮ ਆਉਂਦਾ ਹੈ, ਇਹ ਜਾਗ ਪੈਂਦਾ ਹੈ। ਦੁਬਾਰਾ ਸਰੀਰ ਨੂੰ ਭੋਜਨ ਦੀ ਲੋੜ ਹੈ ਤੇ ਹੁਣ ਸਰੀਰ ਨੂੰ ਭਜਨ ਦੀ ਵੀ ਲੋੜ ਹੈ, ਮਨ ਭਜਨ ਵੀ ਚਾਹੁੰਦਾ ਹੈ। ਇਹ ਸਮਾਂ ਕਹਿੰਦੇ ਨੇ ਸੌ ਲੁਕਮੇ ਦਿਨ ਦੇ ਤੇ ਇੱਕ ਲੁਕਮਾ ਸਵੇਰ ਦਾ। ਸਾਰੀ ਦਿਨ ਦੀ ਸਾਧਨਾ ਤੇ ਅੰਮ੍ਰਿਤ ਵੇਲੇ ਦੇ ਇੱਕ ਪਲ ਦੀ ਸਾਧਨਾ ਬਰਾਬਰ ਹੋ ਜਾਂਦੀ ਹੈ, ਸਮਾਂ ਮਦਦ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਾਫ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੋਂ ਰੁੱਤ ਹੋਏ। ਇੱਕ ਤੇ ਬੀਜ ਠੀਕ ਹੋਵੇ ਮੁਕੰਮਲ ਹੋਵੇ ਪਰ ਬੀਜਣ ਵਾਲੀ ਰੁੱਤ ਵੀ ਤੇ ਚਾਹੀਦੀ ਹੈ। ਮੌਸਮ ਦੇ ਅਨੁਕੂਲ ਜੋ ਕਿਸਾਨ ਬੀਜ ਨਹੀਂ ਬੀਜਦਾ ਸਹੀ ਢੰਗ ਨਾਲ ਉਹ ਪ੍ਰਫੁੱਲਤ ਵੀ ਨਹੀਂ ਹੁੰਦਾ, ਉਹ ਪੂਰਨ ਫਸਲ ਨਾਲ ਆਪਣੇ ਘਰ ਦੇ ਕੋਠੇ ਭਰ ਵੀ ਨਹੀਂ ਸਕੇਗਾ। ਤੋ ਇਹ ਜੋ ਰਾਤ ਦਾ ਚੌਥਾ ਪੈਰ ਹੈ ਇਸ ਨੂੰ ਸਾਡੇ ਦੇਸ਼ ਦੇ ਪ੍ਰਾਚੀਨ ਸਨਾਤਨੀ ਰਿਸ਼ੀਆਂ ਨੇ ਕਿਹਾ ਇਹ ਬ੍ਰਹਮ ਮਹੂਰਤ ਹੈ, ਬ੍ਰਹਮ ਦੇ ਚਿੰਤਨ ਦਾ ਸਮਾਂ ਹੈ, ਬ੍ਰਹਮ ਨਾਲ ਜੁੜਨ ਦਾ ਵਕਤ ਹੈ। ਇਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੰਮ੍ਰਿਤ ਵੇਲਾ ਆਖਿਆ, ਐਸਾ ਸਮਾਂ ਜਦ ਅੰਮ੍ਰਿਤ ਦੀ ਵਰਸ਼ਾ ਹੋ ਰਹੀ ਹੈ। ਇਸ ਨੂੰ ਇਸਲਾਮ ਦੇ ਮਹਾਨ ਬਾਣੀ ਮੁਹੰਮਦ ਸਾਹਿਬ ਨੇ ਕਿਹਾ ਅਲਲ ਸੁਬਾ, ਅੱਲਾ ਦੀ ਸੁਬਾ, ਅੱਲਾ ਦੀ ਸਵੇਰ, ਉਹ ਸੁਬਾ ਜੋ ਸੁਭਾਵਕ ਅੱਲਾ ਨੂੰ ਚੇਤੇ ਕਰਾ ਦਿੰਦੀ ਹੈ। ਥੋੜੀ ਜਿਹਾ ਵੀ ਕਿਸੇ ਮਨੁੱਖ ਦੇ ਅੰਦਰ ਅੰਤਰਮੁਖੀ ਹੋਣ ਦੀ ਜਾਗ੍ਰਿਤੀ ਹੈ ਤਾਂ ਇਹ ਸਮਾਂ ਬਹੁਤ ਮਦਦ ਕਰਦਾ ਹੈ, ਬਹੁਤ ਮਦਦ ਕਰਦਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ, ਹਰ ਅੰਮ੍ਰਿਤ ਵੇਲੇ ਵੱਥੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾ। ਅੰਤਿਸ਼ਕਰਨ ਦੀ ਧਰਤੀ ਵਿੱਚ ਜੋ ਅੰਮ੍ਰਿਤ ਵੇਲੇ ਨਾਮ ਦਾ ਬੀਜ ਬੋ ਛੱਡਦਾ ਹੈ ਬਰਕਤਾਂ ਨਾਲ ਝੋਲੀਆਂ ਭਰ ਜਾਂਦੀਆਂ ਨੇ, ਉਹ ਲੋਕ ਪਰਲੋਕ ਆਪਣਾ ਸੁਹੇਲਾ ਕਰ ਲੈਂਦਾ। ਇਸ ਸਮੇਂ ਜੋ ਜਾਗਿਆ ਹੈ ਔਰ ਇਸ ਸਮੇਂ ਜੋ ਬੰਦਗੀ ਵਿੱਚ ਲੀਨ ਹੋਇਆ, ਦੁਨੀਆਂ ਭਰ ਦੇ ਬੰਦਗੀ ਦੇ ਵਿੱਚ ਪੁੱਗੇ ਹੋਏ ਪੁਰਸ਼ ਸੰਤ ਜਨ ਉਸ ਸਾਧਕ ਤੋਂ ਫਿਦਾ ਜਾਂਦੇ ਨੇ, ਅਵਤਾਰੀ ਪੁਰਸ਼ ਵੀ ਜੋ ਹੈ ਸਦਕੇ ਜਾਂਦੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਤੇ ਕਹਿੰਦੇ ਨੇ ਸ਼ਬਦ ਕੁਰਬਾਨੇ ਖਾ ਕੇ ਰਾਹੇ ਸੰਗਤ ਦਿਲੇ ਗੋਇਆ ਹਮੀ ਬਸ ਆਰਜ਼ੂ ਕਰ, ਇੱਕੋ ਹੀ ਆਰਜ਼ੂ ਰਹਿ ਗਈ ਏ ਹੇ ਗੁਰਦੇਵ, ਅੰਮ੍ਰਿਤ ਵੇਲੇ ਜਿਹੜੀਆਂ ਸੰਗਤਾਂ ਤੁਹਾਡੇ ਮਾਰਗ ਤੇ ਚੱਲ ਪੈਂਦੀਆਂ ਨੇ ਉਹਨਾਂ ਦੇ ਕਦਮਾਂ ਦੀ ਖਾਕ ਮੈਨੂੰ ਬਣਾ, ਉਹ ਕਦਮ ਬੜੇ ਪਾਵਨ ਨੇ, ਉਹ ਚਾਲ ਬਲੀ ਮਹਾਨ ਹੈ। ਅੰਮ੍ਰਿਤ ਵੇਲੇ ਦੀ ਚਾਲ ਗੁਰੂ ਦੀ ਤਰਫ਼, ਦਰਅਸਲ ਪਰਮਾਤਮਾ ਦੀ ਚਾਲ ਹੈ, ਇਹ ਪਰਮਾਤਮਾ ਦੀ ਤਰਫ਼ ਚੱਲਣਾ ਹੈ ਔਰ ਇਹ ਪਰਮਾਤਮਾ ਤੱਕ ਪਹੁੰਚਣ ਦਾ ਇੱਕ ਮਹਾਨ ਵਸੀਲਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਤੇ ਇੱਥੇ ਤੱਕ ਕਹਿੰਦੇ ਨੇ ਥੋੜੀ ਜਿਹਾ ਵੀ ਜਿਸ ਕਿਸੇ ਦੇ ਅੰਦਰ ਜਾਗ੍ਰਿਤੀ ਪੈਦਾ ਹੋਈ ਹੈ ਉਸਨੇ ਇੱਕ ਗੱਲ ਸਮਝ ਲਈ ਹੈ ਕਿ ਅੰਮ੍ਰਿਤ ਵੇਲੇ ਜੋ ਸੁੱਤਾ ਰਹਿ ਗਿਆ ਮਾਨੋ ਉਹਦੀ ਨੀਂਦ ਹਰਾਮ ਹੈ, ਉਹ ਹਰਾਮ ਸੋਇਆ ਹੈ। ਬੇਦਾਰੀ ਅਸਤ ਜ਼ਿੰਦਗੀ ਐ ਸਾਹਿਬਾਨ ਸ਼ੌਕ ਗੋਇਆ ਹਰਾਮ ਕਰਦਨ ਆਈਂਦਾ ਖੁਆਬ ਸੁਬਾ। ਥੋੜੀ ਜਿਹਾ ਵੀ ਬੇਦਾਰੀ ਜਾਗ੍ਰਿਤੀ ਕਿਸੇ ਦੇ ਅੰਦਰ ਪੈਦਾ ਹੋਈ ਹੈ ਉਸ ਮਨੁੱਖ ਨੇ ਆਈਂਦਾ ਦੇ ਵਾਸਤੇ
ਅੰਮ੍ਰਿਤ ਵੇਲੇ ਦਾ ਸੌਣਾ ਮਨ ਨੂੰ ਹਰਾਮ ਕਰ ਛੱਡਦਾ, ਭਾਵ ਨਹੀਂ ਸੌਂਦਾ। ਸੁਭਾਵਕ ਉਹ ਜਾਗਦਾ ਹੈ ਔਰ ਅੰਮ੍ਰਿਤ ਵੇਲੇ ਤੋਂ ਲਾਭ ਉਠਾਉਂਦਾ ਹੈ, ਉਸ ਸਮੇਂ ਤੋਂ ਲਾਭ ਉਠਾਉਂਦਾ ਹੈ। ਭਾਈ ਗੁਰਦਾਸ ਜੀ ਤੇ ਇੱਕ ਪ੍ਰਾਰਥਨਾ ਕਰਦੇ ਨੇ ਅਕਾਲ ਪੁਰਖ ਦੇ ਅੱਗੋਂ। ਆਪ ਕਹਿੰਦੇ ਨੇ, ਨੱਕ ਸਿਸ ਲੋ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀ ਹੈ। ਹੇ ਪਰਿਪੂਰਨ ਪ੍ਰਮਾਤਮਾ, ਮਨ ਦੀ ਇਹ ਭਾਵ ਦਸ਼ਾ ਬਣੀ ਹੈ ਕਿ ਪੈਰ ਦੀ ਉਂਗਲੀਆਂ ਦੇ ਨਾਖੁਨ ਤੋਂ ਲੈ ਕੇ ਸਿਰ ਦੇ ਕੇਸਾਂ ਤੱਕ, ਨੱਕ ਸਿਸ ਲੋ ਸਗਲ ਅੰਗ ਰੋਮ ਰੋਮ ਕਰ, ਸਮੁੱਚੇ ਸਰੀਰ ਦੇ ਰੋਮ ਰੋਮ ਦੇ ਟੁਕੜੇ ਕਰ ਦਿੱਤੇ ਜਾਣ ਮੇਰੇ ਸਰੀਰ ਦੇ। ਮੇਰੀ ਇਹ ਚਾਹਤ, ਮੇਰੀ ਇਹ ਮੰਗ, ਫਿਰ ਇਹਨਾਂ ਟੁਕੜਿਆਂ ਨੂੰ ਕੀ ਕਰੀਏ? ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਏ, ਇਹਨਾਂ ਨੂੰ ਕੱਟ ਕੱਟ ਕੇ ਪੁਰਜ਼ਾ ਪੁਰਜ਼ਾ ਕਰਕੇ ਗੁਰੂ ਕੇ ਜੋ ਸਿੱਖ ਨੇ ਉਹਨਾਂ ਦੇ ਕਦਮਾਂ ਤੋਂ ਸਦਕੇ ਕਰੋ, ਉੱਥੇ ਨਿਛਾਵਰ ਕਰੋ। ਫਿਰ ਵੀ ਆਖਰ ਮਾਸ ਦੇ ਟੁਕੜੇ ਤੇ ਬਚਣਗੇ, ਕੀ ਕਰੀਏ? ਆਪ ਅਗਾਂਹ ਚੱਲ ਕੇ ਕਹਿੰਦੇ ਨੇ, ਅਗਨ ਜਰਾਏ ਤਾਹੇ ਪੀਸਣ ਪਿਸਾਏ, ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀਏ। ਫਿਰ ਮੇਰੇ ਮਾਸ ਦੇ ਟੁਕੜਿਆਂ ਨੂੰ ਜਲਾ ਦੇਣਾ, ਬਚੀਆਂ ਰਹਿਣ ਜੋ ਹੱਡੀਆਂ ਉਹਨਾਂ ਨੂੰ ਪੀ ਦੇਣਾ। ਫਿਰ ਪਵਨ ਰਾਣੀ ਦੇ ਚਰਨਾਂ ਚ ਬੇਨਤੀ ਕਰਨੀ, ਜੋਦੜੀ ਕਰਨੀ, ਮੇਰੀ ਰਾਖ ਨੂੰ ਤੇ ਹੱਡੀਆਂ ਦੇ ਜ਼ਰਿਆਂ ਨੂੰ ਉਡਾ ਕੇ ਲੈ ਜਾਏ। ਆਪ ਕਹਿੰਦੇ ਨੇ, ਅਗਨ ਜਰਾਏ ਤਾਹੇ ਪੀਸਣ ਪਿਸਾਏ, ਲੈ ਉਡੇ ਪਵਨ ਹੋਏ ਅਨੇਕ ਪ੍ਰਕਾਰੀਏ। ਤੋ ਪਵਨ ਉਡਾ ਕੇ ਲੈ ਜਾਏ, ਆਖਰ ਪਵਨ ਹਰ ਵਕਤ ਤੇ ਇਸ ਖਾਕ ਨੂੰ ਔਰ ਹੱਡੀਆਂ ਦੇ ਚੂਰੇ ਨੂੰ ਆਪਣੇ ਕੋਲ ਰੱਖ ਨਹੀਂ ਸਕਦੀ, ਕਿਧਰੇ ਨਾ ਕਿਧਰੇ ਤੇ ਸੁੱਟੇਗੀ। ਤੋ ਭਾਈ ਜੀ ਕਹਿੰਦੇ, ਹਾਂ ਇਹ ਸੁੱਟੇ, ਪਰ ਕਿੱਥੇ ਸੁੱਟੇ? ਜਤ ਕਥ ਸਿੱਖ ਪਗ ਧਰੇ ਗੁਰੂ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਏ। ਜਿੱਧਰ ਕਿਧਰੇ ਕਿਸੇ ਵੀ ਸ਼ਹਿਰ ਦੇ ਚ, ਕਿਸੇ ਵੀ ਕਸਬੇ ਚ, ਕਿਸੇ ਵੀ ਥਾਂ ਤੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਦੀ ਤਰਫ ਚੱਲ ਪਿਆ, ਪਵਨ ਰਾਣੀ ਨੂੰ ਕਹਿਣਾ, ਮੇਰੀ ਮਾਂਸ ਦੀ ਖਾਕ ਤੇ ਹੱਡੀਆਂ ਦੇ ਚੂਰੇ ਨੂੰ ਉਸਦੇ ਕਦਮਾਂ ਦੇ ਚ ਵਿਛਾਵੇ, ਉਸਦੇ ਰਸਤੇ ਦੇ ਚ ਵਿਛਾਵੇ। ਜਤ ਕਤ ਸਿੱਖ ਪਗ ਧਰੇ ਗੁਰੂ ਪੰਥ ਪ੍ਰਾਪਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਏ, ਤਹੇ ਪਦ ਪਾਵਕਤ ਚਰਨ ਲਿਵ ਲਾਗੀ ਰਹੇ, ਦਇਆ ਕੇ ਦਇਆਲ ਮੋਹੇ ਪਤਤ ਉਧਾਰੀਏ। ਇਹ ਪਰਿਪੂਰਨ ਪ੍ਰਮਾਤਮਾ, ਇਸ ਤਰੀਕੇ ਨਾਲ ਮੈਂ ਪਤਤ ਦਾ ਵੀ ਉਧਾਰ ਹੋ ਜਾਏਗਾ। ਦਰਅਸਲ ਅੰਮ੍ਰਿਤ ਵੇਲੇ ਗੁਰੂ ਦੀ ਦਿਸ਼ਾ ਔਰ ਜਾਣ ਵਾਲੇ ਮਨੁੱਖ ਦੇ ਕਦਮ ਅਤਿਅੰਤ ਪਾਵਨ ਨੇ, ਮਹਾਨ ਹੈ। ਚਾਹ ਨਾਲ, ਉਮੰਗ ਨਾਲ ਜੋ ਸਮੇਂ ਸਤਸੰਗ ਦੀ ਤਰਫ ਚੱਲ ਪਿਆ, ਜੁੜ ਕੇ ਕੀਰਤਨ ਸੁਣ ਰਿਹਾ ਜਾਂ ਬੈਠ ਕੇ ਵਾਹਿਗੁਰੂ ਮੰਤਰ ਦਾ ਜਪ ਕਰ ਰਿਹਾ, ਦੇਵੀ ਦੇਵਤੇ ਉਸ ਤੋਂ ਫਿਦਾ ਜਾਂਦੇ ਨੇ, ਕੁਰਬਾਨ ਜਾਂਦੇ ਨੇ, ਸਦਕੇ ਜਾਂਦੇ ਨੇ। ਭਾਈ ਗੁਰਦਾਸ ਜੀ ਨੇ ਇਸ ਸੰਬੰਧ ਵਿੱਚ ਜੋ ਇੱਕ ਪੌੜੀ ਦੀ ਰਚਨਾ ਕੀਤੀ ਹੈ, ਬੇਸ਼ਕੀਮਤ ਹੈ ਔਰ ਬੇਮਿਸਾਲ ਹੈ। ਆਪ ਕਹਿੰਦੇ ਨੇ, ਚਰਨੋਂ ਦੁੱਖ ਹੋਏ ਸੁਰ ਸਰੀ, ਤਜ ਬੈਕੁੰਠ ਜਗਤ ਵਿੱਚ ਆਈ। ਸੁਰ ਸਰੀ ਗੰਗਾ, ਮਿਥ ਇਹ ਕਹਿ ਰਹੀ ਹੈ ਕਿ ਗੰਗਾ ਬ੍ਰਹਮੇ ਦੇ ਕਰਮੰਡਲ ਦਾ ਜਲ ਹੈ, ਵਿਸ਼ਨੂੰ ਦੇ ਚਰਨਾਂ ਦਾ ਜਲ ਹੈ, ਸ਼ੰਕਰ ਦੀਆਂ ਜਟਾਵਾਂ ਦਾ ਜਲ ਹੈ। ਐਸਾ ਸਾਡੇ ਦੇਸ਼ ਦੇ ਚ ਪ੍ਰਚਲਨ ਹੈ ਇਸ ਮਿਥ ਦਾ। ਕਰਮੰਡਲ ਦਾ ਪਾਣੀ ਵਿਸ਼ਨੂੰ ਦੇ ਚਰਨਾਂ ਤੇ ਡੋਲੇ ਹੈ ਬ੍ਰਹਮੇ ਨੇ, ਇਹ ਜਲ ਆਣ ਕੇ ਗਿਰਿਆ ਸ਼ੰਕਰ ਦੀਆਂ ਜਟਾਵਾਂ ਚ ਔਰ ਉਸ ਦੇ ਚੋਂ ਇਹ ਨਿਕਲੀ ਗੰਗਾ ਦੀ ਧਾਰ।
ठीक, जैसे गंगोत्री बहुत उच्ची एक चोटी, जद निकल दी है धारा छोटियां छोटियां जी लग दिया ने, वाकई जैसे शंकर दिया जटावां, और उना दे चों टपक दा होया ए बूंद बूंद गंगा दा जल। खैर इस मिथ नू जो रूप देता है भाई साहब भाई गुरदास जी ने, वो काबले शुनीद है। चरणों दुख होए सुरसरी, तज बैकुंठ जगत विच आई, 900 नदी 99 68 तीरथ अंग समाई। इस पृथ्वी देते 12 मास वगण वालियां नदियां भाई गुरदास जी की गिनती के मुताबिक 999 ने। एक घट 1000 जो 12 मास दरिया बगदे ने। भाई जी कहने ने 999 नदियां दे चों गंगा सिरमौर है, उसके जल की अपनी खूबी है। हर नदी का जल अलग अलग है, हर थां की वायु अलग अलग है, हर जगह रेत दे जर्रे अलग तासीर रखते हैं। यही कारण है कि जब कभी किसी का कोई रोग औषधियां नाल ठीक ना होवे तो पुराने हकीम कह दिता करते सन, पानी बदल ले, हवा बदल ले, टिकाणा बदल ले। और ऐसा देखण दे चाया है वाकई टिकाणे दे बदलदियां आब हवा दे बदलदियां वह तंदुरुस्त होया है, वह ठीक होया है। हवा किसी शरीर लई अमृतमई हो सकती है, जल किसी शरीर लई अमृतमई हो सकता है। गंगा दा जल शरीर लई इतना लाभकारी मनिया गया कि प्राचीन जो वैद सन, हकीम सन, शरीर शास्त्री सन, उन्हां दी रसना तो निकलिया ते अमृत है। ये ते शरीर लई लाभकारी है। दरअसल आत्म चिंतन करन लई अगर शरीर ठीक नहीं तो फिर मन दा आत्म चिंतन करना भी कठिन है, औखा है। शरीर दा स्वस्थ होना लाजमी एक शर्त है। ते शरीर नू स्वस्थ रखण दे च गंगा दा जल वाकई अमृत दा ही काम करदा सी, एक महान औषधि दा काम करदा सी। बहुत सारियां खूबियां इस विच देखियां गईयां। जड़ी बूटियां नाल स्पर्श करदी होई ए धारा जद मैदानी इलाके विच आउंदी है तो जड़ी बूटियां दा रस ते उनां दी तासीर भी लेके आउंदी है। जद इसका कोई पान करदा इस जल दा तो शरीर नवा नरोआ हुंदा है, शरीर दे इस जल का अमृतमई प्रभाव पैंदा है। एक गल वखरी है, उस जमाने च कहा गया सी इस दे कपड़ा निचोड़ना और थुक सुटना महापाप है, जबकि अब बड़े बड़े शहरां दे गटर इस गंगा दे च पै रहे ने, महापाप व्यापक पद्धर ते हो रहा है, महान गुनाह व्यापक पद्धर ते हो रहा है। अमृतमई जल नू किसे हद तक विष बनाया जा रहा है। मनुख ने जैसे अपना जीवन विष बना लिया है, ये अमृतमई हवा नू अमृतमई जल नू थां थां ते विष बनाने दे जो है तुलिया होया है। किधरे दी हवा खराब की थी और किधरे नदी नालियां दे जल दे प्रवाह नू इसने खराब किया है, गंदा किया है, मलिन किया। खैर ये एक अलग विषय है, ये जल अमृतमई है। इस वास्ते भाई साहब भाई गुरदास जी कहते ने 999 नदियां दे चों गंगा सिरमौर है, 900 नदी 99 68 तीरथ अंग समाई। 68 तीरथ इस दे किनारे ते बने हुए ने, देव प्रयाग, रुद्र प्रयाग, करण प्रयाग, ऋषिकेश, हरिद्वार, बनारस, प्रयागराज दा संगम इत्यादि छोटे वड्डे तीरथ इस दे तट ते बने हुए ने। तीर्थां दी शोभा ए बनी हुई है, तीरथ गंगा दे तट ते सुभायमान दिस रहे ने। थां थां ते तीर्थां ते जाके लोकी अपना तन मन इशनान द्वारा सही करन दी कोशिश देच लगे रहंदे ने। तो भाई जी कहने 68 तीरथ गंगा दे तट ते बने हुए ने, 68 तीरथ अंग समाई। तेह लोकी परवान है महादेव लै सीस चढ़ाई। इस दी महिमा तीन लोकां दे च है।
और शिव जी ने इसनु अपने मस्तक दे स्थान दित्ती। देवी देव सरेवड़े जय जय कार बड़ी बड़े आई। बड़ी महिमा है, बड़ी उपमा है। देवी देवते तक उपासना करते ने, नमस्कार करते ने। जद वगदा होया इतना अमृतमयी जल, इतनी वड्डी धारा, तो दिस पैंदा है प्रभु दी बहुत वड्डी बख्शिश, बहुत वड्डी रहमत। कहिंदे ने सालां बद्दी भी गंगा दा जल बोतलां च रख दईए गंदा नहीं होंदा, बदबूदार नहीं होंदा, वो अपनी असलियत गवांदा नहीं। ऐसी एक औषधि है, जैसे जैसे पुराना होंदा जाए उहदे च नवीनता निखार आंदा जांदा है। तो वाकई ये जल जल ना होके अमृत है। लेकिन हुण भाई साहब भाई गुरदास जी जो अपना नजरिया अंकित करते ने, वो भी अपनी महानता रखता है। सन गंगा बैकुंठ लख, लख बैकुंठ नाथ लेवलाई। एक गंगा नहीं लखा, और एक ब्रह्मे दे करमंडल दा जल नहीं लखा ब्रह्मण है करमंडल दा जल जो ब्रह्मे दे हथ विच होवे। एक शिव जी नहीं लखा ही शिव जी दे मस्तक दा जल, और एक विष्णु नहीं लखा ही विष्णु दे चरणा दा जल। सन गंगा बैकुंठ लख, और एक बैकुंठ नहीं लखा बैकुंठ, लखा गंगा, लखा विष्णु दे चरणा दा जल, लखा ही शिव जी दे मस्तक दा जल, और लखा ही ब्रह्मिया दे करमंडलां दा जल। सन गंगा बैकुंठ लख, लख बैकुंठ नाथ लेवलाई। साधु धूर न पुजने साध संगत सतगुरु शरणाई। अमृत वेले सत्संग विच बैठ के जो अपने मन दी साधना कर रहा है और सुरत शब्द दे जोड़ के बैठा है, भाई गुरदास जी कहिंदे ने उस दे कदमां तों लखां गंगा कुर्बान कीतियां जा सकदियां, सदके कीतियां जा सकदियां। वो इतना महान है। फिर सतगुरु दी बाणी ते खुल के कहिंदी है, जन के चरण तीर्थ कोट गंगा। ऐसा जो पुरुष है उहदे चरणां दी जिहड़ी धूड़ है मानो करोड़ां गंगा दा इशनान है। उसका आत्म चिंतन अमृत वेले दा चरण जिथे रखेगा रेत दे सरियां नूं अक्सीर बना देगा। इतनी महानता है उस समय साधना करन दी। देखिया जाए पंछियां दे खूबसूरत नगमे हैं उसे समय सुनन नूं मिलदे ने, चहचहाट कलोल खेड़ा ते खुशी। ऐसे समय अगर कोई सुत्ता रह गया तो उस तो ज्यादा होर कोई बदकिस्मत नहीं है। और उस समय जो उठ बैठा है आत्म चिंतन लई रूहे जमीन देच, उस तो ज्यादा खुशकिस्मत लभना भी औखा है। वो महान खुशकिस्मत मनुख है। धन गुरु नानक देव जी महाराज दा फरमान, परिपूर्ण परमात्मा दे चरणा दे सब तो वड्डी जिहड़ी भेट है वह भेट अमृत वेला ही है। बस उस समय नूं तू परमात्मा दे अगों रख भाव, उस समा परमात्मा लई है। धन कमाण दा अलग वक्त, भोजन छकण दा अलग, शरीरक क्रियावां दे अलग समय, और समाजिक संबंध, आर्थिक रिश्ते, राजनीति दा वेला, इस दे लई अपने अपने समय ने। पर रात दा चौथा पैर प्रभु नाल मिलन दा समय, ईश्वर नाल जुड़न दा समय। इस समय नू तू ईश्वर दे ही अर्पण कर, प्रभु दे अर्पण कर। ए समा अपने कोल ना रखी, सुता ना रह जाई, उठ उस समय। और ए उठना एक बंदगी है, उठना एक इबादत है। यही कारण है कह दिता गया ए सुबह सुबह अल्लाह दी है, ए सुबह ए सवेर ए महूरत ब्रह्म है, ए समा अमृत वेला है, अमृत दी बरखा हुई है। दरअसल कहिंदे ने उस समय माया सुत्ती पई हुंदी है। माया दे सुते रहन तो मुराद ए है, अक्सर लोग सुते पए ने, तो दुनिया जे सुत्ती पई है तो बोल भी बंद ने। करीबन करीबन 90% जो मनुख दे बोल होंदे ने समाजिक होंदे ने
ਆਰਥਿਕ ਆਉਂਦੇ ਨੇ, ਰਾਜਨੈਤਿਕ ਆਉਂਦੇ ਨੇ, ਔਰ ਉਹਨਾਂ ਬੋਲਾਂ ਦੇ ਨਾਲ ਵਾਤਾਵਰਣ ਮਲੀਨ ਹੁੰਦਾ ਹੈ। ਉਹਨਾਂ ਬੋਲਾਂ ਦੀਆਂ ਤਰੰਗਾਂ ਚਾਰੋਂ ਪਾਸੇ ਛਾ ਜਾਂਦੀਆਂ ਨੇ। ਨਵੇਂ ਨਵੇਂ ਇਬਾਦਤ ਕਰਨ ਵਾਲੇ ਬੰਦੇ ਨੂੰ, ਧਿਆਨ ਸਾਧਨਾ ਕਰਨ ਵਾਲੇ ਬੰਦੇ ਨੂੰ ਇਹ ਬੋਲ ਔਰ ਉਹਨਾਂ ਬੋਲਾਂ ਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ, ਨਾਮ ਜੁੜਨ ਦੇ ਚ ਬਾਧਾ ਖੜੀ ਕਰ ਦਿੰਦੀਆਂ ਨੇ। ਤੋ ਜਗਤ ਤੇ ਸੁੱਤਾ ਪਿਆ, ਇਹ ਤਰੰਗਾਂ ਪੈਦਾ ਨਹੀਂ ਹੋ ਰਹੀਆਂ। ਇਹ ਮਨੁੱਖ ਤੋ ਉੱਠ ਬੈਠ, ਆਪਣੇ ਅੰਦਰੋਂ ਅਧਿਆਤਮਕ ਤਰੰਗਾਂ ਪੈਦਾ ਕਰ, ਤਾਂ ਕਿ ਪਰਮਾਤਮਾ ਦੀ ਬਖਸ਼ਿਸ਼ ਜੋ ਬਰਸ ਰਹੀ ਹੈ ਉਹਦਾ ਤੂੰ ਪਾਤਰ ਬਣ ਸਕੇ ਔਰ ਆਪਣੀ ਝੋਲੀ ਦੇ ਜੋ ਹੈ ਪਾ ਸਕੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਨੂੰ ਐਸਾ ਕਿਹਾ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦਾ ਚਿੰਤਨ ਤੇ ਉਸ ਵੱਡੇ ਦੀਆਂ ਵਡਿਆਈਆਂ ਦੀ ਵਿਚਾਰ ਤੂੰ ਕਰ। ਇਹ ਗੱਲ ਵੱਖਰੀ ਹੈ ਕਿ ਦਿਨ ਭਰ ਵੀ ਤੂੰ ਵਿਚਾਰ ਕਰ ਸਕਦਾ ਹੈ, ਪਰ ਉਹ ਤਰੰਗਾਂ ਉਸ ਵਿਚਾਰ ਨੂੰ ਗਹਿਰਾ ਨਹੀਂ ਜਾਣ ਦੇਣਗੀਆਂ ਜੋ ਚਾਰੋਂ ਪਾਸੇ ਫੈਲੀਆਂ ਹੋਈਆਂ ਨੇ। ਰਾਤ ਨੂੰ ਸਰੀਰ ਵਿਸ਼ਰਾਮ ਦੇ ਜਾਣਾ ਚਾਹੁੰਦਾ ਹੈ ਤਾਂ ਸਰੀਰ ਦੀ ਚੇਤਨਾ, ਸਰੀਰ ਦੀ ਸ਼ਕਤੀ ਸਾਰੀ ਸੁਕੜ ਰਹੀ ਹੈ, ਮੁਸ਼ਕਿਲ ਹੈ। ਉਸ ਸਮੇਂ ਤੂੰ ਸੰਘਰਸ਼ ਕਰਕੇ ਪ੍ਰਭੂ ਦਾ ਜੋ ਹੈ ਚਿੰਤਨ ਕਰ ਸਕੇ। ਇਹ ਸਮਾਂ, ਇਹ ਵਕਤ ਮਦਦ ਕਰਦਾ ਹੈ। ਜੈਸੇ ਪਹਾੜ ਤੇ ਇੱਕ ਮਨੁੱਖ ਨਿਰਭਾਰ ਹੋ ਕੇ ਚੱਲ ਰਿਹਾ ਹੈ,